Pato Sede de Bani. Guru Arjan Pato Sede de Bakan. Sanu Koi Yad Dabara Hai. Main Benti Kara Ki Yad Us Cheez Di Dawai Jandi Hundi Hai Jehdi ਯਾਦ ਤੇ ਹੋਵੇ ਪਰ ਭੁੱਲ ਚੁੱਕੀ ਹੋਵੇ, ਕਦੇ ਹਿੱਸਾ ਹੋਵੇ ਜ਼ਿੰਦਗੀ ਦਾ ਤੇ ਭੁੱਲ ਚੁੱਕਿਆ ਹੋਵੇ। ਜਿਹੜੀ ਚੀਜ਼ ਕਦੇ ਯਾਦ ਨਹੀਂ ਹੁੰਦੀ, ਹਿੱਸਾ ਨਹੀਂ ਹੁੰਦੀ, ਚੇਤੇ ਨਹੀਂ ਕੀਤੀ ਹੁੰਦੀ, ਉਹਨੂੰ ਯਾਦ ਦਿਵਾਉਣ ਦਾ ਕੋਈ ਅਰਥ ਨਹੀਂ ਰਹਿ ਜਾਂਦਾ। ਇੱਥੇ ਯਾਦ ਦਵਾ ਰਹੇ ਨੇ, ਉਸ ਚੀਜ਼ ਦੀ ਯਾਦ ਦਵਾ ਰਹੇ ਨੇ ਜਿਹੜੀ ਚੀਜ਼ ਨੂੰ ਅਸੀਂ ਵਿਸਾਰ ਬੈਠੇ, ਜਿਹੜੀ ਚੀਜ਼ ਨੂੰ ਅਸੀਂ ਭੁੱਲ ਚੁੱਕੇ ਹਾਂ, ਜਿਹੜੀ ਚੀਜ਼ ਨੂੰ ਅਸੀਂ ਇਗਨੋਰ ਕੀਤਾ ਹੋਇਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਬਚਨ ਹਨ ਕਿ ਜਦੋਂ ਤੱਕ ਇਨਸਾਨ ਦਾ ਜੀਵਨ ਉਸ ਸੋਰਸ ਨਾਲ ਨਹੀਂ ਜੁੜਦਾ ਜਿੱਥੋਂ ਇਹ ਜੀਵਨ ਮਿਲਿਆ ਹੈ, ਜਿੱਥੋਂ ਇਹ ਜੀਵ ਆਇਆ ਹੈ, ਉਸ ਤੱਕ ਇਨਸਾਨ ਦੇ ਜੀਵਨ ਦੇ ਵਿੱਚ ਸੁੱਖ ਨਹੀਂ ਆ ਸਕਦਾ। ਉਦੋਂ ਤੱਕ ਇਨਸਾਨ ਦੇ ਜੀਵਨ ਦੇ ਵਿੱਚ ਸ਼ਾਂਤੀ ਨਹੀਂ ਆ ਸਕਦੀ, ਉਦੋਂ ਤੱਕ ਜੀਵਨ ਦੇ ਅੰਦਰ ਟਿਕਾ ਨਹੀਂ ਆ ਸਕਦਾ, ਅਧੂਰੇਪਣ ਦੇ ਵਿੱਚ ਕਦੇ ਟਿਕਾ ਨਹੀਂ। ਤੇ ਜਦੋਂ ਤੱਕ ਉਸ ਨਾਮੀ ਦੇ ਨਾਲ, ਨਾਮ ਦੇ ਨਾਲ ਆਪਣੀ ਸੁਰਤ ਨਹੀਂ ਜੋੜਦਾ, ਉਦੋਂ ਤੱਕ ਇਹ ਅਧੂਰਾ ਰਹੇਗਾ। ਉਦੋਂ ਤੱਕ ਅਸੀਂ ਕਈ ਵਾਰੀ ਇਹਨਾਂ ਚੀਜ਼ਾਂ ਨੂੰ ਜ਼ਿੰਦਗੀ 'ਚ ਰਿਅਲਾਈਜ਼ ਕਰਦੇ ਹਾਂ, ਸਭ ਕੁਝ ਹੋਣ ਦੇ ਬਾਵਜੂਦ ਅਸੀਂ ਜ਼ਿੰਦਗੀ ਦੇ ਵਿੱਚ ਕਦੇ ਵੀ ਸੰਤੁਸ਼ਟ ਮਹਿਸੂਸ ਨਹੀਂ ਕਰਦੇ, ਕਿਸੇ ਵੀ ਅਵਸਥਾ ਦੇ ਵਿੱਚ ਕਿਉਂ ਨਾ ਹੋਈਏ। ਪਰ ਮਹਾਂਪੁਰਸ਼ ਇਹ ਕਿਹਾ ਕਰਦੇ ਸੀ ਕਿ ਸਾਡੇ ਹਾਲਾਤ ਇਹੋ ਜਿਹੇ ਨੇ ਕਿ ਪਰਮਾਤਮਾ ਪ੍ਰਤੀ ਤਾਂ ਅਸੀਂ ਹਮੇਸ਼ਾ ਸੰਤੁਸ਼ਟ ਦਿਖਾਈ ਦਿੰਦੇ ਹਾਂ, ਸੰਸਾਰ ਪ੍ਰਤੀ ਅਸੀਂ ਹਮੇਸ਼ਾ ਅਸੰਤੁਸ਼ਟ ਹੁੰਦੇ ਹਾਂ, ਭੁੱਖੇ ਹੁੰਦੇ। ਪਰਮਾਤਮਾ ਪ੍ਰਤੀ ਹਮੇਸ਼ਾ ਅਸੀਂ ਰੱਜੇ ਦਿਖਾਈ ਦਿੰਦੇ ਹਾਂ ਅਤੇ ਸੰਸਾਰ ਪ੍ਰਤੀ ਹਮੇਸ਼ਾ ਅਸੀਂ ਭੁੱਖੇ ਦਿਖਾਈ ਦਿੰਦੇ ਹਾਂ। ਹਾਲਾਂਕਿ ਹੋਣਾ ਉਲਟ ਚਾਹੀਦਾ ਹੈ, ਸੰਸਾਰ ਵੱਲੋਂ ਸਾਡੀ ਭੁੱਖ ਖਤਮ ਹੋਣੀ ਚਾਹੀਦੀ ਹੈ ਅਤੇ ਨਿਰੰਕਾਰ ਦੀ ਭੁੱਖ ਲੱਗਣੀ ਚਾਹੀਦੀ ਹੈ। ਹੋ ਉਲਟਾ ਰਿਹਾ ਕਿ ਸੰਸਾਰ ਦੀ ਭੁੱਖ ਵੱਧਦੀ ਜਾ ਰਹੀ ਹੈ ਅਤੇ ਨਿਰੰਕਾਰ ਦੀ ਭੁੱਖ ਮਹਿਸੂਸ ਨਹੀਂ ਹੋ ਰਹੀ। ਇਹ ਸੁੱਤੀ ਹੋਈ ਚੇਤਨਾ ਦੀ ਨਿਸ਼ਾਨੀ ਹੈ। ਸੋ ਜਿਹੜਾ ਸ਼ਬਦ ਆਪ ਜੀ ਨਾਲ ਮੈਂ ਸਾਂਝਾ ਕਰ ਰਿਹਾ ਸੀ, ਕੁਝ ਪ੍ਰਮਾਣ ਗੁਰਬਾਣੀ ਦੇ ਕੇ ਇਸ ਚੀਜ਼ ਨੂੰ ਅਸੀਂ ਦੇਖਣ ਦੀ ਕੋਸ਼ਿਸ਼ ਕਰਾਂਗੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਗੁਰਬਾਣੀ ਦੇ ਵਿੱਚ ਥਾਂ ਥਾਂ 'ਤੇ, ਮੈਂ ਅੱਗੇ ਵੀ ਬੇਨਤੀ ਕੀਤੀ ਸੀ ਕਿ ਨਾਮ ਸ਼ਬਦਾਂ ਦੇ ਜੋੜ ਦਾ ਨਾਂ ਨਹੀਂ ਹੈ। ਜਿਹੜੇ ਵੀ ਨਾਮ ਨੂੰ ਅਸੀਂ ਸ਼ਬਦਾਂ ਦੇ ਜੋੜ ਦੇ ਨਾਲ ਯਾਦ ਕਰਦੇ ਹਾਂ, ਦੈਟ ਇਜ਼ ਐਕਸਪ੍ਰੈਸ਼ਨ ਆਫ ਗਾਡ, ਉਹ ਐਕਸਪ੍ਰੈਸ਼ਨ ਹੈ, ਨਾਮ ਨਹੀਂ ਹੈ। ਨਾਮ ਬਿਯੋਂਡ ਵਰਡਸ ਹੈ, ਉਹ ਅਵਸਥਾ ਹੈ ਜਿੱਥੇ ਸ਼ਬਦ ਹੀ ਮੁੱਕ ਜਾਂਦੇ, ਉਹ ਚੇਤਨਾ ਹੈ ਜਿੱਥੇ ਬੂੰਦ ਸਾਗਰ ਦੇ ਵਿੱਚ ਮਿਲਦੀ ਹੈ, ਉੱਥੇ ਨਾਮ ਨਹੀਂ ਰਹਿ ਜਾਂਦਾ। ਜਿਹੜੇ ਐਕਸਪ੍ਰੈਸ਼ਨਸ ਨੇ ਉਹ ਨਾਮ ਨਹੀਂ ਨੇ। ਅਤੇ ਫਿਰ ਜਿਹਨਾਂ ਦੇ ਜੀਵਨ ਦੇ ਵਿੱਚ ਉਹ ਐਕਸਪ੍ਰੈਸ਼ਨ ਪੈਦਾ ਹੁੰਦਾ ਹੈ ਉਹਨਾਂ ਦੇ ਹਾਲਾਤ, ਜਿਹਨਾਂ ਦੇ ਜੀਵਨ 'ਚ ਉਹ ਐਕਸਪ੍ਰੈਸ਼ਨ ਪੈਦਾ ਨਹੀਂ ਹੁੰਦਾ ਉਹਨਾਂ ਦੇ ਹਾਲਾਤ, ਅਤੇ ਜਿਹਨਾਂ ਦੇ ਜੀਵਨ ਦੇ ਅੰਦਰ ਸਤਿਗੁਰ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਅਵਸਥਾ ਦੇ ਸ਼ਬਦ ਮੈਂ ਦੋ ਚਾਰ ਆਪ ਜੀ ਨਾਲ ਸਾਂਝੇ ਕਰਕੇ ਕਿ ਜਿਹਨਾਂ ਨੇ ਉਸ ਨੂੰ ਯਾਦ ਕੀਤਾ ਹੈ ਉਹਨਾਂ ਦਾ ਜੀਵਨ ਕਿੱਦਾਂ ਦਾ ਹੈ, ਅਤੇ ਜਿਹੜੇ ਉਹਦੇ ਨਾਲ ਨਹੀਂ ਜੁੜੇ ਉਹਨਾਂ ਬਾਰੇ ਸਤਿਗੁਰੂ ਬਾਣੀ ਦੇ ਵਿੱਚ ਕੀ ਪ੍ਰਮਾਣ ਕਰਦੇ ਨੇ। ਅਤੇ ਆਓ ਪਿਆਰ ਨਾਲ ਉਸ ਚੀਜ਼ ਨੂੰ ਜਾਣਨ ਤੋਂ ਪਹਿਲਾਂ ਇੱਕ ਵਾਰ ਫਿਰ ਇਹਨਾਂ ਤੁਕਾਂ ਨੂੰ ਮਨ ਦੀ ਇਕਾਗਰਤਾ ਲਈ, ਮਨ ਦੇ ਟਿਕਾ ਲਈ ਅਸੀਂ ਗਾ ਲਈਏ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਆਪ ਜਪੋ ਅਬ ਰਹਿਣਾ।

ਕਹਿੰਦੇ ਨੇ ਮੈਂ ਆਪਣੇ ਮਨ ਨੂੰ ਸਮਝਾਉਣਾ ਹਾਂ ਨਾਮ ਦੇ ਨਾਲ, ਮੈਂ ਆਪਣੇ ਮਨ ਨੂੰ ਟਿਕਾਉਂਦਾ ਹਾਂ ਉਸ ਨਾਮ ਦੇ ਨਾਲ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਮਨ ਪ੍ਰਬੁੱਧੋਂ ਹਰ ਕਹਿ ਨਾਏ ਦੈਦ ਸਤਾਵਤ ਆਵੈ। ਤੇ ਜਦੋਂ ਮੈਂ ਆਪਣੀ ਜ਼ਿੰਦਗੀ ਨੂੰ ਆਪਣੀ ਸੁਰਤੀ ਨੂੰ ਉਸ ਕਰਤਾ ਪੁਰਖ ਦੇ ਨਾਲ ਜੋੜਦਾ, ਇਹ ਧੋਂਦਾ ਹੋਇਆ ਮਨ ਜਿਹੜਾ ਹੈ ਇਹ ਇੱਕ ਥਾਂ 'ਤੇ ਆ ਜਾਂਦਾ। ਅਤੇ ਇਸੇ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ, ਕਹਿੰਦੇ ਨੇ ਮਨ ਦਾ ਸੁਭਾਅ ਐਸਾ ਬਣ ਗਿਆ

0: ਵੱਡਾ ਹਰ ਭਾਗ ਕਰ ਪਾਇਆ ਵੱਡਾ ਵੱਡਾ ਹਰ ਭਾਗ ਕਰ ਪਾਇਆ ਨਾਨਕ ਗੁਰਮੁਖ ਨਾਮ ਦਿਵਾਇਆ।
1: ਇਹ ਤਾਂ ਸਤਿਗੁਰੂ ਆਪਣੀ ਵਸਾ ਦੱਸਦੇ ਨੇ ਤੇ ਫਿਰ ਦੱਸਦੇ ਨੇ ਕਿ ਜਿਨ੍ਹਾਂ ਦੇ ਜੀਵਨ ਦੇ ਵਿੱਚ ਭਜਨ ਆ ਜਾਂਦਾ ਹੈ, ਨਾਮ ਆ ਜਾਂਦਾ ਹੈ, ਇੱਕ ਤੁੱਕ ਉਹਨਾਂ ਦੇ ਪ੍ਰਤੀ।

ਜਿਹੜਾ ਬੰਦਗੀ ਦੇ ਨਾਲ ਜੁੜ ਜਾਂਦਾ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਉਸ ਦੇ ਜੀਵਨ ਦੇ ਅੰਦਰ ਕਦੇ ਕੋਈ ਡਾਊਟ ਨਹੀਂ ਰਹਿੰਦਾ। ਉਹਦੀ ਪਰਸਨੈਲਿਟੀ ਜਿਹੜੀ ਹੈ ਉਹ ਹੀ ਔਰ ਸ਼ੀ ਇਜ਼ ਨੈਵਰ ਏ ਡਿਵਾਈਡਡ ਮਾਈਂਡ, ਕਨਫਿਊਜ਼ਡ ਮਾਈਂਡ, ਕਨਫਿਊਜ਼ਡ ਵਨ। ਉਸ ਵਿਅਕਤੀ ਦੇ ਜੀਵਨ ਦੇ ਅੰਦਰ ਕਲੈਰਿਟੀ ਪੈਦਾ ਹੋ ਜਾਂਦੀ ਹੈ, ਉਸ ਵਿਅਕਤੀ ਦੇ ਜੀਵਨ ਦੇ ਅੰਦਰ ਏਕਤਾ ਪੈਦਾ ਹੋ ਜਾਂਦੀ ਹੈ। ਉਸ ਵਿਅਕਤੀ ਨੂੰ ਫਿਰ ਕਦੇ ਆਮ ਤੌਰ 'ਤੇ ਬੱਚਿਆਂ ਨਾਲ ਵੀ ਬੇਨਤੀ ਕਰਦੇ ਕਹੀਦਾ ਕਿ ਪੀਅਰ ਪ੍ਰੈਸ਼ਰ ਜਿਹੜਾ ਨਾ ਇਹ ਉਹਨਾਂ 'ਤੇ ਪੈਂਦਾ ਜਿਹੜੇ ਕਮਜ਼ੋਰ ਹੁੰਦੇ ਨੇ, ਜਿਨ੍ਹਾਂ ਦੇ ਅੰਦਰ ਨਾਮ ਦੀ ਸ਼ਕਤੀ ਪੈਦਾ ਹੋ ਜਾਂਦੀ ਹੈ, ਉਹਨਾਂ ਵਿਅਕਤੀਆਂ ਦੇ ਅੰਦਰ ਏਕਤਾ ਪੈਦਾ ਹੁੰਦੀ ਹੈ, ਡਿਵੀਜ਼ਨ ਖਤਮ ਹੁੰਦਾ। ਅਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਹੁਣ ਥੋੜ੍ਹੀਆਂ ਜਿਹੀਆਂ ਤੁਕਾਂ ਉਹ ਸੁਣਨਾ ਜਿਨ੍ਹਾਂ ਦੇ ਵਿੱਚ ਫੁਰਮਾਨ ਕੀਤਾ ਕਿ ਜਿਨ੍ਹਾਂ ਦੇ ਕੋਲ ਨਾਮ ਨਹੀਂ ਹੈ ਉਹਨਾਂ ਦਾ ਜੀਵਨ, ਸਤਿਗੁਰੂ ਦਾ ਫਰਮਾਉਂਦੇ ਨੇ ਕਿ ਨਾਮ ਬਿਨਾਂ ਨਹੀਂ ਜੀ ਰਿਹਾ, ਮੈਂ ਤਾਂ ਜੀ ਨਹੀਂ ਸਕਦਾ, ਮੇਰਾ ਜੀਵਨ ਨਾਮ ਹੈ। ਨਾਮ ਸਿਰਫ ਸ਼ਬਦ ਦਾ ਨਾਂ ਨਹੀਂ ਹੈ, ਨਾਮ ਉਸ ਅਨੁਭਵ ਦਾ ਨਾਂ ਹੈ ਜਿੱਥੇ ਇਨਸਾਨ ਆਪਣੇ ਆਪ ਨੂੰ ਪਰਿਪੂਰਨ ਸਮਝਦਾ, ਭਰਿਆ ਹੋਇਆ ਸਮਝਦਾ, ਜਿੱਥੇ ਇਨਸਾਨ ਆਪਣੇ ਆਪ ਨੂੰ ਖਾਲੀ ਨਹੀਂ ਸਮਝਦਾ, ਜਿੱਥੇ ਇਨਸਾਨ ਆਪਣੇ ਆਪ ਨੂੰ ਉਸ ਸਮੁੰਦਰ ਦਾ, ਉਸ ਕਰਤਾ ਪੁਰਖ ਦਾ ਇੱਕ ਹਿੱਸਾ ਸਮਝਦਾ, ਇੱਕ ਜੰਤਰ ਸਮਝਦਾ, ਅਤੇ ਸਤਿਗੁਰ ਔਰ ਪੂਰਨ ਹੋਸ਼ ਦੇ ਵਿੱਚ ਹੁੰਦਾ। ਅਤੇ ਸਤਿਗੁਰੂ ਨੇ ਹੁਣ ਫਰਮਾਇਆ ਕਿ ਜਿਨ੍ਹਾਂ ਦੇ ਜੀਵਨ ਦੇ ਵਿੱਚ ਨਾਮ ਨਹੀਂ ਹੈ ਅਤੇ ਉਹਨਾਂ ਦਾ ਜੀਵਨ ਕਿਸ ਤਰ੍ਹਾਂ ਦਾ, ਸਤਿਗੁਰ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ।

ਕਹਿੰਦੇ ਨੇ ਕੰਚਨ ਕੇ ਕੁੰਡਲ ਬਣੇ, ਅਤੇ ਕਿਸੇ ਵਿਅਕਤੀ ਨੇ ਸੋਨੇ ਦੇ ਕੁੰਡਲ ਪਾਏ ਹੋਣ, ਉੱਤੇ ਲਾਲ ਜੜੇ ਹੋਣ, ਅਤੇ ਜਦੋਂ ਨੇੜੇ ਜਾ ਕੇ ਦੇਖੋ ਕਹਿੰਦੇ ਨੇ ਦੀਸੈਨ ਦਾ ਦੇਖਾਂ ਜਿਉਂ ਜਿਨ ਮਨ ਨਾਹੀ, ਕਹਿੰਦੇ ਸੜੇ ਹੋਏ ਕਾਨੇ ਵਰਗੇ ਹਿੰਦੁਸਤਾਨ ਦੇ ਵਿੱਚ ਜਿਨ੍ਹਾਂ ਨੇ ਦੇਖੇ ਨੇ ਕਾਨੇ, ਕਿ ਜਦੋਂ ਜੇਠ ਹਾੜ ਦੀਆਂ ਧੁੱਪਾਂ ਦੇ ਵਿੱਚ ਅੱਗ ਲੱਗਣ ਦੇ ਕਾਰਨ ਕਾਨੇ ਸੜ ਜਾਂਦੇ ਸੀ ਅਤੇ ਦੂਰੋਂ ਚਮਕਦੇ ਹੁੰਦੇ ਸੀ, ਕਹਿੰਦੇ ਉਹਨਾਂ ਦਾ ਵਿਅਕਤੀਆਂ ਦਾ ਜੀਵਨ ਇੱਦਾਂ ਦਾ ਹੈ ਕਿ ਜਿੱਦਾਂ ਧੁੱਪ ਦੇ ਵਿੱਚ ਦੂਰੋਂ ਚਮਕਦੇ ਕਾਨੇ, ਨੇੜੇ ਜਾਓ ਅਤੇ ਅੰਦਰੋਂ ਸੜੇ ਹੋ, ਅੰਦਰੋਂ ਕਾਲਖ ਜਿਨ ਮਨ ਨਾਹੀ ਨਾ ਦੀਸੈਂ ਦਾ ਦੇ ਕਾਨ ਜਿਉਂ ਜਿਨ ਮਨ ਨਾਹੀ ਨਾ। ਅਤੇ ਸਤਿਗੁਰੂ ਇੱਕ ਹੋਰ ਸੁੱਖ ਦੇ ਵਿੱਚ ਬੜਾ ਕਮਾਲ ਦਾ ਫਰਮਾਨ ਕਰਦੇ ਨੇ, ਕਹਿੰਦੇ ਨੇ ਜੇ ਇਨਸਾਨ ਦੁਨੀਆਂ ਦੇ ਵਿੱਚ ਆ ਕੇ ਜਿੰਨੀ ਐਸਾ ਹਰ ਨਾਮ ਨਾ ਚੇਤੇ ਹੋ ਤੇ ਕਾਹੇ, ਉਹਦੀ ਕੰਪੈਸ਼ਨ ਦੇ ਵਿੱਚੋਂ ਕਿਹਾ। ਇਹ ਇਸ ਤਰ੍ਹਾਂ ਹੀ ਸਮਝੋ ਕਿ ਕੋਈ ਤੁਸੀਂ ਇੰਨੀ ਖੂਬਸੂਰਤ ਸਿਟੀ ਦੇ ਵਿੱਚ, ਸ਼ਹਿਰ ਦੇ ਵਿੱਚ ਰਹਿੰਦੇ ਹੋਵੋ ਜਿੱਥੇ ਕੋਈ ਕਿਸੇ ਚੀਜ਼ ਨੂੰ ਦੇਖਣ ਵਾਸਤੇ ਦੂਰੋਂ ਦੂਰੋਂ ਲੋਕ ਚੱਲ ਕੇ ਆਉਂਦੇ ਹੋਣ, ਮਸ਼ਕਤ ਕਰਕੇ ਆਉਂਦੇ ਹੋਣ, ਅਤੇ ਤੁਹਾਨੂੰ ਕੋਈ ਪੁੱਛੇ ਕਿ ਤੁਸੀਂ ਵਾਸ਼ਿੰਗਟਨ DC ਰਹਿੰਦੇ ਹੋ, ਤੁਸੀਂ ਦੇਖਿਆ ਵਾਈਟ ਹਾਊਸ ਤੁਸੀਂ ਤੋਂ ਨਹੀਂ, ਅਤੇ ਉਹ ਐਕਸਪ੍ਰੈਸ਼ਨ ਦੇ ਵਿੱਚ ਇਹ ਕਵੇ ਕਿ ਫਿਰ ਤੁਸੀਂ ਕੀ ਦੇਖਿਆ DC, ਤੁਸੀਂ ਕਾਹਦੇ ਲਈ ਦੁਨੀਆਂ 'ਚ ਆਏ, ਤੁਸੀਂ ਕਾਹਦੇ ਲਈ ਇੱਥੇ ਰਹਿੰਦੇ, ਜੇ ਤੁਸੀਂ ਜਿਹੜੀ ਚੀਜ਼ ਦੇਖਣ ਵਾਲੀ ਹੈ ਉਹ ਹੀ ਨਹੀਂ ਦੇਖੀ, ਫਿਰ ਕਾਹਦੇ ਲਈ ਇੱਥੇ ਰਹਿ ਰਹੇ। ਅਤੇ ਗੁਰੂ ਪਾਤਸ਼ਾਹ ਨੇ ਸਾਡੇ ਜਨਮ ਨੂੰ ਕਿਹਾ ਕਿ ਸਤਿਗੁਰੂ ਕਹਿੰਦੇ ਨੇ ਜਿੰਨੀ ਐਸਾ ਹਰ ਨਾਮ ਨਾ ਚੇਤੇ ਹੋ ਤੇ ਕਾਹੇ ਜਗ ਆਏ, ਫਿਰ ਦੁਨੀਆਂ 'ਚ ਕਾਹਦੇ ਲਈ ਆਏ, ਵਟ ਇਜ਼ ਦਾ ਪਰਪਸ। ਜਿੰਨੀ ਐਸਾ ਹਰ ਨਾਮ ਨਾ ਚੇਤੇ ਹੋ ਤੇ ਕਾਹੇ ਜਗ ਆਏ ਰਾਮ ਰਾਜੇ, ਇਹ ਮਾਨਸ ਜਨਮ ਦੁਲੰਭ ਹੈ, ਨਾਮ ਬਿਨਾ ਬਿਰਥਾ ਸਭ। ਬਿਰਥਾ ਦਾ ਅਰਥ ਹੁੰਦਾ ਪਰਪਸਲੈਸ, ਫਰੂਟਲੈਸ, ਜੂਸਲੈਸ, ਕਿ ਜਿਸ ਵਿਅਕਤੀ ਦੇ ਜੀਵਨ ਦੇ ਵਿੱਚ ਨਾਮ ਨਹੀਂ ਹੈ ਉਸ ਵਿਅਕਤੀ ਦਾ ਜੀਵਨ ਬਿਰਥਾ ਹੈ, ਵਿਅਰਥ ਹੈ, ਉਹ ਜਿਹੋ ਜਿਹਾ ਆਇਆ ਜਿਹੋ ਜਿਹਾ ਨਾ ਆਇਆ। ਤਾਂ ਇਸੇ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਬਾਣੀ ਦੇ ਵਿੱਚ ਵਾਰ ਵਾਰ ਇਹ ਚੇਤਨਾ ਦਵਾਉਂਦੇ ਨੇ, ਇਹ ਚੇਤਾ ਕਰਾਉਂਦੇ ਨੇ ਕਿ ਇਹ ਇਨਸਾਨ ਤੂੰ ਨਾਮ ਤੋਂ ਇੰਨਾ ਦੂਰ ਨਹੀਂ ਹੈ ਜਿੰਨਾ ਤੂੰ ਸਮਝਦਾ। ਸਤਿਗੁਰੂ ਨੇ ਤਾਂ ਸਾਨੂੰ ਇੰਨਾ ਨੇੜੇ ਹੋ ਕੇ ਦਿਖਾ ਦਿੱਤਾ, ਕਹਿੰਦੇ ਨੇ ਇਹ ਗੁਰਮੁਖਾ ਜੇ ਤੂੰ ਥੋੜ੍ਹਾ ਜਿਹਾ ਵੀ ਧਿਆਨ ਦੇਵੇਂ ਤਾਂ ਸਾਜਨ ਸੰਤ ਕਰੋ ਇਹ ਕਾਮ ਆਨ ਤਿਆਗ ਜਪੋ ਹਰ ਨਾਮ, ਜਿੱਥੇ ਇਹ ਫੁਰਮਾਨ ਕੀਤਾ ਫਿਰ ਬੰਦੇ ਦੇ ਮਨ ਦੇ ਵਿੱਚ ਖਿਆਲ ਆਉਂਦਾ ਕਿ ਨਾਮ ਲੱਭੀਏ ਕਿੱਥੋਂ, ਪਾਈਏ ਕਿੱਥੋਂ। ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਫੁਰਮਾਨ ਕਰਦੇ ਨੇ ਕਿ ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਘਰ, ਕਿਤੇ ਬਾਹਰ ਜਾਣ ਦੀ ਲੋੜ ਨਹੀਂ, ਤੇਰੇ ਅੰਦਰ ਹੈ ਨਾਮ, ਤੇਰੇ ਕੋਲ ਹੈ ਨਾਮ, ਤੂੰ ਨਾਮ ਤੋਂ ਪੈਦਾ ਹੋਇਆ, ਤੇਰੀ ਹੋਂਦ ਹੈ ਨਾਮ। ਅਤੇ ਫਿਰ ਜਿਹੜੇ ਨਾਮ ਤੋਂ ਟੁੱਟ ਜਾਂਦੇ ਨੇ ਨਾ, ਇਹ ਇੱਦਾਂ ਹੀ ਹੁੰਦਾ ਹੈ ਕਿ ਜਿੱਦਾਂ ਲੱਗਿਆ ਤਾਂ ਹੁੰਦਾ ਟਾਣਾ ਦਰਖਤ ਦੇ ਨਾਲ, ਪਰ ਪੱਤਾ ਕੋਈ ਨਹੀਂ ਹੁੰਦਾ, ਸੁੱਕ ਚੁੱਕਾ ਦਰਖਤ। ਤੁਸੀਂ ਬਾਹਰ ਦੇਖਦੇ ਨਾ ਵੱਡੇ ਦਰਖਤ ਨੂੰ ਟਾਹਣੇ ਲੱਗੇ ਹੋਏ ਨੇ, ਉਹਨਾਂ ਟਾਹਣਿਆਂ ਦੀ ਤਾਂ ਛਾਂ ਹੈ ਜਿਹਨਾਂ ਨੂੰ ਪੱਤੇ ਲੱਗੇ ਹੋਏ ਨੇ, ਉਹਨਾਂ ਟਾਹਣਿਆਂ ਦੀ ਕੋਈ ਛਾਂ ਨਹੀਂ, ਬਲਕਿ ਉਹਨਾਂ ਟਾਹਣਿਆਂ ਦੇ ਥੱਲੇ ਕਾਰ ਖੜੀ ਕਰਨ ਤੋਂ ਡਰ ਲੱਗਦਾ ਕਿ ਸੁੱਕਿਆ ਹੋਇਆ ਟਾਹਣਾ ਕਿਤੇ ਕਾਰ ਪੂਰ ਨਾ ਤੋੜ ਜਾਵੇ। ਜਿਹਨਾਂ ਵਿਅਕਤੀਆਂ ਦੇ ਜੀਵਨ ਦੇ ਵਿੱਚ ਨਾਮ ਨਹੀਂ ਹੈ ਨਾ, ਉਹਨਾਂ ਵਿਅਕਤੀਆਂ ਤੋਂ ਖਤਰਾ ਹੀ ਖਤਰਾ। ਜਿਹੜੇ ਪਰਮਾਤਮਾ ਤੋਂ ਟੁੱਟੇ ਹੋਏ ਨੇ ਪਤਾ ਨਹੀਂ ਕਿਸ ਪਾਸੇ ਵੱਲ ਜ਼ਿੰਦਗੀ ਨੂੰ ਲੈਗਾ। ਇਹ ਸਤਿਗੁਰ ਸੱਚੇ ਪਾਤਸ਼ਾਹ ਜੀ ਇਸੇ ਕਰਕੇ ਚੇਤਾ ਕਰਾਉਂਦੇ ਨੇ, ਸਿਮਰੋ ਸਿਮਰ ਸਿਮਰ ਸੁੱਖ ਪਾ। ਅਸੀਂ ਲੱਭ ਕੀ ਰਹੇ ਹਾਂ, ਅਤੇ ਸਤਿਗੁਰੂ ਸੀਕਰਟ ਵੀ ਇਹੀ ਦੱਸਦੇ ਨੇ ਕਿ ਜੋ ਤੁਸੀਂ ਲੱਭ ਰਹੇ ਹੋ ਨਾ, ਇਹ ਲੱਭਣਾ ਤੁਹਾਨੂੰ ਤੁਹਾਡੇ ਵਿੱਚੋਂ ਹੀ ਹੈ, ਤੁਹਾਡੇ ਅੰਦਰੋਂ ਹੀ ਹੈ। ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਉਂਦੇ

0: ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਬਚਨ ਹਨ। ਫੁਰਮਾਨ ਹੈ ਕਿ ਜਾ ਮੈਂ ਭਜਨ ਰਾਮ ਕੋ ਨਾਹੀਂ, ਜਾ ਮੈਂ ਭਜਨ ਰਾਮ ਕੋ ਨਾਹੀਂ, ਤਿਹ ਨਰ ਜਨਮ ਅਕਾਰਤ ਖੋਇਆ, ਯਹ ਰਾਖੋ ਮਨ ਮਾਹੀ। ਇਹ ਮਨ ਦੇ ਵਿੱਚ ਦ੍ਰਿੜ ਕਰਕੇ ਰੱਖਣਾ ਕਿ ਜਾ ਮੈਂ ਭਜਨ ਰਾਮ ਕੋ ਨਾਹੀਂ, ਤਿਹ ਨਰ ਜਨਮ ਅਕਾਰਤ ਖੋਇਆ, ਯਹ ਰਾਖੋ ਮਨ ਮਾਹੀ। ਤੀਰਥ ਕਰੈ ਵਰਤ ਫੁਨ ਰੱਖੈ, ਨੈ ਮਨੁਆ ਬਸ ਜਾ ਕੋ ਨੇਫਲ ਧਰਮ ਤਾਹੇ ਥੁ ਮਨ। ਜੇ ਨਾਮ ਨਹੀਂ ਵਸਿਆ ਤਾਂ ਜੋ ਵੀ ਤੁਸੀਂ ਧਰਮ ਕਰਦੇ ਹੋ, ਸਤਿਗੁਰੂ ਕਹਿੰਦੇ ਨੇ ਇਹਦਾ ਵੀ ਕੋਈ ਅਰਥ ਨਹੀਂ, ਇਹਦਾ ਵੀ ਨੇਫਲ ਧਰਮ ਤਾਹੇ ਤੋਂ ਮਾਨੋ ਸਾਚ ਕਹਿ ਮਿਲ ਜਾਂਦਾ। ਸਤਿਗੁਰ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ, ਮਿਹਰ ਕਰਨ, ਇਹਨਾਂ ਸ਼ਬਦਾਂ ਦੀ ਠੇਸ ਸਾਨੂੰ ਲੱਗੇ ਤਾਂ ਕਿ ਸਾਡਾ ਸੁੱਤਾ ਹੋਇਆ ਮਨ ਜਾਗੇ ਅਤੇ ਉਸ ਨਾਮ ਨੂੰ ਸੁਰਤੀ ਪਕੜਨ ਦੇ ਸਮਰੱਥ ਹੋ ਸਕੇ। ਉਹਨਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call
4: 250-392-3874. Wahe Guru Sahib Ji, Raag Suhi.

ਸਤਿਗੁਰ ਪ੍ਰਸਾਦ ਭਰ ਜੋਬਨ ਮੈਂ ਮਤ ਤੇਰੇ ਘਰ ਪਹੁੰਚੀ ਬਲਰਾਮ ਜੀਓ ਮੈਲੀ ਅਵਗਣ ਚਿੱਤ ਦਿਨ ਗੁਰ ਗੁਣ ਨਾ ਸਮਾਵਣੀ ਬਲਰਾਮ ਜੀਓ ਭਰ

ਮੁੱਖ ਵਾਕ ਦੀ ਕਥਾ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸਤਿਗੁਰਾਂ ਦੀ ਹਜ਼ੂਰੀ ਵਿੱਚ ਜੁੜ ਕੇ ਬੜੇ ਪਿਆਰ ਸਹਿਤ ਸਰਵਣ ਕਰਦੇ ਹੋ। ਦੀਨ ਦੁਨੀਆਂ ਦੇ ਮਾਲਕ ਜਗਤ

0: उपदेश बख्शिश किया है। जिवें समाज के अंदर जदों धीआं भैणां बच्चियां जवान हो जांदियां ने उन्हां वास्ते वार घर लभ के गुरु प्यारे फिर उन्हां दी शादी उन्हां दा आनंद कारज किया जांदा है। पर आनंद कारज तो पहला उस बच्ची सहुरे घर जाने वास्ते कुछ ना कुछ सीखना पैंदा है, क्योंकि जे बच्ची ने कुछ सीखा हो सहरे घर जाके फिर उन्होंने सुख की प्राप्ति होती है। जे बच्ची ने सीखा कुछ नहीं तो गुरु प्यारे फिर कई बार सहरे परिवार जा करके उन्होंने दुख झलने पैंदे ने। इस तरह अज के पावन पवित्र हुक्मनामे भी गरीब नवाज सतगुरु पातशाह जी कहते इस जीव रूप इसत्री ने जो मातलोक है इसका पेका घर है, इस मातलोक रूपी पेके घर प्रौणी है, बहुता समा नहीं रह सकती। जिवें बच्ची माता पिता के घर 18-20 साल तक रही है, उस तो बाद उसका विआह किया जाता है, वो सहुरे घर चले जाती है। इस तरह गुरु प्यारे ये जीव रूप इसत्री इस मात लोक रूपी एक घर चार दिन की प्रौणी है। आखिर इस जीव इसत्री ने मात लोक रूपी पेका घर छड़ के परलोक रूपी सहरे घर जाना है, तो सहरे घर वास्ते गुरु प्यारे गुणा की लोड़ है। सब तो पहला गुण जीव इसत्री को सतगुरु जी ने गुरबाणी राही समझाया है। सतगुरु पातशाह जी का फरमान है, हजूर कहते हैं सगल गुणा गुण उत्तम भरता दूर ना पेखुरी, पहला गुण है कि सारे गुणा के विचों उत्तम ते श्रेष्ठ गुण है अपने पति नूं दूर नहीं समझना, उस पति परमात्मा नूं परमेश्वर नूं सदीव काल अपने अंग समझ जानना। और इस तरह साध संगत जी सतगुरु जी कहंदे ने इस जीव इसत्री नूं गुरु द्वारा सहुरे घर जाण वास्ते गुण सीखने चाहिए ने। वो गुण केड़े ने? सतगुरु जी कहंदे अकाल पुरख वाहिगुरु परमेश्वर का नाम सुवास सुवास चेते करना चाहिए है, क्योंकि यही दाज यही गुण ਪਰਲੋਕ ਰੂਪੀ ਸਹੁਰੇ ਘਰ ਵਿੱਚ ਕੰਮ ਆਉਣਾ ਤੇ ਜੇ ਇਹ ਨਾਮ ਰੂਪੀ ਗੁਣ ਪਤੀ ਪਰਮੇਸ਼ਰ ਨੂੰ ਅੰਗ ਸੰਗ ਜਾਣਨ ਦਾ ਗੁਣ ਜੀਵ ਇਸਤਰੀ ਦੇ ਪੱਲੇ ਹੋਇਆ ਤੇ ਪਰਲੋਕ ਰੂਪੀ ਸਹੁਰੇ ਘਰ ਵਿੱਚ ਇਹ ਜੀਵ ਇਸਤਰੀ ਸਦੀਵ ਕਾਲ ਸੁਖ ਪ੍ਰਾਪਤ ਕਰੇਗੀ। ਸੁਗਰੀਵ ਨੂੰ ਅੱਜ ਸਤਿਗੁਰੂ ਪਾਤਸ਼ਾਹ ਜੀ ਨੇ ਅੱਜ ਦੇ ਇਸ ਪਾਵਨ ਪਵਿੱਤਰ ਹੁਕਮਨਾਮੇ ਦੇ ਅੰਦਰ ਚਾਰ ਪਦਿਆਂ ਦਾ ਇਹ ਸ਼ਬਦ ਹੈ। ਪਹਿਲੇ ਸ਼ਬਦ ਵਿੱਚ ਪਹਿਲੇ ਪਦੇ ਵਿੱਚ ਜਿਵੇਂ ਸਮਾਜ ਦੇ ਅੰਦਰ ਬੜੇ ਭਿਆਨਕ ਤੋਂ ਭਿਆਨਕ ਨਸ਼ੇ ਆਪਾਂ ਸੁਣਦੇ ਹਾਂ, ਸਾਡੇ ਨੌਜਵਾਨ ਬੱਚਿਆਂ ਨੇ ਲਾਏ ਹੋਏ ਨੇ, ਪਰ ਉਹਨਾਂ ਤੋਂ ਵੀ ਇੱਕ ਭਿਆਨਕ ਨਸ਼ਾ ਹੈ, ਉਹ ਹੈ ਜਵਾਨੀ ਦਾ ਨਸ਼ਾ। ਜਵਾਨੀ ਦੇ ਨਸ਼ੇ ਵਿੱਚ ਮਨੁੱਖ ਨੂੰ ਗੁਣਾਂ ਦੀ ਸਾਰ ਨਹੀਂ, ਪਰਮਾਤਮਾ ਦੀ ਸਾਰ ਨਹੀਂ, ਗੁਰੂ ਦੀ ਸਾਰ ਨਹੀਂ, ਮਾਤਾ ਪਿਤਾ ਦੀ ਸਾਰ ਨਹੀਂ। ਇੱਕ ਐਸਾ ਭਿਆਨਕ ਨਸ਼ਾ ਹੈ ਜਵਾਨੀ ਦਾ। ਸਹਿਜ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਿੱਥੇ ਅਸੀਂ ਪ੍ਰਤੱਖ ਨਸ਼ਿਆਂ ਤੋਂ ਬਚਣਾ ਹੈ ਉੱਥੇ ਗੁਰੂ ਪਿਆਰੇ ਇਸ ਜਵਾਨੀ ਦੇ ਹਉਮੈ ਦੇ ਨਸ਼ੇ ਤੋਂ ਵੀ ਬਚ ਕੇ ਰਹਿਣਾ। ਆਓ ਸਤਿਗੁਰਾਂ ਨੇ ਜੋ ਪਾਵਨ ਪਵਿੱਤਰ ਹੁਕਮਨਾਮੇ ਦੀ ਦਾਤ ਬਖਸ਼ਿਸ਼ ਕੀਤੀ ਹੈ, ਪੁਸ਼ ਬੁੱਧੀ ਅਨੁਸਾਰ ਸਤਿਗੁਰਾਂ ਦੇ ਪਾਵਨ ਪਵਿੱਤਰ ਮੁੱਖ ਵਾਕ ਦੀ ਵਿਚਾਰ ਸਾਂਝੀ ਕਰੀਏ ਜੀ।
1: ਸਤਨਾਮ ਵਾਹਿਗੁਰੂ ਸਾਹਿਬ ਜੀ। ਰਾਗ ਸੂਹੀ ਸੰਤ ਮਹੱਲਾ ਪਹਿਲਾ ਘਰ ਪਹਿਲਾ।
0: ਰਾਗ ਸੂਹੀ ਵਿੱਚ

0: ਸੁਰਤਾਲ ਘਰ ਵਿੱਚ ਇਸ ਦਾ ਗਾਇਨ ਕੀਤਾ ਗਿਆ ਹੈ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 763 ਸਾਹ ਸੰਗਤ ਜੀ ਇਹ ਪਾਵਨ ਪਵਿੱਤਰ ਸ਼ਬਦ ਸੁਭਾਏ ਮਾਨ ਹੈ।
1: ਇੱਕ ਓਅੰਕਾਰ ਸਤਿਗੁਰ ਪ੍ਰਸਾਦ,
0: ਪਰਮਾਤਮਾ ਇੱਕ ਹੈ, ਉਹ ਸਾਰਿਆਂ ਦਾ ਪ੍ਰਕਾਸ਼ਕ ਹੈ, ਪਾਲਣਾ ਕਰਨ ਵਾਲਾ ਹੈ, ਲੈਤਾ ਕਰਨ ਵਾਲਾ ਹੈ। ਇਹ ਸਾਰੇ ਗੁਣ ਉਸ ਮਾਲਕ ਵਿੱਚ ਹਨ। ਸਤ ਸਰੂਪ ਹੈ ਅਤੇ ਗੁਰੂ ਦੀ ਪ੍ਰਸਾਦ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ।
1: ਪਰ ਜੋਗਨ ਮੈਂ ਮਤ,
0: ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਭਾਰ ਨਾਮ ਹੈ ਭਰੀ ਦਾ, ਜੋਗਨ ਨਾਮ ਹੈ ਜਵਾਨੀ ਦਾ, ਮੈਂ ਨਾਮ ਹੈ ਨਸ਼ੇ ਦਾ, ਮਤ ਨਾਮ ਹੈ ਮਸਤ ਦਾ। ਜਿਵੇਂ ਕੋਈ ਅਮਲੀ ਨਸ਼ਾ ਕਰਕੇ ਮਦ ਹੋਸ਼ ਹੋ ਜਾਂਦਾ ਹੈ, ਉਹ ਨਸ਼ੇ ਵਿੱਚ ਮਸਤ ਹੋ ਜਾਂਦਾ ਹੈ, ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਜੀਵ ਰੂਪ ਇਸਤਰੀ ਇਹ ਭਰੀ ਹੋਈ ਜਵਾਨੀ ਦੇ ਨਸ਼ੇ

0: ਤੇ ਵਿਦਵਾਨ ਕਹਿੰਦੇ ਭਾਈ ਉਸ ਮਾਲਕ ਦਾ ਮੰਦਿਰ ਹੈ, ਇਹਨੂੰ ਸਾਬਤ ਸੂਰਤ ਰਹਿਣਗੇ। ਸਾਬਤ ਸੂਰਤ ਰੱਬ ਦੀ ਭੰਨੇ ਬੇਈਮਾਨ, ਦਰਗਾਹ ਢੋਈ ਨਾਲ ਹੈ ਕਾਫਰ ਕੁੱਤਾ ਸ਼ੈਤਾਨ। ਬੜੇ ਸਖਤ ਸ਼ਬਦ ਵਰਤੇ ਜਨਮ ਸਾਖੀ ਵਿੱਚ। ਇਹ ਉਸ ਮਾਲਕ ਦਾ ਮਕਾਨ ਹੈ ਗੁਰੂ ਪਿਆਰੇ ਸਰੀਰ। ਇਸ ਸਰੀਰ ਦੇ ਅੰਦਰ ਉਹ ਵਾਰ ਪਤੀ ਪਰਮਾਤਮਾ ਦਾ ਨਿਵਾਸ ਹੈ। ਵਾਰ ਘਰ ਦਾਰ ਦਰਸ਼ਨ ਨਹੀਂ ਜਾਤਾ। ਇਸ ਸਰੀਰ ਘਰ ਦੇ ਅੰਦਰ ਵਸਣ ਵਾਲੇ ਪਤੀ ਪਰਮਾਤਮਾ ਦਾ ਜੋ ਦਰ ਗਿਆਨ ਹੈ, ਗਿਆਨ ਰੂਪੀ ਦਰ ਰਾਹੀਂ ਇਸ ਜੀਵ ਇਸਤਰੀ ਨੇ ਉਸ ਮਾਲਕ ਦੇ ਦਰਸ਼ਨਾਂ ਨੂੰ ਜਾਣਿਆ ਹੀ ਨਹੀਂ ਕਿ ਉਹ ਮਾਲਕ ਤਾਂ ਮੇਰੇ ਘਰ ਵਿੱਚ ਵੱਸਦਾ ਹੈ ਤੇ ਮੈਂ ਕਦੇ ਉੱਠ ਕੇ ਉਹਦਾ ਦਰਸ਼ਨ ਵੀ ਕਰ ਲਿਆ ਕਰਾਂ। ਬਾਹਰ ਲੱਭਣ ਦੀ ਕੋਸ਼ਿਸ਼ ਕਰਦੇ ਹਾਂ, ਬਾਹਰ ਲੱਭਣ ਦੀ ਕੋਸ਼ਿਸ਼ ਕਰਦੇ ਹਾਂ ਅਸੀਂ ਪਰਮਾਤਮਾ ਨੂੰ ਮਿਲਣ ਵਾਸਤੇ। ਸੱਚੇ ਪਾਤਸ਼ਾਹ ਜੀ ਕਹਿੰਦੇ ਨਹੀਂ, ਜਦੋਂ ਗੁਰੂ ਦੇ ਨਾਲ ਮਿਲਾਪ ਹੋਇਆ, ਗੁਰੂ ਨੇ ਕਿਰਪਾ ਕਰ ਦਿੱਤੀ, ਬਾਹਰ ਢੂੰਡਣ ਤੇ ਛੂਟ ਪਰੇ ਗੁਰ ਘਰ ਹੀ ਮਾਹੇ ਦਿਖਾਇਆ ਥਾ। ਸਤਿਗੁਰੂ ਜੀ ਨੇ ਰਹਿਮਤ ਕਰ ਦਿੱਤੀ, ਸਰੀਰ ਘਰ ਦੇ ਵਿੱਚ ਸਾਨੂੰ ਉਸ ਮਾਲਕ ਦੇ ਦਰਸ਼ਨ ਕਰਵਾ ਦਿੱਤੇ। ਉਹ ਮਾਲਕ ਸਰੀਰ ਘਰ ਵਿੱਚ ਵੱਸਦਾ ਹੈ, ਜੀਵ ਇਸਤਰੀ ਨੇ ਉਸ ਦੇ ਦਰ ਗਿਆਨ ਦੁਆਰਾ ਉਹਦੇ ਦਰਸ਼ਨਾਂ ਨੂੰ ਨਹੀਂ ਜਾਣਿਆ।
1: ਤੇਰੇ ਘਰ ਸਹਿਜ ਨਾ ਪਾਇਆ।
0: ਸੱਚੇ ਪਾਤਸ਼ਾਹ ਜੀ ਕਹਿੰਦੇ ਉਸ ਪਤੀ ਪਰਮਾਤਮਾ ਮਾਲਕ ਦਾ ਜਿਹੜਾ ਸਹਿਜ ਗਿਆਨ ਹੈ, ਸਹਿਜ ਅਵਸਥਾ ਹੈ, ਇਸ ਜੀਵ ਇਸਤਰੀ ਨੂੰ ਚੰਗੀ ਨਹੀਂ ਲੱਗੀ।
1: ਸਤਿਗੁਰ ਪੂਛ ਨਾ ਮਾਰਗ ਚਾਲੀ।
0: ਨਾ ਇਸ ਜੀਵ ਇਸਤਰੀ ਨੇ ਸਤਿਗੁਰੂ ਨੂੰ ਪੁੱਛਿਆ ਤੇ ਨਾ ਹੀ ਉਸ ਮਾਲਕ ਦੇ ਮਾਰਗ ਰਸਤੇ ਤੇ ਤੁਰੀ ਹੈ। ਗੁਰੂ ਪਿਆਰਿਓ, ਆਪਣੇ ਤੌਰ ਤੇ ਅਸੀਂ ਭਾਵੇਂ ਜਿੰਨੇ ਮਰਜ਼ੀ ਯਤਨ ਕਰੀਏ, ਜਿੰਨਾ ਚਿਰ ਆਪਾਂ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਪੰਜਾਂ ਪਿਆਰਿਆਂ ਦੀ ਦਰਸਾਈ ਹੋਈ ਜੁਗਤੀ ਅਨੁਸਾਰ ਸਿਮਰਨ ਭਜਨ ਮੂਲ ਮੰਤਰ ਗੁਰਮੰਤਰ ਦਾ ਜਾਪ ਨਹੀਂ ਕਰਾਂਗੇ, ਉਹਨਾਂ ਚਿਰ ਸਾਧ ਸੰਗਤ ਜੀ ਉਸ ਮਾਲਕ ਦਾ ਮਿਲਾਪ ਨਹੀਂ ਹੋਵੇਗਾ, ਸੁਰਤ ਦੀ ਸਿੱਧੀ ਨਹੀਂ ਹੋਵੇਗੀ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਸ ਜੀਵ ਇਸਤਰੀ ਨੇ ਨਾ ਸਤਿਗੁਰੂ ਨੂੰ ਉਸ ਮਾਲਕ ਦਾ ਮਾਰਗ ਪੁੱਛਿਆ, ਨਾ ਉਹਦੇ ਮਾਰਗ ਤੇ ਤੁਰੇ।
1: ਸੂਤੀ ਰਹਿਣ ਵਿਹਾਣੀ।
0: ਕੀ ਹੋਇਆ? ਸਤਿਗੁਰੂ ਜੀ ਕਹਿੰਦੇ ਇਹਦੀਆਂ ਅੱਖਾਂ ਦੇ ਵਿੱਚ ਅਵਿਦਿਆ ਦੀ ਨੀਂਦ ਆ ਗਈ। ਮਨ ਤੇ ਬੁੱਧ ਰੂਪੀ ਨੇਤਰਾਂ ਦੇ ਵਿੱਚ ਅਵਿਦਿਆ ਦੀ ਨੀਂਦ ਪੈ ਗਈ। ਐਸੀ ਸੁੱਤੀ ਸੁੱਤੀ ਹੋਈ ਦੀ ਜ਼ਿੰਦਗੀ ਰੂਪੀ ਰਾਤ ਬੀਤ ਗਈ। ਜਿਵੇਂ ਸਾਧ ਸੰਗਤ ਜੀ, ਕਈ ਵਾਰ ਬੰਦਾ ਰਾਤ ਨੂੰ ਲੰਗਰ ਵੱਧ ਛੱਡ ਲਵੇ ਤੇ ਸਾਰੀ ਰਾਤ ਸੁੱਤਿਆਂ ਲੰਘ ਜਾਂਦੀ ਹੈ, ਦਿਨ ਚੜ ਜਾਂਦਾ ਹੈ। ਕੋਈ ਖਾਉਂਦਾ ਨਾ ਆਣ ਕੇ ਪਿਓ, ਹੁਣ ਤਾਂ ਦਿਨ ਚੜ ਗਿਆ ਹੈ, ਦਿਨ ਚੜ ਗਿਆ, ਮੈਨੂੰ ਪਤਾ ਹੀ ਨਹੀਂ ਲੱਗਾ। ਇਸੇ ਤਰ੍ਹਾਂ ਸਾਧ ਸੰਗਤ ਜੀ, ਜਦੋਂ ਕੋਈ ਗਿਆਨਵਾਨ ਪਰਮੇਸ਼ੁਰ ਦਾ ਪਿਆਰਾ ਗੁਰੂ ਕਾ ਸਿੱਖ ਆਣ ਕੇ ਆਵਾਜ਼ ਦਿੰਦਾ ਨਾ, ਭਾਈ ਉੱਠ, ਤੇਰੀ ਤੇ ਸਾਰੀ ਜ਼ਿੰਦਗੀ ਅਵਿਦਿਆ ਦੀ ਨੀਂਦ ਵਿੱਚ ਸੁੱਤਿਆ ਬੀਤ ਗਈ ਹੈ। ਤੇ ਫਿਰ ਉੱਠਦਾ ਹੈ ਤੇ ਕਹਿੰਦਾ ਹੈ, ਮੇਰੀ ਤਾਂ ਜ਼ਿੰਦਗੀ ਐਵੇਂ ਬਤੀਤ ਹੋ ਗਈ ਹੈ, ਵਿਅਰਥ ਹੀ ਚਲੇ ਗਈ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਅਵਿਦਿਆ ਦੀ ਨੀਂਦ ਵਿੱਚ ਸੁੱਤਿਆ ਹੀ ਇਸ ਜੀਵ ਰੂਪ ਇਸਤਰੀ ਦੀ ਜ਼ਿੰਦਗੀ ਰੂਪੀ ਰਾਤ ਬਤੀਤ ਹੋ ਗਈ।
1: ਨਾਨਕ ਬਾਲਕਨ ਰਾਡੇਪਾ।
0: ਸਤਿਗੁਰੂ ਸੱਚੇ ਪਾਤਸ਼ਾਹ ਜੀ ਕਥਨ ਕਰਦੇ ਨੇ ਕਿ ਜੀਵ ਇਸਤਰੀ ਬਾਲਕ ਅਵਸਥਾ ਦੇ ਵਿੱਚ ਹੀ ਰੰਡੀ ਹੋ ਗਈ। ਸੰਗਤ, ਇਹ ਪੁਰਾਤਨ ਸ਼ਬਦ ਹੈ। ਅਜੋਕੇ ਸਮੇਂ ਵਿੱਚ ਕਈ ਵਾਰ ਆਪਾਂ ਕਹਿ ਦਿੰਦੇ ਕਿ ਫਲਾਣੀ ਬੀਬੀ ਵਿਧਵਾ ਹੋ ਗਈ, ਜਿਹਦਾ ਘਰ ਵਾਲਾ ਚੜ੍ਹਾਈ ਕਰ ਜਾਵੇ, ਪਤੀ ਗੁਜ਼ਰ ਜਾਵੇ, ਆਪਾਂ ਕਹਿੰਦੇ ਕਿ ਉਹ ਬੀਬੀ ਵਿਧਵਾ ਹੋ ਗਈ ਹੈ। ਤੇ ਪੁਰਾਣੇ ਸਮੇਂ ਕਿਹਾ ਜਾਂਦਾ ਸੀ ਵੀ ਫਲਾਣੀ ਰੰਡੀ ਹੋ ਗਈ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਜੀਵ ਇਸਤਰੀ ਬਾਲਕ ਅਵਸਥਾ ਦੇ ਵਿੱਚ ਹੀ ਰੰਡੀ ਹੋ ਗਈ ਹੈ, ਭਾਵ ਛੋਟੀ ਅਵਸਥਾ ਦੇ ਵਿੱਚ ਹੀ ਇਹ ਨਾਸਤਿਕ ਪੁਣੇ ਵਾਲੇ ਪਾਸੇ ਤੁਰ ਪਈ। ਨਾਸਤਿਕ ਪੁਣਾ ਅੰਦਰ ਆ ਗਿਆ, ਰੰਡੀ ਹੋਣ ਦਾ ਇਹ ਮਤਲਬ ਹੈ ਗੁਰੂ ਪਿਆਰਿਓ, ਕਿਉਂਕਿ ਪਤੀ ਪਰਮੇਸ਼ਰ ਤਾਂ ਮਰਦਾ ਨਹੀਂ, ਉਹ ਸਦੀਵ ਕਾਲ ਰਹਿਣ ਵਾਲਾ ਹੈ। ਪਰ ਜਦੋਂ ਸਾਡੇ ਅੰਦਰ ਨਾਸਤਿਕ ਪੁਣਾ ਆ ਜਾਵੇਗਾ, ਨਾਸਤਿਕ ਪੁਣੇ ਕਰਕੇ ਅਸ਼ਰਧਾ ਕਰਕੇ ਅਸੀਂ ਕਹਾਂਗੇ ਕਿ ਉਹ ਪਰਮਾਤਮਾ ਕਿੱਥੇ ਹੈ, ਵਿਖਾਓ ਸਾਨੂੰ ਉਹ ਕਿੱਥੇ ਹੈ। ਇਹ ਨਿਸ਼ਰਧਕ ਪੁਣਾ ਹੈ, ਗੁਰੂ ਕੀ ਬਾਣੀ ਤੇ ਤਰਕਾਂ ਕਰਨੀਆਂ ਵਿਤਰਕਾਂ ਕਰਨੀਆਂ, ਇਹ ਬਾਣੀ ਗੁਰੂ ਕੀ ਨਹੀਂ, ਆਹ ਇਤਿਹਾਸ ਗੁਰੂ ਕਾ ਨਹੀਂ, ਇਹਨੂੰ ਕਹਿੰਦੇ ਰੰਗੀ ਹੋ ਜਾਣਾ। ਜਿਨ੍ਹਾਂ ਦੇ ਅੰਦਰ ਨਿਸ਼ਰਧਕ ਪੁਣਾ ਆ ਜਾਵੇ, ਸਮਝ ਲੈਣਾ ਕਿ ਇਹ ਜੀਵ ਇਸਤਰੀਆਂ ਰੰਗੀਆਂ ਨੇ। ਜਿਨ੍ਹਾਂ ਦੇ ਅੰਦਰ ਸ਼ਰਧਾ ਹੈ ਗੁਰੂ ਪਿਆਰੇ, ਉਹਨਾਂ ਨੂੰ ਸੁਹਾਗਵੰਤੀ ਕਿਹਾ ਜਾਂਦਾ। ਸ਼ਰਧਾ ਵੀ ਦੋ ਤਰ੍ਹਾਂ ਦੀ ਹੈ, ਇੱਕ ਹੈ ਅੰਨੀ ਸ਼ਰਧਾ, ਇੱਕ ਹੈ ਸੁਜਾਖੀ ਸ਼ਰਧਾ। ਸੁਜਾਖੀ ਸ਼ਰਧਾ ਜਿਨ੍ਹਾਂ ਦੇ ਅੰਦਰ ਹੈ ਗੁਰੂ ਪਿਆਰੇ, ਉਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਮਸਕਾਰ ਕਰਦੇ ਨੇ, ਗੁਰੂ ਕੀ ਬਾਣੀ ਪੜ੍ਹਦੇ ਨੇ, ਆਪਣੇ ਜੀਵਨ ਨੂੰ ਸਫਲ ਕਰਦੇ ਨੇ, ਗੁਰੂ ਕੀ ਬਾਣੀ ਤੇ ਸ਼ਰਧਾ ਭਾਵਨਾ ਰੱਖਦੇ ਨੇ, ਕਦੇ ਉਹ ਤਰਕਾਂ ਨਹੀਂ ਕਰਦੇ। ਪਰ ਜਿਨ੍ਹਾਂ ਦੇ ਅੰਦਰ ਨਿਸ਼ਰਧਕ ਪੁਣਾ ਹੈ ਗੁਰੂ ਪਿਆਰੇ, ਅੰਨੀ ਸ਼ਰਧਾ, ਉਹ ਕਈ ਵਾਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ ਮੱਥਾ ਟੇਕੀ ਜਾਂਦੇ ਨੇ, ਮੜੀਆਂ ਮੱਟਾਂ ਨੂੰ ਵੀ ਮੱਥਾ ਟੇਕੀ ਜਾਂਦੇ ਨੇ, ਤੇ ਕਈ ਵਾਰ ਉਹ ਕੰਧਾਂ ਨੂੰ ਵੀ ਮੁੱਠੀਆਂ ਭਰੀ ਜਾਂਦੇ ਨੇ। ਇਹਨੂੰ ਕਹਿੰਦੇ ਨੇ ਅੰਨੀ ਸ਼ਰਧਾ। ਹੁਣ ਆਪਾਂ ਅਪਣਾਉਣੀ ਹੈ ਸੁਜਾਖੀ ਸ਼ਰਧਾ, ਅੰਨੀ ਸ਼ਰਧਾ ਦੇ ਪਿੱਛੇ ਵੀ ਲੱਗਣਾ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜੀਵ ਇਸਤਰੀ ਬਾਲਕ ਅਵਸਥਾ ਦੇ

0: ਆਉਂਦੀ ਹੈ ਮੁਰਝਾਈ ਰਹਿੰਦੀ ਹੈ ਇਹਦੇ ਮਨ ਵਿੱਚ ਪ੍ਰਸੰਨਤਾ ਨਹੀਂ ਆਉਂਦੀ
1: ਬਾਬਾ ਮੈਂ ਵਰ ਦੇਹੇ
0: ਬਾਬਾ ਨਾਮ ਹੈ ਪਿਤਾ ਦਾ ਬਾਬਾ ਨਾਮ ਹੈ ਸਤਿਗੁਰੂ ਦਾ ਹੇ ਪਿਤਾ ਜੀ ਹੇ ਸਤਿਗੁਰੂ ਜੀ ਮੈਨੂੰ ਇਹ ਉਪਦੇਸ਼ ਬਖਸ਼ਿਸ਼ ਕਰੋ
1: ਮੈਂ ਹਰ ਵਾਰ ਭਾਵੈ ਤਿਸ ਕੀ ਬਲਰਾਮ ਜੀਓ
0: ਸੱਚੇ ਪਾਤਸ਼ਾਹ ਜੀ ਕਹਿੰਦੇ ਮੈਨੂੰ ਉਹ ਵਾਹਿਗੁਰੂ ਪਤੀ ਪਰਮੇਸ਼ਰ ਪਾਉਂਦਾ ਹੈ ਇਸ ਕਰਕੇ ਹੇ ਸਤਿਗੁਰੂ ਹੇ ਪਿਤਾ ਜੀ ਕਿਰਪਾ ਕਰਕੇ ਮੈਨੂੰ ਉਸ ਪਤੀ ਪਰਮੇਸ਼ਰ ਦੇ ਨਾਲ ਮਿਲਣ ਦਾ ਉਪਦੇਸ਼ ਬਖਸ਼ਿਸ਼ ਕਰੋ ਸੋ ਬਾਬਾ ਮੈਂ ਵਰ ਦੇਹੇ ਮੈਂ ਹਰ ਵਾਰ ਭਾਵੈ ਇਸ ਕੀ ਬਲਰਾਮ ਜੀਓ ਇਸ ਅਕਾਲ ਪੁਰਖ ਵਾਹਿਗੁਰੂ ਤੋਂ ਮੈਂ ਸਦਕੇ ਜਾਂਦੀ ਹਾਂ ਬਲਿਹਾਰ ਜਾਂਦੀ ਹਾਂ
1: ਰਵ ਰਹਿਆ ਜੁਗ ਚਾਰ
0: ਉਹ ਪਰਮੇਸ਼ਰ ਚੌਹਾਂ ਜੁਗਾਂ ਦੇ ਵਿੱਚ ਮੌਜੂਦ ਹੈ
1: ਤ੍ਰੇ ਪਵਨ ਬਾਣੀ ਜਿਸ ਕੀ ਬਲਰਾਮ ਜੀਓ
0: ਜਿਸ ਅਕਾਲ ਪੁਰਖ ਵਾਹਿਗੁਰੂ ਦੀ ਬਾਣੀ ਹੁਕਮ ਸਾਧ ਸੰਗਤ ਤਿੰਨਾਂ ਲੋਕਾਂ ਦੇ ਵਿੱਚ ਚੱਲਦਾ ਹੈ ਉਸ ਤੋਂ ਸਦੀਵ ਕਾਲ ਬਲਿਹਾਰ ਜਾਈਏ
1: ਤ੍ਰੇ ਪਵਨ ਕੰਤ ਰਵੈ ਸੁਹਾਗਣਾ
0: ਉਹ ਤਿੰਨਾਂ ਭਵਨਾਂ ਦਾ ਮਾਲਕ ਵਾਹਿਗੁਰੂ ਪਰਮੇਸ਼ਰ ਸੁਹਾਗਵੰਤੀ ਜੀਵ ਇਸਤਰੀ ਨੂੰ ਪਿਆਰ ਕਰਦਾ ਹੈ
1: ਅਵਗਣਵੰਤੀ ਦੂਰੇ
0: ਪਰ ਜਿਸ ਦੇ ਅੰਦਰ ਅਵਗਣ ਭਰੇ ਹੋਏ ਨੇ ਸਾਧ ਸੰਗਤ ਜੀ ਉਹ ਉਸ ਪਤੀ ਪਰਮੇਸ਼ਰ ਤੋਂ ਦੂਰ ਹੈ ਉਸ ਵਾਹਿਗੁਰੂ ਨਾਲ ਪਿਆਰ ਨਹੀਂ ਕਰਦੀ ਨਾ ਉਸ ਵਾਹਿਗੁਰੂ ਦੇ ਪਿਆਰ ਦਾ ਆਨੰਦ ਹੀ ਮਾਣ ਸਕਦੀ ਹੈ
1: ਜੈਸੀ ਆਸਾ ਤੈਸੀ ਮਨਸਾ
0: ਜਿਹੋ ਜੀ ਉਹਦੇ ਦਰ ਤੇ ਕੋਈ ਆਸਾ ਲੈ ਕੇ ਆਉਂਦਾ ਹੈ ਗੁਰੂ ਪਿਆਰੇ ਉਹ ਆਏ ਹੋਏ ਜੀਵਾਂ ਦੀ ਆਸਾ ਮਨਸਾ ਦਾ ਅਰਥ ਹੈ ਇੱਛਾ ਉਹ ਤੈਸੀ ਇੱਛਾ ਪੂਰੀ ਕਰਦਾ ਹੈ
1: ਪੂਰ ਰਹਿਆ ਭਰ ਪੂਰੇ
0: ਉਹ ਪਰਮੇਸ਼ਰ ਸਾਰਿਆਂ ਦੇ ਵਿੱਚ ਹੀ ਭਰਪੂਰ ਹੋ ਰਿਹਾ ਹੈ
1: ਹਰ ਕੀ ਨਾਰ ਸੋ ਸਰਬ ਸੁਹਾਗਣਾ
0: ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਇਹ ਜੀਵ ਇਸਤਰੀ ਸਾਧ ਸੰਗਤ ਜੀ ਸਦੀਵ ਕਾਲ ਸੁਹਾਗਵੰਤੀ ਹੈ
1: ਰਾਂਡ ਨਾ ਮੈਲੇ ਵੇਸੇ
0: ਸੱਚੇ ਪਾਤਸ਼ਾਹ ਜੀ ਕਹਿੰਦੇ ਨਾ ਇਹ ਕਦੇ ਰੰਡੀ ਹੁੰਦੀ ਹੈ ਨਾ ਹੀ ਇਹਦਾ ਕਦੇ ਵੇਸ ਮੈਲਾ ਹੁੰਦਾ ਨਾ ਇਹਦੇ ਅੰਦਰ ਕਦੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਆ ਕੇ ਵੱਸਦੇ ਨੇ ਨਾ ਹੀ ਇਹਦੇ ਅੰਦਰ ਕਦੇ ਨਿਸ਼ਰਦਕ ਪੁਣਾ ਪੈਦਾ ਹੁੰਦਾ
1: ਨਾਨਕ ਮੈਂ ਵਰ ਸੱਚਾ ਭਾਵ
0: ਸੱਚੇ ਪਾਤਸ਼ਾਹ ਜੀ ਕਹਿੰਦੇ ਮੈਨੂੰ ਉਹ ਸੱਚਾ ਪਤੀ ਵਾਹਿਗੁਰੂ ਪਰਮੇਸ਼ਰ ਪਾਉਂਦਾ ਹੈ
1: ਯੁਗ ਯੁਗ ਪ੍ਰੀਤਮ ਤੈਸੇ
0: ਜੋ ਤੈਸੇ ਇੱਕ ਸਮਾਨ ਰਹਿਣ ਵਾਲਾ ਯੁਗਾਂ ਯੁਗਾਂ ਦੇ ਅੰਦਰ ਚੌਹਾਂ ਯੁਗਾਂ ਦੇ ਵਿੱਚ ਇੱਕ ਸਮਾਨ ਵਾਹਿਗੁਰੂ ਪਰਮੇਸ਼ਰ ਉਹ ਵਾਰ ਉਹ ਪਤੀ ਮੈਨੂੰ ਚੰਗਾ ਲੱਗਦਾ ਹੈ
1: ਬਾਬਾ ਲਗਨ ਗਣਾਏ
0: ਬਾਬਾ ਹੇ ਪਿਤਾ ਜੀ ਹੇ ਸਤਿਗੁਰੂ ਜੀ ਆਪ ਕਿਰਪਾ ਕਰਕੇ ਲਗਨ ਮਹੂਰਤ ਸੋ ਗਣਾਏ ਦਾ ਅਰਥ ਹੈ ਕਢਾ ਦਿਓ ਇਸੇ ਤਰ੍ਹਾਂ ਸਾਧ ਸੰਗਤ ਜੀ ਹੇ ਸਤਿਗੁਰੂ ਜੀ ਕਿਰਪਾ ਕਰਕੇ ਮੇਰੀ ਲਗਨ ਮੇਰੀ ਪ੍ਰੀਤ ਉਸ ਵਾਹਿਗੁਰੂ ਦੇ ਨਾਲ ਲਗਾ ਦਿਓ ਇਹ ਸੱਚੇ ਪਾਤਸ਼ਾਹ ਜੀ ਮੇਰਾ ਮਹੂਰਤ ਕੱਢੋ ਜੀ
1: ਅੰਤੀ ਵਈਆਂ ਸੋਹਰੇ ਬਲਰਾਮ ਜੀਓ
0: ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਮੈਂ ਵੀ ਆਪਣੇ ਸੋਹਰੇ ਪਰਲੋਕ ਘਰ ਨੂੰ ਜਾਵਾਂ ਉਸ ਪਤੀ ਪਰਮੇਸ਼ਰ ਦੇ ਪਾਸ ਉਹਦੇ ਤੋਂ ਬਲਿਹਾਰ ਜਾਈਏ
1: ਸਾਹਾ ਹੁਕਮ ਰਜਾਏ ਸੋ ਨਾ ਟਲੈ
0: ਸਾਧ ਸੰਗਤ ਜੀ ਜਿਵੇਂ ਪ੍ਰਤੱਖ ਸਮਾਜ ਦੇ ਅੰਦਰ ਜਦੋਂ ਬੱਚੀ ਬੱਚੇ ਦੀ ਸ਼ਾਦੀ ਦਾ ਦਿਨ ਮਿਥਿਆ ਜਾਂਦਾ ਹੈ ਨਾ ਸਾਹੇ ਚਿੱਠੀ ਤੋਰੀ ਜਾਂਦੀ ਹੈ ਗੁਰੂ ਪਿਆਰੇ ਫਿਰ ਉਸ ਚਿੱਠੀ ਨੂੰ ਇੱਧਰ ਉੱਧਰ ਨਹੀਂ ਕੀਤਾ ਜਾਂਦਾ ਉਸ ਦਿਨ ਨੂੰ ਅੱਗੇ ਪਿੱਛੇ ਨਹੀਂ ਕੀਤਾ ਜਾਂਦਾ ਇਸੇ ਤਰ੍ਹਾਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਜੋ ਇਸ ਜੀਵ ਇਸਤਰੀ ਦੇ ਮੱਥੇ ਦੇ ਉੱਤੇ ਸਾਹਾ ਲਿਖ ਦਿੱਤਾ ਹੁਕਮ ਅਨੁਸਾਰ ਸਾਧ ਸੰਗਤ ਵੀ ਇੰਨੇ ਸੁਆਸ ਤੋਂ ਲੈਣੇ ਨੇ ਪੇਕੇ ਘਰ ਵਿੱਚ। ਗੁਰੂ ਪਿਆਰੇ, ਉਹ ਸਾਹਾ ਜਿਹੜਾ ਨਹੀਂ ਚੱਲਦਾ, ਉਹ ਦਿਨ ਮੁਕਰਰ ਹੈ। ਉਸ ਦਿਨ ਤੇ ਅਵੱਛ ਮਲਕਤ ਉਸ ਮੌਤ ਰੂਪੀ ਵਰ ਨੇ ਆਉਣਾ ਹੀ ਆਉਣਾ, ਉਹਨੂੰ ਰੋਕਿਆ ਨਹੀਂ ਜਾ ਸਕਦਾ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਸਾਹਾ ਹੁਕਮਰ ਜਾਏ, ਉਹਦੀ ਆਗਿਆ ਵਿੱਚ ਉਹਦੇ ਹੁਕਮ ਅਨੁਸਾਰ ਜਿਹੜਾ ਸਾਹਾ ਲਿਖਿਆ ਗਿਆ ਸੋ ਨਾ ਚੱਲੇ ਭਾਈ, ਉਹ ਟਲਦਾ ਨਹੀਂ।
1: ਜੋ ਪ੍ਰਭ ਕਰੇ ਬਲ ਰਾਮ ਜੀਓ।
0: ਸੱਚੇ ਪਾਤਸ਼ਾਹ ਜੀ ਕਹਿੰਦੇ ਜੋ ਪ੍ਰਭੂ ਨੇ ਸਾਹਾ ਲਿਖਣਾ ਕੀਤਾ ਨਾ, ਉਹ ਭਾਈ ਚੱਲਦਾ ਨੀ। ਉਸ ਵਾਹਿਗੁਰੂ ਤੋਂ ਬਲਿਹਾਰ ਸਦਕੇ ਜਾਈਏ।
1: ਕਿਰਤ ਪਾਇਆ ਕਰਤਾ ਕਰ ਪਾਇਆ।
0: ਕਰਤੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਜੀਵਾਂ ਦੇ ਸਿਰ ਬਸਿਰ ਕਿਰਤ ਪਾ ਦਿੱਤੀ ਹੈ। ਕੋਈ ਕੋਈ ਕੰਮ ਕਰਦਾ ਹੈ, ਕੋਈ ਕੰਮ ਕਰਦਾ ਗੁਰੂ ਪਿਆਰਿਓ, ਜੈਸਾ ਜੈਸਾ ਕੋਈ ਕਰਮ ਕਰਦਾ ਹੈ ਨਾ, ਇਹ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਵੱਲੋਂ ਲਿਖਿਆ ਹੋਇਆ ਹੈ।
1: ਮੇਟ ਨਾ ਸਕਾ ਕੋਈ।
0: ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਲਿਖੇ ਨੂੰ ਕੋਈ ਮਿਟਾ ਨਹੀਂ ਸਕਦਾ। ਲੇਖ ਨਾ ਮਿਟਈ ਹੇ ਸਕੀ, ਜੋ ਲਿਖਿਆ ਕਰਤਾਰ, ਜੋ ਕਰਤੇ ਨੇ ਲਿਖ ਦਿੱਤਾ ਨਾ ਗੁਰੂ ਪਿਆਰਿਓ, ਉਹਨੂੰ ਕੋਈ ਨਹੀਂ ਮਿਟਾ ਸਕਦਾ। ਅਸੀਂ ਮਿਟਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਕਦੇ ਕਿਸੇ ਡੇਰੇ ਦੇ ਉੱਤੇ ਜਾ ਕਰਕੇ, ਕਦੇ ਕਿਸੇ ਡੇਰੇ ਦੇ ਉੱਤੇ ਜਾ ਕਰਕੇ ਕਿ ਬਾਬਾ ਜੀ ਅਸੀਂ ਬੜੇ ਦੁਖੀ ਹਾਂ, ਕਿਰਪਾ ਕਰੋ ਸਾਡਾ ਦੁੱਖ ਨਿਵਰਤ ਹੋ ਜਾਵੇ। ਪਰ ਜਿਹੜਾ ਪਰਮੇਸ਼ਰ ਨੇ ਲਿਖਿਆ ਉਹਨੂੰ ਕੌਣ ਦੂਰ ਕਰ ਸਕਦਾ ਹੈ? ਸਾਧ ਸੰਗਤ ਜੀ, ਕੋਈ ਡੇਰੇਦਾਰ, ਕੋਈ ਪੰਡਿਤ, ਕੋਈ ਜੰਤਰੀਆਂ ਪੱਤਰੀਆਂ ਵਾਲਾ, ਕੋਈ ਮੰਤਰੀ, ਕੋਈ ਵੀ ਗੁਰੂ ਪਿਆਰੇ ਉਸ ਹੁਕਮ ਨੂੰ ਟਾਲ ਨਹੀਂ ਸਕਦਾ, ਉਸ ਨੂੰ ਕੋਈ ਮਿਟਾ ਨਹੀਂ ਸਕਦਾ।
1: ਜਾਨੀ ਨਾਉ ਨਰਹਿ ਨਿਹ ਕੇਵਲ।
0: ਸੱਚੇ ਪਾਤਸ਼ਾਹ ਜੀ, ਇਸ ਵਿਆਹ ਦੇ ਵਿੱਚ ਬਰਾਤ ਕਿਹੜੀ ਹੈ? ਤਾਂ ਹਜ਼ੂਰ ਕਹਿੰਦੇ ਨੇ ਜਾਨੀ ਨਾਉ ਨਰਹਿ ਨਿਹ ਕੇਵਲ, ਜੋ ਮਨੁੱਖਾਂ ਦੇ ਵਿੱਚੋਂ ਨਿਹ ਕੇਵਲ ਨਿਰੰਤਰ ਸ਼ੁੱਧ ਸ਼ਵਾਸ਼ ਸੁਤੰਤਰ ਹੈ, ਨਰੇ ਨਿਯੰਤਾ ਪ੍ਰੇਰਿਤ ਵਾਹਿਗੁਰੂ, ਉਸ ਅਕਾਲ ਪੁਰਖ ਵਾਹਿਗੁਰੂ ਦੇ ਜਿਹੜੇ ਨਾਮ ਨੇ ਨਾ, ਇਹੀ ਬਰਾਤ ਹੈ।
1: ਰਵ ਰਹਿਆ ਤੇਹੋ ਲੋਈ।
0: ਉਹ ਪਰਮੇਸ਼ਰ ਤਿੰਨਾਂ ਲੋਕਾਂ ਦੇ ਵਿੱਚ ਰਵਿਆ ਹੋਇਆ ਮੌਜੂਦ ਹੈ।
1: ਮਾਏ ਨਿਰਾਸੀ ਰੋਏ ਵਿਚੁੰਨੀ।
0: ਜਿਵੇਂ ਸਮਾਜ ਦੇ ਵਿੱਚ ਗੁਰੂ ਪਿਆਰੇ, ਬੱਚੀ ਦੀ ਸ਼ਾਦੀ ਤੋਂ ਬਾਅਦ ਜਦੋਂ ਬੱਚੀ ਨੂੰ ਤੋਰੀਦਾ ਹੈ ਨਾ, ਉਸ ਵੇਲੇ ਮਾਂ ਆਪਣੀ ਬੱਚੀ ਦੇ ਗਲ ਲੱਗ ਕੇ ਰੋਂਦੀ ਹੈ। ਕਿਉਂ? ਕਿ ਇਹ ਧੀ ਹੁਣ ਮੇਰੀ ਦੂਜੇ ਘਰ ਵਿੱਚ ਚੱਲੀ ਹੈ, ਪਤਾ ਨਹੀਂ ਮਿਲੇ ਕਿ ਨਾ। ਇਸੇ ਤਰ੍ਹਾਂ ਮਾਏ ਨਿਰਾਸੀ ਰੋਏ ਵਿਛੁੰਨੀ। ਮਾਏ ਦਾ ਅਰਥ ਹੈ ਮਾਇਆ। ਇਹ ਮਾਇਆ ਰੂਪੀ ਮਾਂ ਜਿਹੜੀ ਹੈ, ਜਦੋਂ ਜੀਵ ਰੂਪ ਇਸਤਰੀ ਇਸ ਮਾਇਆ ਤੋਂ ਵਿਛੜ ਕੇ ਉਸ ਪਤੀ ਅਕਾਲ ਪੁਰਖ ਵਾਹਿਗੁਰੂ ਨਾਲ ਮਿਲਦੀ ਹੈ ਨਾ, ਸਾਧ ਸੰਗਤ ਜੀ, ਉਸ ਵੇਲੇ ਮਾਇਆ ਵਿਛੜ ਕੇ ਰੋਂਦੀ ਹੈ।
1: ਬਾਲੀ ਬਾਲਾ ਹੇਤੇ।
0: ਜੀਵ ਇਸਤਰੀ ਦਾ ਪਤੀ ਪਰਮਾਤਮਾ ਦੇ ਨਾਲ ਹੇਤੇ ਪਿਆਰ ਪੈ ਜਾਂਦਾ, ਸਾਧ ਸੰਗਤ ਜੀ, ਫਿਰ ਇਹ ਜੀਵ ਇਸਤਰੀ ਮਾਇਆ ਨਾਲ ਪਿਆਰ ਨਹੀਂ ਕਰਦੀ, ਇਸ ਕਰਕੇ ਮਾਇਆ ਵਿਛੜ ਕੇ ਰੋਂਦੀ ਹੈ ਕਿ ਇਹ ਜੀਵ ਰੂਪ ਇਸਤਰੀ ਹੁਣ ਮੇਰੇ ਨਾਲ ਪਿਆਰ ਨਹੀਂ ਕਰਦੀ।
1: ਨਾਨਕ ਸਾਚ ਸ਼ਬਦ ਸੁਖ ਮਹਿਲੀ।
0: ਸੱਚੇ ਪਾਤਸ਼ਾਹ ਜੀ ਕਹਿੰਦੇ ਸੱਚੇ ਸ਼ਬਦ ਨਾਲ ਜੁੜ ਕੇ, ਬ੍ਰਹਮ ਨਾਲ ਜੁੜ ਕੇ ਉਹਦੇ ਸਰੂਪ ਦਾ ਸੁਖ ਪ੍ਰਾਪਤ ਕੀਤਾ ਜਾ ਸਕਦਾ ਹੈ।
1: ਗੁਰ ਚਰਣੀ ਪ੍ਰਭ ਚੇਤੇ।
0: ਗੁਰੂ ਚਰਨਾਂ ਨਾਲ ਜੁੜ ਕੇ ਉਸ ਪ੍ਰਭੂ ਨੂੰ ਚੇਤੇ ਸਿਮਰਿਆ ਜਾ ਸਕਦਾ ਹੈ।
1: ਬਾਬੁਲ ਦਿੱਤੜੀ ਦੂਰ ਨਾ ਆਵੇ।
0: ਸਤਿ ਸੰਗਤ ਜੀ, ਬਾਬੁਲ ਦਿੱਤੜੀ ਦੂਰ, ਬਾਬੁਲ ਪਿਤਾ ਨੇ ਦੂਰ ਵਿਆਹ ਦਿੱਤੀ। ਜਿਵੇਂ ਆ ਸਮਾਜ ਦੇ ਵਿੱਚ ਵੀ ਆਪਾਂ ਕਈ ਵਾਰ ਵੇਖਦੇ ਹਾਂ ਨਾ, ਪਿਤਾ ਧੀ ਨੂੰ ਦੂਰ ਵਿਆਹ ਦਿੰਦਾ। ਪੁਰਾਤਨ ਸਮੇਂ ਦਾ ਕਾਰਨ ਹੁੰਦਾ ਸੀ ਦੂਰ ਧੀਆਂ ਵਿਆਹਣੀਆਂ, ਕਿ ਨਾ ਧੀ ਛੇਤੀ ਘਰ ਆਵੇ ਤੇ ਨਾ ਸਹੁਰਿਆਂ ਦੇ ਨਾਲ ਕੋਈ ਰੱਫੜ ਪਵੇ। ਇਸੇ ਤਰ੍ਹਾਂ ਸੱਚੇ ਪਾਤਸ਼ਾਹ ਜੀ ਕਹਿੰਦੇ ਗੁਰੂ ਰੂਪ ਬਾਬਲ ਨੇ ਇਸ ਜੀਵ ਇਸਤਰੀ ਨੂੰ ਦੂਰ ਤੋਰ ਦਿੱਤਾ ਹੈ।
1: ਘਰ ਪੇਈਏ ਬਲਰਾਮ ਜੀਓ,
0: ਨਾ ਆਵੇ ਘਰ ਪੇਈਏ ਬਲਰਾਮ ਜੀਓ। ਇਹ ਜੀਵ ਇਸਤਰੀ ਨਾ ਵਾਰ ਵਾਰ ਪੇਕੇ ਘਰ ਵਿੱਚ ਆਵੇ, ਭਾਵ ਇਹ ਜੀਵ ਇਸਤਰੀ ਵਾਰ ਵਾਰ ਜੰਮਣ ਮਰਨ ਦੇ ਵਿੱਚ ਨਾ ਆਵੇ। ਇਸ ਕਰਕੇ ਗੁਰੂ ਪਿਤਾ ਨੇ ਜੀਵ ਇਸਤਰੀ ਨੂੰ ਪਤੀ ਪਰਮੇਸ਼ਰ ਦੇ ਨਾਲ ਦੂਰ ਤੋਰ ਦਿੱਤਾ। ਗੁਰੂ ਪਿਆਰਿਓ, ਇਹ ਹੁਣ ਜੰਮਣ ਮਰਨ ਵਿੱਚ ਨਹੀਂ ਆਉਂਦੀ, ਬਲਿਹਾਰ ਜਾਈਓ ਉਸ ਮਾਲਕ ਤੋਂ।
1: ਰਹਿਸੀ ਵੇਖ ਹਦੂਰ,
0: ਪਤੀ ਨੂੰ ਆਪਣੇ ਸਨਮੁਖ ਵੇਖ ਕੇ ਪ੍ਰਸੰਨ ਹੁੰਦੀ ਹੈ ਜੀਵ ਇਸਤਰੀ।
1: ਫਿਰ ਰਾਵੀ ਘਰ ਸੋਹੀਐ ਬਲਰਾਮ ਜੀਓ।
0: ਉਹ ਪਤੀ ਪਰਮੇਸ਼ਰ ਇਸ ਜੀਵ ਨਾਲ ਰਾਵੀ ਪਿਆਰ ਕਰਦਾ ਹੈ। ਜੀਵ ਇਸਤਰੀ ਉਸ ਮਾਲਕ ਦੇ ਘਰ ਵਿੱਚ ਸੁਭਾਏ ਮਾਨ ਹੁੰਦੀ ਹੈ।
1: ਸਾਚੇ ਪਿਰ ਲੋੜੀ ਪ੍ਰੀਤਮ ਜੋੜੀ,
0: ਜਿਸ ਜੀਵ ਇਸਤਰੀ ਨੂੰ ਪ੍ਰਭੂ ਪਤੀ ਨੇ ਚਾਹਿਆ, ਮਾਲਕ ਨੇ ਉਸ ਨੂੰ ਆਪਣੇ ਨਾਲ ਜੋੜ ਲਿਆ।
1: ਮਤ ਪੂਰੀ ਪ੍ਰਧਾਨੇ,
0: ਸਾਧ ਸੰਗਤ ਜੀ ਮਤ ਕਰਕੇ ਸਿੱਖਿਆ ਕਰਕੇ ਉਹ ਇਸ ਲੋਕ ਵਿੱਚ ਵੀ ਪਰਲੋਕ ਵਿੱਚ ਵੀ ਪ੍ਰਧਾਨੇ ਮੁਖੀ ਹੈ।
1: ਸੰਯੋਗੀ ਮੇਲਾ ਥਾਨ ਸੋਹਿਲਾ,
0: ਸੰਯੋਗ ਕਰਕੇ ਹੀ ਉਸ ਮਾਲਕ ਦੇ ਨਾਲ ਮਿਲਾਪ ਹੁੰਦਾ ਹੈ। ਅਤੇ ਥਾਨ ਸੁਹੇਲਾ, ਗੁਰੂ ਪਿਆਰੇ ਸਤ ਸੰਗਤ ਰੂਪੀ ਅਥਵਾ ਸਰੂਪ ਰੂਪੀ ਜੋ ਥਾਨ ਹੈ ਉਹ ਸੁਹੇਲਾ ਸੁਖੀ ਹੁੰਦਾ ਹੈ।
1: ਗੁਣਵੰਤੀ ਗੁਰ ਗਿਆਨੇ,
0: ਗੁਰੂ ਦੇ ਗਿਆਨ ਦੁਆਰਾ ਜੀਵ ਇਸਤਰੀ ਗੁਣਾ ਵਾਲੀ ਹੁੰਦੀ।
1: ਸਤ ਸੰਤੋਖ ਸਦਾ ਸੱਚ ਪੱਲੇ,
0: ਜਿਸ ਜੀਵ ਇਸਤਰੀ ਦੇ ਪੱਲੇ ਹੈ ਸਤ ਸੰਤੋਖ, ਸੰਜਮ ਤੇ ਸੰਤੋਖ, ਦਾਨੀ ਸੁਭਾਅ ਔਰ ਸੰਤੋਖ ਹੈ, ਲਾਲਚ ਨਹੀਂ ਅਤੇ ਸਦੀਵ ਕਾਲ ਸੱਚ ਬੋਲਣਾ ਇਹ ਪੱਲੇ ਪਿਆ।
1: ਸੱਚ ਬੋਲੇ ਫਿਰ ਭਾਏ,
0: ਉਹ ਸੱਚ ਬੋਲਦੀ ਜੀਵ ਇਸਤਰੀ ਤੇ ਪਤੀ ਮਾਲਕ ਨੂੰ ਭਾ ਜਾਂਦੀ, ਚੰਗੀ ਲੱਗਦੀ ਹੈ।
1: ਨਾਨਕ ਵਿਛੜ ਨਾ ਦੁੱਖ ਪਾਏ,
0: ਸੱਚੇ ਪਾਤਸ਼ਾਹ ਜੀ ਕਹਿੰਦੇ ਜੀਵ ਇਸਤਰੀ ਵਿਛੜ ਕੇ ਮਾਲਕ ਤੋਂ ਫਿਰ ਦੁੱਖ ਨਹੀਂ ਪਾਉਂਦੀ ਜੰਮਣ ਮਰਨ ਦਾ।
1: ਗੁਰਮਤ ਅੰਕ ਸਮਾਏ,
0: ਗੁਰੂ ਦੀ ਸਿੱਖਿਆ ਦੁਆਰਾ, ਗੁਰੂ ਦੇ ਉਪਦੇਸ਼ ਦੁਆਰਾ, ਗੁਰਮੁਖ ਦੀ ਧਾਰਨੀ ਹੋ ਕੇ ਅੰਮ੍ਰਿਤ ਛਕ ਕੇ ਨਿਤ ਨੇਮਨ ਬਣ ਕੇ ਉਹ ਜੀਵ ਇਸਤਰੀ ਮਾਲਕ ਦੀ ਗੋਦ ਵਿੱਚ ਸਮਾ ਜਾਂਦੀ ਹੈ, ਸਦੀਵ ਕਾਲ ਉਸ ਦੇ ਨਾਲ ਮਿਲੀ ਰਹਿੰਦੀ ਹੈ। ਇਹ ਸਤਿਗੁਰਾਂ ਨੇ ਪਾਵਨ ਪਵਿੱਤਰ ਮੁੱਖ ਵਾਕ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਪਾਂ ਨੂੰ ਬਖਸ਼ਿਸ਼ ਕੀਤਾ ਸੀ ਸਤਿਗੁਰੂ ਰਹਿਮਤ ਕਰਨ। ਗੁਰੂ ਪਿਆਰਿਓ, ਆਪਾਂ ਵੀ ਪੇਕੇ ਘਰ ਨੂੰ ਛੱਡ ਕੇ ਪਰਲੋਕ ਜਾਣਾ, ਸਹੁਰੇ ਘਰ ਜਾਣਾ ਹੈ ਤੇ ਕੋਈ ਸਿੱਖ ਲਈਏ, ਗੁਰਬਾਣੀ ਪੜ੍ਹਨੀ ਸਿੱਖ ਲਈਏ, ਗੁਰੂ ਕੀ ਬਾਣੀ ਨੂੰ ਵਿਚਾਰਨਾ ਸਿੱਖ ਲਈਏ, ਅੰਮ੍ਰਿਤ ਛਕੀਏ, ਤਿਆਰ ਵਰ ਤਿਆਰ ਹੋਈਏ ਤਾਂ ਕਿ ਸਹੁਰੇ ਘਰ ਸਾਡਾ ਨਿਵਾਸ ਹੋ ਸਕੇ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ, ਆਪ ਸਮੂਹ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਹੋਈਆਂ ਭੁੱਲਾਂ ਦੀ ਖਿਮਾ ਕਰ ਦੇਣੀ ਜੀ।
1: ਸਤ ਸੰਤੋਖ ਸਦਾ ਸੱਚ ਪੱਲੇ,
0: ਸੱਚ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਸਾ ਵਰੀ ਮਹੱਲਾ ਪੰਜਵਾਂ। ਏਕਾ ਊਟ ਗਾਹੋ ਹਾਂ, ਗੁਰ ਕਾ ਸ਼ਬਦ ਕਹੋ ਹਾਂ, ਆਗਿਆ ਸਤ ਸਹੋ ਹਾਂ, ਮਨ ਹੇ ਨਿਧਾਨ ਲਹੋ ਹਾਂ, ਸੁਖ ਹੇ ਸਮਾਈਐ ਮੇਰੇ ਮਨਾ ਰਹਾਉ।

ਕਿਰਪਾਉ ਕਹੋ ਸੁਈਹਾ ਮਿਟੇ ਅੰਦੇਸਿਆ ਸੰਤ ਉਪਦੇਸਿਆ ਮੇਰੇ ਮਨਾ ਜਿਸ ਜਨ ਨਾਮ ਸੁਖ ਹਾਂ ਤਿਸ ਨਿਕਟ ਨਾ ਕਦੇ ਦੁੱਖ ਹਾਂ ਜੋ ਹਰ ਹਰ ਜਸ ਸੁਨੇ ਹਾਂ ਸਭ ਕੋ ਤਿਸ ਮੰਨੇ ਹਾਂ ਸਫਲ ਸੋ ਆਇਆ ਹਾਂ ਨਾਨਕ ਪ੍ਰਭ ਪਾਇਆ ਮੇਰੇ ਮਨਾ ਆਸਾ ਵਰੀ ਮਹੱਲਾ ਪੰਜਵਾਂ ਮੈਲ ਹਰ ਜਸ ਗਾਈਐ ਹਾਂ ਪਰਮ ਪਦ ਪਾਈਐ ਹਾਂ ਉਆ ਰਾਸ ਜੋ ਵਿਦੇ ਹਾਂ ਤਾਂ ਕੋ ਸਗਲ ਸਿੱਧੇ ਹਾਂ ਆਨ ਦਿਨ ਜਾਗਿਆ ਹਾਂ ਨਾਨਕ ਵਡ ਭਾਗਿਆ ਮੇਰੇ ਮਨ ਰਹਾਉ ਸੰਤ ਭਾਗਤ ਹੋਈਐ ਹਾਂ ਦੁਰਮਤ ਖੋਈਐ ਹਾਂ ਦਸ ਨਰੇਣ ਹੋਏ ਹਾਂ ਵਿਆਪੈ ਦੁੱਖ ਨਾ ਕੋਏ ਹਾਂ ਭਗਤਾਂ ਸ਼ਰਨ ਪਰ ਹਾਂ ਜਨਮ ਨਾ ਕਦੇ ਮਰ ਹਾਂ ਅਸਥਿਰ ਸੀ ਭਈ ਹਾਂ ਹਰ ਹਰ ਜਿਨ ਜਪ ਲਈ ਮੇਰੇ ਮਨਾ ਸਾਜਨ ਮੀਤ ਤੂੰ ਹਾਂ ਨਾਮ ਦ੍ਰਿੜਾਈ ਮੂੰਹ ਹਾਂ ਤਿਸ ਬਿਨ ਨਾਹੀ ਕੋਈ ਹਾਂ ਮਨਹਿ ਅਰਾਧ ਸੋਏ ਹਾਂ ਨਿਮਖ ਨਾ ਵਿਸਰੈ ਹਾਂ ਤਿਸ ਬਿਨ ਕਿਉ ਸਰੈ ਹਾਂ ਗੁਰ ਕਉ ਕੁਰਬਾਨ ਜਾਉ ਹਾਂ ਨਾਨਕ ਜਪੇ ਨਾਉ ਮੇਰੇ ਮਨਾ ਆਸਾ ਵਰੀ ਮਹੱਲਾ ਪੰਜਵਾਂ ਕਾਰਨ ਕਰਨ ਤੂੰ ਹਾਂ ਅਵਰਨਾ ਸੁਜੈ ਮੂੰ ਹਾਂ ਕਰੇ ਸੋ ਹੋਈਐ ਹਾਂ ਸਹਿਜ ਸੁਖ ਸੋਈਐ ਮੈਂ ਸੋਈਐ ਹਾਂ ਧੀਰਜ ਮਨ ਭਏ ਹਾਂ ਪ੍ਰਭ ਕੈ ਦਰ ਭਏ ਮੇਰੇ ਮਨਾ ਰਹਾਉ ਸਾਧੂ ਸੰਗ ਮੇ ਹਾਂ ਪੂਰਨ ਸੰਜ ਮੇ ਹਾਂ ਜਬ ਤੇ ਛੁਟੇ ਆਪ ਹਾਂ ਤਬ ਤੇ ਮਿਟੇ ਤਾਪ ਹਾਂ ਕਿਰਪਾ ਧਾਰੀਆ ਹਾਂ ਪਤ ਰੱਖ ਬਨਵਾਰੀਆ ਮੇਰੇ ਮਨਾ ਇਹ ਸੁਖ ਜਾਨੀ ਐ ਹਾਂ ਹਾਰ ਕਰੇ ਸੋ ਮਾਨੀ ਐ ਹਾਂ ਮੰਦਾ ਨਾਹੀ ਕੋਈ ਹਾਂ ਸੰਤ ਕੀ ਰੇਨ ਹੋਏ ਹਾਂ ਆਪੇ ਜਿਸ ਰੱਖੈ ਹਾਂ ਹਰ ਅੰਮ੍ਰਿਤ ਸੋ ਚਖੈ ਮੇਰੇ ਮਨਾ ਜਿਸ ਕਾ ਨਾਹੀ ਕੋਈ ਹਾਂ ਤਿਸ ਕਾ ਪ੍ਰਭੂ ਸੋਏ ਹਾਂ ਅੰਤਰਗਤ ਬੁਝੈ ਹਾਂ ਸਭ ਕਿਛ ਤਿਸ ਸੁਝੈ ਹਾਂ ਪਤ ਉਧਾਰ ਲੇ ਹਾਂ ਨਾਨਕ ਅਰਦਾਸ ਇਹ ਮੇਰੇ ਮਨਾ ਆਸਾ ਵਰੀ ਮਹੱਲਾ ਪੰਜਵਾਂ ਇੱਕ ਤੁਕਾ ਪੋਏ ਪਰਦੇਸੀਆ ਹਾਂ ਸੁਣਤ ਸੰਦੇਸਿਆ ਹਾਂ ਰਹਾਉ ਜਾਂ ਸਵਰਾਚ ਰਹੇ ਹਾਂ ਸਭ ਕੋ ਤਜ ਗਏ ਹਾਂ ਸੁਪਨਾ ਜਿਉ ਭਏ ਹਾਂ ਹਰ ਨਾਮ ਜਿਨ ਲਏ ਹਰ ਤਾਜੇ ਆਨ ਲਗੇ ਹਾਂ ਜਨਮੈ ਮਰ ਭਗੇ ਹਾਂ ਹਰ ਹਰ ਜਨ ਲਹੇ ਹਾਂ ਜੀਵਤ ਸੇ ਰਹੇ ਹਾਂ ਜਿਸ ਹੈ ਕਿਰਪਾਲ ਹੋਏ ਹਾਂ ਨਾਨਕ ਭਗਤ ਸੋਏ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਆਸਾ ਮਹੱਲਾ ਨੌਵਾਂ ਬਿਰਥਾ ਕਹੋ ਕਉ ਨਸਿਓ ਮਨ ਕੀ ਲੋਭ ਗ੍ਰਸਿਓ ਦਸ ਹੂੰ ਦਿਸ ਧਾਵਤ ਆਸਾ ਲਾਗਿਓ ਧਨ ਕੀ ਰਾਉ ਸੁਖ ਕਾ ਹੇਤ ਬਹੁਤ ਦੁੱਖ ਪਾਵਤ ਸੇਵ ਕਰਤ ਜਨ ਜਨ ਕੀ ਦੁਆਰ ਦੁਆਰ ਸਵਾਨ ਜਉ ਡੋਲਤ ਨਹਿ ਸੁਧ ਰਾਮ ਭਜਨ ਕੀ ਮਾਨਸ ਜਨਮ ਅਕਾਰਥ ਗੋਵਤ ਲਾਜ ਨਾ ਲੋਕ ਹਸਨ ਕੀ ਨਾਨਕ ਹਰ ਜਸ ਕਿਉਂ ਨਹੀਂ ਗਾਵਤ ਕੋ ਮਤ ਬਿਨਾਸੈ ਤਨ ਕੀ ਰਾਗ ਆਸਾ ਮਹੱਲਾ ਪਹਿਲਾ ਅਸ਼ਟਪਦੀਆਂ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਉੱਤਰ ਅਵਘਟ ਸਰਬਰ ਨਹਾਵੈ ਬਕੈ ਨ ਬੋਲੈ ਹਰ ਗੁਣ ਗਾਵੈ ਜਲ ਆਕਾਸੀ ਸੁਨ ਸਮਾਵੈ ਰਾਸ ਸਤ ਝੋਲ ਮਹਾਰਸ ਪਾਵੈ ਐਸਾ ਗਿਆਨ ਸੁਨੋ ਅਬ ਮੋਰੇ ਭਰਪੁਰ ਧਾਰ ਰਹਿਆ ਸਭ ਠਾਉਰੇ ਰਾਉ ਸੱਚ ਵਰਤ ਨੇਮ ਨ ਕਾਲ ਸੰਤਾਵੈ ਸਤਿਗੁਰ ਸ਼ਬਦ ਕ੍ਰੋਧ ਜਲਾਵੈ ਗਗਨ ਨਿਵਾਸ ਸਮਾਧ ਲਗਾਵੈ ਪਾਰਸ ਪਰਸ ਪਰਮ ਪਦ ਪਾਵੈ ਸੱਚ ਮਨ ਕਾਰਣ ਤਤ ਬਿਲੋਵੈ ਸੁ ਭਾਰੁ ਸਰ ਭਾਰੁ ਮੈਲ ਨ ਧੋਵੈ ਜੈ ਸੋ ਰਤਾ ਤੈ ਸੁ ਹੋਵੈ ਆਪੇ ਕਰਤਾ ਕਰੇ ਸੁ ਹੋਵੈ ਗੁਰ ਹੈਵ ਸੀਤਲ ਅਗਨ ਬੁਝਾਵੈ ਸੇਵਾ ਸੁਰਤ ਵਿਭੂਤ ਚੜਾਵੈ ਦਰਸ਼ਨ ਆਪ ਸਹਿਜ ਕਰ ਆਵੈ ਨਿਰਮਲ ਬਾਣੀ ਨਾਦ ਬਜਾਵੈ ਅੰਤਰ ਗਿਆਨ ਮਹਾਰਸ ਸਾਰਾ ਤੀਰਥ ਮੱਜਨ ਗੁਰ ਵਿਚਾਰਾ ਅੰਤਰ ਪੂਜਾ ਥਾਨ ਮੁਰਾਰਾ
ज्योति ज्योत मिलावनहारा रस रसया मति कै पाई तख्त निवासी पंच समाई कार कमाई खसम रजाई अवगत नाथ न लखिया जाई जल मह उपजै जल ते दूर जल मह ज्योत रहया भरपूर किस नेड़ै किस आखा दूर गुण निद गावां दीख दूर अंतर बाहर अबर ना कोई ज्योत सुभावे सुफन होए सुन भरथर गुण नानक कह बिचारू निर्मल नाम मेरा आधारू आस्था महला पहला सब जप सब तप सब चतराई उजड़ भरमै राह न पाई अभ्यन बूझै को थाए न पाई नाम बिहूणै माथ शाई साच धनी जग आए बिनासा झूठ सप्राणी गुरमुख दासा रहाऊ जग मोह बाधा बहुती आसा गुरमति एक भई उदासा अंतर नाम कमल परगासा तिन कौ नाही जम की त्रासा जग त्रे जित कामन हितकारी पुत्र कलतर लागु नाम विसारी बिरथा जन्म गवाया बाजी हारी सदगुर सेवे करणी सारी बार हो औ मैं कहे कहाई अंदरों मुक्त लीप कदे न पाई कदे न लाई माया मोह गुर शब्द जलाई निर्मल नाम सद हिरदय त्याई धावत राखै ठाकर हाई सिख संगत कर्म मिलाई गोर बिन भूलो आवै जाई नजर करे संजोग मिलाए रूड़ो कहो न कहया जाई अकथ कथो नह कीमत पाई सब दुख तेरे सुख रजाई सब दुख मेटे सच नाई कर बिन वाजा पग बिन ताला जे शब्द बुझै तां सच निहाला अंतर साच सभे सुख नाला नजर करे राखे रखवाला त्रिपवन बूझै सूझै आप गवावै बाणी बूझै सच समावै शब्द विचारे एक लिपतारा नानक धन सवारण हारा आसा महला पहला लेख असंख लिख लिख मान मन मानै सच सुरत बखान कथनी बदनी पढ़ पढ़ पार लेख असंख लेख पार ऐसा साचा तू एको जान जमण मरना हुक्म पछाण रहाऊ माया मोह जग बाधा जमकाल बांधा छूटै नाम सुमाल गुरसुख दाता बरना पाल हलत पलत निभि तुद नाल शब्द मरै ता इक लिव लाई अचर चरै ता भरम चुकाई जीवन मुक्त मन नाम वसाई गुरमुख होए ता सच समाई जिन धार साजी गगन आकाश जिन सब तापी ताप थाप सर्व निरंतर आपे आप किस न पूछै बख्शे आप तू पुर सागर माणक हीर तू निर्मल सच गुणी गहीर सुख मानै भेटै गुर पीर एको साहिब एक वजीर जग बंदी उकते हो मारी जग सन्यासी जग ज्ञानी बिरला आचारी जग पंडित बिरला विचारी बिन सतगुर भेटे सब फिर अहंकारी जग दुखिया सुखिया जन कोए सा जग रोगी भोगी गुण रोए जग उपजै बिन सह पत खोए गुरमुख होवै बूझै सोए महंगो मोल भार अफार अटल अशल गुरमती तारू भाई मिलै भावै भयकारू नानक नीच कै बिचारू आसा महला पहला एक मरै पंचै मिल पंचे मिल रोवै होमै जाए शब्द मल धोवै समझ सूझ सहज करो वै बिन बूझे सगली पत खोवै

ਹੋਵੇ ਕਿਸ ਬੇ ਜਿਸ ਬੇਦਨ ਹੋਵੇ ਜਿਸ ਬੀਤੀ ਜਾਣੇ ਪ੍ਰਭ ਸੋਵੇ ਆਪੇ ਕਰਤਾ ਕਰੇ ਸੋ ਹੋਵੇ ਜੀਵਤ ਮਰਨਾ ਤਾਰੇ ਤਰਨਾ ਜਾ ਜਗਦੀਸ਼ ਪਰਮ ਗਤ ਸਰਣਾ ਹੋਮ ਬਲਹਾਰੀ ਸਤਿਗੁਰ ਚਰਣਾ ਗੁਰਬੋਹਿਤ ਸ਼ਬਦ ਪਹਿ ਤਰਨਾ ਨਿਰਭਉ ਆਪ ਨਿਰੰਤਰ ਜੋਤ ਬਿਨ ਨਾਵੈ ਸੂਤਕ ਜਗ ਸੋਤ ਦੁਰਮਤ ਬਿਨ ਸਹਿ ਕਿਆ ਕਹਿ ਰੋਤ ਜਨਮ ਮੂਏ ਬਿਨ ਭਗਤ ਸਰੋਤ ਮੂਏ ਕਉ ਸਚ ਰੋਪ ਹੈ ਮੀਤ ਤ੍ਰੈ ਗੁਣ ਰੂਪ ਹੈ ਨੀਤਾ ਨੀਤ ਦੁੱਖ ਸੁਖ ਪਰ ਹਰ ਸਹਿਜ ਸੁਚੀਤ ਤਨ ਮਨ ਸੰਪੋਗ ਕ੍ਰਿਸ਼ਨ ਪ੍ਰੀਤ ਭੀਤਰ ਏਕ ਅਨੇਕ ਅਸੰਖ ਕਰਮ ਧਰਮ ਬਹੁ ਸੰਖ ਅਸੰਖ ਬਿਨ ਭੈ ਭਗਤੀ ਜਨਮ ਬਿਰੰਥ ਹਰ ਗੁਣ ਗਾਵੇ ਮਿਲ ਪਰਮਾਰੰਥ ਆਪ ਮਰੈ ਮਾਰੇ ਪੀ ਆਪ ਆਪ ਆਪ ਪਾਈ ਥਾਪ ਥਾਪ ਸ੍ਰਿਸ਼ਟ ਉਪਾਈ ਜੋਤੀ ਹੂੰ ਜਾਤ ਸ਼ਬਦ ਵਿਚਾਰ ਮਿਲਣ ਨਹੀਂ ਭਰਾਤ ਸੂਤਕ ਅਗਨ ਭਖੈ ਭਾ ਜਗ ਖਾਈ ਸੂਤਕ ਜਲ ਥਾਲੋ ਸਭ ਹੀ ਖਾਇ ਥਾਏ ਨਾਨਕ ਸੂਤਕ ਜਨਮ ਮਰੀ ਜਾਏ ਗੁਰਪ੍ਰਸਾਦੀ ਹਰ ਰਸ ਪੀ ਜਾਏ ਰਾਗ ਆਸਾ ਮਹੱਲਾ ਪਹਿਲਾ ਆਪ ਵਿਚਾਰੈ ਸੋ ਪਰਖੇ ਹੀਰਾ ਏਕ ਦ੍ਰਿਸ਼ਟ ਤਾਰੇ ਗੁਰਪੂਰਾ ਗੁਰਮਾਨੈ ਮਨ ਤੇ ਮਨ ਧੀਰਾ ਐਸਾ ਸਾਸ ਰਾਫੀ ਕਰੈ ਸਾਚੀ ਨਦਰ ਏਕ ਲੇਬ ਤਰੈ ਰਾਉ ਪੂੰਜੀ ਨਾਮ ਨਿਰੰਜਨ ਸਾਰੂ ਨਿਰਮਲ ਸਾਚਰਤਾ ਪੈਕਾਰੂ ਸਿਫਤ ਸਹਿਜ ਕਾਰ ਗੁਰ ਕਰਤਾਰੂ ਆਸਾ ਮਨਸਾ ਸ਼ਬਦ ਜਲਾਈ ਰਾਮ ਨਾਰਾਇਣ ਕਹਿ ਕਹਾਈ ਗੁਰ ਤੇ ਵਾਟ ਮਹਿਲ ਘਰ ਪਾਈ ਕੰਚਨ ਕਾਇਆ ਜੋਤ ਅਨੂਪ ਤ੍ਰਿਭਵਨ ਦੇ ਵਾ ਸਗਲ ਸਰੂਪ ਮੈਂ ਸੋ ਧਨ ਪੱਲੈ ਸਾਚ ਅਖੂਟ ਪੰਚ ਤੀਨ ਲਿਵ ਚਾਰ ਸਮਾਵੇ ਗਗਨ ਧਰਨ ਗਗਨ ਕਲ ਧਾਰ ਰਹਾਵੇ ਬਾਹਰ ਜਾਤੋ ਉਲਟ ਪਰਾਵੈ ਮੂਰਤ ਹੋਏ ਤਾਂ ਆਖੀ ਬੂਸੂ ਜੈ ਜੇ ਵਾਰਸ ਨਹੀਂ ਕਹਿਆ ਬੂਜੈ ਬਿਖ ਕਾ ਮਾਤਾ ਜਗਸਾਂ ਲੂਜੈ ਊਤਮ ਸੰਗਤ ਊਤਮ ਹੋਵੈ ਗੁਣ ਕੋ ਧਾਵੈ ਅਗੁਣ ਧੋਵੈ ਬਿਨ ਗੋਰ ਸੇਵੇ ਸਹਿਜ ਨ ਹੋਵੈ ਹੀਰਾ ਨਾਮ ਜਵੇ ਹਰ ਲਾਲ ਮਨ ਮੋਤੀ ਹੈ ਤਿਸ ਕਾ ਮਾਲ ਨਾਨਕ ਪਰਖ ਹੈ ਨਦਰ ਨਿਹਾਲ ਆਸਾ ਮਹੱਲਾ ਪਹਿਲਾ ਗੁਰਮੁਖ ਗਿਆਨ ਧਿਆਨ ਮਨ ਮਾਨ ਗੁਰਮੁਖ ਮਹਿਲੀ ਮਹਿਲ ਪਛਾਣ ਗੁਰਮੁਖ ਸੁਰਤ ਸ਼ਬਦ ਨਿਸ਼ਾਨ ਐਸੇ ਗਿਆਨ ਐਸੇ ਪ੍ਰੇਮ ਭਗਤ ਵਿਚਾਰੀ ਗੁਰਮੁਖ ਸਾਚਾ ਨਾਮ ਚ ਮੁਰਾਰੀ ਰਾਉ ਅਹਿਨਸ ਨਿਰਮਲ ਥਾਨ ਸੁਥਾਨ ਤੀਨ ਭਵਨ ਤ੍ਰਿਗਨਹਿ ਕੇਵਲ ਗਿਆਨ ਸਾਚੇ ਗੁਰ ਤੇ ਹੁਕਮ ਪਛਾਣ ਸਾਚਾ ਹਰਖ ਨਾਹੀ ਤਸੋਗ ਅੰਮ੍ਰਿਤ ਗਿਆਨ ਮਹਾਰਸ ਭੋਗ ਪੰਚ ਸਮਾਈ ਗੁਸੁਖੀ ਸਭ ਲੋਗ ਸਗਲੀ ਜੋਤ ਤੇਰਾ ਸਭ ਕੋਈ ਆਪੇ ਜੋੜ ਵਿਛੋੜੇ ਸੋਈ ਆਪੇ ਕਰਤਾ ਕਰੇ ਸੋਈ ਢਾਹੇ ਉਸਾਰੇ ਹੁਕਮ ਸਮਾਵੈ ਹੁਕਮ ਵਰਤੈ ਜੋਤ ਸੁਭਾਵੈ ਗੁਰਬਿਨ ਪੂਰਾ ਕੋਈ ਨਾ ਪਾਵੈ ਬਾਲਕ ਬਿਰਧ ਨ ਸੁਰਤ ਪੁਰਾਣ ਪਰ ਜੋਬਨ ਬੂਢੈ ਅਭਿਮਾਨ ਬਿਨ ਨਾਵੇ ਕਿਆ ਲੈ ਸੰਦਾਨ ਜਿਸ ਕਾ ਅੰਨ ਧਨ ਸਹਿਜ ਨਾ ਜਾਣਾ ਪਰਮ ਭੁਲਾਨਾ ਫਿਰ ਪਛਤਾਨਾ ਗਲਫਾਹੀ ਬਹੁਰਾ ਬਹੁਰਾਨਾ ਬੂਢਤ ਜਗ ਦੇਖਿਆ ਤਾਉ ਡਰ ਭਾਗੇ ਸਤਿਗੁਰ ਰਾਖੇ ਸੇਵਡ ਭਾਗੇ ਨਾਨਕ ਗੁਰ ਕੀ ਚਰਨੀ ਲਾਗੇ ਆਸਾ ਮਹੱਲਾ ਪਹਿਲਾ ਗਾਵੈ ਗੀਤੇ ਜੀਤਾ ਨੀਤੇ ਰਾਗ ਸੁਣਾਈ ਕਹਾਵੈ ਬੀਤੇ ਬਿਨ ਨਾਵੈ ਮਨ ਝੂਠ ਅਨੀਤੇ ਕਹਾਂ ਚੱਲੋ ਮਨ ਰਹੋ ਘਰੇ ਗੁਰਮੁਖ ਰਾਮ ਨਾਮ ਤ੍ਰਿਪਤਾਸੇ ਖੋਜਤ ਪਾਵੋ ਸਹਿਜ ਹਰੇ ਰਾਉ ਕਾਮ ਕ੍ਰੋਧ ਮਨ ਮੋਹ ਸਰੀਰਾ ਲਭ ਲੋਭ ਅਹੰਕਾਰ ਸੋ ਪੀਰਾ ਰਾਮ ਨਾਮ ਬਿਨ ਕਿਉ ਮਨ ਧੀਰਾ ਅੰਤਰ ਨਾਵਣ ਸਾਚ ਪਛਾਣੈ ਅੰਤਰ ਕੀ ਗਾਤ ਗੁਰਮੁਖ ਜਾਣੈ ਸਾਚ ਸ਼ਬਦ ਬਿਨ ਮਹਿਲ ਨਾ ਪਛਾਣੈ ਨਿਰੰਕਾਰ ਮਹਿ ਆਕਾਰ ਸਮਾਵੈ ਅਕਲ ਕਲਾ ਸਚ ਸਾਚ ਟਿਕਾਵੈ ਸੋ ਨਾਰ ਗਰਭ ਜੋਨ ਨਹੀਂ ਆਵੈ ਜਹਾਂ ਨਾਮ ਮਿਲੈ ਤਾਂ ਜਾਉ
ਗੁਰ ਪ੍ਰਸਾਦੀ ਕਰਮ ਕਮਾਓ, ਨਾਮੇ ਰਾਤਾ ਹਰ ਗੁਣ ਗਾਓ, ਗੁਰ ਸੇਵਾ ਤੇ ਨਾਮੇ ਆਪ ਪਛਾਤਾ, ਅੰਮ੍ਰਿਤ ਨਾਮ ਵਸਿਆ ਸੁਖਦਾਤਾ, ਆਨ ਦਿਨ ਬਾਣੀ ਨਾਮੇ ਰਾਤਾ, ਮੇਰਾ ਪ੍ਰਭ ਲਾਈ ਤਾਂ ਕੋ ਲਾਗੈ, ਹਉਮੈ ਮਾਰੀ ਸਭ ਦੇ ਜਾਗੈ, ਐਥੈ ਉਥੈ ਸਦਾ ਸੁਖ ਆ ਗਏ, ਮਨ ਚਾਂਚਲ ਬਿਰਧ ਨਹੀਂ ਜਾਣੈ, ਮਨਮੁਖ ਮੈਲਾ ਸ਼ਬਦ ਨਾ ਪਛਾਣੈ, ਗੁਰਮੁਖ ਨਿਰਮਲ ਨਾਮ ਬਖਾਣੈ, ਹਰ ਜੀਓ ਆ ਗਏ ਕਰੀ ਨ ਅਰਦਾਸ, ਸਾਧੂ ਜਾਨ ਸੰਗਤ ਹੋਏ।

ਮਨ ਕਉ ਰਾਮ ਨਾਮ ਮਨ ਰਾਤਾ ਆਸਥਾ ਮਹੱਲਾ ਪਹਿਲਾ ਮਨ ਮੈਂਗਲ ਸਾਕਤ ਦੇਵਾਨਾ ਬਾਨ ਖੰਡ ਮਾਇਆ ਮੋਹ ਹੈਰਾਨਾ ਯਤੂਤ ਜਾਹੀ ਕਾਲ ਕੇ ਚਾਪੇ ਗੁਰਮੁਖ ਖੋਜ ਲਹਿ ਕਰ ਆਪੇ ਬਿਨ ਗੁਰ ਸ਼ਬਦ ਹੈ ਮਨ ਨਹੀਂ ਠੌਰਾ ਸਿਮਰਉ ਰਾਮ ਨਾਮ ਅਤ ਨਿਰਮਲ ਅਵਰ ਤਿਆਗੋ ਮੋਹ ਮੈਂ ਕੌਰਾ ਰਹਾਉ ਇਹ ਮਾਨ ਮੁਗਧ ਕਹੋ ਕਿਉਂ ਰਹਿਸੀ ਬਿਨ ਸਮਝੇ ਜਮਕਾ ਦੁਖ ਸਹਸੀ ਆਪੇ ਬਖਸ਼ੇ ਸਤਿਗੁਰ ਮੇਲੈ ਅਕਾਲ ਕੰਟ ਕੁਮਾਰੀ ਸਚ ਪੇਲੈ ਇਹ ਮਾਨ ਕਰਮਾ ਇਹ ਮਨ ਧਰਮਾ ਇਹ ਮਨ ਪੰਚ ਤਤ ਦੇ ਜਨਮਾ ਸਾਕਤ ਲੋਭੀ ਇਹ ਮਨ ਮੂੜਾ ਗੁਰਮੁਖ ਨਾਮ ਜਪੈ ਇਹ ਮਨ ਰੂੜਾ ਗੁਰਮੁਖ ਮਨ ਅਸਥਾਨੇ ਸੋਈ ਗੁਰਮੁਖ ਤ੍ਰਿਭਵਨ ਸੋਜੀ ਹੋਈ ਇਹ ਮਨ ਜੋਗੀ ਭੋਗੀ ਤਪ ਤਾਪੈ ਗੁਰਮੁਖ ਚੀਨੈ ਹਰ ਪ੍ਰਭਿਆ ਪੈ ਮਨ ਬੈਰਾਗੀ ਹੋ ਮੈਂ ਤਿਆਗੀ ਘਟ ਘਟ ਮਨਸਾ ਦੁਬਦਾ ਲਾਗੀ ਰਾਮ ਰਸਾਇਣ ਗੁਰਮੁਖ ਜਾਚਾ ਖੈ ਦਰ ਕਰ ਮਹਿਲੀ ਹਰ ਪਤ ਸਾਰਾ ਖੈ ਇਹ ਮਨ ਰਾਜਾ ਸੂਰ ਸੰਗ ਰਾਮ ਇਹ ਮਨ ਨਿਰਭਉ ਗੁਰਮੁਖ ਨਾਮ ਮਾਰੇ ਪੰਚ ਆਪਣੇ ਵਸ ਕੀਏ ਹੋ ਮੈਂ ਗ੍ਰਾਸੁ ਇਕ ਤਥਾਈ ਕੀਏ ਗੁਰਮੁਖ ਰਾਗ ਸੁਆਦ ਅੰਨ ਤਿਆਗੇ ਗੁਰਮੁਖ ਇਹ ਮਨ ਭਗਤੀ ਲਾਗ ਜਾਗੇ ਅਨਹਦ ਸੁਣ ਮਾਨਿਆ ਸ਼ਬਦ ਵਿਚਾਰ

ਹੈ ਸਭ ਕੋਏ ਕੇਵਡ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਰਹੇ ਸਮਾਏ।

ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਤਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ। ਤੁਧ ਵੈਣ ਸਿੱਧੀ ਕਨੈ ਨਾ ਪਾਈਆ, ਕਰਮ ਮਿਲੈ ਨਾਹੀਂ ਠਾਕਰ ਆਈਆਂ।

ਵਿਸਰੈ ਮਰ ਜਾਉ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੈ ਭੂਖ ਉਤ ਭੁਖੈ ਖਾਈ ਚਲੀਐ ਦੁਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚਾ ਨਾਇ ਰਹਾਉ ਸਾਚੇ ਨਾਮ ਕੀ ਦਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਏ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੇ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁੱਕੇ ਭੋਗ

काहे रे मान चित भय उद्यम जा आहर हर जियो परया सैल पथर मह जंतो पाए।

ਸੁਤ ਬਾਨੇਤਾਰ ਕੋਈ ਨਾ ਕਿਸ ਕੀ ਧਰਿਆ ਸਿਰ ਸਿਰ ਰਿਜਕ ਸੰਭਾਹੀ ਠਾਕੁਰ ਕਾਹੀ ਮਨ ਭਉ ਕਰਿਆ ਉਡੇ ਉਡਿਆ ਵੈਸੈ ਕੋਸਾ ਤਿਸ ਬਾਛੈ ਬਚਰੇ ਸ਼ਰਿਆ ਤਨ ਕਵਣ ਖਲਾਵੈ ਕਵਣ ਚੁਗਾਵੈ ਮਨ ਮਹਿ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰਤਲ ਧਰਿਆ ਜਨ ਨਾਨਕ ਬਲ ਬਲ ਸਦਬਲ ਜਾਈਐ ਤੇਰਾ ਅੰਤ ਨ ਪਾਰ ਵਰਿਆ ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮ ਅਗਮ ਅਪਾਰਾ

ਭਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ।

ਮੇਲ ਵਿਯੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸ ਨੂੰ ਤੂੰ ਜਾਣਾ ਹੀ ਸੋਈ ਜਨ ਜਾਣੇ ਹਰ ਗੁਣ ਸਦ ਹੀ ਆਖ ਬਖਾਣੇ ਜਿਨ ਹਰ ਸੇਵਿਆ ਦਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ।

ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀਂ ਕਰਦੇ ਰਹਿ, ਕਰਤਾ ਤੇਰਾ ਸਭ ਕਿਛ ਹੈ, ਜਿਸ ਦੇ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰਾ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨਾਏ ਵਸਿਆ। ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰ ਵਿਟਹੋ। ਜਿਸ ਦੀਆਂ ਇਹ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਕਹਿ ਅਰਦਾਸ, ਜੀਓ ਪਿੰਡ ਸਭ ਤੇਰੀ ਦਾਸ। ਕੋਈ ਨਾ ਜਾਗਰ ਤੁਮਾਰਾ ਹਾਲ ਕੋਈ।

ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਤਿਨਾਮ ਸਾਹਿਬ ਦਸਾਂ ਪਾਤਸ਼ਾਹ ਜੀ ਆਪ ਨੇ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਠ ਜੀ ਦੇ ਦਰਸ਼ਨ ਤੇ ਪਾਠ ਸਕਦਾ ਜੀ ਅੰਨਾ ਪਿਆਰਿਆਂ ਚੌਂਕ ਸਾਹਿਬਜ਼ਾਦਿਆਂ ਸਾਰੀ ਮੂਰਤੀਆਂ ਹੱਥੀਆਂ ਲੱਗੀਆਂ ਲੱਗੀਆਂ ਜਿਹਨਾਂ ਨਾਮ ਦੇ ਚਰਨ ਤੇ ਗਰੀਬ ਵਾਲੇ ਦੇਵ ਵਾਲੀ ਦੇਵੀ ਚੰਦ ਜੀ ਆਪਣਾ ਪਿਆਰਾ ਪਿਆਰਾ ਜੀ ਦੇ ਸਿੰਘਾਂ ਦੇ ਅੰਦਰ ਤੇ ਬੋਲੋ ਜੀ ਵਾਹ ਜਿੰਨਾ ਸਿੰਘ ਸਿੰਘ ਤਾਂ ਹੇਰ ਤਾਂ ਸ੍ਰੀ ਗੁਰੂ ਤੇ ਬੰਦ ਬੰਦ ਦਾ ਜੋ ਪੰਜਾਬ ਹੋਇਆ ਜਦ ਜਿੰਨੇ ਜਿਹੜੇ ਸਾਰਾ ਨਾਮ ਕਰਵਾਏ ਗਏ ਜਿਹੜੇ ਆਪ ਜੋ ਜਿਹੜੇ ਨਾਮ ਦੇ ਤੋਂ ਕੰਮ ਨਹੀਂ ਆਏ ਤੇ ਕੀ ਕੋਈ ਸਾਹ ਕੋਈ ਕੰਮ ਨਹੀਂ ਆਏ ਤੇ ਨਾਲ ਹੀ ਬੰਦ ਕਰਵਾਏ ਜਾ ਜਾ ਕੇ ਬੋਲੋ ਜੀ ਰਸਮੈ ਸਵਾਦ ਖਾਲਸਾ ਜੀ ਦੀ ਅਰਦਾਸ ਹੈ ਜਦੋਂ ਖਾਲਸਾ ਜੀ ਤੋਂ ਵਾਸ਼ਗੁਰੂ ਵਾਸ਼ਗੁਰੂ ਵਾਸ਼ਗੁਰੂ ਦੇ ਕਾਲਜ ਕਾਲਜ ਤੋਂ ਬਦਲ ਕੇ ਤੋਂ ਨਾਇਆ ਖਾਲਸਾ ਜੀ ਦਾ ਸਾਧਨ ਕਰਿਆ ਦੇਖ ਦੇ ਮਨੇ ਵਰਗ ਦੀ ਰਾਏ ਬੰਦ ਕੀ ਜੀ ਤੋਂ ਸ੍ਰੀ ਸਾਹਿਬ ਜੀ ਸਹਾਰੇ ਖਾਲਸਾ ਜੀ ਕੇਵਲ ਵਾਲੇ ਬੋਲੋ ਜੀ ਵਾਹਿਗੁਰੂ ਸੋ ਸਾਨੂੰ ਸੱਚੀ ਜਾਣ ਕੇ ਇਸ ਨਾਲ ਹਰ ਜਾਣ ਬੋਲੀ ਕਾਲ ਸਾਹਿਬ ਵਾਸਤੇ ਸਵਾਲ ਜਾਣ ਸਰਦਾਰ ਨਾਮ ਦਾ ਸ੍ਰੀ ਅੰਮ੍ਰਿਤਸਰ ਜੀ ਦੀ ਵਾਸਤੇ ਸਲਾਮ ਕਿਉਂਕਿ ਆ ਢੱਡੇ ਮੁੰਡੇ ਜੁਗੜ ਜੁਗੜ ਕੰਮ ਧਰਮ ਕਰ ਜਾਏਗਾ ਬੋਲੋ ਜੀ ਆਪਣੇ ਪਾਠ ਦੇ ਸਾਰਾ ਸਾਈ ਦਾ ਤਾਲ ਵੀ ਉਹ ਸਾਰਾ ਦਿਲ ਦੇ ਗੁਰਦੁਆਰਾ ਦੇ ਕੰਮਾਂ ਦੇ ਵਿੱਚ ਪੰਜੀ ਜੁੜੇ ਫੇਰ ਮਾੜੇ ਦੇ ਮਾਣ ਦੇ ਤਾਲਾ ਦੇ ਤਾਲ ਮੋਟਾ ਨੂੰ ਸਿੱਧੇ ਸਿੱਧਾ ਧੰਮ ਪਰ ਸ੍ਰੀ ਦਿਨ ਦਾ ਸਮਾਨ ਜੋਤਮੰਦ ਸਿੱਧਾ ਵੀ ਦੁਬਾਰਾ ਮਜ਼ਬੂਤ ਕਰਿਆ ਗਿਆ ਦੁਰਗਾ ਕਾਲੀ ਦੀ ਬਾਣੀ ਪੜ੍ਹਨ ਵਾਲਿਆਂ ਦਾ ਸੇਵਾ ਸੋਤ ਬਾਣੀ ਪੜ੍ਹਨ ਦਾ ਸੇਵਾ ਕਰਨ ਵਾਲਾ ਉਸ ਤੇ ਆਪਣੇ ਚਰਨਾਂ ਦੇ ਨਾਲ ਜੋਤ ਰੱਖਣ ਨੂੰ ਸਮਾਜ ਜੋਤਮੰਦ ਸਿੱਧਾ ਵੀ ਕਰਨ ਬਾਣੀ ਪੜ੍ਹੀ ਹੋਈ ਦਾਤਾਂ ਦੇ ਪ੍ਰਵਾਨ ਕਰਨ ਦਾ ਭਾਵ ਦਾਸਿਆਂ ਨੇ ਸੰਗਤਾਂ ਦੇ ਹਿਰਦਿਆਂ ਦੇ ਬਸਾਉਣ ਦੀ ਕਿਰਪਾ ਕਰਨੀ ਜੀ ਆਉਣ ਸਿੱਧਾ ਕਰਨਾ ਕੋਈ ਜਿੰਨਾ ਮਿਲਿਆ ਮੁਲਕ ਨਾਮ ਦੇ ਨਾਮ

ਗਿਆ ਤਈ ਅਕਾਲ ਕੀ ਕਮੇ ਚਲਾ ਜੋ ਕਾਲੀ ਸੋ ਸਭ ਸਿੱਖਣ ਤੋਂ ਹੁਕਮ ਹੈ ਗੁਰੂ ਮਹਾਰਾਜ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗ੍ਰੰਥ ਜੀ ਦੇ ਜੋ ਗ੍ਰੰਥ ਉਮਰ ਹੋ ਜਾਣ

ਹੋਏ ਕਾਹੋ ਸਹਿਸ ਮੂਰਤ ਨਨਾਏਕ ਤੋਈ ਸਹਿਸ ਪਦ ਬਿਮਲ ਨਾਨੇਕ ਪਦ ਗੰਧ ਵੈਨੋ ਸਹਿਸ ਤਬ ਗੰਧ ਵਿਵ ਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਇਸ ਦਾ ਚਾਨਣ ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤ ਇਸ ਪਾਵੈ ਸੋ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਅਨ ਜਨ ਮੋਹਿ ਆਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਾਰਿੰਗ ਕਉ ਹੋਏ ਜਾਤੇ ਤੇਰੇ ਨਾਹੀਂ ਵਾਸਾ ਰਾਗ ਗੌੜੀ ਪੂਰਵੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬ ਭਰਿਆ ਮਿਲ ਸਾਧੂ ਖੰਡਲ ਖੰਡਾ ਹੀ ਪੂਰਵ ਲਿਖਤ ਲਿਖੇ ਗੁਰ ਪਾਇਆ ਮਨ ਹਰਲਿਵ ਮੰਡਲ ਮੰਡਾਏ ਕਰ ਸਾਧੂ ਅੰਜਲੀ ਪੁਨ ਵੱਡਾ ਹੇ ਕਰ ਡੰਡਾਓਤ ਪੁਨ ਵੱਡਾ ਹੀ ਰਹਾਓ ਸਾਕਤ ਹਰ ਸਾਧ ਨ ਜਾਣਿਆ ਤਨਿਆ

ਹਰ ਜਨ ਹਰ ਹਰ ਨਾਮ ਸੁਮਾਣੇ ਦੁੱਖ ਜਨਮ ਮਰਨ ਪਵ ਖੰਡਾਹੇ ਅਵਨਾਸ਼ੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾਹੇ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾਹੇ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾਹੇ ਰਾਗ ਗੌੜੀ ਪੂਰਵੀ ਮਹੱਲਾ ਪੰਜਵਾਂ।

ਔਦ ਕਟੈ ਦਿਨ ਸ੍ਰਹਿਣਾਰੇ ਮਨ ਗੁਰਮਿਲ ਕਾਲ ਸੁਵਾਰੇ ਰਹਾਓ। ਇਹ ਸੰਸਾਰ ਵਿਕਾਰ ਸਾਸੇ ਮੈਂ ਕਰਿਓ ਬ੍ਰਹਮ ਗਿਆਨੀ ਜਿਸੇ ਜਗਾਏ ਪਿਆ ਵਹਿ ਰਾਸ ਅਕਥ ਕਥਾ ਤਿੰਨ ਜਾਨੀ ਜਾ ਕੋ ਆਏ ਸੋਈ ਬਿਹਾਜ ਹਰ ਗੁਰ ਤੇ ਮਨੇ ਬਸੇਰਾ ਨਿਜ ਕਰ ਮਹਿਲ ਪਾਵੋ ਸੁਖ ਸਹਿਜੇ।

ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਗਰੇਸ਼ਾ ਸਭ ਕੁਛ ਜਾਈ ਦੇਵ ਬਹਾਦਰ ਚੰਦਰਿਆ ਦਾ ਮਹਾਨ ਚੰਦਰਧਾਰੀ ਸਭ ਸਾਈ ਮਨ ਸਾਹਿਬ ਜੀ ਪਾਤਸ਼ਾਹ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਾਈ ਮਨ ਸਹਾਈ ਦਸਾਂ ਬਾਤ ਸਮਝੀ ਆਪਣੀ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਨਾਲ ਅੰਦਰ ਤੇ ਸਾਹਿਬ ਗੁਰੂ ਜੀ ਵਾਹਿਗੁਰੂ ਜੀ ਦੇ ਧੰਨਵਾਦ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਜਿਹੜੇ ਜੀ ਸਾਰੇ ਪਾਵਨ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਮਹਾਨ ਕਿਰਪਾਲੀ ਮਹਾਨ ਸੁਖਨਾਥ ਸਾਹਿਬ ਦੀ ਬਾਣੀ ਦਾ ਜਾਪ ਹੋਇਆ ਆਪ ਜੀ ਵੀ ਸੂਰਜ ਬਾਣੀ ਪੜ੍ਹਦਿਆਂ ਸੇਵਾ ਕਰਦਿਆਂ ਬਾਣੀ ਕਰਨਾ ਵਿਚਾਰ ਸਮਾਂ ਕਰਦਿਆਂ ਕਿ ਬਾਣੀ ਕਰਨਾ ਸੇਵਾ ਕਰਦਾ ਆਉਣ ਵਾਲਾ ਸਮਾਨ ਸਾਡੀ ਹਾਜ਼ਰੀ ਪ੍ਰਵਾਨ ਕਰਦੇ ਹਨ ਸਹੀ ਪਿਆਰੇ ਮਿਲ ਤੋਂ ਜਿਹੜਾ ਮਿਲਿਆ ਪਵਿੱਤਰ ਨਾਮ ਕਰਤਾ ਦੇ ਦਾਨ ਕਲਾ ਜਿਹੜੇ ਭਾਵੇਂ

0: ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.
3: Satnam Shri Vaheguru Jiyo, Vadans Mahalla Tija, Mahalla Tija, Ek Oankar Satgur Prasad, Prav Sachra Harsa Lahiye, Kare Sav Kishkarane Jog. Ithe hun ਅੰਕ 'ਚ ਵੀ ਪਾਇਆ ਅਤੇ ਗੁਰਮੁਖੀ 'ਚ ਵੀ ਪਾਇਆ। ਇਹਦਾ ਮਤਲਬ ਇਹ ਹੈ ਕਿ ਇਹਨੂੰ ਤਿੰਨ ਨਹੀਂ ਬੋਲਣਾ, ਤ੍ਰੈ ਨਹੀਂ ਬੋਲਣਾ। ਉਚਾਰਨ ਕਰਨ ਦਾ ਢੰਗ ਦੱਸਿਆ ਵੀ ਤੀਜਾ ਬੋਲਣਾ, ਤਾਂ ਪੰਜਾਬੀ ਵੀ ਲਿਖ ਕੇ ਗੁਰਮੁਖੀ 'ਚ ਦੱਸਿਆ। ਵਾਹਿਗੁਰੂ ਜੀ ਇੱਕ ਹਨ, ਓਅੰਕਾਰ ਪ੍ਰਕਾਸ਼ ਰੂਪ ਹਨ, ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤੀ ਹੁੰਦੀ ਹੈ। ਪ੍ਰਭੂ ਸੱਚਾ ਹਰ ਸਾਲ ਆਈਏ ਕਾਰ ਸਭ ਕੁਛ ਕਰਨ ਜੋ ਪ੍ਰਭੂ ਸੱਚੇ ਨਿਰੰਕਾਰ ਨੂੰ ਚਲਾਉਣਾ ਚਾਹੀਦਾ ਔਰ ਜਿਹੜਾ ਸਾਰੇ ਤਰ੍ਹਾਂ ਦੇ ਕਾਰਜ ਕੰਮਾਂ ਨੂੰ ਕਰਨ ਦੇ ਯੋਗ ਮੈਨੇ ਲਾਇਕ ਵੀ ਹੈ ਔਰ ਸਮਰੱਥ ਵੀ ਹੈ। ਸਾਤ ਨਿਰੰਡ ਨਾ ਕਦੋਂ ਹੁੰਦਾ ਸਹੀ ਨਾ ਕਦੇ ਹੋਵੇ। ਸੋ ਜਿਹੜੀ ਜੀਵ ਰੂਪੀ ਇਸਤਰੀ ਉਸ ਨਿਰੰਕਾਰ ਨੂੰ ਸਲਾਉਂਦੀ ਹੈ, ਸਿਫਤ ਕਰਦੀ ਹੈ, ਉਸ ਦੀ ਕਦੇ ਵੀ ਵਿਧਵਾ ਹੋ ਕੇ ਨਹੀਂ ਬਹਿਸੀ, ਵਿਧਵਾ ਹੋ ਕੇ ਨਹੀਂ ਬਹਿੰਦੀ ਅਤੇ ਨਾ ਹੀ ਉਹਨੂੰ ਕਦੇ ਸੋਗ ਹੁੰਦਾ ਹੈ, ਕਿਉਂਕਿ ਵਰਬ ਨਾ ਸੀ ਪਾਇਆ, ਨਾ ਕਦੇ ਮਰੇ ਨਾ ਜਾਇਆ। ਉਹ ਨਿਰੰਕਾਰ ਐਸਾ ਨਾ ਉਹ ਮਰਦਾ ਨਾ ਜਨਮਦਾ, ਉਹ ਜੀਵਾਤਮਾ ਸਦਾ ਹੀ ਹਾਂਜੀ ਸੁਹਾਗਣੀ ਇਸਤਰੀ ਵਾਂਗ ਪ੍ਰਭੂ ਦੇ ਮਿਲਾਪ ਵਾਲੀ ਰਹਿੰਦੀ ਹੈ। ਨਾ ਕਦੇ ਹੋਵੇ ਸੋਗ, ਆਂਦਨ ਰਸ ਭੋਗ ਸਾਤਨ ਮਹਿਲ ਸਮਾਣੀ, ਉਸ ਨੂੰ ਕਦੇ ਸੋਗ ਨਹੀਂ ਹੁੰਦਾ, ਉਹ ਦਿਨ ਰਾਤ ਰਸ ਆਨੰਦ ਨੂੰ ਭੋਗਦੀ ਹੈ। ਕਿਉਂ ਸਾਤਨ ਕੋਈ ਜੀਵ ਰੂਪੀ ਇਸਤਰੀ ਹੈ, ਮਹਿਲ ਮਹਿਲ ਨਾਮ ਸਰੂਪ ਦਾ, ਸਰੂਪ ਦੇ ਵਿੱਚ ਅਭੇਦ ਹੋ ਜਾਂਦੀ ਹੈ। ਜਿਨ ਪਿਰਿਓ ਜਾਤਾ ਕਰਮ ਵਧਾਤਾ ਬੋਲੇ ਅੰਮ੍ਰਿਤ ਬਾਣੀ, ਜਿਨ੍ਹਾਂ ਨੇ ਫਲ ਦੇਣ ਵਾਲੇ ਪਰਮੇਸ਼ੁਰ ਪਿਰੋ ਪਰਮੇਸ਼ੁਰ ਨੂੰ ਜਾਣ ਲਿਆ, ਉਹ ਸਦਾ ਨਾਮ ਰੂਪੀ ਅੰਮ੍ਰਿਤ ਜਿਹੜੀ ਪਵਿੱਤਰ ਬਾਣੀ ਹੈ ਉਹਨੂੰ ਉਚਾਰਨ ਕਰਦੀ ਰਹਿੰਦੀ ਹੈ। ਗੁਣਵੰਤੀ ਗੁਣਵੰਤੀ ਆ ਗੁਣ ਸਾਰਾ ਹੈ, ਆਪਣੇ ਕੰਧ ਸੰਭਾਲ ਹੈ, ਨਾ ਕਦੇ ਲੱਗਿਆ ਬਜੋਗੋ। ਜਿਹੜੇ ਸ਼ੁਭ ਗੁਣ ਵਾਲੇ ਮਹਾਤਮਾ ਰੂਪੀ ਸਖੀਆਂ ਆ, ਉਹ ਪਵਿੱਤਰ ਗੁਣਾਂ ਨੂੰ ਸਾਰੇ ਮੈਨੇ ਸੰਭਾਲ ਕੇ ਆਪਣਾ ਕੰਧ ਪਾਉਣ, ਜੋ ਮਾਲਕ ਪਰਮੇਸ਼ੁਰ ਹੈ ਉਹਦਾ ਸਿਮਰਨ ਕਰਦੇ ਆ, ਉਹਨਾਂ ਨੂੰ ਕਦੇ ਵੀ ਵਿਛੋੜੇ ਦਾ ਜਿਹੜਾ ਸੋਗ ਵਜੋਗ ਆ ਉਹ ਦੁੱਖ ਨਹੀਂ ਲੱਗਦਾ, ਨਾ ਕਦੇ ਲੱਗਿਆ ਵਜੋਗ ਵਿਛੋੜੇ ਦਾ ਉਹਨੂੰ ਦੁੱਖ ਨਹੀਂ ਲੱਗਦਾ ਹੈ। ਸੱਚੜਾ ਫਿਰ ਸਾਲਾ ਹੀ ਹੈ, ਸਭ ਕੁਛ ਕਰਨ ਜੋਗੋ, ਉਹ ਸੱਚਾ ਨਿਰੰਕਾਰ ਸਲਾਉਣਾ ਯੋਗ ਆ, ਸਾਰਾ ਕੁਝ ਕਰਨ ਜੋਗੋ, ਸਾਰਾ ਕੁਝ ਕਰਨ ਦੇ ਲਾਇਕ ਹੈ ਔਰ ਸਾਰੀ ਤਰ੍ਹਾਂ ਸਮਰੱਥ ਹੈ। ਮਹਾਰਾਜ ਨੇ ਮੁਗਲਾਂ ਦਾ ਰਾਜ ਸੀ ਅਤੇ ਕਹਿੰਦੇ ਵੀ ਹੁੰਦਿਆਂ ਨੂੰ ਕੱਟੀ ਚਲੋ, ਇਹਨਾਂ ਦੇ ਕੋਈ ਪੌਣਿਆ ਕਿ ਮਹਾਰਾਜ ਨੇ ਖਾਲਸਾ ਪੰਥ ਸਾਜ ਕੇ ਉਹਨਾਂ ਦੀ ਹੈਂਕੜ ਭੰਨ ਦਿੱਤੀ ਅਤੇ ਕਰਕੇ ਦਿਖਾ ਦਿੱਤਾ। ਸੱਚੜਾ ਫਿਰ ਸਾਹ ਲਾਈਏ, ਸਭ ਇਸ ਕਰਨ ਜੋਗੋ, ਸੱਚੜਾ ਸਾਹਿਬ ਸ਼ਬਦ ਪਛਾਣੀਏ ਆਪੇ ਲੈ ਮਿਲਾਏ। ਸਤਿਗੁਰਾਂ ਦੇ ਸ਼ਬਦ ਪ੍ਰੇਹ ਦੁਆਰਾ ਸੱਚੇ ਸਾਹਿਬ ਨੂੰ ਸਾਰਿਆਂ ਵਿੱਚ ਪਛਾਣਨਾ ਕਰੀਏ ਕਿ ਉਹਦੀ ਜੋਤ ਹੀ ਹੈ। ਜਿਹਨੂੰ ਇਹ ਦ੍ਰਿਸ਼ਟੀ ਬਣ ਜਾਂਦੀ ਹੈ ਉਹਨਾਂ ਨੂੰ ਆਪਣੇ ਨਾਲ ਮਿਲਾ ਲੈਂਦਾ। ਪਹਿਲਾਂ ਤਾਂ ਮਹਾਰਾਜ ਨੇ ਸਗਾ ਪਈ ਚੰਡੀ ਪ੍ਰਗਟ ਕਰੋ ਕੇਸ਼ਵ ਦਾਸ ਕਹਿੰਦਾ ਮਹਾਰਾਜ ਕਹਿੰਦੇ ਚਲੋ ਇਹਨਾਂ ਦਾ ਇਹ ਵੀ ਭੁਲੇਖਾ ਕੱਢ ਦੇਈਏ ਫਿਰ ਅਖੇ ਇੰਨਾ ਖਰਚ ਹੋਊਗਾ ਮੈਂ ਲੱਖ ਰੁਪਏ ਫੀਸ ਲਊਂਗਾ ਪੂਜਾ ਅਤੇ ਸਮੱਗਰੀ ਮਹਾਰਾਜ ਕਹਿੰਦੇ ਕੋਈ ਨਹੀਂ ਗੁਰੂ ਨਾਨਕ ਪਾਤਸ਼ਾਹ ਘਰ 'ਚ ਕੋਈ ਕਮੀ ਨਹੀਂ ਅਕਾਂਤ ਜਗ੍ਹਾ ਅਤੇ ਇਹ ਨੈਣਾ ਦੇਵੀ ਦਾ ਜਿਹੜਾ ਟਿੱਲਾ ਹੈ ਇੱਥੇ ਇੱਕ ਨੈਣਾ ਗੁੱਜਰ ਹੁੰਦਾ ਸੀ ਉਹ ਗਾਈਆਂ ਚਾਰਦਾ ਹੁੰਦਾ ਸੀ ਅਤੇ ਇੱਕ ਗਾਂ ਨੇ ਵਿੱਚੋਂ ਚਲੇ ਜਾਣਾ ਅਤੇ ਜਿਹੜੇ ਉਹਨੂੰ ਦੇਖਣਾ ਅਤੇ ਉਹਦਾ ਦੁੱਧ ਹੋਣਾ ਨਾ ਗਾਂ ਸਭ ਨੂੰ ਵਧੀਆ ਸੀ ਉਹ ਕਹਿੰਦਾ ਵੀ ਇਹ ਕੀ ਗੱਲ ਹੈ ਕੋਈ ਇੱਛਾ ਅਨੁਸਾਰੀ ਨਾਗ ਦੁੱਧ ਚੁੰਘ ਜਾਂਦਾ ਫਿਰ ਉਹ ਮਗਰ ਮਗਰ ਚਲੇ ਗਿਆ ਉੱਥੇ ਇੱਕ ਲੜਕੀ ਬੈਠੀ ਭਜਨ ਕਰਦੀ ਸੀ ਹਾਂਜੀ ਉਹ ਗਾਂ ਜਾਣਾ ਉਹ ਦੁੱਧ ਚੋਣ ਲਾਪਾਂ ਨੂੰ ਚੋਣ ਬਾਟਾ ਭਰ ਲੈਣਾ ਪੀ ਲੈਣਾ ਅਤੇ ਉਹ ਫਿਰ ਗੁੱਜਰ ਨੇ ਪ੍ਰਗਟ ਕਰਤਾ ਹਾਂਜੀ ਇਹ ਲੜਕੀ ਬੜੀ ਭਜਨ ਕਰਦੀ ਹੈ ਅਤੇ ਉਹ ਗੁੱਜਰ ਨੇ ਪ੍ਰਗਟ ਕੀਤਾ ਕਰਕੇ ਨੈਣੇ ਨੇ ਉਹਦਾ ਨਾਮ ਪੈ ਗਿਆ ਨੈਣਾ ਦੇਵੀ ਦੇਵੀ ਨਾਮ ਨਾਮ ਲੜਕੀ ਨੂੰ ਕਹਿੰਦੇ ਉਹ ਟਿੱਲਾ ਸੀ ਸੋ ਇਸ ਤਰ੍ਹਾਂ ਉੱਥੇ ਫਿਰ ਉਹ ਛੇ ਮਹੀਨੇ ਹਵਨ ਜਾਗੋ ਹੋਇਆ ਮਹਾਰਾਜ ਕਹਿੰਦੇ ਵੀ ਪੰਡਿਤ ਜੀ ਹੁਣ ਪ੍ਰਗਟ ਨਹੀਂ ਹੁੰਦੀ ਦੇਵੀ ਅਖੇ ਮਹਾਰਾਜ ਵੀ ਤੁਸੀਂ ਸ਼ਿਕਾਰ ਖੇਡਦੇ ਹਾਂ ਮਹਾਰਾਜ ਕਹਿੰਦੇ ਤੁਸੀਂ ਆਪੇ ਤਾਂ ਦੇਵੀਆਂ ਨੇ ਬਲੀਆਂ ਦਿੰਦੇ ਹਾਂ ਵੀ ਚਲੋ ਸ਼ਿਕਾਰ ਨਹੀਂ ਖੇਡਦੇ ਫਿਰ ਆਖੇ ਤੁਸੀਂ ਅਨੰਦਪੁਰ ਚਲ ਜਾਂਦੇ ਹਾਂ ਮਹਾਰਾਜ ਕਹਿੰਦੇ ਚਲੋ ਉੱਥੇ ਵੀ ਨਹੀਂ ਜਾਂਦੇ ਫਿਰ ਵੀ ਜਿਹੜੇ ਨਾ ਆਖੇ ਮਹਾਰਾਜ ਕਹਿੰਦੇ ਹੁਣ ਖਰਚਾ ਵੀ ਬਹੁਤ ਹੋ ਗਿਆ ਅਤੇ ਕੋਈ ਦੇਵੀ ਪ੍ਰਗਟ ਨਹੀਂ ਹੋ ਰਹੀ ਫਿਰ ਕਹਿੰਦਾ ਕਿਸੇ ਪਿਆਰੀ ਚੀਜ਼ ਦੀ ਬਲੀ ਮੰਗਦੀ ਹੈ ਕਹਿੰਦੇ ਵੀ ਅੱਗੇ ਸ਼ਿਕਾਰ ਤੋਂ ਰੁਕਦਾ ਹੁਣ ਬਲੀ ਕਹੀ ਜਾਂ ਮਤਲਬ ਸੀ ਵੀ ਮਹਾਰਾਜ ਵੱਡੇ ਸਾਹਿਬਜ਼ਾਦੇ ਆ ਬਾਬਾ ਅਜੀਤ ਸਿੰਘ ਹੈਂ ਆਪਾਂ ਇਹ ਕਹਾਂਗੇ ਵੀ ਬਲੀ ਨਹੀਂ ਦੇਣਗੇ ਹੈਂ ਅਤੇ ਅਸੀਂ ਕਹਾਂਗੇ ਤੁਸੀਂ ਕਿਹੜੀ ਬਲੀ ਦਿੱਤੀ ਮਹਾਰਾਜ ਕਹਿੰਦੇ ਪੰਡਿਤ ਜੀ ਤੁਸੀਂ ਸਾਨੂੰ ਦੇਵੀ ਪ੍ਰਗਟ ਕਰਾ ਕੇ ਦੇਣੀ ਵੀ ਤੁਹਾਡੇ ਨੂੰ ਪਿਆਰਾ ਕੌਣ ਹੈ ਮੇਰੀ ਨਾ ਬੜੀ ਦੇ ਦੇਣ ਉੱਥੋਂ ਬਹਾਨਾ ਬਣਾਇਆ ਅਤੇ ਮੈਨੂੰ ਕੋਈ ਹਾਜ਼ਤ ਆਈ ਆ ਉਹ ਬਹਾਨਾ ਬਣਾ ਕੇ ਉੱਥੋਂ ਫਿਸ ਗਿਆ ਅਤੇ ਮਹਾਰਾਜ ਨੂੰ ਜੰਬੀਰ ਦਾਸ ਸਾਹਿਬ ਦੇਖੋ ਕਿ ਮੁਸਲਮਾਨਾਂ ਨੇ ਮੇਰੇ ਮੰਦਰ ਢਾਹ ਤੇ ਮਸੀਤਾਂ ਬਣਾ ਦਿੱਤੀਆਂ ਕਿੰਨਾ ਕੁਛ ਹੋਇਆ ਕਿਸੇ ਦੇਵੀ ਦੇਵੀ ਦੇਵਤੇ ਨੇ ਪ੍ਰਗਟ ਹੋਈ ਰੱਖਿਆ ਨਹੀਂ ਕੀਤੀ ਕਿ ਹਾਲੇ ਵੀ ਇਹ ਪੱਥਰਾਂ ਦੇ ਭਰੋਸਾ ਕਰੀ ਬੈਠੇ ਕਿ ਮਹਾਰਾਜ ਨੂੰ ਜਿੰਨੀ ਸਮੱਗਰੀ ਸੀ ਨਾ ਉਹ ਕੁੰਡੀ ਸਾਰੀ ਸੁੱਟਤੀ ਇੱਕ ਤਾਂ ਜਗ੍ਹਾ ਉੱਚੀ ਸੀ ਟਿੱਲਾ ਪਹਾੜੀ ਸੀ ਉਹਦੇ ਲਾਟਾਂ ਨਿਕਲੀਆਂ ਬੜੀ ਦੂਰ ਦੂਰ ਦੀ ਸੀ ਉਹ ਸਾਰਿਆਂ ਨੂੰ ਵੀ ਦੇਵੀ ਪ੍ਰਗਟ ਹੋਈ ਦੇਵੀ ਲਾਟਾਂ ਪ੍ਰਗਟ ਹੋ ਗਈਆਂ ਜਿਹੜੇ ਮਹਾਰਾਜ ਫਿਰ ਅਨੰਦਪੁਰ ਆਏ ਕਹਿੰਦੇ ਮਹਾਰਾਜ ਦੇਵੀ ਪ੍ਰਗਟ ਹੋ ਗਏ ਮਹਾਰਾਜ ਫਿਰ ਮਿਆਨ ਸ੍ਰੀ ਸੇਵਾ ਕੱਢ ਕੇ ਕਹਿੰਦੇ ਜੋ ਹੀ ਮਿਆਨ ਮੱਧੰਗ ਸੋਈ ਭਵਾਨੀ ਕਹੇ ਜਿਹੜੀ ਮਤਲਬ ਮਿਆਨ 'ਚ ਤਲਵਾਰ ਹੈ ਇਹ ਭਵਾਨੀ ਇਹ ਦੇਵੀ ਇਹ ਸ਼ਾਸਤਰਾਂ ਦੇ ਬਲ ਨੇ ਦੁਨੀਆਂ ਦੇ ਰਾਜ ਹੁੰਦਾ ਸ਼ਾਸਤਰਾਂ ਦੇ ਅਧੀਨ ਹੈ ਰਾਜ ਕੋਈ ਕਿਸੇ ਕੋਲ ਰਾਜ ਨੂੰ ਦਿਆ ਹੈ ਜੋ ਲੈ ਹੈ ਨਿਜ ਬਲ ਕਰ ਲੈ ਉਹ ਫਿਰ ਜਿਹੜੇ ਬਾਈ ਤਾਂ ਰਾਜਿਆਂ ਨੇ ਸੁਣਿਆ ਕਿ ਦੇਵੀ ਪ੍ਰਗਟ ਹੋ ਗਈ ਕੱਲ੍ਹ ਆਮ ਚੱਲ ਪਈ ਉਹ ਵੀ ਆ ਗਿਆ ਹੁਣ ਦੇਵੀ ਪ੍ਰਗਟ ਸ਼ਕਤੀ ਹੈ ਅਤੇ ਮਹਾਰਾਜ ਦੇਵੀ ਪ੍ਰਗਟ ਹੋਈ ਮਹਾਰਾਜ ਮੁਸਕਰਾਉਂਦੇ ਰਹੇ ਮਹਾਰਾਜ ਕਹਿੰਦੇ ਵੀ ਹੁਣ ਆਪਾਂ ਇਉਂ ਕਰੀਏ ਕਿ ਤੁਸੀਂ ਸਾਰੇ ਅੰਮ੍ਰਿਤ ਛਕੋ ਅਤੇ ਆਪਾਂ ਆਪਣਾ ਦੇਸ਼ ਦਾ ਜਿਹੜਾ ਰਾਜ ਕਾਇਮ ਕਰੀਏ ਅਤੇ ਚਿੜੀਆਂ ਤੋਂ ਬਾਜ ਤੜਾ ਦਿਆਂਗੇ ਕਹਿੰਦੇ ਮਹਾਰਾਜ ਅਸੀਂ ਚਿੜੀਆਂ ਵਰਗੇ ਮੁਗਲ ਬਾਜਾਂ ਵਰਗੇ ਬੱਕਰਾ ਬੁਕਰਾ ਖਾ ਜਾਂਦੇ ਹਾਂ ਕਿਵੇਂ ਲੜਾਂਗੇ ਇਹਦਾ ਰੰਗ ਜੀ ਉਹਦਾ ਰਾਜ ਇਹ ਗੱਲ ਤਾਂ ਬੜੀ ਅਸੰਭਵ ਜਿਹੀ ਹੈ ਉਹ ਨੱਕ ਜਿਹਾ ਸਗੋੜ ਕੇ ਲਾਪੇ ਗੱਲਾਂ ਦਾ ਇਹ ਹੋ ਨਹੀਂ ਸਕਦਾ ਮਹਾਰਾਜ ਕਹਿੰਦੇ ਸਭ ਕੁਛ ਹੋ ਜਾਂਦਾ ਜੇ ਉਹਦੀ ਟੇਕ ਧਾਰੀ ਕਹਿੰਦੇ ਅੰਮ੍ਰਿਤ ਛਕੋ ਕਹਿੰਦੇ ਇੱਕ ਤਾਂ ਅਸੀਂ ਬੋਧੀ ਰੱਖਾਂਗੇ ਤੁਸੀਂ ਕੇਸ ਰੱਖਾਂਗੇ ਮਹਾਰਾਜ ਫਿਰ ਤਾਂ ਰੱਖਣੇ ਪੈਣੇ ਆ ਕੁਦਰਤੀ ਚੀਜ਼ ਦਾਤ ਆ ਦੂਜਾ ਟੰਗ ਵੀ ਧੋਤੀ ਆ ਮਹਾਰਾਜ ਕਹਿੰਦੇ ਇਹ ਨਹੀਂ ਜੇ ਤਾਂ ਇਸ਼ਾਰਾ ਪਾਉਣੇ ਪੈਣਾ ਫਿਰ ਕਹਿੰਦੇ ਅਸੀਂ ਇਸ ਤਰ੍ਹਾਂ ਪੂਜਾ ਕਰਦੇ ਹਾਂ ਦੇਵੀ ਤੋਂ ਕਹਿੰਦੇ ਨੇ ਪੂਜਾ ਅਕਾਲ ਪੁਰਖ ਦੀ ਕਰਨੀ ਹੈ ਟਿੱਕੇ ਛਿੱਕੇ ਮਹਾਰਾਜ ਕਹਿੰਦੇ ਇਹ ਨਹੀਂ ਖੰਡੇਵਾੜ ਅੰਮ੍ਰਿਤ ਛਕਣਾ ਪੈਣਾ ਕਹਿੰਦੇ ਫਿਰ ਇਹ ਤਾਂ ਸਾਨੂੰ ਸ਼ਰਤਾਂ ਮਨਜ਼ੂਰ ਨਹੀਂ ਕਹਿੰਦੇ ਚੰਗਾ ਅੱਜ ਤੁਹਾਨੂੰ ਮੌਕਾ ਦਿੱਤਾ ਸੀ ਵੀ ਪਹਿਲਾਂ ਬ੍ਰਾਹਮਣ ਵੀ ਭੱਜ ਗਿਆ ਤੁਸੀਂ ਵੀ ਭੱਜਦੇ ਹਾਂ ਅਤੇ ਮਹਾਰਾਜ ਕਹਿੰਦੇ ਹੁਣ ਜਿਹੜੇ ਗਰੀਬ ਲੋਕ ਆ ਇਹਨਾਂ ਗਰੀਬਾਂ ਕੋ ਦੇਹੂੰ ਪਾਤਸ਼ਾਹੀ ਤਾਂ ਤੇ ਯਾਦ ਰੱਖੇ ਹਮਰੀ ਗੁਰਿਆਈ ਇਹਨਾਂ ਗਰੀਬਾਂ ਨੂੰ ਪਾਤਸ਼ਾਹੀ ਕਹਿੰਦੇ ਦਿਆਂਗੇ ਸਾਡੀ ਗੁਰਿਆਈ ਨੂੰ ਚੇਤੇ ਰੱਖਣ ਗੁਰੂ ਨਾਨਕ ਗੱਦੀ ਹੋਈ ਸੀ ਅਤੇ ਜਿਹਨਾਂ ਗਰੀਬਾਂ ਨੂੰ ਕਿਸੇ ਨੇ ਪੁੱਛਿਆ ਉਹਨਾਂ ਨੂੰ ਗੱਲ ਲਾਇਆ ਫਿਰ ਮਹਾਰਾਜ ਨੇ ਇਹ ਪਾਰਨ ਕਰ ਲਿਆ ਸੰਜੋਗਣ ਅੰਮ੍ਰਿਤ ਛਕਾ ਕੇ ਪਹਿਲਾਂ ਸਿੱਧੀ ਪਾਰਕ ਕੀਤੀ ਚੀਜ਼ ਭੇਟ ਫਿਰ ਉਹਨੂੰ ਸੁਰਜੀਤ ਕਰਕੇ ਅੰਮ੍ਰਿਤ ਛਕਾਇਆ ਬਾਣੀ ਬਾਣਾ ਪੰਜ ਬਾਣੀਆਂ ਇਸ ਤਰ੍ਹਾਂ ਸਾਰੀ ਮਿਰਜ਼ਾ ਦਾ ਮੂਲ ਮੰਤਰ ਗੁਰੂ ਮੰਤਰ ਰਹਿਤਾਂ ਰਹਿਤਾਂ ਕਿਰਪਾ ਕਰਕੇ ਖਾਲਸਾ ਸਾਜਿਆ ਇਹ ਦੇਖੋ ਬੜੇ ਬੜੇ ਧਰਮ ਯੁੱਧ ਹੋਏ ਅਤੇ ਇੱਕੀ ਜੰਗ ਔਰੰਗਜ਼ੇਬ ਨੇ ਮਹਾਰਾਜ ਵਿਰੁੱਧ ਲੜੇ ਇੱਕੀਆਂ 'ਚ ਸ਼ਿਕਸ਼ ਕਰਾ ਦੀ ਫਿਰ ਦੇਖ ਲਓ ਸਮਾਂ ਆ ਗਿਆ ਖਾਲਸੇ ਦਾ ਰਾਜ ਉੱਧਰ ਸਤਲੁਜ ਤੋਂ ਪਾਰ ਸਾਰੀਆਂ ਮਾਲਵੇ ਦੀਆਂ ਰਿਆਸਤਾਂ ਇੱਧਰ ਮਹਾਰਾਜ ਰਣਜੀਤ ਸਿੰਘ ਪਹਿਲਾਂ ਬੰਦੇ ਬਹਾਦਰ ਤੋਂ ਸ਼ੁਰੂ ਹੋਇਆ ਅਤੇ ਉਦੋਂ ਫੁੱਟ ਪੈ ਅਤੇ 12 ਮਿਸਲਾਂ ਹੋ ਗਈਆਂ ਅਤੇ ਸਰਦਾਰ ਬਰੇਲ ਸਿੰਘ ਜੱਸਾ ਸਿੰਘ ਸੁਲਤਾਨ ਤੋਂ ਰਾਮ ਗੜੀ ਆ ਇਸ ਤਰ੍ਹਾਂ ਸ਼ੇਰੇ ਪੰਜਾਬ ਮਹਾਰਾਜ ਰਣਜੀਤ ਸਿੰਘ ਨੂੰ ਮਿਸਲਾਂ ਨੂੰ ਅੱਠਾ ਪੰਜ ਸੌ ਬਣਾ ਕੇ ਅਤੇ ਖਾਲਸਾ ਰਾਜ ਜਿਹੜਾ ਕਾਇਮ ਕੀਤਾ ਅਤੇ ਜਿਹੜੇ ਬਚਨ ਮਾਰਨ ਕੀਤੇ ਸੀ ਉਹ ਕਰਕੇ ਦਿਖਾ ਦਿੱਤੇ ਸੋ ਇਸ ਵਾਸਤੇ ਪਾਤਸ਼ਾਹ ਕਹਿੰਦੇ ਸਭ ਕੁਛ ਕਰਨ ਯੋਗ ਉਹ ਸਾਰਾ ਕੁਛ ਕਰਨ ਯੋਗ ਹੈ ਸਮਰੱਥ ਹੈ ਸਚੜਾ ਸਾਹਿਬ ਸ਼ਬਦ ਪਛਾਣੀਏ ਆਪੇ ਲੈ ਮਿਲਾਏ ਸਤਿਗੁਰਾਂ ਸ਼ਬਦ ਪੇਸ਼ ਦੁਆਰਾ ਸੱਚੇ ਸਾਹਿਬ ਨਿਰੰਕਾਰ ਨੂੰ ਸਾਰਿਆਂ ਹੀ ਪਛਾਣਨਾ ਕਰੋ ਕਿ ਉਹਦੀ ਜੋਤ ਆ ਉਹ ਫਿਰ ਜਦੋਂ ਇਹੋ ਜਿਹੀ ਬ੍ਰਹਮ ਦ੍ਰਿਸ਼ਟੀ ਮਿਲ ਜਾਏ ਫਿਰ ਉਹ ਸਾਰਿਆਂ ਨੂੰ ਆਪਣੇ ਨਾਲ ਮਿਲਾ ਲੈਂਦਾ ਉਹ ਮਹਾਰਾਜ ਆਉਂਦੇ ਸੀ ਅਤੇ ਉਹ ਪਛਾਣ ਘੇਰਾ ਪਾ ਲਿਆ ਮਹਾਰਾਜ ਇਕੱਲੇ ਸੀ ਅਤੇ ਹੁਣ ਮਹਾਰਾਜ ਜਵਾਨ ਤਾਂ ਪੂਰੇ ਸੀ ਨਾ 6 ਫੁੱਟ 2 ਇੰਚ ਲੰਬੇ ਜਵਾਨ ਸੀ ਅਤੇ ਪਛਾਣੀਆਂ ਫੜ ਲਓ ਅਤੇ ਮਹਾਰਾਜ ਕੋਲ ਸਰਵਲੋਹਾ ਗੜਵਾ ਸੀ ਉਹ ਮਾਰਨ ਵਿੱਚ ਹਜੂਰੀਆ ਪਾ ਕੇ ਉਹਨੂੰ ਘੁਮਾਇਆ 2-3 ਨੇ ਫੁੜਫੜੀਆਂ ਜਿਹੜੇ ਵੱਜੇ ਨਾ ਭੱਜੇ ਕਹਿੰਦੇ ਕੌਣ ਆ ਮਹਾਰਾਜ ਕਹਿਣ ਲੱਗੇ ਹਰੀ ਸਿੰਘ ਨਲੂਆ ਉਹ ਕਹਿੰਦੇ ਉਹ ਤਾਂ ਸ਼ਹੀਦ ਹੋ ਗਿਆ ਕਹਿੰਦੇ ਉਹਦੇ ਭਰਾ ਜੀਂਦੇ ਆ ਉਹ ਸਾਰੇ ਪਛਾਣੋਂ ਭੱਜ ਗਏ ਸ਼ਾਸਤਰ ਉਹ ਹੁੰਦਾ ਜਿਹੜਾ ਵੇਲੇ ਦੇ ਕੰਮ ਆ ਜਾਏ ਸੱਚੜਾ ਸਾਹਿਬ ਸ਼ਬਦ ਪਛਾਣੀਆਂ ਆਪੇ ਲੈ ਮਿਲਾਏ ਉਹ ਫਿਰ ਆਪੇ ਹੀ ਮਿਲਾ ਲੈਂਦਾ ਹੈ ਸਾਤਨ ਪਿਰਖਾ ਰੰਗ ਰਤੀ ਵਿੱਚੋਂ ਆਪ ਗੁਆਏ ਸਾਤਨ ਮੈਨੇ ਉਹ ਜੀਵ ਰੂਪੀ ਜਿਹੜੀ ਇਸਤਰੀ ਹੈ ਪਿਰਿਆ ਪਤੀ ਨਿਰੰਕਾਰ ਨੇ ਰੰਗ ਆਨੰਦ ਵਿੱਚ ਜਿਹੜੀ ਉਹਦੇ ਆਨੰਦ ਵਿੱਚ ਰਤੀ ਰਹਿੰਦੀ ਮਸਤ ਰਹਿੰਦੀ ਹੈ ਔਰ ਜਿਹਦੇ ਹਿਰਦੇ 'ਚੋਂ ਹਾਂਜੀ ਆਪਾ ਅਹੰਕਾਰ ਗੁਆਤਾ ਉਹਨੂੰ ਮਾਰਿਆ ਆਪਣੇ ਨਾਲ ਭੇਦ ਕਰ ਲੈਂਦੇ ਵਿੱਚੋਂ ਆਪ ਗੁਆਏ ਫਿਰ ਕਾਲ ਨਾ ਖਾਏ ਗੁਰਮੁਖੀ ਕੋ ਜਾਤਾ ਜਿਸ ਨੇ ਆਪਣੇ ਹਿਰਦੇ 'ਚੋਂ ਆਪਾ ਭਾਵ ਕੀ ਅਹੰਕਾਰ ਗੁਆ ਦਿੱਤਾ ਸਤਿਗੁਰਾਂ ਦੇ ਸਤਿਗੁਰਾਂ ਦੇ ਰਾਹੀਂ ਇੱਕ ਪਰਮੇਸ਼ੁਰ ਨੂੰ ਜਾਣਦੇ ਉਹਨੂੰ ਫਿਰ ਕਾਲ ਨਹੀਂ ਖਾਂਦਾ ਕਾਮਣ ਇਸ਼ਕੁੰਨੀ ਅੰਤਰ ਪਿੰਨੀ ਮਿਲਿਆ ਜਗਜੀ ਹੁੰਦਾ ਤਾਂ ਹੁਣ ਦੇਖੋ ਭਾਈ ਸਾਹਿਬ ਭਾਈ ਤਾਰੂ ਸਿੰਘ ਸਾਹਿਬ ਖੋਪਰੀ ਲਈ ਤਾਂ 21 ਦਿਨ ਬੈਠੇ ਆ ਖੋਪਰੀ ਲਈ ਤਾਂ 21 ਦਿਨ ਕੋਈ ਰਹਿ ਸਕਦਾ ਕਾਲ ਨਹੀਂ ਨਾ ਖਾਂਦਾ ਅਕਾਲ ਦੇ ਪੁਜਾਰੀ ਬਣਦਾ ਇੰਨੀ ਸ਼ਕਤੀ ਮਹਾਰਾਜ ਦੇ ਦਿੰਦੇ ਗੁਰਮੁਖੇ ਕੋ ਜਾਤਾ ਉਹਨੂੰ ਗੁਰਮਨ ਇੱਕ ਨਿਰੰਕਾਰ ਨੂੰ ਜਾਣ ਲਿਆ ਹੈ ਜਦੋਂ ਗਏ ਉੱਥੇ ਦਰਸ਼ਨ ਕਰਕੇ ਆਏ ਹਾਂ ਉਹਨਾਂ ਦੇ ਉਹ ਸਥਾਨ ਬਣੇ ਹੋਏ ਉੱਥੇ ਕਾਮਣੇ ਛਕੁੰਨੀ ਅੰਤਰ ਪਿੰਨੀ ਮਿਲਿਆ ਜਗ ਜੀਵਨ ਦਾਤਾ ਜਦੋਂ ਅੰਦਰ ਪ੍ਰੇਮ ਵਿੱਚ ਭਿੱਜੀ ਹੈ ਉਹਨੂੰ ਫਿਰ ਜਗ ਦਾ ਜੀਵਨ ਦਾਤਾ ਜਿਹੜਾ ਨਿਰੰਕਾਰ ਮਿਲ ਗਿਆ ਪਰਮਾਤਮਾ ਦੇ ਮਿਲਣ ਕਰਕੇ ਕਾਮਣ ਕੋਈ ਜੀਵ ਰੂਪੀ ਇਸਤਰੀ ਆ ਹੈ ਪ੍ਰਭੂ ਦੇ ਮਿਲਾਪ ਦੀਆਂ ਸਾਰੀਆਂ ਇੱਛਾ ਉਹਦੀਆਂ ਪੂਰੀਆਂ ਹੋ ਗਈਆਂ ਹਨ ਸਬਦ ਰੰਗ ਰਾਤੀ ਜੋ ਅਨੁਮਤੀ ਤਿਰਕ ਅੰਗ ਸਮਾਏ ਸਤਿਗੁਰਾਂ ਦੇ ਉਪਦੇਸ਼ ਰੰਗ ਪਿਆਰ ਵਿੱਚ ਉਹ ਰੰਗੀ ਹੋਈ ਹੈ ਅਤੇ ਸ਼ੌਂਕ ਅਵਸਥਾ ਰੂਪੀ ਜਿਹੜਾ ਯੋਗ ਨੇ ਮਤੀ ਮਸਤ ਹੋਈ ਉਹ ਫਿਰ ਪਰਮਾਤਮਾ ਦੇ ਅੰਕ ਮੈਨੇ ਸਰੂਪ ਵਿੱਚ ਸਮਾ ਜਾਂਦੀ ਹੈ ਭੇਦ ਹੋ ਜਾਂਦੀ ਹੈ ਸੱਚੜਾ ਸਾਹਿਬ ਸ਼ਬਦ ਪਛਾਣੀਆਂ ਆਪੇ ਲੈ ਮਿਲਾਏ ਸਤਿਗੁਰੂ ਦੇ ਉਪਦੇਸ਼ ਰਾਹੀਂ ਉਹ ਸੱਚੇ ਸਾਹਿਬ ਨੂੰ ਪਛਾਣੀਏ ਉਹ ਸੱਚਾ ਨਿਰੰਕਾਰ ਆਪਣੇ ਨਾਲ ਉਹਨਾਂ ਨੂੰ ਮਿਲਾ ਲੈਂਦਾ ਹੈ ਜਿਹਨੇ ਆਪਣਾ ਕੰਧ ਪਛਾਣਿਆ ਉਹ ਤਿੰਨ ਪੁੱਛੋ ਸੰਤਾ ਜਾਏ ਜਿਹਨੇ ਸੰਤ ਜਨਾਂ ਨੇ ਕੰਧ ਪਰਮਾਤਮਾ ਨੂੰ ਪਛਾਣ ਲਿਆ ਉਹਨਾਂ ਸੰਤਾਂ ਕੋਲ ਜਾ ਕੇ ਪੁੱਛਦੇ ਹਾਂ ਕਿ ਤੁਹਾਨੂੰ ਕਿਵੇਂ ਮਿਲਿਆ ਕਿਉਂਕਿ ਜਿਹੜਾ ਜਿਹੜੇ ਰਸਤੇ 'ਤੇ ਗਿਆ ਹੋਵੇ ਨਾ ਉਹਨੂੰ ਉਸ ਰਸਤੇ ਦੀ ਫਿਰ ਵਾਕਫੀ ਹੁੰਦੀ ਹੈ ਉਹਦੇ ਬਾਰੇ ਫਿਰ ਉਹ ਦੱਸ ਵੀ ਸਕਦਾ ਆਪ ਛੋਟ ਸੇਵਾ ਕਰੀ ਫਿਰ ਸੱਚੜਾ ਮਿਲਿਆ ਸਹਿਜ ਸੁਭਾਏ ਸੰਤ ਕਹਿਣ ਲੱਗੇ ਜਦੋਂ ਤੂੰ ਆਪਾ ਭਾਵ ਛੱਡ ਕੇ ਨਾ ਹਾਂਜੀ ਅਤੇ ਕਹਿੰਦੇ ਅਸੀਂ ਤਾਂ ਆਪਾ ਭਾਵ ਛੱਡ ਕੇ ਜਦੋਂ ਸਾਧੂ ਨੇ ਸੇਵਾ ਕੀਤੀ ਸੱਚਾ ਪਰਮਾਤਮਾ ਸੋਤੇ ਸਰ ਕਹਿੰਦੇ ਆ ਕੇ ਮਿਲ ਪਿਆ। ਫਿਰ ਸੱਚਾ ਮਿਲੇ ਆਏ, ਸਾਜ ਘੁਮਾਏ, ਸਾਜ ਸਭ ਸਨ ਰਾਤੀ। ਉਹ ਸੱਚ ਨੂੰ ਕੌਣ ਕਰਕੇ ਇਹਨੂੰ ਸੱਚਾ ਨਿਰੰਕਾਰ ਮਿਲ ਗਿਆ। ਉਹ ਫਿਰ ਹਾਂਜੀ ਧੰਨ ਜੀਵ ਰੂਪੀ ਇਸਤਰੀ ਸੱਚੇ ਸ਼ਬਦ ਨਿਰੰਕਾਰ ਵਿੱਚ ਹਮੇਸ਼ਾ ਰੰਗੀ ਰਹਿੰਦੀ ਹੈ। ਮਨ ਹਰ ਵੇਲੇ ਭੇਜਿਆ ਰਹਿੰਦਾ ਸੁਣ ਚ। ਤੂੰ ਮਹਾਰਾਜ ਕੋਲ ਅੰਬੜਦਾਰ ਆ ਗਿਆ ਸੀ ਨਾ, ਕਹਿਣ ਲੱਗੇ ਮਹਾਰਾਜ ਕਿ ਦਸਮ ਦੁਆਰ ਕੀ ਹੁੰਦਾ, ਪਰਮਾਤਮਾ ਦੀ ਮਿਲਾਪ ਦਾ ਆਨੰਦ ਕਿਰਪਾ ਕਰੋ। ਮਹਾਰਾਜ ਕਹਿੰਦੇ ਰਹਿਰਾ ਸਾਹਿਬ ਦਾ ਟਾਈਮ ਹੋਇਆ, ਸਮਾਂ ਹੋਇਆ, ਹੁਣ ਗੱਲਾਂ ਦਾ ਟਾਈਮ ਨਹੀਂ। ਬੈਠੋ, ਅਸੀਂ ਸ੍ਰੀ ਸਹਿ ਰਹਿਰਾ ਸਾਹਿਬ ਦਾ ਪਾਠ ਕਰਦੇ ਹਾਂ, ਸੁਣੋ ਤੁਸੀਂ। ਮਹਾਰਾਜ ਹੁਣੇ ਰਹਿਰਾ ਸਾਹਿਬ ਪਾਠ ਕਰਨ ਲੱਗ ਪਿਆ। ਪਾਠ ਜਿਹੜੇ ਕਰਦੇ ਸੀ, ਤਿੰਨ ਨੂੰ ਇੱਕ ਚਿੱਟੇ ਰੰਗ ਦਾ ਸ਼ੇਰ ਆ ਗਿਆ, ਚਾਂਦੀ ਚਾਨਣੀ ਸੀ, ਉਹ ਵੀ ਆ ਪੈਰ ਜਿਹੇ ਪਸਾਰ ਕੇ ਉੱਥੇ ਬਹਿ ਗਿਆ। ਕਿ ਹੁਣ ਪਹਿਲਾਂ ਤਾਂ ਅੱਖਾਂ ਮਿੱਟੀਆਂ ਸੁਣਦੇ ਸੀ, ਜਿਹੜੇ ਕਦੇ ਅੱਖਾਂ ਖੁੱਲੀਆਂ ਦੇਖਿਆ ਸ਼ੇਰ, ਇਹ ਨਹੀਂ ਕਹਿੰਦੇ ਹਾਲੇ ਤਾਂ ਸ਼ੇਰ ਬੈਠਾ, ਜੇ ਕਦੇ ਬੁੱਬ ਮਾਰੀ ਤਾਂ ਸਾਨੂੰ ਮਾਰ ਦਊਗਾ। ਉੱਥੋਂ ਡੱਬਵੇਂ ਪੈਰਾਂ ਮਲਕ ਮਲਕ ਖਿਸਕ ਗਏ। ਅਤੇ ਜਿਹੜੇ ਮਹਾਰਾਜ ਪਾਠ ਕਰਕੇ ਬੈਠੇ ਤਾਂ ਉੱਥੇ ਲੰਬੜਦਾਰ ਹੈ ਨਾ, ਮਾਰੇ ਘਰ ਕਿੱਧਰ ਗਏ। ਇਹ ਦਸ ਮਾਲ ਪੁੱਛਦੇ ਵੀ ਰੱਬ ਕਿਵੇਂ ਮਿਲਦਾ, ਭੱਜ ਨਹੀਂ ਗਿਆ, ਐਂ ਕੋਈ ਪਾਠ ਵੀ ਪੂਰਾ ਨਹੀਂ ਸੁਣਿਆ। ਅਤੇ ਇੱਕ ਦਿਨ ਮਹਾਰਾਜ ਜਾਣ, ਉਦੋਂ ਮਰਬੇਬੰਦੀ ਹੋਈ ਨਾ, ਪੱਗ ਡੰਡੀਆਂ ਹੁੰਦੀਆਂ ਸੀ, ਉਹ ਜਿਹੜੇ ਮੋਹਰੇ ਆਉਂਦੇ ਸੀ ਇੱਧਰੋਂ ਮਾਰੇ ਜਾਂਦੇ ਸੀ, ਉਹ ਦੇਖ ਕੇ ਨਾ ਰਾਜਾ ਲੱਗੇ ਵੱਢਣ। ਕਹਿੰਦੇ ਲੰਬੜਦਾਰੋ ਕੀ ਗੱਲ ਹੋਈ, ਹੈਂ ਐਸੀ ਕਿਹੜੀ ਗੱਲ ਹੋਈ ਕਿ ਤੁਸੀਂ ਹੁਣ ਰਸਤੇ ਛੱਡੀ ਜਾਂਦੇ ਹੋ। ਕੱਢ ਗਏ ਮਹਾਰਾਜ ਆ ਗਏ, ਕਹਿੰਦੇ ਤੁਸੀਂ ਕਹਿੰਦੇ ਦਸਮ ਦੁਆਰ ਬਾਰੇ ਦੱਸੋ,

ਉਹਦਾ ਪਹਿਲਾਂ ਚੇਤੋਂ ਮਸੰਦ ਸਾੜਿਆ, ਹੁਣ ਸਿੱਖਾਂ ਨੇ ਸਿਰ ਵੱਢਣ ਲੱਗ ਪਿਆ। ਬਾਤ ਇਹ ਕਹਿੰਦੇ ਪੂਰਾ ਪਤਾ ਲਓ ਜਿਹੜੇ ਕੀਤਾ ਕਿ ਉਹ ਇਸ ਤਰ੍ਹਾਂ ਸੀ, ਭੇਡ ਫਿਰ ਸੁਰਜੀਤ ਕੇ ਅੰਮ੍ਰਿਤ ਛਕਾਇਆ ਅਤੇ ਖਾਲਸਾ ਮੇਰਾ ਰੂਪ ਬਣਾਤਾ। ਇਹ ਮਾਤਾ ਜੀ ਕਹਿੰਦੇ ਵੀ ਉਹ ਤਾਂ ਭਾਈ ਉਹਨਾਂ ਦੀ ਕੌਤ ਗਿਆ, ਪਹਿਲਾਂ ਗੁਰੂ ਨਾਨਕ ਸਾਹਿਬ ਨੇ ਸਿੱਖੀ ਪਰ ਕੀਤੀ ਸੀ, ਮਹਾਰਾਜ ਨੇ ਸਿੱਖੀ ਪਰ ਕੀਤੀ, ਕੱਚੇ ਪਿਲੇ ਦੇ ਭਗੌੜੇ ਹੋ ਗਏ ਸੀ। ਇਸ ਵਾਸਤੇ ਫਿਰ ਰਹਿਆ ਭਰਪੂਰੇ ਵੇਖ ਅਧੂਰੇ ਰੰਗ ਮਾਣੇ ਸਾਹਿਬ ਸੁਭਾਏ, ਉਹ ਨਿਰੰਕਾਰ ਨੂੰ ਸਾਰਿਆਂ 'ਚ ਪੂਰਨ ਹੋ ਰਿਹਾ, ਉਹਨਾਂ ਨੂੰ ਆਪਣੇ ਕੋਲ ਦੇਖਦੇ ਸੁਤੇ ਸਿੱਧ ਨਿਰੰਕਾਰ ਦੇ ਸੰਯੋਗ ਦਾ ਜਿਹੜਾ ਆਨੰਦ ਮਨ ਹੈ, ਮਾਨਣਾ ਕਰ ਦਿਓ ਜੀਵ ਆਤਮਾ, ਜਿਹਨੇ ਆਪਣਾ ਕੰਧ ਪਛਾਣਿਆ ਉਹ ਤਿੰਨ ਪੁੱਛੋ ਸੰਤਾ ਜਾਏ। ਉਹਨਾਂ ਸੰਤਾਂ ਨੂੰ ਜਿਹਨੇ ਆਪਣੇ ਮਾਲਕ ਨੂੰ ਪਛਾਣ ਲਿਆ, ਅਸੀਂ ਉਹਨਾਂ ਸੰਤਾਂ ਮਹਾਂਪੁਰਖਾਂ ਤੋਂ ਜਾ ਕੇ ਮਿਲਣ ਦਾ ਸਾਧਨ ਤਰੀਕਾ ਪੁੱਛਦੇ ਹਾਂ। ਸੰਤ ਬਾਬਾ ਹੀਰਾ ਸਿੰਘ ਜੀ ਬਿਹਾਲੇ ਹੋਏ ਆ ਮਹਾਂਪੁਰਖ, ਮਹਾਰਾਜ ਹੁਣੇ ਜਾ ਰਹੇ ਸੀ ਅਤੇ ਉੱਧਰ ਚਾਰ ਸ਼ੇਰੇ ਸ਼ਬਦ ਦੀ ਧੁੰਨ ਸੁਣਾਈ ਦੇਵੇ। ਮਹਾਰਾਜ ਕਹਿੰਦੇ ਵੀ ਕਮਾਲ ਦੀ ਗੱਲ ਹੈ, ਉੱਥੇ ਜ਼ਿਮੀਂਦਾਰ ਹਲਵਾ ਰਿਹਾ ਸੀ ਕਿਸਾਨ, ਮਹਾਰਾਜ ਕਹਿੰਦੇ ਸ਼ਾਇਦ ਇਹ ਕੋਈ ਯੂਨੀਕ ਬੰਦਾ ਹੋਏਗਾ, ਜਿਹੜੇ ਨੇੜੇ ਗਿਆ ਤਾਂ ਉੱਥੇ ਤੋਂ ਗੱਲ ਨਜ਼ਰ ਨਾ ਆਈ ਅਤੇ ਪੁੱਛਿਆ ਵੀ ਇੱਥੇ ਕੋਈ ਮਹਾਂਪੁਰਖ ਹੈ, ਕਹਿੰਦੇ ਇੱਥੇ ਸੰਤ ਹੀਰਾ ਸਿੰਘ ਜੀ ਬਿਹਾਲੇ ਵਾਲੇ। ਮਹਾਰਾਜ ਗਏ ਉੱਥੇ, ਜਲੇ ਗਏ ਕਿ ਦੇਖਿਆ ਵੀ ਵਾਕਿਆ ਹੀ ਠੀਕ ਹੈ। ਫਿਰ ਆਉਣਾ ਜਾਣਾ ਹੋ ਗਿਆ, ਮਿਲਾਪ ਹੋ ਗਿਆ, ਫਿਰ ਪੁੱਛਿਆ ਵੀ ਮਹਾਰਾਜ ਤੁਸੀਂ ਦੱਸੋ। ਉਹ ਮੈਲੀ ਮਹਾਂਪੁਰਖ ਹੋਇਆ ਪਹਿਲਾਂ ਬਾਬਾ ਗੁਲਾਬ ਸ਼ਾਹ, ਇਹ ਮਾਤਾ ਜੀਵਾ ਸ਼ਾਹ ਜੀ ਹੋਏ ਬ੍ਰਹਮ ਗਿਆਨ ਦਾਸ ਨੇ, ਤਿੰਨ ਵਾਰੀ ਉਹਨਾਂ ਦੇ ਸ਼੍ਰੀ ਮਨ ਸੰਤ ਬਾਬਾ ਮਹਿੰਦਰ ਸਿੰਘ ਹਰਪੁਰ ਮਹਾਂਪੁਰਖਾਂ ਦੇ ਨਾਲ ਗਏ ਆ, ਦਰਸ਼ਨ ਕੀਤੇ ਆ। ਐਡਾ ਚੌੜਾ ਮੱਥਾ ਸੀ, ਦਰਸ਼ਨ ਕਰ ਸਮਾਧੀ ਲੱਗ ਜਾਂਦੀ ਸੀ, ਇੰਨੀ ਕਮਾਈ ਸੀ ਮਾਤਾ ਜੀ, ਬੜੀ ਲੰਮੀ ਉਮਰ ਭੋਗ ਕੇ ਗਏ। ਮਹਾਰਾਜ ਆਪ ਉੱਥੇ ਕਿਰਪਾ ਕਰਦੇ ਸੀ, ਮਾਤਾ ਨੂੰ ਕਿਹਾ ਸੀ ਤੁਸੀਂ ਕਿਤੇ ਨਹੀਂ ਜਾਣਾ, ਜਿਹਨੂੰ ਲੋੜ ਹੋਈ ਇੱਥੇ ਹੀ ਆਉਣਾ ਆਪੇ ਹੁਣ। ਉਹ ਫਿਰ ਉਹਨਾਂ ਕੋਈ ਮਹਾਂਪੁਰਖ ਜਾਂਦੇ ਸੀ, ਉਹਨਾਂ ਨੂੰ ਦੱਸਿਆ ਵੀ ਮਹਾਰਾਜ ਇਸ ਤਰ੍ਹਾਂ ਮਨ ਦੇ ਵਿੱਚ ਬੜੇ ਆ, ਵਿਕਾਰ ਫੁਰਦੇ ਆ, ਮਨ ਟਿਕਦਾ ਨਹੀਂ। ਉਹ ਮਾਤਾ ਜੀ ਕਹਿੰਦੇ ਫਿਰ ਤੈਨੂੰ ਦੱਸਾਂਗੇ। ਇੱਥੇ ਉਹਨਾਂ ਦੇ ਨਗਰ ਆ ਗਿਆ, ਉਹਨੇ ਆਪਣੇ ਖੇਤ 'ਚ ਹੀ ਕੁਟੀਆ ਬਣਾਈ ਹੁੰਦੀ ਸੀ, ਇੱਥੇ ਫਿਰ ਝੌਂਪੜੀ ਬਣਾ ਲਈ। ਮਾਤਾ ਜੀ ਬਹਿ ਗਏ, ਕਹਿੰਦੇ ਅੱਠਾਂ ਪਹਿਰੀ ਇੱਕ ਫੁਲਕਾ ਲਿਆਉਣਾ ਖੁਸ਼, ਇੱਕ ਘੜਾ ਪਾਣੀ ਦਾ ਰੱਖ ਦੇਣਾ, ਅਤੇ ਸਾਨੂੰ ਬੁਲਾਉਣਾ ਨਹੀਂ, ਕੋਈ ਗੱਲ ਨਹੀਂ ਕਰਨੀ। ਅਤੇ 40 ਦਿਨ ਮਾਤਾ ਜੀ ਇਸ ਤਰ੍ਹਾਂ ਗਏ, 40 ਦਿਨ ਨਿਕਲੇ, ਜਿਹਲੇ ਦੇਖਿਆ ਕਹਿੰਦੇ ਦੇਖ ਲਓ ਇਹਦੇ ਫਿਰ ਛੱਪਰ ਦੇ ਮੁੱਠੇ ਹੁੰਦੇ ਨਾ ਪ੍ਰਸ਼ਾਦੇ, ਗਿਣ ਲਓ 40 ਪ੍ਰਸ਼ਾਦੇ ਉਵੇਂ ਸੁੱਕੇ, ਜਿਹਦੇ ਜਲ ਦਾ ਘੁੱਟ ਪਾਣੀ ਪੀਂਦੇ ਹੋਣਗੇ। ਕਹਿੰਦੇ ਐਂ ਗਲਤ ਪੁੱਛਿਆ, ਹੈਂ ਜਾਣ ਤਾਂ ਹੁਣ ਜੇ ਸਵਾਰ ਮਾੜਾ ਹੈਂ ਘੋੜਾ ਤਗੜਾ ਹੋਵੇ ਫਿੱਟ ਕੇ ਦੌੜ ਜਾਂਦਾ, ਜਾਂ ਤਾਂ ਫਿਰ ਘੋੜਾ ਤਗੜਾ ਅਤੇ ਸਵਾਰ ਦਾ ਵੀ ਮਨ ਤਗੜਾ ਹੋਵੇ, ਸਰੀਰ ਵੀ ਰਿਸ਼ਟ ਪੁਸ਼ਟ ਹੋਵੇ ਫੇਰ ਆ, ਅਤੇ ਜਾਂ ਫਿਰ ਘੋੜਾ ਮਾੜਾ ਕਰੀਏ ਹੈਂ ਸਵਾਰ ਤਗੜਾ ਹੋਵੇ ਤਾਂ ਘੋੜੇ ਦੀ ਸਵਾਰੀ ਹੁੰਦੀ। ਕਹਿੰਦੇ ਇਸ ਤਰ੍ਹਾਂ ਇਹ ਸਰੀਰ ਆ ਹੈਂ, ਅਤੇ ਜੇ ਰਿਸ਼ਟ ਪੁਸ਼ਟ ਆ ਮਨ ਕਮਜ਼ੋਰ ਆ ਇਹ ਗਲਤ ਮਾਰਦਾ, ਜੇ ਮਨ ਵੀ ਤਗੜਾ ਹੋਵੇ ਸਰੀਰ ਵੀ ਤਗੜਾ ਫੇਰ ਗੱਲ ਹੈ। ਉਹ ਮਾਤਾ ਜੀ ਨੇ ਕਿਹਾ ਵੀ ਐਂ ਤਪੱਸਿਆ ਕਰ, ਫਿਰ ਉਹਨੇ ਕਮਾਈ ਕੀਤੀ, ਫਿਰ ਉਹ ਕਈ ਵਾਰੀ ਅੱਠੀ ਪਹਿਰੀ ਇੱਕ ਚਮਚਾ ਖੀਰ ਦਾ ਖਾਂਦੇ ਹੁੰਦੇ ਸੀ, ਉਹ ਵੀ ਤਾਂ ਇਹ ਮਾਰੀ ਦੀ ਬਾਣੀ ਤੋਂ ਝੂਠੇ ਨਾ ਪਈ, ਛੋਟਿਆ ਨਾ ਕਰੇ ਪਾਖੰਡ ਨਾ ਹੋਏ ਸਵਾਗਣ ਨਾ ਹੋਏ ਰੰਡ, ਹਾਂਜੀ ਇਸ ਵਾਸਤੇ ਵੀ ਉਹਨੇ ਇਸ ਤਰ੍ਹਾਂ ਕਮਾਈ ਕੀਤੀ। ਅਤੇ ਮਹਾਰਾਜ ਭਜਨ ਕਰਦੇ ਸੀ ਗੁਰੂਆਂ ਵਿੱਚੋਂ ਧੰਨ ਬਾਬਾ ਬਕਾਲੇ ਅਤੇ ਸੰਤਾਂ 'ਚੋਂ ਧੰਨ ਬਾਬਾ ਬਿਹਾਲੇ, ਇਹ ਸੰਤ ਗਿਆਨੀ ਗੁਰੂ ਭਿੰਡਰਾਂ ਦੇ ਕਹਿੰਦੇ ਮਹਾਰਾਜ ਕੋਈ ਐਸਾ ਸੰਤ ਹੈ ਕਿ ਜਿਹਦੀ ਗੁਰਮੁਖ ਰੋਮ ਰੋਮ ਹਰ ਝਾਵੇ ਵਸਤਾ ਹੈ, ਅਤੇ ਮਹਾਂਪੁਰਖ ਉੱਥੇ ਲੈ ਗਿਆ ਇਸ ਨਾਲ ਸਾਰੇ ਚੱਲ ਗਏ ਸੰਤ, ਮਹਾਰਾਜ ਤਾਬਿਆ ਚੌਰ ਦੀ ਸਹਿਜ ਲੈ ਗਏ, ਬਾਕੀ ਸਾਰੇ ਜਿਹੜੇ ਵਿਦਿਆਰਥੀ ਸੀ ਉਹ ਮਹਾਰਾਜ ਚਰਨਾਂ 'ਚ ਸਹਿਜ ਗਏ, ਸਾਰੀਆਂ ਸੁਣ ਸਮਾਧੀਆਂ ਲੱਗ ਗਈਆਂ, ਅੱਠ ਪੈਰ ਪਤਾ ਨਹੀਂ ਕਿੱਥੇ ਬੈਠੇ। ਕਹਿੰਦੇ ਮਹਾਰਾਜ ਸੰਤ ਤਾਂ ਰੋਮ ਰੋਮ ਧਿਆਉਂਦੇ ਆ, ਇੱਥੇ ਤਾਂ ਜਰਾ ਜਰਾ ਰੋਮ ਰੋਮ ਧਿਆ ਰਿਹਾ, ਭਜਨ ਦਾ ਪ੍ਰਤਾਪ ਇੰਨਾ, ਜਿੱਥੇ ਪੁਲਵਾੜੀ ਹੋਵੇ ਉਹ ਜਗ੍ਹਾ ਵੀ ਸਾਰੀ ਸੁਗੰਧਿਤ ਹੋ ਜਾਂਦੀ, ਜੇ ਗੰਦ ਹੋਵੇ ਤਾਂ ਉੱਥੇ ਬਦਬੋ ਫੈਲ ਜਾਂਦੀ ਜਾਲ 'ਚ, ਜਿੱਥੇ ਭਜਨ ਵਾਲਾ ਰਹਿੰਦਾ ਉੱਥੇ ਪਰਮਾਣੂ ਭਜਨ ਦੇ ਹੋ ਜਾਂਦੇ ਸਿਮਰਨ ਦੇ, ਟਾਈਫਾਈਡ ਜਿੱਥੇ ਹੋਵੇ ਉਹਦੇ ਕੋਲ ਬੈਠੋ ਟਾਈਫਾਈਡ ਹੋਜੂ, ਟੀ ਬੀ ਆ ਟੀ ਬੀ ਹੋਜੂ, ਏਡ ਵਾਲੇ ਨੂੰ ਏਡ ਹੋਜੂ, ਹਾਂਜੀ
ਨਜ਼ਲਾ ਹੋਇਆ ਹੋਵੇ ਕਈ ਤੋਂ ਕੋਲ ਬਹਿਣ ਸਵੇਰੇ ਹੋ ਜਾਂਦਾ।

0: ਇੰਨਾ ਪ੍ਰਭਾਵ ਕਿ ਜੇ ਇਹ ਪਰਮਾਣੂ ਬਿਮਾਰੀਆਂ ਦੇ ਅਸਰ ਪਾਉਂਦੇ ਆ ਤਾਂ ਸਿਮਰਨ ਦੇ ਵੀ ਅਸਰ ਪਾਉਂਦੇ ਆ। ਇਸ ਵਾਸਤੇ ਉਹ ਜਿਹੜੇ ਗੁਰਮੁਖ ਪਿਆਰੇ ਆ ਉਹਨਾਂ ਦੀ ਸਹਿਜ ਸਮਾਧੀ ਲੱਗੀ ਰਹਿੰਦੀ ਸੁਤੇ ਸਿੱਧੀ, ਪਹਿਲਾਂ ਕਮਾਈ ਕਰਨੀ ਪੈਂਦੀ ਹੈ। ਫਿਰ ਰਹੇ ਆਪ ਪੂਰੇ ਵੇਖ ਅਧੂਰੇ ਰੰਗ ਮਾਣੇ ਸਹਿਜ ਸੁਭਾਏ, ਉਹ ਨਿਰੰਕਾਰ ਨੂੰ ਸਾਰਿਆਂ 'ਚ ਪੂਰਨ ਹੋ ਰਿਹਾ ਦੇਖ ਰਿਹਾ, ਆਪਣੇ ਕੋਲ ਵੀ ਦੇਖ ਰਿਹਾ। ਸੁਤੇ ਸਿੱਧ ਨਿਰੰਕਾਰ ਦੇ ਸੰਯੋਗ ਦਾ ਆਨੰਦ ਮਾਣੇ ਮੈਨੇ ਮਾਣਦੇ, ਰੰਗ ਮਾਣੇ ਸਹਿਜ ਸੁਭਾਏ ਸੁਤੇ ਸੁਧ ਆਨੰਦ ਮਾਣਦੇ। ਜਿਹਨੇ ਆਪਣਾ ਗੰਦ ਪਛਾਣਿਆ ਹੁਣ ਤੈਨੂੰ ਪੁੱਛੋ ਸੰਤਾਂ ਜਾਏ, ਜਿਹਨੇ ਆਪਣੇ ਮਾਲਕ ਨੂੰ ਪਛਾਣ ਲਿਆ ਉਹਨਾਂ ਸੰਤਾਂ ਕੋਲ ਜਾ ਕੇ ਉਹਦੇ ਮਿਲਣ ਦਾ ਸਾਧਨ ਕੀ ਆ, ਢੰਗ ਕੀ ਆ, ਤਰੀਕਾ ਕੀ ਆ ਪੁੱਛਦੇ ਹਾਂ। ਗਰਮ ਬਛੁਣੀਆਂ ਵੀ ਮਿਲਾ ਹੈ ਜੇ ਸਤਿਗੁਰ ਲੱਗ ਹੈ ਸੱਚੇ ਪਾਏ, ਜਿਹੜੇ ਸਤਿਗੁਰ ਸੱਚੇ ਪਾਤਸ਼ਾਹ ਜਾਣੇ ਲੱਗ ਹੈ ਉਹ ਪਰਮਾਤਮਾ ਵਿਛੜੀਆਂ ਹੋਈਆਂ ਵੀ ਉਹਨੂੰ ਮਿਲ ਸਕਦੀਆਂ ਜਿਹਨੇ ਗੁਰੂ ਦੇ ਚਰਨ ਦੀ ਓਟ ਲੈ ਲਈ। ਇੱਕ ਮੁਸਲਮਾਨ ਫਕੀਰ ਆਇਆ ਮਹਾਰਾਜ ਬੈਠੇ, ਅਨਲ ਹੱਕ ਮਹਾਰਾਜ ਕਹਿੰਦੇ ਮੁਲਤਲਿਓ, ਜਿੱਥੇ ਚੁੱਪ ਕਰਨ ਦਾ ਟਾਈਮ ਉੱਥੇ ਤੁਸੀਂ ਰੌਲਾ ਪਾਉਣ ਲੱਗ ਪੈਂਦੇ, ਕਿਲੇ ਨਹੀਂ ਗਾਈ ਉਹ ਖਮੋਸ਼। ਉਹ ਕਹਿੰਦਾ ਮੈਂ 2.5 ਮਿੰਟ ਮਹਾਂਪੁਰਸ਼ੀ ਸੰਗਤ ਕੀਤੀ ਹੈ, ਮੇਰਾ ਭਾਂਡਾ ਭਰ ਗਿਆ। ਮੈਂ ਹੁਣ ਘੜਾ ਲੀਕ ਕਰਦਾ ਹੋਵੇ ਨਾ, ਛੇਕ ਬੰਦ ਕਰ ਲਈਏ, ਟੂਟੀ ਛੱਡੀ ਇੱਕਦਮ ਭਰ ਜਾਂਦਾ। ਉਹ ਲੀਕ ਬੰਦ ਕਰਤੀ, ਇਸ ਵੇਲੇ ਭਰਪੂਰ ਹੋ ਗਿਆ। ਸੋ ਇਸ ਵਾਸਤੇ ਜਿਹੜੇ ਮਹਾਂਪੁਰਖ ਉਹਨਾਂ ਨੂੰ ਸਾਰਾ ਪਤਾ ਹੁੰਦਾ, ਸਤਿਗੁਰੂ ਸਦਾ ਦਇਆਲ ਹੈ, ਅਵਗੁਣ ਸਭ ਜਲਾਏ, ਸਤਿਗੁਰੂ ਸੱਚੇ ਪਾਤਸ਼ਾਹ ਸਦਾ ਦਿਆਲੂ ਆ। ਉਹਨਾਂ ਦਾ ਉਪਦੇਸ਼ ਦੇ ਨਾਲ ਔਗਣਾਂ ਨੂੰ ਸਾੜ ਦਿੰਦੇ। ਹੁਣ ਕੌਡਾ ਰਾਖ ਸੱਜਣ ਠੱਗ ਭੂਮੀਆਂ ਚੋਰ ਸੀ, ਉਪਦੇਸ਼ ਦਿੱਤਾ ਸਾਰੇ ਔਗਣ ਦੂਰ ਕਰਕੇ। ਮੈਂ ਪੂਰਾ ਗੁਰ ਅੱਖਿਓ ਜਾ ਕਾ ਮੰਤਰ ਅੰਮ੍ਰਿਤ ਦ੍ਰਿਸ਼ਟ ਵੇਖੇ ਹੋਏ ਸਨ, ਜਿਹੜੇ ਅੰਮ੍ਰਿਤ ਦ੍ਰਿਸ਼ਟੀ ਨੇ ਦੇਖਿਆ ਉਹਨਾਂ ਨੂੰ ਸੰਤ ਬਣਾ ਦਿੱਤਾ। ਔਗਣ ਸਬਦ ਜਲਾਏ ਦੂਜਾ ਭਾਉ ਗਵਾਏ, ਸੱਚੇ ਹੀ ਸੱਚ ਰਾਤੀ ਉਪਦੇਸ਼ ਨੂੰ ਔਗਣ ਨੂੰ ਸਾੜ ਦਿੰਦੇ, ਦਵੈਸ਼ ਭਾਵ ਦਾ ਨਾਸ ਕਰ ਦਿੰਦੇ। ਸੱਚੇ ਨਾਮ ਜਪਣ ਵਾਲੀ ਜਿਹੜੀ ਜੀਵਾਤਮਾ ਉਹ ਸੱਚੀ ਹੋ ਕੇ ਸੱਚੇ ਨਾਮ ਵਿੱਚ ਰੱਤੀ ਰਹਿੰਦੀ। ਸੱਚਿਆ ਸਬਦ ਸਦਾ ਸੋ ਪਾਇਆ ਹੋਮੇ ਗਈ ਪ੍ਰਾਤੀ, ਸੱਚੇ ਸਤਿਗੁਰਾਂ ਦੇ ਉਪਦੇਸ਼ ਰਾਹੀਂ ਹੋਮੇ ਹੰਕਾਰ ਵਿਰਤੀ ਭਰੰਤੀ ਪ੍ਰਾਤੀ, ਮੈਨੇ ਜਿਹੜੀ ਭਰੰਤੀ ਸੀ ਭਰਮ ਵਿਰਤੀ ਦੂਰ ਹੋ ਗਈ। ਉਹਨਾਂ ਨੇ ਫਿਰ ਆਤਮਾ ਦਾ ਜਿਹੜਾ ਸੁੱਖ ਪਾ ਲਿਆ, ਸਦਾ ਸੁੱਖ ਪਾਇਆ, ਆਤਮਾ ਦਾ ਸੁੱਖ ਸਦਾ ਰਹਿਣ ਵਾਲਾ, ਬਾਕੀ ਤਾਂ ਆਉਂਦੇ ਜਾਂਦੇ ਰਹਿੰਦੇ। ਫਿਰ ਨਿਰਮਲ ਸਦਾ ਸੁਖਦਾਤਾ ਨਾਨਕ ਸ਼ਬਦ ਮਿਲਾਏ, ਪਾਤਸ਼ਾਹ ਕਹਿੰਦੇ ਪਰਮਾਤਮਾ ਦਾ ਨਿਰਮਲ ਆ, ਸਦਾ ਸੁੱਖ ਦਿੰਦਾ, ਸਤਿਗੁਰਾਂ ਉਪਦੇਸ਼ ਨਾਲ ਉਹਦੇ ਨਾਲ ਮਿਲਾਪ ਹੁੰਦਾ ਹੈ। ਫਿਰ ਬਿਛੁਣੀਆਂ ਵੀ ਮਿਲੇ ਜੇ ਸਤਿਗੁਰ ਲੱਗ ਹੈ ਸੱਚੇ ਪਾਏ, ਜਿਹੜੇ ਨਿਰੰਕਾਰ ਤੋਂ ਵਿਛੜੀਆਂ ਜੀਵਾਤਮਾ ਉਪਨਾ ਫਿਰ ਵੀ ਮਿਲ ਸਕਦੀਆਂ। ਕਦੋਂ? ਜੇ ਸੱਚੇ ਸਤਿਗੁਰਾਂ ਪਾਈ ਮੈਨੇ ਚਰਨੀ ਲੱਗ ਜਾਣ, ਅਤੇ ਮਹਾਰਾਜ ਬਖਸ਼ ਲਓ ਕਿਰਪਾ ਕਰ ਦਿਓ। ਬੜਾ ਹੰਸ ਮਨ ਲਾ ਤੀਜਾ ਸੁਣਿਓ ਕੰਧ ਮਹਿਲੀ ਹੋ ਫਿਰ ਸੇਵੇ ਹੋ ਸ਼ਬਦ ਵਿਚਾਰ, ਸੰਤਨ ਸਾਹਿਬ ਸ਼੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਿਹਰ ਕਰਦੇ ਆ। ਕਹਿੰਦੇ ਇਹ ਨਿਰੰਕਾਰ ਦਾ ਮਿਲਾਪ ਚਾਹੁਣ ਵਾਲਿਓ ਜੀਵਾਤਮਾ ਸੁਣੋ, ਸਤਿਗੁਰ ਦੇ ਸ਼ਬਦ ਵਿਚਾਰ ਕਰਕੇ ਉਸ ਨਿਰੰਕਾਰ ਦੀ ਸੇਵਾ ਕਰੋ। ਮਹਿਲੀ ਹੋ ਮੈਨੇ ਹੈ ਜਿਹੜਾ ਸੁਰੂਪੀ ਇਸਤਰੀਓ ਸੁਣੋ, ਕੰਧ ਨਿਰੰਕਾਰ ਰੂਪੀ ਮਾਲਕ ਦੀ ਸੇਵਾ ਕਰੋ, ਸ਼ਬਦ ਦੀ ਵਿਚਾਰ ਕਰੋ, ਕਿਰਪਾ ਕਰੇਗਾ। ਅਵਗੁਣਵੰਤੀ ਚਰਨਾ ਜਾਣੀ ਮੁਠੀ ਰੋਗਾ ਕੰਤ ਵਸਾਰ, ਜਿਹੜੇ ਔਗਣ ਵਾਲੀ ਜੀਵ ਰੂਪੀ ਇਸਤਰੀ ਉਹ ਪਰਮਾਤਮਾ ਨੂੰ ਨਹੀਂ ਜਾਣਦੀ, ਮਾਇਆ ਦੀ ਮੁੱਠੀ ਮੈਨੇ ਠੱਗੀ ਹੋਈ ਲੁੱਟੀ ਹੋਈ, ਉਹ ਨਿਰੰਕਾਰ ਨੂੰ ਵਿਸਾਰ ਕੇ ਭੁਲਾ ਕੇ ਰੋਵੇ, ਫਿਰ ਹੁੰਦੀ ਹੈ ਰੋਣਾ ਹੀ ਪੈਂਦਾ ਹੈ। ਰੋਵੇ ਕੰਤ ਮਾਲ ਸਦਾ ਗੁਣ ਸਾਰ ਨਾ ਚਰ ਮਰੈ ਨਾ ਜਾਏ, ਨਿਰੰਕਾਰ ਦੇ ਸੰਭਾਲਣ ਦਾ ਰੋਵੇ, ਇਹ ਯਤਨ ਕਰੇ ਕਿ ਪਰਮੇਸ਼ਰ ਸਾਨੂੰ ਕਿਉਂ ਨਹੀਂ ਮਿਲਦੇ, ਤੁਹਾਤੋਂ ਕਿਉਂ ਵਿਛੜ ਗਏ, ਸਾਨੂੰ ਦਰਸ਼ਨ ਕਿਉਂ ਨਹੀਂ ਦਿੰਦੇ। ਕਿਰਪਾ ਕਰੋ ਸਦਾ ਉਹਨਾਂ ਦੇ ਗੁਣਾਂ ਨੂੰ ਸਾਰ ਸੰਭਾਲੇ, ਉਹ ਨਿਰੰਕਾਰ ਨਾ ਮਰਦਾ ਨਾ ਜਾਏ ਜਾਂਦਾ, ਉਹ ਸਦਾ ਆਨੰਦ 'ਚ ਰਹਿੰਦਾ। ਗੁਰਮੁਖ ਜਾਤਾ ਸਬਦ ਵਿਛਾਤਾ ਸੱਚੇ ਪ੍ਰੇਮ ਸਮਾਏ, ਉਹ ਗੁਰੂ ਨੂੰ ਸੱਚੇ ਪ੍ਰੇਮ ਸਮਾ ਕੇ ਸ਼ਬਦ ਗੁਰੂ ਦਾ ਜਿਹੜਾ ਉਪਦੇਸ਼ ਆ ਕਿ ਨਿਰੰਕਾਰ ਦਾ ਪਛਾਣਨਾ ਜਾਤਾ ਮੈਨੇ ਜਾਣ ਲਿਆ। ਬਾਬਾ ਕਰਮ ਸਿੰਘ ਸਾਹਿਬ ਨੂੰ ਕਹਿੰਦਾ ਮਹਾਰਾਜ ਇਹ ਚਰਨ ਪਾਓ ਲੰਗਰ ਛਕੋ, ਮਹਾਰਾਜ ਕਹਿੰਦੇ ਇਸ ਬਾਹਰ ਜਾਂਦੇ ਨਹੀਂ। ਅਤੇ ਬਾਬਾ ਲਾਲ ਸਿੰਘ ਸਾਹਿਬ ਨੂੰ ਪੈਨਸ਼ਨ ਮਿਲਦੀ ਸੀ, ਉਹਦਾ ਹੀ ਭੋਜਨ ਉਹ ਖਾਂਦੇ ਹੁੰਦੇ ਸੀ, ਰੁੱਖਾਂ ਵਿੱਚ ਬਹੁਤ ਆਰਟ ਕੀਤਾ, ਪ੍ਰੇਮੀ ਵੀ ਬੜਾ ਸੀ। ਬਸ ਉਹ ਰੋਈ ਗਿਆ ਕਿ ਪਤਾ ਨਹੀਂ ਸਾਡੇ 'ਚ ਕੀ ਦੋਸ਼। ਅਤੇ ਜਦੋਂ ਜ਼ਿਆਦਾ ਮਹਾਰਾਜ ਕਹਿੰਦੇ ਚੰਗਾ ਲੰਗਰ ਤਿਆਰ ਕਰਕੇ ਚੁਬਾਰੇ 'ਚ ਰੱਖਦੇ, ਉੱਥੇ ਸਾਰਾ ਸਮੱਗਰੀ ਤਿਆਰ ਕਰਕੇ ਰੱਖਤੀ, ਬਾਹਰੋਂ ਮੁੰਡਾ ਲਾਤਾ, ਹੁਣ ਪੌੜੀਆਂ ਸੀ, ਉਹਨੂੰ ਸੀ ਵੀ ਮਹਾਂਪੁਰਖ ਹੋਣਗੇ, ਮੁਹਰੇ ਬੈਠਾ ਪੌੜੀਆਂ ਦੇ, ਘੜੀ ਪੀ ਜਾਂਦਾ ਨਾ ਰੋਈ ਜਾਂਦਾ ਪਿਆ ਜੀ। ਧੰਨ ਧੰਨ ਬਾਬਾ ਕਰਮ ਸਿੰਘ ਸਾਹਿਬ, ਰੋ ਰਿਹਾ, ਉੱਤੇ ਦੇਖਿਆ ਵੀ ਖੜਕਾ ਹੋ ਰਿਹਾ, ਕਹਿੰਦਾ ਵੀ ਕਦੋਂ ਮਹਾਂਪੁਰਖ ਆ ਗਿਆ, ਚੜ੍ਹ ਗਿਆ ਪੌੜੀਆਂ, ਅਤੇ ਮੈਂ ਤਾਂ ਮੂਹਰੇ ਬੈਠਾ ਸੀ, ਟਾਈਮ ਕਾਫੀ। ਕਹਿੰਦਾ ਦੇਖਾਂ ਤਾਂ ਸਹੀ, ਕੁੰਡਾ ਲਾਇਆ ਵੀ ਨਹੀਂ ਕਿ ਕੋਈ ਜਾਨਵਰ ਜਾ ਕੇ ਕੋਈ ਗੱਲ ਹੋਈ ਹੋਵੇ। ਜਲੇ ਗਿਆ, ਕੁੰਡਾ ਲਗਾਇਆ ਅਤੇ ਅੰਦਰ ਲੰਗਰ ਪਾਣੀ ਛਕ ਗਿਆ। ਹੈਂ, ਬੜਾ ਹੈਰਾਨ ਹੋ ਗਿਆ ਕਿ ਇਹ ਕਿਵੇਂ ਹੋ ਗਿਆ ਕਿ ਮੈਂ ਮੂਹਰੇ ਬੈਠਾ, ਫਿਰ ਮਹਾਂਪੁਰਖ ਸਥਾਨ 'ਤੇ ਆ, ਅਤੇ ਮਹਾਰਾਜ ਤੁਸੀਂ ਕਦੋਂ ਗਏ, ਅਤੇ ਲੰਗਰ ਵੀ ਛਕ ਗਿਆ, ਮੈਂ ਤਾਂ ਮੂਹਰੇ ਬੈਠਾ ਸੀ ਪੌੜੀਆਂ। ਹੈਂ, ਉਹ ਸੇਵਾ ਪੁੱਛਿਆ, ਕਹਿੰਦੇ ਮਹਾਰਾਜ ਛਕ ਗਿਆ ਹੀ ਨਹੀਂ ਕਦੇ, ਉਹ ਬਾਹਰ ਜਾਂਦੇ ਹੀ ਨਹੀਂ, ਉਹਨਾਂ ਪਾਰਿਆਂ ਨੇ ਆਪਣੇ ਆਸਣ ਦੇ ਬੜੇ ਧਨੀ ਆ। ਹੈਂ, ਅਤੇ ਫਿਰ ਉਹ ਜਾਣਾ, ਕਹਿੰਦਾ ਮਹਾਰਾਜ ਤੁਸੀਂ ਗਏ, ਲੰਗਰ ਵੀ ਛਕ ਗਏ ਕਦੋਂ? ਮਹਾਰਾਜ ਕਹਿੰਦੇ ਬਈ ਤੇਰੀ ਭਾਵਨਾ ਪੂਰੀ ਹੋਈ, ਕਿਉਂ ਜਿਹੜੇ ਸਮਰੱਥ ਪੁਰਸ਼ ਆ ਉਹ ਅਨੇਕ ਤਰ੍ਹਾਂ ਦੀ ਲੀਲਾ ਕਰ ਲੈਂਦੇ ਆ। ਇਸ ਵਾਸਤੇ ਨਾ ਉਹ ਮਰਦਾ ਹੈ ਨਾ ਜੰਮਦਾ ਹੈ, ਗੁਰਮੁ ਜਾਤਾ ਸਬਦ ਵਿਛਾਤਾ ਸਾਚੇ ਪ੍ਰੇਮ ਸਮਾਏ, ਗੁਰਮੁਖ ਨੇ ਸੱਚੇ ਪ੍ਰੇਮ ਸਮਾ ਕੇ ਸ਼ਬਦ, ਜਿਹੜਾ ਉਪਦੇਸ਼ ਉਹਦੇ ਦੁਆਰਾ ਬ੍ਰਹਮ ਨੂੰ ਪਛਾਣਨ ਜਾਤਾ ਮੈਨੇ ਜਾਣ ਲਿਆ। ਜਿਹਨੇ ਆਪਣਾ ਪਿਰ ਨਹੀਂ ਜਾਤਾ ਕਰਮ ਵਧਾਤਾ ਕੂੜਮੁਖੀ ਕੁੜਿਆਰੇ, ਜਿਹਨਾਂ ਨੇ ਆਪਣੇ ਉਸ ਮਾਲਕ ਨੂੰ ਨਹੀਂ ਜਾਣਿਆ, ਕਰਮਾਂ ਦੀਆਂ ਵਿਧੀਆਂ ਮਿਲਣ ਵਾਲਾ ਜੋ ਉਹ ਕੂੜਿਆਰ, ਅਤੇ ਜੀਵ ਰੂਪੇ ਇਸਤਰੀ ਕੂੜ ਝੂਠ ਆਦਿ ਗੁਣਾਂ ਕਰਕੇ ਮੁੱਠੀ ਮੈਨੇ ਲੁੱਟੀ ਗਈ। ਸੁਣੋ ਕੰਧ ਮਿਹਲੀ ਉਹ ਫਿਰ ਸੇਵ ਸਬਦ ਵਿਚਾਰੇ, ਇਸ ਵਾਸਤੇ ਜੇ ਤੁਸੀਂ ਨਿਰੰਕਾਰ ਦੇ ਮਿਲਾਪ ਦੀ ਇੱਛਾ ਵਾਲੀ ਜੀਵ ਰੂਪੀ ਇਸਤਰੀ ਹੋ, ਇਹ ਗੱਲ ਸੁਣੋ, ਸਤਿਗੁਰਾਂ ਦੀ ਉਪਦੇਸ਼ ਵਿਚਾਰ ਕਰਕੇ ਉਸ ਨਿਰੰਕਾਰ ਮਾਲਕ ਦੀ ਸੇਵਾ ਕਰੋ। ਸਭ ਜਗ੍ਹਾ ਆਪੋ ਪਾਇਓ ਆਵਣ ਜਾਣ ਸੰਸਾਰਾਂ, ਉਹ ਨਿਰੰਕਾਰ ਨੇ ਸਾਰੇ ਸੰਸਾਰ ਨੂੰ ਆਪੇ ਪੈਦਾ ਕੀਤਾ, ਫਿਰ ਸਾਰੇ ਸੰਸਾਰ ਆਉਣਾ ਜਾਣਾ ਜੰਮਣਾ ਮਰਨਾ ਉਸ ਨੇ ਬਣਾਇਆ ਹੋਇਆ। ਮਾਇਆ ਮੋਹ ਖੁਆਇਆ ਮਰ ਜੰਮਿਆ ਵਾਰੋ ਵਾਰਾਂ, ਮਾਇਆ ਦੇ ਮੋਹ ਜੀਵ ਨੂੰ ਖੁਆਇਣ ਭੁਲਾ ਦਿੱਤਾ। ਇਸ ਵਾਸਤੇ ਵਾਰੋ ਵਾਰਾਂ ਮੁੜ ਮੁੜ ਕੇ ਉਹ ਮਰਦਾ ਆ ਜੰਮਦਾ ਮਰ ਜੰਮਿਆ ਵਾਰੋ ਵਾਰਾਂ ਵਧੇ ਵਕਾਰਾ ਗਿਆਨ ਵੀ ਹੋਣੀ ਮੁੱਠੀ, ਵਾਰੋ ਵਾਰ ਮੁੜ ਮੁੜ ਕੇ ਮਰਦਾ ਜੰਮਦਾ ਕਈ ਤਰ੍ਹਾਂ ਦੇ ਵਕਾਰ ਵਧਦੇ ਸਰੂਪ ਗਿਆਨ ਤੋਂ ਬਿਨਾਂ। ਹੁਣ ਕਰਕੇ ਉਹ ਹੈ ਜੀਵ ਰੂਪੀ ਇਸਤਰੀ ਮੁੱਠੀ ਮੈਨੇ ਲੁੱਟੀ ਗਈ ਹੈ। ਬਿਨ ਸਭ ਦੇ ਤਰਨਾ ਪਾਇਓ ਜਨਮ ਗਵਾਇਓ ਰੋਵੈ ਅਵਗੁਣਿਆਰੀ ਝੂਠੀ, ਸਤਿਗੁਰਾਂ ਦੇ ਉਪਦੇਸ਼ ਤੋਂ ਬਿਨਾਂ। ਹੈਂ, ਕਹਿੰਦੇ ਹੁਣ ਤੱਕ ਕਿਸੇ ਨੇ ਉਹਨੂੰ ਨਹੀਂ ਪਾਇਆ, ਇਹ ਮਨੁੱਖ ਜਨਮ ਉਹਨਾਂ ਨੇ ਵਿਅਰਥ ਗਵਾਤਾ। ਉਹ ਝੂਠੀ ਔਗਣਾਂ ਵਾਲੀ ਹੋ ਕੇ ਰੋਵੈ ਰੋਂਦੀ ਹੈ, ਫਿਰ ਜਗ ਜੀਵਨ ਕਿਸ ਨੂੰ ਰੋਜਿਆ ਰੋਵੈ ਕੰਤ ਵਿਸਾਰੇ। ਇਹ ਜਗ ਦਾ ਜੀਵਨ ਰੂਪੀ ਨਿਰੰਕਾਰ ਸਾਡੇ ਕੋਲ ਆ, ਅਸੀਂ ਕਿਹਨੂੰ ਰੋਣਾ? ਜਿਹਨਾਂ ਨੇ ਨਿਰੰਕਾਰ ਨੂੰ ਭੁਲਾਇਆ ਉਹ ਰੋਂਦੀਆਂ, ਜੀਵਾਤਮਾ ਰੋ ਰਹੀਆਂ। ਸਭ ਜਗ੍ਹਾ ਆਪਣੇ ਆਵਣ ਜਾਣ ਸੰਸਾਰੇ, ਉਹ ਨਿਰੰਕਾਰ ਨੇ ਆਪੇ ਸਾਰੇ ਸੰਸਾਰ ਨੂੰ ਪੈਦਾ ਕੀਤਾ, ਸਾਰੇ ਸੰਸਾਰ ਦਾ ਆਉਣਾ ਜਾਣਾ ਇਹ ਜੰਮਣ ਵਰਨਾ ਵੀ ਉਹਨੇ ਬਣਾਇਆ ਹੋਇਆ। ਜੋ ਸੋ ਫਿਰ ਸੱਚਾ ਸਾਦੀ ਸੱਚਾ ਨਾ ਉਹ ਮਰੇ ਨਾ ਜਾਏ, ਉਹ ਨਿਰੰਕਾਰ ਪਿੱਛੇ ਵੀ ਸੱਚਾ ਹੁਣ ਵੀ ਸੱਚਾ, ਨਾ ਉਹ ਮਰਦਾ ਹੈ ਨਾ ਜੰਮਦਾ, ਭੁੱਲੀ ਫਿਰ ਤਾਂ ਨਹੀਂ ਆਣੀਆਂ ਰੰਡ ਬੈਠੀ ਦੂਜਾ ਪਾਏ। ਇਹ ਗਿਆਨ ਤੋਂ ਹੀਣੀਆਂ ਜੀਵ ਰੂਪੀ ਇਸਤਰੀਆਂ ਭੁੱਲੀਆਂ ਫਿਰਦੀਆਂ ਹਨ, ਦਵੈਸ਼ ਭਾਵ ਭਰ ਕੇ ਵਿਧਵਾ ਹੋ ਕੇ ਬੈਠੀਆਂ, ਭਾਵ ਕਿ ਨਾਸਤਕ ਹੋ ਗਈਆਂ। ਹੈਂ, ਅਤੇ ਰੱਬ ਰੂਬ ਕੋਈ ਹੈ ਹੀ ਨਹੀਂ, ਐਸੀ ਭਾਵਨਾ ਬਣਾਈ ਬੈਠੀਆਂ, ਰੰਡ ਬੈਠੀ ਦੂਜਾ ਪਾਏ, ਮਾਇਆ ਮੋਹ ਦੁੱਖ ਪਾਏ, ਆਪ ਘਟਿਆ ਸੰਸ਼ੀਜੈ, ਦਵੈਸ਼ ਭਾਵ ਕਰਕੇ ਵਿਧਵਾ ਹੋ ਕੇ ਬੈਠੀਆਂ, ਭਾਵ ਨਾਸਤਕ ਹੋ ਕੇ ਬੈਠੀਆਂ, ਮਾਇਆ ਦੇ ਮੋਹ 'ਚ ਲੱਗ ਕੇ ਦੁੱਖ ਨੂੰ ਪਾ ਰਹੀਆਂ, ਆਪ ਉਮਰਾਂ ਘਟਣਾ ਕਰਕੇ ਤਾਂ ਨਹੀਂ ਛੀਜਿਆ। ਇਹ ਜਿਹੜਾ ਸਰੀਰ ਹੈ ਛਿਜਦਾ ਜਾ ਰਿਹਾ, ਦਿਨੋ ਦਿਨ ਕਮਜ਼ੋਰ ਹੁੰਦਾ ਜਾ ਰਿਹਾ ਹੈ। ਜੋ ਕਿ ਛਾਇਆ ਸਭ ਕਿਸ ਜਾਸੀ ਦੁੱਖ ਲੱਗਾ ਭਾਏ ਦੂਜਿਆਂ, ਜੋ ਕੁਝ ਵੀ ਆਇਆ ਇਹ ਸਾਰਾ ਕੁਝ ਚਲੇ ਜਾਣ ਵਾਲਾ ਆ। ਦਵੈਸ਼ ਭਾਵ ਵਾਲਿਆਂ ਨੂੰ ਹਮੇਸ਼ਾ ਹੀ ਦੁੱਖ ਲੱਗਾ, ਜਮਕਾਲ ਨਾ ਸੂਝਿਆ, ਮਾਇਆ ਜਗ ਲੂਝਿਆ, ਲੱਭ ਲੋਭ ਚਤਲਾਏ। ਕਹਿੰਦੇ ਇਹਨੂੰ ਜਮ ਰਾਜ ਜਿਹੜਾ ਉਹ ਸੁਝਦਾ ਨਹੀਂ, ਇਹ ਜਗ ਇਹ ਜੀਵ ਮਾਇਆ ਪਦਾਰਥਾਂ ਵਾਸਤੇ ਲੂਝਿਆ, ਕਿਵੇਂ ਲੜਦਾ ਆ ਝਗੜਦਾ ਆ, ਲੱਭ ਪਦਾਰਥਾਂ ਦੇ ਖਾਣ ਦਾ ਲੋਭ, ਮਾਇਆ ਪਦਾਰਥਾਂ ਦੇ ਇਕੱਠੇ ਕਰਨ ਦਾ, ਇਹਨਾਂ ਵਿੱਚੋਂ ਚਿੱਤ ਦੀ ਵਿਰਤੀ ਨੂੰ ਲਾਇਆ ਹੋਇਆ। ਸੋ ਫਿਰ ਸਾਚਾ ਸਾਦੀ ਸਾਚਾ ਨਾ ਉਹ ਮਰਨ ਜਾਏ, ਉਹ ਨਾ ਗੱਲ ਪਿੱਛੇ ਵੀ ਸੱਚਾ ਹੁਣ ਵੀ ਸੱਚਾ, ਨਾ ਉਹ ਮਰਦਾ ਹੈ ਨਾ ਜਾਏ ਜੰਮਦਾ ਹੈ। ਇੱਕ ਰੋਵੈ ਫਿਰੈ ਬਿਛੂਨੀਆਂ, ਅੰਧੀ ਨਾ ਜਾਣੇ ਫਿਰ ਨਾਲੇ। ਇੱਕ ਮਨਮੁਖ ਜੀਵ ਰੂਪੀ ਇਸਤਰੀ ਨਿਰੰਕਾਰ ਤੋਂ ਵਿਛੜੀ ਰੋ ਰਹੀ ਹੈ, ਅੰਨੀ ਇਹ ਨਹੀਂ ਜਾਣਦੀ ਕਿ ਨਿਰੰਕਾਰ ਮੇਰੇ ਨਾਲ ਆ। ਗੁਰਪ੍ਰਸਾਦੀ ਸਾਚਾ ਫਿਰ ਮਿਲੇ ਅੰਤਰ ਸਦਾ ਸੰਭਾਲੇ। ਸਤਿਗੁਰਾਂ ਦੀ ਪ੍ਰਸਾਦੀ ਕਿਰਪਾ ਨਾਲ ਆਪਣੇ ਹਿਰਦੇ ਅੰਦਰ ਨਿਰੰਕਾਰ ਨੂੰ ਸੰਭਾਲੇ, ਫਿਰ ਸੱਚਾ ਜਿਹੜਾ ਨਿਰੰਕਾਰ ਅੰਦਰੋਂ ਹੀ ਮਿਲ ਪਾਉਂਦਾ। ਫਿਰ ਅੰਤਰ ਸੰਭਾਲੇ ਸਦਾ ਨਾਲੇ, ਮਨਮੁਖ ਜਾਤਾ ਦੂਰੇ। ਉਹ ਨਿਰੰਕਾਰ ਨੂੰ ਹਿਰਦੇ 'ਚ ਸੰਭਾਲਣਾ ਕਰੋ, ਉਹਦਾ ਸਦਾ ਅੰਗ ਸੰਗ ਨਾਲ ਹੀ ਮਨਮੁਖਾਂ ਨੇ ਉਹਨੂੰ ਦੂਰ ਜਾਣਿਆ। ਇਹ ਤਨ ਰੁਲਾਇਆ ਰੁਲਾਇਆ ਕਾਮਨ ਆਇਆ ਜਿਨ ਖਸਮ ਨਾ ਜਾਤਾ ਹਜ਼ੂਰੇ। ਜਿਨ੍ਹਾਂ ਨੇ ਮਾਲਕ ਨੂੰ ਹਜ਼ੂਰੇ ਕੋਲ ਨਹੀਂ ਜਾਣਿਆ, ਉਹਨਾਂ ਦਾ ਸਰੀਰ ਮੌਤ ਜਾਂ ਕਰਮਾਂ ਦਾ ਰੁਲਾਇਆ ਹੈ, ਇਹ ਮਿੱਟੀ 'ਚ ਰੁਲ ਰਿਹਾ, ਭੁੱਬਲ ਉੱਡਦੀ ਫਿਰਦੀ ਹੈ, ਇਹ ਸਰੀਰ ਕਿਸੇ ਕੰਮ ਨਹੀਂ ਆਉਂਦਾ। ਨਾਨਕ ਸਾਧਨ ਮੇਰੇ ਮਲਾਈ ਫਿਰ ਅੰਤਰ ਸਦਾ ਸੰਭਾਲੇ। ਮਹਾਰਾਜ ਕਿਰਪਾ ਕਰਦੇ ਹਿਰਦੇ 'ਚ ਜਿਹੜੇ ਉਹਨੂੰ ਮਾਲਦੇ ਆ ਉਹ ਸਾਧਨ ਜੀਵ ਰੂਪੀ ਇਸਤਰੀ ਸਤਿਗੁਰਾਂ ਦੀ ਮਲਾਈ ਨਿਰੰਕਾਰ ਨਾਲ ਮਿਲਦੀ ਹੈ। ਇੱਕ ਰੋਗ ਹੈ ਪਿਆ ਬਿਛੂਨੀਆਂ, ਅੰਧੀ ਨਾ ਜਾਣੇ ਪਿਆ ਹੈ ਨਾਲੇ। ਇੱਕ ਮਨਮੁਖ ਪਰਮਾਤਮਾ ਬਿਛੜੀ ਰੋ ਰਹੀ ਹੈ, ਹੈਂ ਗਿਆਨ ਵਿਰਾਗ ਕਿ ਨੇਤਰਾਂ ਨਾ ਹੋਣ ਕਰਕੇ ਅੰਨੀ ਹੈ, ਜਾਣਦੀ ਨਹੀਂ ਕਿ ਪਰਮਾਤਮਾ ਮੇਰੇ ਨਾਲ ਹੈ। ਵਡਹੰਸ ਮਲਾ ਤੀਜਾ ਰੋਗ ਹੈ ਪਿਰੀ ਪਿਆ ਹੈ ਬਿਛੂਨੀਆਂ, ਮੈਂ ਫਿਰ ਸੱਚੜਾ ਹੈ ਸਦਾ ਨਾਲੇ। ਜੋ ਉਸ ਮਾਲਕ ਤੋਂ ਵਿਛੜੀਆਂ ਰੋਂਦੀਆਂ ਉਹ ਸੱਚਾ ਨਿਰੰਕਾਰ ਸਾਡੇ ਨਾਲ ਹੈ, ਅਸੀਂ ਕਿਉਂ ਰੋਈਏ। ਜਿਹਨੇ ਚੱਲਣ ਸਹੀ ਜਾਣਿਆ ਸਤਿਗੁਰ ਸੇਵਾ ਨਾਮ ਸੰਭਾਲੇ। ਜਿਹਨਾਂ ਨੇ ਇਹ ਜਾਣ ਲਿਆ ਕਿ ਸੰਸਾਰ ਤੋਂ ਚਲੇ ਜਾਣਾ ਮਰ ਜਾਣਾ ਇਹ ਸਹੀ, ਇਹ ਚੰਗਾ ਨਿਸ਼ਚਾ ਕਰ ਲਿਆ, ਸਹੀ ਮੈਨੇ ਸੱਚਾ ਜਾਣਿਆ, ਉਹ ਸਤਿਗੁਰ ਸੱਚੇ ਵਾਲੀ ਸੇਵਾ ਕਰਦੇ ਆ, ਪਰਮੇਸ਼ੁਰ ਦੇ ਨਾਮ ਨੂੰ ਸੰਭਾਲਦੇ ਆ। ਸਦਾ ਨਾਮ ਸੰਭਾਲੇ ਸਤਿਗੁਰ ਹਨ ਨਾਲੇ, ਸਤਿਗੁਰ ਸਿਵ ਸੁਖ ਪਾਇਆ ਉਹ ਸਦਾ ਨਾਮ ਨੂੰ ਸੰਭਾਲਦੇ ਆ, ਸਤਿਗੁਰੂ ਜੀ ਦੇ ਨਾਲ ਰਹਿੰਦੇ ਆ। ਸਤਿਗੁਰਾਂ ਦੀ ਸੇਵਾ ਕਰਕੇ ਉਹਨੇ ਆਤਮਕ ਰੂਹਾਨੀ ਸੁੱਖ ਜਿਹੜਾ ਪਾ ਲਿਆ ਹੈ। ਸਭ ਦੇ ਕਾਲ ਮਾਰ ਸੱਚ ਔਰ ਤਾਰ ਫਿਰ ਆਵਣ ਜਾਣਨਾ ਹੋਇਆ। ਗੁਰੂ ਦੇ ਉਪਦੇਸ਼ ਦੁਆਰਾ ਸੱਚੇ ਨਾਮ ਨੂੰ ਹਿਰਦੇ 'ਚ ਗ੍ਰਹਿਣ ਕਰਕੇ ਕਾਲ ਨੂੰ ਮਾਰ ਲਿਆ, ਮੁੜ ਕੇ ਉਹਨਾਂ ਦਾ ਜੰਮਣਾ ਮਰਨਾ ਨਹੀਂ ਹੁੰਦਾ। ਸੱਚਾ ਸਾਹਿਬ ਸੱਚੀ ਨਾ ਹੀ ਵੇਖਿਆ ਨਗਰ ਨਿਹਾਲੇ, ਉਹ ਸਾਹਿਬ ਸੱਚਾ ਉਹਦੀ ਨਾ ਹੀ ਵਡਿਆਈ ਵੀ ਸੱਚੀ ਹੈ। ਕਿਰਪਾ ਦ੍ਰਿਸ਼ਟੀ ਨਾਲ ਦੇਖ ਕੇ ਨਦਰੋਂ ਨਗਰ ਨਿਹਾਲ ਕਰ ਦਿੰਦਾ। ਰੋਵ ਹੈ ਫਿਰ ਉਹ ਵਿਛੁਨੀਆਂ, ਮੈਂ ਫਿਰ ਸੱਚੜਾ ਹੈ ਸਦਾ ਨਾਲੇ। ਜਿਹੜੇ ਉਸ ਮਾਲਕ ਤੋਂ ਵਿਛੜੇ ਉਹ ਰੋਂਦੇ ਆ, ਮੇਰਾ ਸੱਚਾ ਨਿਰੰਕਾਰ ਮੇਰੇ ਨਾਲ ਆ, ਇਸ ਵਾਸਤੇ ਅਸੀਂ ਕਿਉਂ ਰੋਈਏ। ਪ੍ਰਭ ਮੇਰਾ ਸਾਹਿਬ ਸਭ ਤੋਂ ਉੱਚਾ ਹੈ ਕਿ ਮੇਰਾ ਪ੍ਰੀਤਮ ਪਿਆਰੇ, ਮੇਰਾ ਪਰਮੇਸ਼ਰ ਸਾਰਿਆਂ ਤੋਂ ਉੱਚਾ ਆ। ਉਹ ਪਿਆਰੇ ਕਿਵੇਂ ਮਿਲੀਏ, ਸਤਿਗੁਰੂ ਮਿਲੀ ਤਾਂ ਸਹਿਜ ਮਿਲੀ, ਫਿਰ ਰੱਖਿਆ ਔਰ ਧਾਰੇ ਸਤਿਗੁਰੂ ਜੀ ਨੇ ਮਿਲਾਇਆ, ਫਿਰ ਸੁੱਤੇ ਸੇ ਮਿਲ ਗਿਆ। ਹੁਣ ਤਾਂ ਕਹਿੰਦੇ ਅਸੀਂ ਉਸਨੂੰ ਹਿਰਦੇ ਵੀ ਧਾਰ ਕੇ ਰੱਖਿਆ, ਭਾਵ ਉਹਦੇ ਪਿਆਰ ਤੋਂ ਕਦੀ ਵੀ ਖਾਲੀ ਨਹੀਂ ਹੁੰਦੇ ਹਾਂ। ਸਦਾ ਔਰ ਧਾਰੇ ਨਿਹੋ ਨਾਲ ਪਿਆਰੇ ਸਤਿਗੁਰ ਤੇ ਫਿਰ ਦਿਸਾ, ਸਦਾ ਵਾਸਤੇ ਹਿਰਦੇ 'ਚ ਉਹਨੂੰ ਗ੍ਰਹਿਣ ਕੀਤਾ, ਉਸ ਪਿਆਰੇ ਦਾ ਜਿਹੜਾ ਨੇਹ ਪਿਆਰ ਉਹਨੂੰ ਧਾਰਨ ਕੀਤਾ। ਲੇਕਿਨ ਸਤਿਗੁਰਾਂ ਦੀ ਬਖਸ਼ਿਸ਼ ਨਾਲ ਨਿਰੰਕਾਰ ਦਾ ਦਿਸਾ ਇਹ ਦਰਸ਼ਨ ਹੋ ਰਿਹਾ, ਫਿਰ ਦਿਸਾ ਉਹਦਾ ਦਰਸ਼ਨ ਹੋ ਰਿਹਾ ਸਤਿਗੁਰਾਂ ਦੁਆਰਾ। ਮਾਇਆ ਮੁਹਕਾ ਕੱਚਾ ਚੋਲਾ ਤਿਤ ਪੈਦਾ ਪੱਗ ਦਿਸਾ, ਜਿਹੜਾ ਮਾਇਆ ਦਾ ਮੋਹ ਨਾ ਤਾਂ ਕੱਚਾ ਚੋਲਾ ਕੱਚੀ ਪਿਛਾਕ ਆ, ਉਹਦੇ ਪਾਉਣ ਨਾਲ ਮਨ ਰੂਪੀ ਪੱਗ ਪੈਰ ਜਿਹੜਾ ਨਿਰੰਕਾਰ ਦੇ ਸਿਮਰਨ ਵੱਲੋਂ ਖਿਸਕਿਆ ਖਿਸਕ ਜਾਂਦਾ। ਮਾਇਆ ਦਾ ਮੋਹ ਹੋਣ ਕਰਕੇ ਜਿਹੜਾ ਸਰੀਰ ਰੂਪੀ ਚੋਲਾ ਇਹ ਵੀ ਕੱਚਾ ਹੀ ਹੈ, ਨਿਸਫਲ ਹੀ ਹੈ। ਇਸ ਰੂਪੀ ਚੋਲੇ ਦੇ ਪੈਦੇ ਪਾਉਣ ਨਾਲ ਭਾਵ ਕੀ ਹੈ, ਦੇਹ ਅਧਿਆਸ ਕਰਨ ਇਹ ਬੁੱਧੀ ਰੂਪੀ ਪੈਰ ਜਿਹੜਾ ਨਿਰੰਕਾਰ ਵੱਲੋਂ ਖਿਸਕ ਜਾਂਦਾ। ਫਿਰ ਰੰਗ ਰਾਤਾ ਸੋ ਸੱਚਾ ਚੋਲਾ ਤਿਤ ਪੈਦਾ ਤਿਖਾ ਨਵਾਰੇ, ਨਿਰੰਕਾਰ ਦੇ ਰੰਗ ਪਿਆਰ 'ਚ ਜਿਹੜਾ ਰੱਤਾ ਹੈ ਰੰਗਿਆ ਆਪਣੇ ਆਪ ਨੂੰ, ਉਹ ਸਰੀਰ ਰੂਪੀ ਚੋਲਾ ਸਫਲ ਹੈ, ਸੇਵਾ ਕਰ ਕਰਕੇ ਸਫਲ ਕਰ ਲਿਆ। ਉਸ ਦੇ ਪਾਉਣ ਨਾਲ ਪਦਾਰਥਾਂ ਦੀ ਜਿਹੜੀ ਤਿਖਾ ਇਹ ਪਿਆਸ ਹੈ, ਇਹ ਜਾਂ ਤ੍ਰਿਸ਼ਨਾ ਭਟਕਣਾ ਲੱਗੀ ਹੈ ਇਹ ਵੀ ਦੂਰ ਹੋ ਜਾਂਦੀ ਹੈ। ਪ੍ਰਭ ਮੇਰਾ ਸਾਹਿਬ ਸਭ ਤੋਂ ਉੱਚਾ ਹੈ, ਕਿਉਂ ਮੇਰਾ ਪ੍ਰੀਤਮ ਪਿਆਰੇ, ਮੇਰਾ ਪਿਆਰਾ ਸਾਰਿਆਂ ਤੋਂ ਉੱਚਾ, ਉਸ ਪਿਆਰੇ ਨੂੰ ਕਿਵੇਂ ਮਿਲਿਆ ਜਾਏ। ਮੈਂ ਫਿਰ ਸੱਚ ਪ੍ਰਭ ਸੱਚ ਪਛਾਣਿਆ, ਹੋਰ ਭੁੱਲ ਜਾ ਉਗਣਿਆਰੇ, ਸੱਚੇ ਨਿਰੰਕਾਰ ਨੂੰ ਪਛਾਣ ਲਿਆ। ਹੋਰ ਜਿਹੜੀਆਂ ਔਗਣ ਵਾਲੀਆਂ ਉਹ ਹੋਰ ਜਗ੍ਹਾ ਭੁੱਲੀਆਂ, ਫਿਰ ਮਨ ਟਿਕਦਾ ਨਹੀਂ ਨਾ, ਹੈਂ ਜਿਵੇਂ ਕੂਕਰ ਦੁਆਰ ਦੁਆਰ ਘੁੰਮਦਾ ਇਸ ਤਰ੍ਹਾਂ ਭਟਕਦੇ ਫਿਰਦੇ। ਮੈਂ ਸਦਾ ਰਾਵੇ ਫਿਰ ਆਪਣਾ ਸੱਚੜਾ ਸਭ ਵਿਚਾਰੇ, ਸੱਚੇ ਸਤਿਗੁਰਾਂ ਦੇ ਉਪਦੇਸ਼ ਦੁਆਰਾ ਵਿਚਾਰ ਕਰਕੇ ਸਦਾ ਆਪਣੇ ਉਸ ਮਾਲਕ ਦੇ ਆਨੰਦ ਨੂੰ ਰਾਵੇ ਮੈਨੇ ਮਾਨਣਾ ਕਰਦੇ ਹਾਂ। ਸੱਚਿਆ ਸਭ ਵਿਚਾਰੇ ਰੰਗ ਰਾਤੀ ਨਾਰੇ ਮਿਲ ਸਤਿਗੁਰ ਪ੍ਰੀਤਮ ਪਾਇਆ, ਭੁੱਜ ਗਿਆ ਸੁਰੂਪੀ ਇਸਤਰੀ ਨੇ ਰੰਗ ਰਾਤੀ, ਉਹਦੇ ਪਿਆਰ ਵਿੱਚ ਆਪਣੇ ਉਹਨੂੰ ਰੰਗਿਆ, ਸੱਚੇ ਸ਼ਬਦ ਨੂੰ ਵਿਚਾਰਿਆ, ਉਹਨਾਂ ਨੇ ਸਤਿਗੁਰੂ ਸੱਚੇ ਪੰਥ ਮਿਲ ਕੇ ਪ੍ਰੀਤਮ ਪਿਆਰਾ ਜਿਹੜਾ ਨਿਰੰਕਾਰ ਉਹਨੂੰ ਪਾ ਲਿਆ ਹੈ। ਅੰਤਰੰਗ ਰਾਤੀ ਸਹਿਜੀ ਮਾਤੀ ਗਿਆ ਦੁਸ਼ਮਣ ਦੂਖ ਸੁਆਇਆ, ਰੰਗ ਪਿਆਰ ਵਿੱਚ ਲਿਆ ਨੂੰ ਰੰਗ ਲਿਆ, ਸਹਿਜੇ ਸ਼ਾਂਤੀ। ਇਹ ਜਿਹੜੇ ਗੁਣ ਸੀ ਨਾ ਮਾਤੀ ਮਸਤ ਹੋ ਕੇ, ਇਹ ਜਿਹੜੇ ਪੰਜੇ ਵਿਕਾਰ ਸੀ ਔਗੁਣਾਂ ਦਾ ਸੁਆਇਆ, ਸਾਰਾ ਜਿਹੜਾ ਦੁੱਖ ਸੀ ਉਹ ਚਲੇ ਗਿਆ ਹੈ। ਆਪਣੇ ਗੁਰ ਕੋ ਤਨ ਮਨ ਦੀਜੇ, ਤਨ ਮਨ ਕੀਜੇ ਤ੍ਰਿਸ਼ਨਾ ਦੁੱਖ ਨਿਵਾਰੇ। ਆਪਣੇ ਸਾਧੂ ਰਾਮ ਤਨ ਮਨ ਤਨ ਭੇਟਾ ਕਰ ਦਈਏ, ਮਨ ਸਿਮਰਨ 'ਚ ਭੇਜਦਾ, ਉਹਨਾਂ ਦੇ ਪ੍ਰਤਾਪ ਬਖਸ਼ਿਸ਼ ਕਰਕੇ ਇਹ ਵੀ ਪਦਾਰਥਾਂ ਦੀ ਤ੍ਰਿਸ਼ਨਾ ਆ ਜਿੰਨੇ ਦੁੱਖ ਦੁੱਖ ਆ ਇਹ ਸਾਰੇ ਨਿਵਿਰਤ ਦੂਰ ਹੋ ਜਾਂਦੇ ਹਨ। ਮੈਂ ਫਿਰ ਸੱਚ ਪਛਾਣਿਆ ਹੋਰ ਭੁੱਲੀ ਅਵਗੁਣਿਆਰੇ, ਮੈਂ ਕਹਿੰਦੇ ਸੱਚੇ ਨਿਰੰਕਾਰ ਨੂੰ ਪਛਾਣ ਲਿਆ। ਹੋਰ ਜਿਹੜੇ ਮਨਮੁੱਖ ਆ ਔਗੁਣਾਂ ਕਰਕੇ ਹੋਰ ਥਾਂ ਭੁੱਲੇ ਫਿਰਦੇ ਹਨ। ਸੱਚੜੇ ਆਪ ਜਗ ਤੋਂ ਪਾਇਆ ਗੁਰੂ ਗ੍ਰੰਥ ਕੋਲ ਅੰਦਾਰੋ, ਸੱਚੇ ਨਿਰੰਕਾਰ ਨੇ ਸੰਸਾਰ ਨੂੰ ਆਪੇ ਪੈਦਾ ਕੀਤਾ, ਲੇਕਿਨ ਇਹਦੇ ਅੰਦਰ ਸਤਿਗੁਰਾਂ ਤੋਂ ਮੈਨੂੰ ਹੋਰ ਬੜਾ ਭਿਆਨਕ ਅਗਿਆਨ ਰੂਪੀ ਜਿਹੜਾ ਅੰਧਕਾਰ ਹਨੇਰਾ ਉਹ ਬਣਿਆ ਹੋਇਆ ਹੈ। ਆਪ ਮਲਾਏ ਆਪ ਮਿਲੇ, ਆਪੇ ਦੇ ਪਿਆਰੋ ਉਹ ਆਪੇ ਮਿਲੇ, ਆਪ ਮਿਲੇ ਆਪੇ ਜੀ ਗਿਆ ਸਰੂਪ ਹੋ ਕੇ ਮਿਲਦਾ, ਆਪੇ ਸਤਿਗੁਰੂ ਹੋ ਕੇ ਆਪਣਾ ਪਿਆਰ ਬਖਸ਼ ਲੈਂਦਾ, ਆਪੇ ਈਸ਼ਵਰ ਹੋ ਕੇ ਆਪਣੇ ਨੂੰ ਮਿਲਾ ਲੈਂਦਾ। ਆਪੇ ਦੇ ਪਿਆਰੋ ਸਹਿਜ ਵਪਾਰੋ ਗੁਰਮੁਖੀਆਂ ਨੂੰ ਸਵਾਰੇ, ਜਿਨ੍ਹਾਂ ਨੂੰ ਆਪਣਾ ਪਿਆਰ ਦਿੰਦਾ ਉਹ ਸਹਿਜ ਗਿਆਨ ਭਗਤੀ ਦਾ ਵਪਾਰ ਕਰਦੇ, ਗੁਰਮੁਖ ਪਿਆਰੇ ਆਪਣੇ ਜਿਹੜਾ ਮਾਨਸ ਜਨਮ ਹੈ ਇਹਨੂੰ ਸਵਾਰ ਲੈਂਦੇ ਆ। ਧਨ ਜਗ ਮੈਂ ਆਇਆ ਆਪ ਗੁਆਇਆ ਦਰ ਸੱਚੇ ਸੁਚਾਰੋ, ਜਿਨੀ ਆਪਾਂ ਹੰਕਾਰ ਗੁਆ ਤਨ ਉਹਨਾਂ ਦਾ ਸੰਸਾਰ 'ਚ ਆਇਆ ਧਨ ਤਾਂ ਜੋ ਗਿਆ, ਉਹ ਸੱਚੇ ਦੇ ਦਰਬਾਰ ਵਿੱਚ ਸੱਚੇ ਹੋ ਜਾਂਦੇ ਆ। ਗਿਆਨ ਰਤਨ ਘੱਟ ਚਾਨਣ ਹੋਇਆ ਨਾਨਕ ਨਾਮ ਪਿਆਰੋ, ਪਾਤਸ਼ਾਹੀ ਮਿਹਰ ਕਰਦੇ ਜਿਹਨਾਂ ਦਾ ਨਾਮ ਸਿਮਰਨ ਨਾਲ ਪਿਆਰ ਹੋ ਗਿਆ ਉਹਨਾਂ ਦੇ ਘੱਟ ਅੰਤਿਸ਼ ਕਰਨ ਵਿੱਚ ਰਤਨ ਬਰਾਗ ਗਿਆਨ ਦਾ, ਇਹ ਗਿਆਨ ਰੂਪੀ ਰਤਨ ਦਾ ਪ੍ਰਕਾਸ਼ ਹੋ ਗਿਆ ਹੈ। ਸੱਚੜੇ ਆਪ ਜਗ ਤੋਂ ਪਾਇਆ ਗੁਰੂ ਗ੍ਰੰਥ ਕੋਲ ਅੰਦਾਰੋ, ਇਹ ਸੱਚੇ ਨੇ ਸੰਸਾਰ ਪੈਦਾ ਕੀਤਾ, ਗੁਰੂ ਤੋਂ ਬਿਨਾਂ ਬੜਾ ਅਗਿਆਨਤਾ ਰੂਪੀ ਹਨੇਰਾ ਹੈ। ਬੜਾ ਹੰਸ ਮਹਲਾ ਤੀਜਾ, ਇਹੋ ਸ੍ਰੀ ਜਜਰੀ ਹੈ ਇਸ ਨੂੰ ਜਰ ਪਹੁੰਚਿਆ ਏ, ਇਹ ਜਿਹੜਾ ਸ੍ਰੀ ਜਜਰੀ ਮੈਨੂੰ ਦਿਨੋਂ ਦਿਨ ਕਮਜ਼ੋਰ ਹੁੰਦਾ ਜਾ ਰਿਹਾ, ਜਰਜਰੀ ਭੂਤ ਹੋ ਰਿਹਾ, ਜਿਵੇਂ ਕੱਪੜਾ ਬੋਧਾ ਜਿਹਾ ਹੋ ਜਾਂਦਾ ਨਾ ਪਾਟਦਾ ਜਾਂਦਾ, ਇਸ ਤਰ੍ਹਾਂ ਜਰਨਾ ਬੁਢਾਪੇ ਦਾ ਇਹਨੂੰ ਜਰ ਬੁਢਾਪਾ ਆ ਕੇ ਪਹੁੰਚ ਰਿਹਾ ਹੈ। ਜਰ ਪਹੁੰਚੇ ਆਏ ਗੁਰ ਰਾਖੇ ਸੇ ਉਭਰੇ ਹੋਰ ਮਰ ਜੰਮੇ ਆ ਜਾਏ, ਜਿਹਨਾਂ ਨੂੰ ਸਤਿਗੁਰੂ ਨੇ ਰੱਖਿਆ ਉਹ ਤੋਂ ਉਭਰੇ ਬਚ ਗਏ, ਹੋਰ ਜੰਮ ਕੇ ਆਉਂਦੇ ਆ ਮਰ ਕੇ ਚਲੇ ਜਾਂਦੇ ਆ, ਹੋਰ ਮਰ ਜੰਮੇ ਆਵਹਿ ਜਾਵਹਿ ਅੰਤ ਗਏ ਪਛਤਾਵੇ ਬਿਨ ਨਾਵੇ ਸੁਖ ਨਾ ਹੋਈ, ਹੋਰ ਜੰਮਣ ਵੱਲ ਚਾਹੁੰਦੇ ਜਾਂਦੇ ਅੰਤ ਨੂੰ ਪਛਤਾਉਂਦੇ ਆ। ਤੂੰ ਭਜਨ ਸਿਮਰਨ ਤੋਂ ਬਿਨਾਂ ਕਦੇ ਵੀ ਸੁੱਖ ਦੀ ਪ੍ਰਾਪਤੀ ਨਹੀਂ ਹੁੰਦੀ ਹੈ। ਇੱਥੇ ਕਮਾਵੇ ਸੋ ਫਲ ਪਾਵੇ ਮਨਮੁਖ ਹੈ ਪਤ ਕੋਈ, ਜਿਹੜੇ ਇੱਥੇ ਲੋਕ ਕਰਮ ਕਮਾਉਂਦੇ ਆ ਅੱਗੇ ਜਾ ਕੇ ਉਹਦਾ ਫਲ ਪਾਉਂਦੇ ਆ। ਮਨਮੁਖਾਂ ਨੇ ਆਪਣੀ ਪੁੱਠੇ ਕੰਮਾਂ ਲਾ ਕੇ ਇੱਜ਼ਤ ਗੁਆ ਲਈ ਹੈ। ਜਜਰੀ ਸੰਸਕ੍ਰਿਤ ਵਿੱਚ ਅਸਲੀ ਸ਼ਬਦ ਹੁੰਦਾ ਜਰਜਰੀ, ਜੀਰਣ ਜਾਂ ਪੁਰਾਣਾ, ਜਜਰੀ ਪਾਣਾ ਰਾਰਾ ਅਲੋਪ ਹੈ। ਇੱਥੋਂ ਭਾਵ ਇਹ ਹੈ ਕਿ ਸਰੀਰ ਜੀਰਣ ਕਮਜ਼ੋਰ ਹੁੰਦਾ ਜਾ ਰਿਹਾ ਹੈ। ਇੱਥੇ ਕੁਮਾਰੇ ਸੋਫਲ ਪਾਵੇ ਮਨਮੁਖ ਹੈ ਪਤ ਖੋਈ, ਜੰਮਪੁਰ ਘੋਰਾਂ ਦਾਲ ਮਹਾਂ ਗੁਵਾਰ ਨਾ ਕਿੱਥੇ ਭੈਣ ਨਾ ਪਾਈ। ਜਦੋਂ ਜੰਮ ਦੀ ਪੂਰੀ ਘੋਰਾਂ ਹਨੇਰੇ ਰਸਤੇ ਗਿਆ ਉੱਥੇ ਮਾਂ ਗੁਵਾਰ ਬੜਾ ਭਾਰੀ ਹਨੇਰਾ, ਉੱਥੇ ਜੀਵ ਦੇ ਨਾਲ ਨਾ ਭੈਣ ਜਾਂਦੀ ਹੈ ਨਾ ਭਰਾ ਇਹਦਾ ਸਾਥੀ ਸੰਗੀ ਬਣਦਾ ਹੈ। ਇਹ ਸ੍ਰੀ ਜਜਰੀ ਹੈ ਇਹਨੂੰ ਜਰ ਪਹੁੰਚਿਆ ਜੀ, ਇਹ ਸ੍ਰੀ ਜਜਰੀ ਦਿਨੋਂ ਦਿਨ ਕਮਜ਼ੋਰ ਹੁੰਦਾ ਜਾ ਰਿਹਾ, ਇਹਨੂੰ ਜਰ ਬੁਢਾਪਾ ਆਈ ਆ ਕੇ ਪਹੁੰਚ ਰਿਹਾ, ਮੱਲੋ ਮੱਲੀ ਆ ਜਾਂਦਾ। ਉਹ ਬੁੱਢਾ ਜਾਂਦਾ ਸੀ ਨਾ ਲੱਕ ਕਮਾਣ ਮੰਗ ਚੁੱਕਿਆ ਹੈ ਉਹ, ਅਤੇ ਮੁੰਡੇ ਕਹਿਣ ਬਾਬਾ ਇਹ ਕਮਾਣ ਕਿੱਥੋਂ ਲਈਏ, ਬਾਬਾ ਕਹਿੰਦੇ ਥੋੜ੍ਹੇ ਦਿਨ ਠਹਿਰ ਜਾਓ ਤੁਹਾਨੂੰ ਵੀ ਮਿਲ ਜਾਣੀ, ਮੁਫਤ ਹੀ ਮਿਲ ਜਾਣੀ, ਜਿਹੜੇ ਬੁੱਢੇ ਹੋ ਗਏ ਤੁਹਾਡੇ ਲੱਕ ਵੀ ਐਵੇਂ ਹੋ ਜਾਣਗੇ। ਇਸ ਕਰਕੇ ਕਿ ਟੀਚਰਾਂ ਕਰਦੇ ਨਾ ਉਹ ਫਿਰ ਆਪਣੇ ਦੇ ਵੀ ਦਿਨ ਆ ਜਾਂਦੇ ਆ, ਕਾਇਆ ਕੰਚਨ ਤਾਂ ਥੀ ਹੈ ਜਾਂ ਸਤਿਗੁਰ ਲੈ ਮਿਲਾਏ। ਇਸ ਕਰਕੇ ਕਦੀ ਵੀ ਕਿਸੇ ਨੂੰ ਮਜ਼ਾਕ ਨਹੀਂ ਕਰਨਾ ਚਾਹੀਦਾ। ਸਤਿਗੁਰ ਸੱਚੇ ਪਾਤਸ਼ਾਹ ਆਪਣੇ ਉਪਦੇਸ਼ ਨੂੰ ਮਿਲਾ ਲੈਣ, ਫਿਰ ਉਹ ਹਾਂਜੀ ਕੰਚਨ ਸੋਨੇ ਵਾਂਗ ਖੁਦ ਸੁੰਦਰ ਸੀ ਹੈ, ਸੁੰਦਰ ਸੀ ਹੈ, ਸੁੰਦਰਤਾ ਸੁੰਦਰ ਹੋ ਜਾਂਦੇ ਹੈ, ਸ਼ੁਭ ਗੁਣਾਂ ਦੁਆਰਾ ਸੁੰਦਰਤਾ ਆ ਜਾਂਦੀ ਹੈ। ਪਰ ਮਾਇਆ ਵਿੱਚੋਂ ਕੱਟਿਆ ਸੱਚਿਆ ਨਾਮ ਸਮਾਏ, ਇਹ ਮਾਇਆ ਕਰਕੇ ਜਿਹੜੇ ਭਰਮ ਹਿਰਦੇ 'ਚੋਂ ਜੇ ਕੱਟਿਆ ਜਾਏ ਤਾਂ ਫਿਰ ਇਹ ਸੱਚਾ ਜਿਹੜਾ ਨਾਮੀ ਅਕਾਲ ਪੁਰਖ ਆ ਉੱਚ ਸਮਾਏ ਭੇਦ ਹੋ ਜਾਂਦਾ। ਸੱਚਿਆ ਨਾਮੀ ਸਮਾਏ ਹਰ ਗੁਣ ਗਾਏ ਮਿਲ ਪ੍ਰੀਤਮ ਸੁਖ ਪਾਏ, ਸੱਚੇ ਨਾਮੀ 'ਚ ਜਦੋਂ ਇਹ ਮਿਲ ਜਾਂਦਾ ਹਰੀ ਦੇ ਗੁਣ ਨੂੰ ਆਉਂਦਾ, ਫਿਰ ਉਹ ਨਿਰੰਕਾਰ ਨਾਲ ਮਿਲ ਕੇ ਸੁੱਖ ਪਾਉਂਦਾ ਹੈ। ਸਦਾ ਆਨੰਦ ਰਹਿ ਦਿਨ ਰਾਤੀ ਵਿੱਚੋਂ ਹੋਮੇ ਜਾਏ, ਵਿੱਚੋਂ ਹੋਮੇ ਜਾਏ, ਜਦੋਂ ਹਿਰਦੇ 'ਚੋਂ ਹੋਮੀ ਬਿਰਤੀ ਚਲ ਜਾਏ ਨਾ, ਫਿਰ ਤਾਂ ਦਿਨ ਰਾਤ ਆਨੰਦ ਹੀ ਆਨੰਦ ਰਹਿੰਦਾ। ਜਿਹਨੂੰ ਪੁਰਖ ਯਾਰ ਨਾਮ ਚਿੱਤ ਲਾਇਆ ਤੈਨੂੰ ਕਹਿ ਹੋਣ ਲਾਗੋ ਪਾਏ, ਜਿਹਨਾਂ ਗੁਰਮੁਖਿਆਂ ਨੇ ਨਾਮ ਚਿੱਤ ਲਾ ਲਿਆ ਅਸੀਂ ਉਹਨਾਂ ਦੇ ਚਰਨੀ ਲੱਗਦੇ ਹਾਂ। ਧੰਨ ਹੈ ਕਾਇਆ ਕੰਚਨ ਤਾਂ ਥੀ ਹੈ ਜਾਂ ਸਤਗੁਰ ਲਿਮਲ ਹੈ, ਇਹ ਸਰੀਰ ਕੰਚਨ ਵਾਂਗ ਸ਼ੁੱਧ ਤਾਂ ਹੁੰਦਾ ਜੇ ਉਹ ਆਪਣੇ ਨਾਲ ਮਿਲਾ ਲੈ। ਸੋ ਸੱਚਾ ਸੱਚ ਸਲਾਹੀ ਹੈ ਜੇ ਸਤਿਗੁਰ ਦੇ ਵਜਾਏ, ਜੇ ਸਤਿਗੁਰ ਸੱਚੇ ਪਾਤਸ਼ਾਹ ਇਹ ਗੱਲ ਸਮਝਾ ਦੇਣ ਸੱਚੇ ਨਿਰੰਕਾਰ ਨੂੰ ਸੱਚ ਨਿਸ਼ਚੇ ਕਰਕੇ। ਉਹਨਾਂ ਨੇ ਕਿਹਾ ਸਲਾਹੁਣਾ ਕਰੀਏ, ਉਹਦੀ ਉਸਤਤ ਕਰੀਏ, ਬਿਨ ਸਤਿਗੁਰ ਭਰਮ ਭੁਲਾਣੀਆਂ ਕਿਹਾ ਮੋਹ ਦੇਸਨ ਆਗਿਆ ਜਾਏ। ਗੁਰੂ ਦੇ ਉਪਦੇਸ਼ ਬਿਨਾਂ ਭਰਮ ਅਸੀਂ ਭੁੱਲੇ ਫਿਰਦੇ, ਅੱਗੇ ਪਲੋਗ ਜਾ ਕੇ ਕੀ ਮੂੰਹ ਦਿਖਾ ਲੈਣਗੇ ਉਸ ਨਿਰੰਕਾਰ ਨੂੰ, ਕਿਆ ਦੇਣ ਮੋਹ ਜਾਏ ਅਵਗਣ ਪਛਤਾਏ ਦੁੱਖੋ ਦੁੱਖ ਕਮਾਏ, ਅੱਗੇ ਕੀ ਮੂੰਹ ਜਾ ਕੇ ਦਿਖਾ ਲੈਣਗੇ, ਕਿਹੜਾ ਮੂੰਹ ਦੇਣਗੇ। ਔਗਣਾ ਕਰਕੇ ਪਾਤਸ਼ਾਹਤਾਪ ਹੀ ਕਰਨਾ ਪਏਗਾ, ਦੁੱਖ ਹੀ ਦੁੱਖ ਨੂੰ ਭੋਗਣਾ ਪਏਗਾ। ਨਾਮ ਰਤੀਆਂ ਸੀ ਰੰਗ ਚੁਲੂਲਾ ਫਿਰ ਕਹਿ ਕਿਸਮਾਏ, ਜਿਹੜੇ ਨਾਮੀ ਦੇ ਨਾਮ 'ਚ ਰੰਗੇ ਹੈ ਉਹਨਾਂ ਨੂੰ ਚੁਲੂਲਾ ਗਾੜਾ ਰੰਗ ਚੜ੍ਹ ਜਾਂਦਾ ਭਗਤੀ ਦਾ, ਇਸ ਲਈ ਉਹ ਪੀਰੀ ਮਾਲਕ ਦੇ ਅੰਗ ਸਰੂਪ ਵਿੱਚ ਸਮਾ ਜਾਂਦੇ ਹਨ, ਅਭੇਦ ਅਵਸਥਾ ਪ੍ਰਾਪਤ ਹੋ ਜਾਂਦੀ ਹੈ। ਕਿਸ ਜੀਵ ਦਾ ਵਰਨਾ ਸੂਝਿਆ ਹੀ ਕਿਸੇ ਆਗਿਆ ਕਹੀਆ ਜਾਏ, ਉਹ ਨਿਰੰਕਾਰ ਦੇ ਬਾਬਾ ਹੋਰ ਤਾਂ ਕੋਈ ਨਜ਼ਰ ਹੀ ਨਹੀਂ ਆਉਂਦਾ, ਉਹਨੂੰ ਛੱਡ ਕੇ ਕਿਹਦੇ ਅੱਗੇ ਜਾ ਕੇ ਆਪਣਾ ਦੁੱਖ ਕਹੀਏ, ਜਿਹਦੇ ਕੋਲ ਕਹੀਏ ਉਹ ਉਹਦੇ ਨਾਲ ਵੀ ਦੁਖੀ ਹੁੰਦਾ। ਸੋ ਸੱਚਾ ਸੱਚ ਸਲਾਹੀ ਹੈ ਜੇ ਸਤਿਗੁਰ ਦੇ ਵਜਾਏ, ਜੇ ਸਤਿਗੁਰ ਸੱਚੇ ਪਾਤਸ਼ਾਹ ਗੱਲ ਗਿਆਨ ਦੀ ਸਮਝਾ ਦੇਣ ਕਿ ਸੱਚੇ ਨਿਰੰਕਾਰ ਨੂੰ ਸੱਚ ਨਿਸ਼ਚੇ ਕਰਕੇ ਉਹਦੀ ਸਲਾਹੁਣਾ ਕਰੀਏ, ਉਹਦੀ ਉਸਤਤ ਕਰੀਏ। ਜਿਹਨੇ ਸੱਚਾ ਸੱਚ ਸਲਾਹਿਆ ਹੁਣ ਤੈਨੂੰ ਲਾਗੋਂ ਪਾਏ, ਜਿਹਨੇ ਸੱਚੇ ਨਾਮ ਨੂੰ ਸਲਾਹਿਆ ਹੁਣ ਉਹਨਾਂ ਦੇ ਚਰਨੀ ਲੱਗਦਾ। ਫੇ ਜਾਣਾ ਸੱਚੇ ਨਿਰਮਲੇ ਤੈਨੂੰ ਮਿਲਿਆ ਮੱਲ ਸਭ ਜਾਏ, ਉਹ ਗੁਰੂ ਪਿਆਰੇ ਸੱਚੇ ਆ ਨਿਰਮਲੇ ਪਵਿੱਤਰ ਆ, ਉਹਨਾਂ ਗੁਰਮੁਖਾਂ ਨੂੰ ਮਿਲਣਾ ਇਹ ਪਾਪਾਂ ਦੀ ਸਾਰੀ ਮੈਲ ਚਲੇ ਜਾਂਦੀ ਹੈ। ਤੈਨੂੰ ਮਿਲਿਆ ਮੱਲ ਸਭ ਜਾਏ, ਸੱਚਾ ਸਰ ਨਹਾਏ ਸੱਚਾ ਸਹਿ ਸੁਹਾਏ, ਉਹਨਾਂ ਗੁਰਮੁਖਾਂ ਮਿਲਣਾ ਪਾਪਾਂ ਦੀ ਮੈਲ ਚਲੇ ਜਾਂਦੀ ਦੂਰ ਹੋ ਜਾਂਦੀ। ਔਰ ਜਿਹੜੇ ਸਤਸੰਗਤ ਰੂਪੀ ਸੱਚੇ ਸਰ ਸਰੋਵਰ ਤੀਰੇ ਤੇ ਨਹਾਏ ਇਸ਼ਨਾਨ ਕਰਦੇ ਆ, ਸਹਿਜੇ ਸੁਤੇ ਸਿੱਧੇ ਸੱਚੇ ਨਿਰੰਕਾਰ ਦਾ ਸੁਭਾਅ ਉਹਦਾ ਸਰੂਪ ਹੋ ਜਾਂਦੇ, ਔਰ ਸੱਚੇ ਦੇ ਸਹਿਜ ਸੁਭਾਅ ਸ਼ਾਂਤੀ ਸੁਭਾਅ ਵਾਲੇ ਹੋ ਜਾਂਦੇ। ਕਦੀ ਮਨ 'ਚ ਕ੍ਰੋਧ ਆਦਿਕ ਆਉਂਦਾ ਹੀ ਨਹੀਂ। ਨਾਮ ਨਿਰੰਜਨ ਆਗਮ ਗੋਚਰ ਸਤਿਗੁਰ ਦੇ ਬਜਾਏ, ਉਹ ਆਗਮ ਗੋਚਰ ਪਰਮਾਤਮਾ ਦਾ ਨਿਰੰਜਨ ਨਾਮ ਸ਼ੁੱਧ ਨਿਰੰਜਨ ਮਾਰ ਕਾਲਸ ਤੋਂ ਰਹਿਤ ਨਾਮ ਇਹ ਸਤਿਗੁਰਾਂ ਨੇ ਸਮਝਾ ਦਿੱਤਾ। ਤੂੰ ਪਵਿੱਤਰ ਨਾਮ ਜਪਣਾ ਮਨ ਵੀ ਪਵਿੱਤਰ ਹੁੰਦਾ ਹੈ, ਆਂਦਨ ਭਗਤ ਕਰਿਆ ਦਿਨ ਰਾਤੀ ਨਾਨਕ ਸਾਹਿਬ ਸਮਾਏ। ਇਸ ਕਰਕੇ ਮਹਾਰਾਜ ਕਥਨ ਕਰ ਰਹੇ ਆ, ਜਿਹੜੇ ਰੰਗ ਪਿਆਰ ਵਿੱਚ ਰੰਗੇ ਹੋਏ ਆ ਉਹ ਦਿਨ ਰਾਤ ਉਹਦੀ ਮਾਲਕ ਦੀ ਭਗਤੀ ਕਰਦੇ ਆ, ਉਹ ਸੱਚ ਸਰੂਪ ਨਿਰੰਕਾਰ ਵਿੱਚ ਅਭੇਦ ਹੋ ਜਾਂਦੇ ਹਨ। ਜਿਹਨੇ ਸੱਚਾ ਸੱਚ ਧਿਆਇਆ ਹੁਣ ਤੈਨੂੰ ਕਹਿ ਲਾਗੋ ਪਾਏ, ਜਿਹਨਾਂ ਨੇ ਸੱਚੇ ਨਿਰੰਕਾਰ ਨੂੰ ਸੱਚਾ ਜਾਣ ਕੇ ਨਾਮ ਨੂੰ ਧਿਆਇਆ ਹੁਣ ਕਹਿੰਦੇ ਅਸੀਂ ਮੈਂ ਉਹਨਾਂ ਦੇ ਪਾਏ ਚਰਨੀ ਲੱਗਦਾ ਕਿ ਉਹ ਧੰਤਾ ਯੋਗ ਆ ਜਿਹਨੇ ਉਸ ਨਿਰੰਕਾਰ ਨੂੰ ਧਿਆਇਆ, ਨਿਰੰਕਾਰ ਦੀ ਮਹਿਮਾ ਕੀਤੀ ਹੈ, ਨਿਰੰਕਾਰ ਦੀ ਵਡਿਆਈ ਕੀਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ, 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singhsabha2@gmail.com, singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਨੂੰ ਸ਼ੇਰ ਦੇ ਹੱਥ ਆ ਗਈ, ਉਹਦਾ ਮਾਸ ਵੀ ਨਹੀਂ ਤੇ ਖੱਲ ਵੀ ਨਹੀਂ। ਜਿਹੜੇ ਬਾਗ ਦਾ ਮਾਲੀ ਬੇਈਮਾਨ ਹੋ ਜਾਏ, ਉਹਦੇ ਪੱਤੇ ਵੀ ਨਹੀਂ ਤੇ ਫਲ ਵੀ ਨਹੀਂ। ਜਿਹੜੇ ਮਕਾਨ ਦੀ ਨੀਂਹ ਜਵਾਬ ਦੇ ਜਾਏ, ਉਹ ਘੜੀ ਵੀ ਨਹੀਂ ਤੇ ਪਲ ਵੀ ਨਹੀਂ। ਜਿਹੜੀਆਂ ਕੌਮਾਂ ਦੇ ਖੂਨ ਚੋਂ ਗਈ ਗੈਰਤ, ਉਹ ਅੱਜ ਵੀ ਨਹੀਂ ਤੇ ਕੱਲ ਵੀ ਨਹੀਂ। ਕੌਮ ਦਾ ਦਰਦ ਰੱਖਣ ਵਾਲੇ ਹਰ ਮਨੁੱਖ ਦੇ ਅੰਦਰ ਜੋ ਅੱਜ ਦਾ ਸਮਾਂ ਚੱਲ ਰਿਹਾ, ਜਿਸ ਦੀ ਬਾਬਤ ਆਪ ਜੀ ਨੇ ਦਾਸ ਤੋਂ ਪਹਿਲਾਂ ਸਤਿਕਾਰਯੋਗ ਭਾਈ ਸਾਹਿਬ ਜੀ ਦੇ ਪਾਸੋਂ ਇੱਕ ਰਚਨਾ ਸਰਵਣ ਕੀਤੀ ਹੈ, ਮੇਰੇ ਕਹਿਣ ਤੋਂ ਮੁਰਾਦ ਪ੍ਰੋਫੈਸਰ ਦਵਿੰਦਰਪਾਲ ਸਿੰਘ ਜੀ ਭੁੱਲਰ, ਜਿਨ੍ਹਾਂ ਦੀ ਫਾਂਸੀ ਦੀ ਸਜ਼ਾ ਸਰਕਾਰਾਂ ਨੇ ਬਰਕਰਾਰ ਰੱਖੀ, ਆਪਣੀਆਂ ਮਨ ਮਰਜ਼ੀਆਂ ਮੁਤਾਬਕ ਸੱਚ ਔਰ ਅਣਖ ਦੀ ਜ਼ਿੰਦਗੀ ਜਿਉਣ ਵਾਲੇ ਨਿਰਦੋਸ਼ਾਂ ਨੂੰ ਇਹਨਾਂ ਸਜ਼ਾਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਇਹਨਾਂ ਕਾਲ ਕੋਠੜੀਆਂ ਵਿੱਚ ਜ਼ਿੰਦਗੀ ਬਤੀਤ ਕਰਨੀ ਪੈ ਰਹੀ ਹੈ, ਜਿਸ ਦੀ ਬਾਬਤ ਆਪ ਜੀ ਦੇ ਨਾਲ ਇੱਕ ਰਚਨਾ ਸਤਿਕਾਰਯੋਗ ਭਾਈ ਸਾਹਿਬ ਜੀ ਸਾਂਝੀ ਕਰ ਰਹੇ ਸਨ। ਸਤਿਕਾਰਯੋਗ ਮਹਾਂਪੁਰਖ ਰੰਧਾਵਿਆਂ ਵਾਲੇ, ਜਿਨ੍ਹਾਂ ਤੋਂ ਗੁਰਮਤਿ ਵਿਚਾਰ ਚੱਲ ਰਹੀ ਲੜੀਵਾਰ ਇਤਿਹਾਸਕ ਕਥਾ ਆਪ ਜੀ ਨੇ ਸਰਵਣ ਕੀਤੀ ਹੈ, ਜਿੰਨਾ ਕੁ ਸਮਾਂ ਗੁਰੂ ਦੀ ਪਾਵਨ ਹਜ਼ੂਰੀ ਅੰਦਰ ਸਿੱਖ ਸੰਗਤਾਂ ਦੇ ਸਨਮੁਖ ਹਾਜ਼ਰੀ ਭਰਨ ਦਾ ਸਮਾਂ, ਦਾਸਰਿਆਂ ਦੇ ਨਿਮਾਣੇ ਜਿਹੇ ਢਾਡੀ ਜਥੇ ਨੂੰ ਪ੍ਰਾਪਤ ਹੋਇਆ, ਕੁਝ ਕਹਿਣ ਦੀ ਆਸੀਸ ਬਖਸ਼ਦੇ ਹੋਏ ਬੜੇ ਅਦਬ ਪਿਆਰ ਤੇ ਸਤਿਕਾਰ ਸਹਿਤ ਸਭ ਤੋਂ ਪਹਿਲਾਂ ਫਤਿਹ ਬੁਲੰਦ ਆਵਾਜ਼ ਵਿੱਚ ਬੁਲਾਈਏ ਸਾਰੀ ਸੰਗਤ, ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤ ਦੀ ਸੇਵਾ ਅੰਦਰ ਨਿਯਤ ਕੀਤੇ ਵਕਤ ਅੰਦਰ ਉਸ ਇਤਿਹਾਸ ਦੀਆਂ ਚੰਦ ਸਤਰਾਂ ਤੁਹਾਡੀ ਸੇਵਾ ਵਿੱਚ ਬਿਨੈ ਕਰਨ ਲੱਗਾ, ਜੋ ਲੜੀਵਾਰ ਲਗਾਤਾਰ ਰੋਜ਼ਾਨਾ ਸੰਧਿਆ ਦੇ ਸੱਜ ਰਹੇ ਦੀਵਾਨਾਂ ਅੰਦਰ ਜੋ ਬੇਨਤੀ ਕਰਦਾ ਆ ਰਿਹਾ, ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦੇ ਜੀਵਨ ਵਿੱਚੋਂ ਚੱਲ ਰਿਹਾ ਸੀ ਇਤਿਹਾਸ, ਆਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਸਿੱਖ ਸੰਗਤਾਂ ਹਜ਼ਾਰਾਂ ਦੀ ਤਾਦਾਦ ਵਿੱਚ ਗੁਰੂ ਚਰਨਾਂ ਵਿੱਚ ਆਣ ਕੇ ਨਤਮਸਤਕ ਹੁੰਦੀਆਂ ਨੇ, ਯੋਗਤਾ ਅਨੁਸਾਰ ਸ਼ਰਧਾ ਭਾਵਨਾ ਲੈ ਕੇ ਯਥਾ ਸ਼ਕਤ ਭੇਟਾ ਗੁਰੂ ਦੇ ਚਰਨਾਂ ਵਿੱਚ ਹਾਜ਼ਰ ਕਰਦੀਆਂ ਨੇ। ਪਸ਼ਾਵਰ ਇਲਾਕੇ ਦੀ ਸੰਗਤ ਜਥਾ ਬਣਾ ਕੇ ਸਤਿਗੁਰਾਂ ਦੇ ਪਾਵਨ ਦਰਬਾਰ ਅੰਦਰ ਪਹੁੰਚ ਕੇ ਮੱਥਾ ਟੇਕਿਆ, ਗੁਰੂ ਕੀ ਖੁਸ਼ੀ ਪ੍ਰਾਪਤ ਕੀਤੀ, ਤਨ ਮਨ ਧਨ ਕਰਕੇ ਸੇਵਾ ਗੁਰੂ ਚਰਨਾਂ ਵਿੱਚ ਕਰਕੇ ਦਾਤਾਰ ਜੀ ਤੋਂ ਆਗਿਆ ਲੈ ਕੇ ਵਾਪਸ ਪਰਤਣ ਲੱਗਿਆ, ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਿਹਦੇ ਤੇ ਰਹਿਮਤਾਂ ਦੇ ਭਰੀ ਨਜ਼ਰ ਦੇ ਨਾਲ ਤੱਕਿਆ ਸੀ, ਉਹ ਬਾਲਕ ਜਿਹਦਾ ਨਾਂ ਭਾਈ ਜੋਗਾ ਸਿੰਘ ਹੈ, ਮੇਰੇ ਸਤਿਗੁਰਾਂ ਨੇ ਇਹਦੇ ਮਾਤਾ ਪਿਤਾ ਨੂੰ ਪਿਆਰ ਨਾਲ ਆਖਿਆ, ਇਹਨੂੰ ਇੱਥੇ ਰਹਿਣ ਦਿਓ, ਸੇਵਾ ਕਰੇਗਾ ਚੰਗੇ ਗੁਣ ਪੈਦਾ ਹੋ ਜਾਣਗੇ, ਚੰਗੇ ਚੰਗੇ ਵਿਦਵਾਨ ਆਉਂਦੇ ਨੇ ਉਹਨਾਂ ਦੀ ਸੰਗਤ ਹੋਏਗੀ, ਇਹਦਾ ਜੀਵਨ ਹੋਰ ਉਚੇਰਾ ਬਣ ਜਾਏਗਾ। ਸਤਿਗੁਰਾਂ ਦੇ ਉਸ ਹੁਕਮ ਮੁਤਾਬਕ ਆਪਣੇ ਬਾਲਕ ਭਾਈ ਜੋਗਾ ਸਿੰਘ ਨੂੰ ਆਨੰਦਪੁਰ ਸਾਹਿਬ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਛੱਡ ਕੇ ਆਪ ਵਾਪਸ ਸਿੱਖ ਸੰਗਤਾਂ ਦੇ ਨਾਲ ਮਿਲ ਕੇ ਪੇਸ਼ਾਵਰ ਪਹੁੰਚ ਗਏ, ਪਰ ਜਿਹੜੀ ਬੇਨਤੀ ਕੀਤੀ ਸੀ ਮਹਾਰਾਜ, ਮਾਪਿਆਂ ਦੇ ਦਿਲਾਂ ਵਿੱਚ ਚਾਹ ਹੁੰਦਾ ਸਾਡੇ ਪੁੱਤਰ ਜਵਾਨ ਹੋਣ, ਅਸੀਂ ਉਹਨਾਂ ਦੀ ਸ਼ਾਦੀ ਕਰਕੇ ਨੂੰਹ ਦਾ ਡੋਲਾ ਲਿਆ ਕੇ ਨੂੰਹ ਪੁੱਤਰ ਦੇ ਉਹ ਤੋਂ ਪਾਣੀ ਵਾਰ ਕੇ ਪੀ ਸਕੀਏ। ਸਤਿਗੁਰਾਂ ਨੇ ਆਗਿਆ ਕੀਤੀ ਸੀ, ਹੁਕਮ ਕੀਤਾ ਸੀ, ਜਦੋਂ ਸਮਾਂ ਆਏਗਾ ਸੁਨੇਹਾ ਭੇਜ ਦਿਓ, ਘੱਲ ਦਿਆਂਗੇ, ਭੇਜ ਦਿਆਂਗੇ। ਅੱਜ ਪਹੁੰਚੀ ਚਿੱਠੀ ਸਤਿਗੁਰੂ ਪਾਵਨ ਪਾਤਸ਼ਾਹ ਜੀ ਦੇ ਪਾਵਨ ਦਰਬਾਰ ਦੇ ਅੰਦਰ, ਇਸ ਚਿੱਠੀ ਨੂੰ ਪੜ੍ਹਿਆ ਗਿਆ, ਜਿਸ ਅੰਦਰ ਲਿਖਿਆ ਸੀ ਦਾਤਾਰ ਜੀ ਕਿਰਪਾ ਕਰ ਦਿਓ, ਖੁਸ਼ੀਆਂ ਦਾ ਸੁਭਾਗ ਸਮਾਣ ਪਹੁੰਚਾ, ਸਾਡੇ ਲਾਡਲੇ ਇਸ ਜੋਗਾ ਸਿੰਘ ਨੂੰ ਭੇਜ ਦਿਓ, ਸ਼ਾਦੀ ਤੋਂ ਬਾਅਦ ਜਿਵੇਂ ਆਪ ਜੀ ਦਾ ਹੁਕਮ ਹੋਏਗਾ ਫਿਰ ਤੁਹਾਡੇ ਚਰਨਾਂ ਵਿੱਚ ਹਾਜ਼ਰ ਹੋ ਜਾਏਗਾ। ਸਤਿਗੁਰਾਂ ਨੇ ਵਿਦਾਇਗੀ ਦਿੱਤੀ, ਬੜੇ ਕੀਮਤੀ ਤੋਹਫੇ ਦੇ ਕਰਕੇ ਖੁਸ਼ੀਆਂ ਤੇ ਰਹਿਮਤਾਂ ਦੇ ਨਾਲ ਨਵਾਜ ਕੇ ਆਪਣੇ ਅਨੰਦ ਸੇਵਕ ਬਿਲਕੁਲ ਨਜ਼ਦੀਕ ਭਾਵਨਾ ਤੇ ਪਿਆਰ ਦੇ ਨਾਲ ਸੇਵਾ ਕਰਨ ਦਾ ਸਦਕਾ ਜਿਹੜਾ ਬਹੁਤ ਨੇੜੇ ਹੈ ਭਾਈ ਜੋਗਾ ਸਿੰਘ ਨੂੰ ਭੇਜ ਦਿੱਤਾ ਹੈ। ਖੁਸ਼ੀਆਂ ਦੇ ਨਾਲ ਵਿਦਾਇਗੀ ਦਿੱਤੀ, ਤੁਰ ਲੱਗਿਆ ਹਦਾਇਤ ਕਰਕੇ ਆਖਿਆ, ਜੋਗਾ ਸਿੰਘ ਵੇਖੀ ਕਿਤੇ ਉੱਥੇ ਜਾ ਕੇ ਇਹਨਾਂ ਪਰਿਵਾਰ ਦੇ ਵਿੱਚ ਰੁੱਝ ਜਾਏ ਕਿ ਸਾਡਾ ਤੈਨੂੰ ਚੇਤਾ ਹੀ ਭੁੱਲ ਜਾਏ। ਇਹਨੇ ਹੱਥ ਜੋੜ ਕੇ ਆਖਿਆ, ਦਾਤਾ ਤੁਹਾਡੇ ਹੁਕਮ ਮੁਤਾਬਕ ਇਸ ਜ਼ਿੰਦਗੀ ਨੂੰ ਢਾਲਣ ਦਾ ਯਤਨ ਕਰ ਰਿਹਾ, ਮਹਾਰਾਜ ਤੁਹਾਡੇ ਹੁਕਮ ਦੀ ਪਾਲਣਾ ਕਰਾਂਗਾ, ਇੱਕ ਕਦਮ ਵੀ ਲਾਂਭੇ ਨਹੀਂ ਜਾਵਾਂਗਾ। ਤੁਰ ਪਿਆ ਭਾਈ ਜੋਗਾ ਸਿੰਘ, ਪਹੁੰਚ ਗਿਆ ਪਿਸ਼ਾਵਰ, ਮਾਤਾ ਪਿਤਾ ਨੂੰ ਮਿਲਿਆ ਬੜੇ ਪਿਆਰ ਦੇ ਨਾਲ, ਮਾਂ ਨੇ ਘੁੱਟ ਕੇ ਛਾਤੀ ਨਾਲ ਲਾਇਆ, ਮੱਥਾ ਚੁੰਮਿਆ, ਪਿਆਰ ਦਿੱਤਾ। ਜੋਗਾ ਸਿੰਘ ਕਿੱਡੇ ਭਾਗਾਂ ਵਾਲਾ ਹੈ, ਗੁਰੂ ਦੇ ਚਰਨਾਂ ਵਿੱਚ ਰਹਿ ਕੇ ਸੇਵਾ ਕਮਾਉਣਾ, ਤੇ ਅਸੀਂ ਵੀ ਤਨ ਹਾਂ, ਜਿਨ੍ਹਾਂ ਨੂੰ ਇਸ ਗੱਲ ਦਾ ਮਾਣ ਹੈ ਕਿ ਇਹਨਾਂ ਦਾ ਸਾਹਿਬਜ਼ਾਦਾ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦਾ ਭਰਾ ਹੈ।
ਵਕਤ ਆਪਣੀ ਚਾਲੇ ਚੱਲਿਆ, ਵਿਆਹ ਦਾ ਦਿਨ ਆ ਗਿਆ, ਰਿਸ਼ਤੇਦਾਰ ਸੱਜਣ ਮਿੱਤਰ ਸਾਰੇ ਇਕੱਤਰ ਹੋਏ, ਕਈ ਦਿਨ ਇਹ ਖੁਸ਼ੀਆਂ ਦਾ ਸਮਾਂ ਬਣ ਗਿਆ। ਅੱਜ ਆਇਆ ਬਰਾਤ ਦਾ ਦਿਨ, ਖੁਸ਼ੀਆਂ ਦੇ ਨਾਲ ਬਰਾਤ ਹੋਈ ਤਿਆਰ, ਸਾਰੇ ਰਿਸ਼ਤੇਦਾਰ ਨਜ਼ਦੀਕੀ ਬਰਾਤ ਵਿੱਚ ਤਿਆਰ ਹੋ ਕੇ ਭਾਈ ਜੋਗਾ ਸਿੰਘ ਦੇ ਨਾਲ ਤੁਰ ਪਏ। ਭਾਈ ਜੋਗਾ ਸਿੰਘ ਦੇ ਸਹੁਰੇ ਪਰਿਵਾਰ ਅੰਦਰ ਬਰਾਤ ਜਾ ਪਹੁੰਚੀ। ਬੜੇ ਅਦਬ ਦੇ ਨਾਲ ਅੱਗੋਂ ਸਹੁਰੇ ਪਰਿਵਾਰ ਨੇ ਜੀਆਂ ਕਿਹਾ, ਸਭ ਤੋਂ ਪਹਿਲਾਂ ਰਵਾਇਤ ਅਨੁਸਾਰ ਅਰਦਾਸ ਹੋਈ ਦੋਹਾਂ ਪਰਿਵਾਰਾਂ ਦੇ ਆਪਸੀ ਮੇਲ ਤੇ ਪਿਆਰ ਦੀ। ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਬਸੀਠ, ਹਰ ਨਾਮੋ ਮੰਤਰ ਦ੍ਰਿੜਾਏ ਦਾ ਕੱਟੇ ਹੋਮੈ ਰੋਗ, ਨਾਨਕ ਸਤਿਗੁਰ ਤਿੰਨਾਂ ਮਿਲਾਇਆ ਜਿਨ੍ਹਾਂ ਤੁਰੇ ਪਾਇਆ ਸੰਜੋਗ। ਪਿਆਰ ਨਾਲ ਬਾਰਾਤ ਨੂੰ ਉਤਾਰਾ ਦਿੱਤਾ, ਜਲ ਪਾਣੀ ਛਕਾਇਆ, ਅੱਗੀ ਸਵੇਰ ਆਨੰਦ ਕਾਰਜ ਸਜੇ ਹੋਏ ਖੁੱਲੇ ਪੰਡਾਲ ਅੰਦਰ, ਜਿੱਥੇ ਮੇਰੇ ਸਤਿਗੁਰੂ ਗੁਰੂ ਸਾਹਿਬ ਜੀ ਸੁਭਾਏ ਮਾਨ ਨੇ ਇਲਾਹੀ ਬਾਣੀ ਦਾ ਕੀਰਤਨ ਆਰੰਭ ਹੋਇਆ। ਸਾਰੀ ਬਾਰਾਤ ਗੁਰੂ ਚਰਨਾਂ ਵਿੱਚ ਜੁੜ ਬੈਠੀ ਏ। ਸੁਭਾਗੀ ਜੋੜੀ ਗੁਰੂ ਚਰਨਾਂ ਵਿੱਚ ਹਾਜ਼ਰ ਹੈ, ਅਰਦਾਸ ਹੋਈ, ਆਨੰਦ ਕਾਰਜ ਦੀ ਆਰੰਭਤਾ ਹੋਈ, ਗੁਰੂ ਸਾਹਿਬ ਜੀ ਦੀਆਂ ਪਾਵਨ ਪਵਿੱਤਰ ਗੁਰਬਾਣੀ ਦੀਆਂ ਚਾਰ ਲਾਵਾਂ ਦਾ ਜਾਪ ਆਰੰਭ ਹੋਇਆ। ਇੱਧਰ ਦਾਤਾਰ ਸੱਚੇ ਪਾਤਸ਼ਾਹ ਨੇ ਪਾਇਆ ਪਰਖ ਦਾ ਪਰਚਾ, ਇੱਕ ਸੇਵਕ ਨੂੰ ਇੱਕ ਚਿੱਠੀ ਦੇ ਕੇ ਆਖਿਆ, ਜਦੋਂ ਭਾਈ ਜੋਗਾ ਸਿੰਘ ਦੋ ਪ੍ਰਕਰਮਾ ਕਰ ਲੈ, ਦੋ ਲਾਵਾਂ ਦਾ ਜਾਪ ਹੋ ਜਾਏ, ਉਸ ਵੇਲੇ ਸੰਗਤ ਵਿੱਚੋਂ ਪਿਆਰ ਨਾਲ ਪਿਛਲੇ ਪਾਸੇ ਉੱਠਣਾ ਤੇ ਉਦੋਂ ਹੀ ਉਸ ਭਾਈ ਜੋਗਾ ਸਿੰਘ ਨੂੰ ਮਿਲਣਾ ਤੇ ਚਿੱਠੀ ਦੇ ਕੇ ਕੁਛ ਸ਼ਬਦ ਕਹਿ ਦੇਣੇ। ਅੱਜ ਪਰਖ ਦਾ ਪਿਆ ਪਰਚਾ, ਜਦੋਂ ਭਾਈ ਜੋਗਾ ਸਿੰਘ ਦਾ ਆਨੰਦ ਕਾਰਜ ਹੋ ਰਿਹਾ ਹੈ, ਦੋ ਲਾਵਾਂ ਦਾ ਜਾਪ ਹੋ ਚੁੱਕਾ, ਦੋ ਪ੍ਰਕਰਮਾ ਹੋਈਆਂ, ਮੱਥਾ ਟੇਕ ਕੇ ਤੀਸਰੀ ਲਾਵ ਦੀ ਸਮਾਪਤੀ ਦੇ ਨਾਲ ਨਾਲ ਉੱਠਿਆ ਭਾਈ ਜੋਗਾ ਸਿੰਘ ਪ੍ਰਕਰਮਾ ਕਰਨ ਵਾਸਤੇ, ਸੰਗਤ ਵਿੱਚ ਮਗਰਲੇ ਪਾਸੇ ਆਣ ਕੇ ਬੈਠਾ ਸਿੱਖ ਆ ਗਿਆ ਇਕਦਮ ਅੱਗੇ, ਸਤਿਗੁਰਾਂ ਦੇ ਸਨਮੁਖ ਟੇਕਿਆ ਮੱਥਾ, ਆਪਣੀ ਜੇਬ ਵਿੱਚ ਪਾਇਆ ਹੱਥ ਤੇ ਇੱਕ ਪੱਤਰ ਕੱਢਿਆ, ਭਾਈ ਜੋਗਾ ਸਿੰਘ ਦੇ ਹੱਥਾਂ ਤੇ ਰੱਖਦਿਆਂ ਨਾਲ ਹੀ ਫਤਿਹ ਬੁਲਾ ਕੇ ਆਖਿਆ, ਜੋਗਾ ਸਿੰਘਾ, ਇਹ ਚਿੱਠੀ ਸਾਹਿਬ ਇੱਕ ਮਾਲ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਭੇਜੀ ਹੈ, ਪਹਿਲਾਂ ਪੜ੍ਹ ਲੈਣਾ। ਭਾਈ ਜੋਗਾ ਸਿੰਘ ਪ੍ਰਕਰਮਾ ਕਰਨ ਵਾਸਤੇ ਤੁਰਿਆ, ਆਨੰਦਪੁਰ ਸਾਹਿਬ ਤੋਂ ਆਏ ਹੋਏ ਗੁਰਸਿੱਖ ਨੇ ਸੁਣਿਆ ਦੇ ਸੁਲਤਾਨ ਸਾਹਿਬ ਦੇ ਕਮਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕਰ ਕਮਲਾਂ ਦੀ ਲਿਖੀ ਹੋਈ ਚਿੱਠੀ ਭਾਈ ਜੋਗਾ ਸਿੰਘ ਨੂੰ ਜਿਸ ਕਦਰ ਦਿੱਤੀ, ਕਿਹੜੇ ਬੋਲ ਕਿਹੜੇ ਅੱਖਰ ਨੇ, ਸਰਵਣ ਕਰੋ ਢਾਡੀ ਜੱਥਾ ਇਹਨਾਂ ਅੱਖਰਾਂ ਵਿੱਚ ਹੇ ਇਹ ਕਹਿ

ਉਹਨਾਂ ਦੇ ਚਰਨਾਂ ਦੇ ਸੀਸ ਝੁਕਾ ਕੇ ਸਾਰੀ ਸੰਗਤ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਇਤਿਹਾਸ ਦੀ ਕਦਰਦਾਨੀ ਕਰਦੇ ਹਾਂ, ਆਪ ਸਮੂਹ ਸੰਗਤ ਵੱਲੋਂ ਬਹੁਤ ਸਾਰਾ ਮਾਣ। ਸਤਿਕਾਰਯੋਗ ਭਾਈ ਸ਼ਿੰਦਰ ਸਿੰਘ ਜੀ ਬੜੇ ਪਿਆਰ ਦੇ ਨਾਲ ਬਾਖੂਬੀ ਸੇਵਾ ਨਿਭਾਉਂਦੇ ਨੇ, ਆਪ ਜੀ ਹਮੇਸ਼ਾ ਮਾਣ ਬਖਸ਼ਿਸ਼ ਕਰਦੇ ਨੇ। ਗਿਆਨੀ ਸੁੱਚਾ ਸਿੰਘ ਜੀ ਗਿੱਲ ਢਾਡੀ ਜੱਥਾ, ਬਹੁਤ ਸਤਿਗੁਰਾਂ ਦੀ ਮਹਾਨ ਰਹਿਮਤ ਹੈ, ਆਪ ਜੀ ਬੇਅੰਤ ਪਿਆਰ ਬਖਸ਼ਿਸ਼ ਕਰ ਗਏ ਨੇ। ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਹੈ, ਦਾਤਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਆਪਣੇ ਚਰਨ ਕਮਲਾਂ ਦਾ ਪਰਸਪਰ ਪਿਆਰ ਔਰ ਮੇਲ ਮੁਹੱਬਤ ਸਿੱਖ ਸੰਗਤਾਂ ਦਾ ਪਿਆਰ ਬਖਸ਼ਿਸ਼ ਕਰਨਾ। ਢਾਡੀ ਜੱਥਾ ਗਿਆਨੀ ਸੁੱਚਾ ਸਿੰਘ ਜੀ ਗਿੱਲ, ਆਪ ਜੀ ਦੇ ਦਿੱਤੇ ਹੋਏ ਪਿਆਰਾ ਧੰਨਵਾਦ ਕਰਦੇ, ਤਵੱਜੋ ਦਿਓ ਜੇ। ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਦੇ ਦਸਤੇ ਮੁਬਾਰਕ ਲਿਖੀ ਹੋਈ ਚਿੱਠੀ ਜਾ ਕੇ ਸੁਮੇਵੜੇ ਨੇ ਪਾਈ ਜੋਗਾ ਸਿੰਘ ਦੇ ਹੱਥਾਂ ਤੇ ਰੱਖ ਦਿੱਤੀ ਤੇ ਕਹਿ ਦਿੱਤਾ, ਜੋਗਾ ਸਿੰਘ ਇਹ ਚਿੱਠੀ ਸਤਿਗੁਰਾਂ ਨੇ ਲਿਖ ਕੇ ਭੇਜੀ ਹੈ, ਪਹਿਲਾਂ ਇਹਨੂੰ ਪੜ੍ਹ ਲੈਣਾ ਤੇ ਫੇਰ ਅੱਗੇ ਚੱਲਣਾ। ਧੰਨ ਭਾਗ ਨੇ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਦਾ ਸੁਨੇਹਾ ਆਇਆ, ਆਪਣੇ ਮਸਤਕ ਦੇ ਨਾਲ ਸੁਹਾਈ ਚਿੱਠੀ ਪਿਆਰ ਦੇ ਨਾਲ ਇਹਨੂੰ ਖੋਲਿਆ ਤੇ ਪੜ੍ਹਨਾ ਸ਼ੁਰੂ ਕੀਤਾ, ਜਿਹਦੇ ਵਿੱਚ ਸਭ ਤੋਂ ਪਹਿਲਾਂ ਫਤਿਹ ਲਿਖੀ ਹੋਈ ਹੈ ਤੇ ਨਾਲ ਹੀ ਇਹਨਾਂ ਅਗਲੇ ਸ਼ਬਦਾਂ ਵਿੱਚ ਲਿਖਿਆ ਹੋਇਆ, ਜੋਗਾ ਸਿੰਘ ਤੇਰੇ ਕੋ ਤੇਰੇ ਕੰਮ ਇਹੋ ਜਿਹਾ ਪੈ ਗਿਆ ਜਿਹੜਾ ਨਹੀਂ ਸਰਦਾ, ਬਸ ਤੈਨੂੰ ਇਹੀ ਹੁਕਮ ਹੈ ਜੋ ਕਰਦਾ ਜਿੱਥੇ ਖਲੋਤਾ, ਇਸ ਚਿੱਠੀ ਨੂੰ ਪੜ੍ਹ ਕੇ ਜਿਹੜਾ ਅਗਲਾ ਕਦਮ ਰੱਖਣਾ ਨਾ ਉਹ ਆਨੰਦਪੁਰ ਸਾਹਿਬ ਵਾਲੇ ਪਾਸੇ ਨੂੰ ਰੱਖਣਾ। ਇਹ ਹੁਕਮ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਪੜ੍ਹਿਆ ਭਾਈ ਜੋਗਾ ਸਿੰਘ ਨੇ ਫਿਰ ਨਿਭਾ ਦਿੱਤਾ। ਦਿਲ ਅੰਦਰ ਚਾਹੋ ਕਹਿੰਦਾ, ਦਾਤਾ ਤੁਹਾਡੇ ਹੁਕਮ ਦੀ ਪਾਲਣਾ ਮੈਂ ਕਰਾਂਗਾ। ਪਿਆਰ ਦੇ ਨਾਲ ਬੈਠਿਆ ਸਾਰਿਆਂ ਨੂੰ ਫਤਿਹ ਬੁਲਾ ਕੇ ਕਹਿੰਦਾ, ਭਾਈ ਸਤਿਗੁਰਾਂ ਦਾ ਹੁਕਮ ਆ ਗਿਆ, ਮੈਂ ਚੱਲਿਆ ਇਸੇ ਵਕਤ ਆਨੰਦਪੁਰ ਸਾਹਿਬ ਨੂੰ। ਸਿਆਣੇ ਸੱਜਣ ਉੱਠੇ, ਉਹਨਾਂ ਆਖਿਆ, ਜੋਗਾ ਸਿੰਘ ਬੜੇ ਵੱਡੇ ਭਾਗਾਂ ਵਾਲਾ ਹੈ, ਤੈਨੂੰ ਗੁਰੂ ਦਾ ਹੁਕਮ ਪਹੁੰਚਿਆ ਤੇ ਗੁਰੂ ਦੇ ਹੁਕਮ ਦੀ ਪਾਲਣਾ ਕਰਨ ਵਾਸਤੇ ਤੂੰ ਤਿਆਰ ਹੈ, ਕਿਆ ਚੰਗਾ ਹੋਵੇ ਛੇਤੀ ਛੇਤੀ ਕਰ। ਭਾਈ ਸਾਹਿਬ ਜੀ ਨੂੰ ਵੀ ਬੇਨਤੀ ਕਰਦੇ ਨਾ, ਦੋ ਪਰਿਕਰਮਾ ਕਰਕੇ ਤੇ ਤੂੰ ਗੁਰੂ ਵਾਲੇ ਪਾਸੇ ਚਲਿਆ ਜਾ। ਅੱਜ ਵੀ ਇੱਥੇ ਮੈਂ ਜੋ ਪ੍ਰੋਗਰਾਮ ਤੱਕੇ ਨੇ ਆਨੰਦ ਕਾਰਜਾਂ ਦੇ ਵੀ, ਸਾਰੀ ਸੰਗਤ ਗੁਰੂ ਚਰਨਾਂ ਵਿੱਚ ਬੜੇ ਅਦਬ ਤੇ ਪਿਆਰ ਦੇ ਨਾਲ ਬੈਠਦੀ ਹੈ, ਪਰ ਜਦੋਂ ਪੰਜਾਬ ਦੀ ਧਰਤੀ ਤੇ ਵੇਖਦੇ ਹਾਂ ਨਾ, ਅੱਜ ਕੋਈ ਸਮਾਂ ਇਹੋ ਜਿਹਾ ਹੀ ਬਣਿਆ ਹੋਇਆ ਜਿੱਥੇ ਦੋਵਾਂ ਪਰਿਵਾਰਾਂ ਦੇ ਸਿਰਫ ਪੰਜ ਪੰਜ ਚਾਰ ਚਾਰ ਮੈਂਬਰ ਹੀ ਹੁੰਦੇ ਨੇ ਆਨੰਦ ਕਾਰਜ ਦੇ ਸਮੇਂ, ਤੇ ਗੱਲ ਇਹੋ ਕਹੀ ਜਾਂਦੀ, ਭਾਈ ਸਾਹਿਬ ਛੇਤੀ ਕਰ ਜਾਓ, ਸਾਡੀ ਉਡੀਕ ਬੜੀ ਹੋ ਰਹੀ ਹੈ ਪੈਲਸ ਦੇ ਅੰਦਰ। ਖੈਰ ਤੇਰਾ ਵਿਸ਼ਾ ਨਹੀਂ ਤੱਕਿਓ ਜੇ। ਇਹਨਾਂ ਆਖਿਆ, ਜੋਗਾ ਸਿੰਘ ਕਿਹੜਾ ਬਹੁਤਾ ਚਿਰ ਲੱਗਣਾ, ਦੋ ਪ੍ਰਕਰਮਾ ਹੀ ਕਰਨੀਆਂ ਨੇ, ਭਾਈ ਸਾਹਿਬ ਜੀ ਨੇ ਬਾਣੀ ਦਾ ਜਾਪ ਕਰ ਦੇਣਾ। ਭਾਈ ਜੋਗਾ ਸਿੰਘ ਨੇ ਆਖਿਆ, ਤੁਸੀਂ ਮੇਰੀ ਗੱਲ ਨੂੰ ਧਿਆਨ ਦੇ ਨਾਲ ਸਤਿਗੁਰਾਂ ਦੇ ਹੁਕਮ ਨੂੰ ਸਰਵਣ ਵੀ ਕੀਤਾ। ਮੇਰੇ ਸਾਹਿਬ ਨੇ ਆਖਿਆ, ਜੋ ਵੀ ਕਰਨਾ ਜਿੱਥੇ ਵੀ ਖੜਾ, ਅਗਲਾ ਕਦਮ ਆਨੰਦਪੁਰ ਸਾਹਿਬ ਵਾਲੇ ਪਾਸੇ ਰੱਖਣਾ, ਇਸ ਕਰਕੇ ਫਤਿਹ ਪ੍ਰਵਾਨ ਕਰਿਓ ਜੇ। ਤੇ ਰਹਿੰਦੇ ਜਿਹੜੇ ਕਾਰਜ ਨੇ, ਤੁਸਾਂ ਨੇ ਆਪਣੇ ਆਪ ਬਾਅਦ ਦੇ ਵਿੱਚ ਜਿਵੇਂ ਤੁਹਾਡਾ ਸਾਰਿਆਂ ਦਾ ਵਿਚਾਰ ਹੈ ਨਿਭਾ ਲੈਣੇ ਨੇ। ਗੁਰਸਿੱਖੋ, ਭਾਈ ਜੋਗਾ ਸਿੰਘ ਤੁਰਪਿਆ, ਇਤਿਹਾਸ ਕਹਿੰਦਾ ਹੈ ਦੋ ਰਹਿੰਦੀਆਂ ਪ੍ਰਕਰਮਾਂ ਲਾਵਾਂ ਭਾਈ ਜੋਗਾ ਸਿੰਘ ਦੇ ਮੋਢੇ ਦੇ ਹਜ਼ੂਰੀ ਇਹਦੇ ਨਾਲ ਕੀਤੀਆਂ ਗਈਆਂ। ਕਈਆਂ ਦੇ ਦਿਲ ਵਿੱਚ ਇਸ ਗੱਲ ਦਾ ਰਾਂਝਾ ਹੈ, ਮਾਪਿਆਂ ਦੇ ਦਿਲ ਵਿੱਚ ਵੀ। ਵੇਖੋ ਕਿਹੋ ਜਿਹਾ ਸਿੱਖ ਹੈ, ਵਿਜੇ ਲਾਵਾਂ ਛੱਡ ਕੇ ਤੁਰਪਿਆ, ਪਰ ਨਾਲ ਫਖਰ ਦੇ ਨਾਲ ਸਿਰ ਵੀ ਉੱਚਾ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਦੇ ਹੁਕਮ ਦੀ ਪਾਲਣਾ ਕਰਨ ਵਾਲਾ ਸਾਡਾ ਇਹ ਬੇਟਾ, ਇਹ ਗੁਰੂ ਦੇ ਹੁਕਮ ਵਿੱਚ ਗੁਰੂ ਦੀ ਰਜ਼ਾ ਵਿੱਚ ਚੱਲਣ ਵਾਲਾ ਹੈ। ਸੱਚ ਜਾਣਿਓ, ਜਿਨ੍ਹਾਂ ਦੇ ਪੁੱਤਰ ਜਿਨ੍ਹਾਂ ਦੇ ਬੱਚੇ ਗੁਰੂ ਦੇ ਚਰਨਾਂ ਨਾਲ ਜੁੜੇ ਹੋਏ ਸਿੱਖੀ ਸਰੂਪ ਤੇ ਗੁਰੂ ਦੇ ਸਿਧਾਂਤ ਅਨੁਸਾਰ ਆਪਣੀ ਜ਼ਿੰਦਗੀ ਜਿਉਂਦੇ ਨੇ ਨਾ, ਉਹਨਾਂ ਮਾਪਿਆਂ ਦਾ ਸਿਰ ਫਖਰ ਤੇ ਮਾਣ ਦੇ ਨਾਲ ਉੱਚਾ ਹੋ ਜਾਂਦਾ ਹੈ। ਜਦੋਂ ਇਹ ਭਾਈ ਜੋਗਾ ਸਿੰਘ ਤੁਰਪਿਆ, ਘੋੜੇ ਤੇ ਸਵਾਰ ਤੁਰਿਆ ਆਉਂਦਾ ਹੈ, ਪਿਆਰੇ ਗੁਰਸਿੱਖੋ, ਮਨ ਦਾ ਪਤਾ ਨਹੀਂ ਨਾ ਕਿਹੜੇ ਵੇਲੇ ਆਣ ਕੇ ਥਿਰਕ ਜੇ, ਅਖੀਰਲੇ ਪੌੜੀ ਤੇ ਡੰਡੇ ਤੇ ਜਾ ਕੇ ਡਿੱਗਿਆ ਹੋਇਆ। ਡਿੱਗ ਪੈਂਦਾ ਕਈ ਵਾਰੀ, ਤੁਰਿਆ ਜਾਂਦਾ ਘੋੜੇ ਤੇ ਸਵਾਰ, ਮਨ ਅੰਦਰ ਹੋ ਗਿਆ ਘੋਲ, ਹੰਕਾਰ ਸਾਥੀ ਨੇ ਆਣ ਕੇ ਲਾਇਆ ਥਾਪੜਾ, ਕਹਿੰਦਾ ਜੋਗਾ ਸਿੰਘ ਤੇਰੇ ਵਰਗਾ ਵੀ ਕੋਈ ਸਿੱਖ ਹੋਏਗਾ, ਆਹ ਟੱਕੇ ਉਹਦੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਹੁਕਮ ਅਨੁਸਾਰ ਵਿੱਚ ਲਾਵਾਂ ਛੱਡ ਕੇ ਤੁਰਨ ਵਾਲਾ ਭਾਈ ਜੋਗਾ ਸਿੰਘ ਨਾਲੇ ਤੁਰਿਆ ਜਾਂਦਾ ਹੈ ਤੇ ਨਾਲੇ ਦਿਮਾਗ ਵਿੱਚ ਕਈ ਖਿਆਲ ਘੁੰਮਦੇ ਨੇ, ਉਹਨਾਂ ਖਿਆਲਾਂ ਦਾ ਵੇਰਵਾ ਆਪ ਸੰਗਤ ਦੀ ਸੇਵਾ ਅੰਦਰ ਢਾਡੀ ਜੱਥਾ ਹੈ।

ਦੱਬਿਆ ਗਿਆ ਸੱਚ। ਇਤਿਹਾਸ ਕਹਿੰਦਾ ਰਾਤ ਦਾ ਸਮਾਂ ਹੋਇਆ, ਬੇਸਵਾ ਦੇ ਚੁਬਾਰੇ ਵਾਲੇ ਪਾਸੇ ਹੋ ਤੁਰਿਆ, ਜਾਂਦਿਆਂ ਕੀ ਵੇਖਦਾ ਦਰਵਾਜ਼ੇ ਦੇ ਮੂਹਰੇ ਇੱਕ ਪਹਿਰੇਦਾਰ ਖਲੋਤਾ ਹੈ। ਵਾਪਸ ਮੁੜ ਆਇਆ, ਹਉਮੈ ਨੇ ਮਾਰਿਆ ਡੰਗ, ਅੱਜ ਗ੍ਰਸਿਆ ਹੋਇਆ ਫਿਰ ਭਾਈ ਜੋਗਾ ਸਿੰਘ ਤੁਰ ਪਿਆ ਉਸ ਪਾਸੇ ਨੂੰ। ਪਹਿਰੇਦਾਰ ਖਲੋਤਾ ਹੋਇਆ ਨਜ਼ਰੀ ਪਿਆ ਤੇ ਵਾਪਸ ਮੁੜ ਆਇਆ। ਰਾਤ ਢਲ ਗਈ, ਮਨ ਨਾ ਢਲਿਆ, ਫਿਰ ਤੁਰ ਪਿਆ ਉਸ ਪਾਸੇ ਨੂੰ। ਐਨ ਬਿਲਕੁਲ ਨੇੜੇ ਜਾ ਕੇ ਜਦੋਂ ਵਾਪਸ ਮੁੜਨ ਲੱਗਾ ਨਾ, ਪਹਿਰੇਦਾਰ ਨੂੰ ਖਲੋਤਿਆ ਵੇਖ ਕੇ ਹੁਣ ਆਵਾਜ਼ ਮਾਰ ਲਈ ਪਹਿਰੇਦਾਰ ਨੇ। ਕਹਿਣ ਲੱਗਾ, ਉਹ ਵਾਪਸ ਜਾਣ ਵਾਲਿਆ ਗੱਲ ਸੁਣ ਕੇ ਜਾਈ, ਮੈਂ ਵੇਖਦਾ ਤੈਨੂੰ ਬਾਰ ਬਾਰ ਗੇੜੇ ਮਾਰਦੇ ਨੂੰ, ਫਿਰ ਵਾਪਸ ਮੁੜ ਕੇ ਚੱਲਿਆ ਜਦੋਂ ਤੇਰੇ ਸਾਬਤ ਸੂਰਤ ਚਿਹਰੇ ਵੱਲੇ ਵੇਖਦਾ, ਤੇਰੇ ਸਿਰ ਉੱਤੇ ਬੱਧੀ ਹੋਈ ਦਸਤਾਰ ਵੇਖਦਾ, ਉਸ ਵੇਲੇ ਮੈਨੂੰ ਇਹੋ ਪ੍ਰਤੀਤ ਹੁੰਦਾ ਜਿਵੇਂ ਤੂੰ ਗੁਰੂ ਕਾ ਸਿੱਖ ਹੋਵੇ। ਉਹ ਹੋਵੇ ਗੁਰੂ ਕਾ ਸਿੱਖ, ਵਿਸ਼ੇ ਵਿਕਾਰਾਂ ਦੀ ਅੱਗ ਵਿੱਚ ਛਾਲ ਮਾਰ ਕੇ ਸੜ ਜਾਣ ਲਈ ਆਪਣੇ ਆਪ ਤਿਆਰ ਹੋਵੇ। ਜਰਾ ਸੋਚ ਕੇ ਤਾਂ ਵੇਖ, ਜੇ ਤੂੰ ਗੁਰੂ ਕਾ ਸਿੱਖ ਹੈ ਨਾ, ਤੇ ਗੁਰੂ ਕਾ ਸਿੱਖ ਤੇ ਢਲੀ ਰਾਤ ਪਰਮੇਸ਼ੁਰ ਦੀ ਬੰਦਗੀ ਵਿੱਚ ਜੁੜਦਾ ਹੈ, ਤੇ ਤੂੰ ਵਿਸ਼ੇ ਵਿਕਾਰਾਂ ਦੀ ਅੱਗ ਵਿੱਚ ਸੜ ਜਾਣ ਵਾਸਤੇ ਤਿਆਰ ਹੈ। ਜਰਾ ਝਾਤੀ ਮਾਰ ਕੇ ਵੇਖ, ਤੇਰਾ ਗੁਰੂ ਜੇ ਤੈਨੂੰ ਵੇਹਦਾ ਹੋਵੇ ਤੇ ਫਿਰ ਤੇਰਾ ਗੁਰੂ ਤੈਨੂੰ ਕੀ ਆਖੇਗਾ। ਜਦੋਂ ਸੁਣਿਆ ਗੁਰੂ ਦਾ ਨਾਮ, ਤੁਰ ਅੰਦਰ ਤੱਕ ਹਿੱਲ ਗਿਆ। ਇੱਕ ਵਾਰੀ ਛਿੜਕਿਆ ਹੋਇਆ ਇਨਸਾਨ ਜਿੰਨਾ ਚਿਰ ਟੇਡਾ ਨਾ ਨਾ ਲੱਗੇ ਉਨਾ ਚਿਰ ਨਹੀਂ ਸੰਭਲਦਾ। ਠੋਕਰ ਵੱਜੀ ਮਨ ਨੂੰ, ਜੋਗਾ ਸਿੰਘਾ ਤੇਰਾ ਗੁਰੂ ਤੇ ਸਮਰੱਥ ਹੈ, ਘੱਟ ਘੱਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ, ਗੁਰ ਮੇਰੇ ਸੰਗ ਸਦਾ ਹੈ ਨਾਲੇ, ਉਹ ਗੁਰੂ ਤੇ ਅੰਗ ਸੰਗੇ, ਉਹ ਤੇ ਹਰ ਇੱਕ ਵੀ ਵੇਖਦਾ ਤੇ ਸੁਣਦਾ ਹੈ। ਜੋਗਾ ਸਿੰਘਾ ਕਿਹੜੇ ਕੁਰਾਹੇ ਪੈ ਗਿਆ। ਠੋਕਰ ਵੱਜੀ ਹਉਮੈ ਤੇ ਹੰਕਾਰ ਦਾ ਪਰਦਾ ਹਟਿਆ ਅੱਖਾਂ ਦੇ ਸਾਹਮਣੋਂ, ਬਸ ਫੇਰ ਕਿਸੇ ਪੱਲੇ ਪਛਤਾਵਾ ਹੀ ਰਹਿ ਗਿਆ। ਕਿੰਨਾ ਚਿਰ ਬੈਠਾ ਬਾਹਰ ਜਿਸ ਅਸਥਾਨ ਤੇ ਰੁਕਿਆ, ਇਹਨਾਂ ਗੱਲਾਂ ਨੂੰ ਝੂਰਦਾ ਰਿਹਾ, ਪਛਤਾਵੇ ਦੇ ਹੰਝੂ ਇਹਦੇ ਦਿਲ ਤੋਂ ਉੱਠੇ ਹੋਏ ਅੱਖਾਂ ਤੋਂ ਪਾਣੀ ਬਣ ਬਣ ਕੇ ਧਰਤੀ ਤੇ ਡਿੱਗਦੇ ਰਹੇ। ਅਖੀਰ ਘੋੜੇ ਤੇ ਸਵਾਰ ਹੋਇਆ ਤੇ ਮੰਜ਼ਲਾਂ ਨੂੰ ਮਾਰਦਾ ਹੋਇਆ ਬਸ ਪਛਤਾਵਾ ਆਪਣੇ ਦਿਲ ਵਿੱਚ ਲੈ ਕੇ ਤੁਰਿਆ ਜਾਂਦਾ। ਕਹਿੰਦਾ ਜੋਗਾ ਸਿੰਘ, ਉਹ ਕਿਹੜਾ ਮੂੰਹ ਲੈ ਕੇ ਗੁਰੂ ਦੇ ਸਾਹਮਣੇ ਜਾਏਗਾ, ਗੁਰੂ ਨੂੰ ਜਾ ਕੇ ਕੀ ਦੁੱਖ ਵਿਖਾਲੇਗਾ। ਬਸ ਦਿਲ ਦੇ ਵਿੱਚ ਇਹ ਵਿਚਾਰ ਚੱਲਦੇ ਨੇ, ਯਾਦ ਰੱਖੋ ਜੇ ਗੁਰੂ ਦੇ ਕੋਲੋਂ ਬਖਸ਼ਿਆ ਜਾਂਦਾ ਤੇ ਆਪਣੇ ਦਿਲ ਦੇ ਪਛਤਾਵੇ ਦੇ ਨਾਲ ਹੀ ਕੋਈ ਬਖਸ਼ਿਆ ਜਾ ਸਕਦਾ ਹੈ। ਇਹੀ ਸਭ ਤੋਂ ਵੱਡੀ ਸਜ਼ਾ ਹੁੰਦੀ ਹੈ, ਆਪਣੇ ਆਪ ਨੂੰ ਇਹ ਸਜ਼ਾ ਦਿੰਦਾ ਹੋਇਆ ਜੋਗਾ ਸਿੰਘ ਤੁਰਿਆ ਜਾਂਦਾ ਹੈ। ਪਹੁੰਚ ਗਿਆ ਆਨੰਦਪੁਰ ਸਾਹਿਬ, ਉਧਰ ਸਜਿਆ ਹੋਇਆ ਦਰਬਾਰ, ਇਹਨੇ ਜਾ ਕੇ ਗੁਰੂ ਦੀ ਹਜ਼ੂਰੀ ਅੰਦਰ ਸਤਿਗੁਰੂ ਪਾਤਸ਼ਾਹ ਦੇ ਕੀਤੇ ਦਰਸ਼ਨ ਜਿੱਥੇ ਜੋੜਿਆਂ ਵਿੱਚ ਖਲੋਤਾ ਹੈ, ਨਮਸਕਾਰ ਕੀਤੀ। ਕਦਮ ਅੱਗੇ ਪੁੱਟਣ ਨੂੰ ਜਿਲ ਨਹੀਂ ਕਰਦਾ। ਯਾਦ ਰੱਖੋ, ਜਦੋਂ ਇਨਸਾਨ ਦੇ ਆਚਰਨ ਵਿੱਚ ਤਿਲ ਆ ਜਾਏ, ਆਪਣਾ ਇਖਲਾਕ ਕਿਤੇ ਨੀਵਾਂ ਹੁੰਦਾ ਵੇਖ ਲੈ, ਜਦੋਂ ਇਨਸਾਨੀ ਤੌਰ ਤੇ ਉਹ ਜਾਗਦਾ ਹੈ, ਫਿਰ ਉਹਦਾ ਦਿਲ ਆਵਾਜ਼ ਦਿੰਦਾ, ਕਹਿੰਦਾ ਉਹ ਤੂੰ ਗੁਨਾਹਗਾਰ ਹੈ। ਤੇ ਗੁਨਾਹਗਾਰ ਬੰਦਾ ਕਦੀ ਅੱਖਾਂ ਉੱਚੀਆਂ ਕਰਕੇ ਨਹੀਂ ਜੇ ਤੁਰ ਸਕਦਾ, ਉਹ ਨੀਵੀਂ ਪਾ ਕੇ ਤੁਰੇਗਾ, ਕਿਉਂਕਿ ਉਹਦੇ ਅੰਦਰ ਜਿਹੜੇ ਵਿਕਾਰਾਂ ਨੇ, ਵਿਸ਼ੇ ਵਿਕਾਰਾਂ ਨੇ ਥਾਂ ਬਣਾਈ ਹੁੰਦੀ ਹੈ, ਉਹ ਉੱਚਾ ਆਚਰਨ ਨਹੀਂ ਰਹਿਣ ਦਿੰਦੇ। ਤੱਕੇ ਉਹਦੇ ਭਾਈ ਜੋਗਾ ਸਿੰਘ ਚਲਾ ਗਿਆ ਨੇ, ਮੱਥਾ ਟੇਕਿਆ ਸਤਿਗੁਰਾਂ ਨੂੰ, ਵਾਪਸ ਮੁੜਿਆ ਤੇ ਮਗਰਲੇ ਪਾਸੇ ਹੋ ਕੇ ਬਹਿ ਗਿਆ। ਧੰਨ ਮੇਰੇ ਕਲਗੀਧਰ ਪਾਤਸ਼ਾਹ ਆਵਾਜ਼ ਦੇ ਕੇ ਬੈਠੇ ਜੋਗਾ ਸਿੰਘ ਨੂੰ, ਕਹਿੰਦੇ ਜੋਗਾ ਸਿੰਘ, ਓਏ ਆਪਣੇ ਪਿੰਡ ਦੀ ਕੋਈ ਇਲਾਕੇ ਦੀ ਗੱਲਬਾਤ ਸੁਣਾ, ਤੈਨੂੰ ਚੇਤੇ ਤੌਰ ਤੇ ਸੱਦਿਆ, ਪਿੱਛੇ ਹੋ ਕੇ ਬਹਿ ਗਏ। ਸਤਿਗੁਰੂ ਪਾਤਸ਼ਾਹ ਆਵਾਜ਼ ਦਿੰਦੇ ਨੇ, ਇਹਦਾ ਦਿਲ ਕਹਿੰਦਾ, ਕਹਿੰਦਾ ਜੋਗਾ ਸਿੰਘ, ਗੁਰੂ ਜਾਣਦਾ ਹੈ ਕੀ ਤੇਰਾ ਗੁਰੂ ਕਹੇਗਾ, ਤੇਰੇ ਗੱਲ ਦੀ ਦਿਲ ਦੀ ਗੱਲ ਜਿਹੜੀ ਉਹ ਖੁੱਲ ਜਾਏਗੀ, ਕਿਹੜਾ ਮੂੰਹ ਲੈ ਕੇ ਸਾਹਮਣੇ ਖਲੋਏਗਾ। ਮੇਰੇ ਸਤਿਗੁਰੂ ਕਹਿੰਦੇ ਆ ਜਾ ਨੇੜੇ, ਰਾਤ ਦਾ ਉਮੀਂਦਰਾ ਜਾਪਦਾ ਤੇਰੀਆਂ ਅੱਖਾਂ ਦੇ ਵਿੱਚ, ਉਹ ਗਲਾਟ ਆਉਂਦੀ ਜਾਪਦੀ ਏ, ਆ ਨੇੜੇ ਕੋਈ ਗੱਲਬਾਤ ਸੁਣਾ। ਆ ਗਿਆ ਸਤਿਗੁਰਾਂ ਦੇ ਹੁਕਮ ਮੁਤਾਬਕ ਨੇੜੇ, ਝੁਕ ਕੇ ਸਾਹਮਣੇ ਖਲੋ ਗਿਆ, ਨਿਗਾ ਨੀਵੀਂ ਹੋ ਗਈ। ਮੇਰੇ ਸਹਿਬ ਸੱਚੇ ਪਾਤਸ਼ਾਹ ਭਾਈ ਜੋਗਾ ਸਿੰਘ ਦੇ ਨਾਲ ਜਿਹੜੇ ਵਿਚਾਰ ਕਰਦੇ ਨੇ, ਜੋ ਇਸ ਦੇ ਦਿਲ ਦੀ ਗੱਲ ਕਰਦੇ ਨੇ, ਸਰਵਣ ਕਰੋ ਇਹਨਾਂ ਅੱਖਰਾਂ ਵਿੱਚ ਤੁਹਾਡੀ ਜੱਥਾ ਇਹ ਕਹਿ।

ਹੈ ਪਾਇਆ ਲੱਗਦਾ ਤੈਨੂੰ ਨੀਂਦਰ ਨੇ ਅੱਖੀਆਂ ਤੇਰੀਆਂ ਤਾਈਓ ਜਾਂਦੀਆਂ ਨੇ ਹੁੰਗਲਾਈ ਅੱਖੀਆਂ ਤੇਰੀਆਂ ਤਾਈਓ ਜਾ

ਨਾਂ ਭੁੱਲ ਕੇ ਜਦ ਤੱਕ ਡੋਰ ਸਵਾਸਾਂ ਦੀ ਕਰੀਏ ਮਾਨ ਨਾ ਭੁੱਲ ਕੇ ਜਦ ਤੱਕ ਡੋਰ ਸਵਾਸਾਂ ਦੀ ਇੱਕ ਦੋ ਸਾਵੀ ਬਚਦੇ ਦੇ ਜਮਨ ਬਰਿਆਈ ਇੱਕ ਦੋ ਸਾਵੀ ਬਚਦੇ ਦੇ ਜਮਨ

ਕੱਲ ਕੀਤਰ ਪਾਤਸ਼ਾਹ ਮਹਾਰਾਜ ਜੀ ਦੇ ਸਾਹਮਣੇ ਹੱਥ ਜੋੜ ਕੇ ਨੀਵੀਂ ਪਾ ਕੇ ਖਲੋਤਾ ਮੇਰੇ ਸੱਚੇ ਪਾਤਸ਼ਾਹ, ਕਹਿੰਦੇ ਜੋਗਾ ਸਿਆ ਰਾਤ ਕਿਵੇਂ ਬਤੀਤ ਹੋਈ? ਰਾਤ ਦਾ ਨਾਂ ਸੁਣਦਿਆਂ ਭਾਈ ਜੋਗਾ ਸਿੰਘ ਅੱਖਾਂ ਚੋਂ ਅਥਰੂ ਸੁੱਟਦਾ। ਸੱਚੇ ਪਾਤਸ਼ਾਹ ਕਹਿੰਦੇ ਜੋਗਾ ਸਿਆ ਬੋਲਦਾ ਕਿਉਂ ਨੀ ਕੁਝ? ਉਹ ਕੀਤਾ ਸੀ ਤੇਰੇ ਨਾਲ ਵਾਅਦਾ, ਤੂੰ ਕਹਿੰਦੇ ਸਾਡੇ ਨਾਲ ਇਹ ਕਰਾਰ ਕੀਤਾ ਸੀ ਦਾਤਾ ਮੈਂ ਤੁਹਾਡੇ ਜੋਗਾ, ਤੇ ਅਸੀਂ ਵਚਨ ਕੀਤਾ ਸੀ ਜੇ ਤੂੰ ਸਾਡੇ ਜੋਗਾ ਤੇ ਅਸੀਂ ਤੇਰੇ ਜੋਗੇ। ਜੋਗਾ ਸਾਹਿਬ ਕਿਤੇ ਬਲ ਦੀ ਭੱਠੀ ਵਿੱਚ ਬਿਠਾ ਲੈਨੋ, ਉਹ ਉਬਲਦੀ ਹੋਈ ਪਾਣੀ ਦੀ ਦੇਗ ਵਿੱਚ ਬਿਠਾ ਲੈਨੋ, ਵੇਸਵਾ ਦੇ ਚੁਬਾਰੇ ਦੇ ਸਾਹਮਣੇ ਖਿਲਾਰਨਾ ਸੀ। ਇਸ ਗੱਲ ਨੂੰ ਸੁਣਿਆ ਕਿ ਪਹਿਰੇ ਤੇ ਖਲੋਤੇ ਮੇਰੇ ਕਲਗੀਆਂ ਵਾਲੇ ਸਤਿਗੁਰੂ ਸਨ, ਦੜ ਕਰਦਾ ਚਰਨਾਂ ਤੇ ਡਿੱਗ ਪਿਆ, ਕਹਿੰਦਾ ਸੱਚੇ ਪਾਤਸ਼ਾਹ ਮੈਨੂੰ ਬਖਸ਼ ਲਓ। ਮਹਾਰਾਜ ਇੰਨੇ ਔਗਣ, ਦਾਤਾਰ ਜੀ ਕਿਰਪਾ ਕਰਕੇ ਮੈਨੂੰ ਆਪਣੇ ਚਰਨਾਂ ਦੇ ਨਾਲ ਲਾ ਲਓ, ਭੁੱਲਾਂ ਮੁਆਫ਼ ਕਰ ਦਿਓ। ਮੇਰੇ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਤੇ ਸਾਰਾ ਕੁਝ ਉਦੋਂ ਹੀ ਕਰ ਦਿੱਤਾ ਸੀ ਜਦੋਂ ਅਸੀਂ ਆਪਣੇ ਕੀਤੇ ਹੋਏ ਵਚਨ ਅਨੁਸਾਰ ਉੱਥੇ ਚੱਲ ਕੇ ਤੁਰ ਪਏ ਸਨ। ਪਿਆਰੇ ਗੁਰਸਿੱਖੋ, ਸ਼ਹਿਰ ਨੇ ਬੜਾ ਸੋਹਣਾ ਲਿਖਿਆ, ਕਹਿੰਦਾ ਗੁਰੂ ਜੀ ਦੀ ਲੋੜ ਹੋਵੇ ਗੁਰੂ ਵੀ ਅਜਿਹਾ ਹੋਵੇ, ਜੈਸੇ ਦਸ਼ਮੇਸ਼ ਮਾਤਾ ਗੁਜਰੀ ਦੇ ਲਾਲ ਜੀ ਵਾਰ ਪਰਿਵਾਰ ਚੋਹਾਂ ਬੱਚਿਆਂ ਕੁਹਾਏ ਦੇਵੇ, ਸਿੱਖ ਕੌਮ ਉੱਤੋਂ ਕੁਰਬਾਨ ਵਾਲ ਵਾਲ ਜੀ ਅੰਮ੍ਰਿਤ ਦਾ ਸੋਮਾ ਹੋਵੇ, ਤਪਦਿਆਂ ਨੂੰ ਠਾਰ ਦੇਵੇ, ਸੰਤਾਂ ਦਾ ਸਹਾਈ ਅਤੇ ਪਿਆਰਿਆਂ ਦੀ ਢਾਲ ਜੀ ਸਾਰੀ ਰਾਤ ਪਹਿਰਾ ਦੇਵੇ, ਆਪ ਚੌਕੀਦਾਰ ਹੋ ਕੇ ਪਾਪ ਅੱਗ ਵਿੱਚੋਂ ਲਵੇ ਸਿੱਖ ਨੂੰ ਨਿਕਾਲ ਜੀ। ਕੋਈ ਹੈ ਇਹੋ ਜਿਹਾ ਗੁਰੂ? ਮੇਰੇ ਸਾਹਿਬ ਕਹਿੰਦੇ ਆਪਣੇ ਸੇਵਕ ਕੀ ਆਪੇ ਰੱਖ, ਧਿਆਨ ਦਿਓ ਜੀ।

ਰੱਖੋ ਭਾਈ ਜੋਗਾ ਸਿੰਘ ਨੇ ਬਾਂਹ ਫੜਾਈ ਸੱਤੇ ਪਾਤਸ਼ਾਹ ਨੂੰ। ਪਿਆਰੇ ਗੁਰਸਿੱਖੋ, ਫਿਰ ਸੇਵਕ ਦੀ ਲਾਜ ਰੱਖੀ, ਪਾਪ ਅੱਗ ਵਿੱਚ ਡਿੱਗਣ ਤੋਂ ਬਚਾ ਲਿਆ। ਮੇਰਾ ਗੁਰੂ ਰੱਖ ਲੈਂਦਾ ਹੈ, ਸਿੱਖਿਆ ਮਿਲਦੀ ਹੈ, ਇਹਦੇ ਵਿੱਚੋਂ ਆਪਾਂ ਪ੍ਰਾਪਤ ਕੀ ਕਰਨਾ ਹੈ? ਪਿਆਰੇ ਗੁਰਸਿੱਖੋ, ਜੇ ਭਾਈ ਜੋਗਾ ਸਿੰਘ ਬਾਂਹ ਫੜਾਉਂਦਾ ਸਤਿਗੁਰਾਂ ਨੂੰ, ਤੇਰੇ ਮੇਰੇ ਗੁਰਦੇਵ ਸੱਚੇ ਪਾਤਸ਼ਾਹ ਸਿੱਖ ਦੀ ਲਾਜ ਰੱਖਦੇ ਨੇ, ਆਓ ਆਪਾਂ ਵੀ ਗੁਰੂ ਵਾਲੇ ਬਣੀਏ। ਜੇ ਗੁਰੂ ਨੂੰ ਬਾਂਹ ਫੜਾਵਾਂਗੇ, ਲਾਜ ਹੋਵੇਗੀ, ਮੇਰਾ ਸਤਿਗੁਰੂ ਪਾਪ ਵਿੱਚ ਵਿਕਾਰਾਂ ਦੀ ਅੱਗ ਵਿੱਚ ਸੜ ਨਹੀਂ ਪਏਗਾ। ਸਤਿਗੁਰੂ ਆਪਣੇ ਸੇਵਕ ਦੀ ਲਾਜ ਰੱਖਦੇ ਨੇ, ਆਪਣੇ ਸੇਵਕ ਨੂੰ ਬਚਾ ਲੈਂਦੇ ਨੇ, ਆਪਣੇ ਸਿੱਖ ਨੂੰ। ਆਓ ਅਰਦਾਸ ਕਰੀਏ, ਦਾਤਾ ਸਾਡੀ ਜ਼ਿੰਦਗੀ ਦੇ ਅੰਦਰ ਕਿੰਨੇ ਕੁ ਗੁਨਾਹ ਨੇ, ਗਿਣਤੀ ਨਹੀਂ ਕੀਤੀ ਜਾ ਸਕਦੀ, ਪਰ ਸੱਚੇ ਪਾਤਸ਼ਾਹ ਤੁਸੀਂ ਦਇਆਲੂ ਹੋ, ਬਖਸ਼ਿੰਦ ਹੋ, ਕਿਰਪਾ ਕਰਕੇ ਸਾਡੇ ਔਗਣਾਂ ਨੂੰ ਨਾ ਚਤਾਰ ਕੇ ਆਪਣੇ ਚਰਨਾਂ ਦੀ ਪ੍ਰੀਤ ਬਖਸ਼ਿਸ਼ ਕਰਕੇ ਆਪਣੇ ਦਰ ਘਰ ਦਾ ਪਿਆਰ ਬਖਸ਼ਿਸ਼ ਕਰ ਦਿਓ, ਤਾਂ ਕਿ ਇਹ ਮਨੁੱਖਾ ਜਨਮ ਵਿੱਚ ਤੁਹਾਡੇ ਚਰਨਾਂ ਦੀ ਪ੍ਰੀਤ ਪਾ ਕੇ ਇਸ ਨੂੰ ਸਫਲ ਕਰ ਲਈਏ। ਇਹਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਹੋਈਆਂ ਭੁੱਲਾਂ ਨੂੰ ਨਜ਼ਰ ਅੰਦਾਜ਼ ਕਰਨਾ। ਕੋਟਾਨ ਕੋਟ ਸ਼ੁਕਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਸਮੂਹ ਸੰਗਤ ਸਰਬੱਤ ਪ੍ਰਬੰਧਕ ਜਨਾਂ ਦਾ ਧੰਨਵਾਦ। ਆਓ ਹੁਣ ਆਪਾਂ ਅਦਬ ਪਿਆਰ ਤੇ ਸਤਿਕਾਰ ਸਹਿਤ ਸਤਿਗੁਰਾਂ ਦੀ ਪਵਿੱਤਰ ਇਲਾਹੀ ਬਾਣੀ ਦੇ ਜਾਪ ਕਰਨੇ ਨੇ। ਸਤਿਗੁਰਾਂ ਦੀ ਪਾਵਨ ਬਾਣੀ ਆਨੰਦ ਸਾਹਿਬ ਜੀ ਦੇ ਸਿਮਰਨ ਆਪਾਂ ਸਾਰਿਆਂ ਨੇ ਰਲ ਕੇ ਕਰਨੇ ਨੇ। ਸਾਰੇ ਮਿਲ ਕੇ ਗੁਰੂ ਕੀ ਬਾਣੀ ਅਦਬ ਪਿਆਰ ਤੇ ਸਤਿਕਾਰ ਸਹਿਤ ਗਾਇਨ ਕਰੀਏ।

0: ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਕੇਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3874 ਅਤੇ ਫੈਕਸ ਨੰਬਰ ਏਰੀਆ ਕੋਡ 250-392-3875।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening to Sikh Radio broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

ਜਾਗਦਾ ਇੰਜ ਗੁਰਾਂ ਦਿੱਤਾ ਫਰਮਾ ਗੁਰਾਂ ਕਰ ਕਿਸ ਨੂੰ ਹੱਥ ਪਾ ਲਿਆ।

ਪੈਰਾਂ ਦੇ ਨਾਲ ਹੀ ਜਿੱਜਾ ਘੋੜੇ ਤੋਂ ਚੱਕਰਤਾ ਹੰਕਾਰੀ ਬਚਾਨ ਜਾਨੇ ਬਾਜਿਓ ਹੰਕਾਰੀ ਬਚਾਨ ਜਾਨੇ ਬਾਜਿਓ ਦਿੱਤਾ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਮਰ ਗੁਰਪ੍ਰਸਾਦ ਹੇ ਪ੍ਰਾਣਨਾਥ ਗੋਵਿੰਦ

Nana

زمین چل رہی ہے، آسمان چل رہا ہے، سب کچھ چل رہا ہے، چل چل چل رہے ہیں، چل رہے ہیں. سنسکرت میں چلو کہنا چنچل چنچل چل چل چل چل گٹو. جو ٹکیا ہوا ہے، ویاپک ہے، مقامی ہے، انہوں کہنا نہیں چل نہیں چل. یہ جو چل رہے ہیں سب کچھ کدھر جا رہے ہیں؟ نہیں چل دیتا، نہیں چل دیتا. چنچل کی یاترا سماپت ہوتی ہے، نہیں چل رہی. چنچل کٹھور ہے، نہیں چل دیالو ہے. چنچل اندھیرے میں ہے، نہیں چل پرم پرکاش ہے. چنچل اوگنا کا ساگر ہے، نہیں چل گنا کا ساگر ہے. چنچل دکھ ہے. آپ کی جاگری اس طرح مایا کے تین گن مانتے ہیں، وچاروان، جڑ، اسد، دکھ. جو جڑ ہے چنچل ہے، جو چیتن ہے نیچر ہے. اسط جو اسط ہے چنچل ہے، جو ست ہے نیچر ہے. جو دکھ ہے چنچل ہے، جو چنچل ہے دکھ ہے. اور جو سکھ ہے نیچر ہے. نیچر دکھ ہے، چنچل دکھ ہے. نیچر ست ہے، چنچل اسط ہے. نیچر چیتن ہے، چنچل جڑ ہے. جڑ کی یاترا ہے چیتن کی طرف، دکھ کی یاترا ہے سکھ کی طرف، اندھکار کی یاترا ہے پرکاش کی طرف. ایک اوگن بھرے جیو کی یاترا ہے گنا ساگر. یاترا اتنی لمبی ہے کہ سمے میں ناپنا بھی بڑا اوکھا ہے. کدوں شروع ہوئی استھان بھی پورن طور پہ بیان کرنا چاہیے. کس وار نہ جو بھی جانے رت ماں نہ ہو جا کر تاسے ٹھیک ہو سہجے ایک ہو جائے. وہ ایک جان ل جب یہ سادنا ہوئی کدوں ہوئی وہ بھی جان ل. کیویں آرمبھ ہوئی یہ دسیا ہے، اس سارے اوتارا نے دسیا. وہ گرو نانک بھی دستے نے کیتا پساؤ ایک کوا، ایک کواؤ، ایک ٹبل، ایک دھن، ایک آواز، ایک دھماکے تو سارے برہمنڈ کی یاترا آرمبھ ہوئی. برہمنڈ تو پہلے تھی تو سہت اربد نربد دھندو کا سمے تو پہلے، نرن تو پہلے، آکار تو پہلے، دھندی دھند اربد نربد دھندو کا دھرن نہ گگنا حکم اپارا. یہ گگن منڈل نہیں تھی، یہ برہمنڈ نہیں تھی، یہ زمین نہیں تھی. دھرن نہ گگنا حکم اپارا، نہ دل رین چند نہ سورج سننے سن رہا ہے. نہ چندرما سے، نہ سورج سے، سناٹا سے، سن سے، کچھ بھی نہیں، کچھ بھی نہیں. کسی سناٹے کسی سن دے کسی دھند دے ایک کواو ہوا ہے. تو تھوڑا جا پانچ منٹ میں ریپیٹ کر دیا تاکہ لگ جائے. وہ کواو کی
ਉਹ ਕਰਮੀ ਦਰ ਪਾਤਸ਼ਾਹ ਕਹਿੰਦੇ ਨੇ ਉਹ ਅਹੰਕਾਰ ਆ ਕਥਨੀ ਆਣਾ, ਉਹ ਕਵਾਓ ਸੀ ਉਹ ਅਹੰਕਾਰ। ਉਪਨਿਸ਼ਦਾਂ ਦੇ ਵਿੱਚ ਹੀ ਕਹਿੰਦੇ ਨੇ ਉਹ ਅਹੰਕਾਰ, ਪਰ ਅੱਧੇ ਉਪਨਿਸ਼ਦ, ਕਿਉਂਕਿ 108 ਉਪਨਿਸ਼ਦਾਂ ਨੇ, ਬਨਾਰਸ ਦੀ ਸੰਗਾਂ ਮਿਲਦੀਆਂ ਸਨ ਜੋ ਚਾਰ ਵੇਦ ਪੜ੍ਹ ਕੇ ਆਇਆ ਚਤੁਰਵੇਦ, ਤਿੰਨ ਪੜ੍ਹ ਕੇ ਆਇਆ ਤ੍ਰਿਵੇਦੀ, ਦੋ ਪੜ੍ਹ ਕੇ ਆਇਆ ਦ੍ਵਿਵੇਦੀ ਜੀ, ਛੇ ਸ਼ਾਸਤਰ ਪੜ੍ਹ ਕੇ ਆਇਆ ਸ਼ਾਸਤਰੀ ਜੀ, 108 ਉਪਨਿਸ਼ਦਾਂ ਪੜ੍ਹ ਕੇ ਆਇਆ ਸ੍ਰੀ 108 ਸੰਗ ਜੀ। 108 ਉਪਨਿਸ਼ਦਾਂ ਦੇ ਨਾਲ ਤਿੰਨ ਵੇਦ ਪੜ੍ਹੇ ਕੇ 35 ਸਾਲ ਦਾ ਕੋਰਸ, ਉਹਨੂੰ ਡਿਗਰੀ ਮਿਲਦੀ ਸੀ ਸ੍ਰੀ 111। ਮੈਂ ਕਈ ਸਿੱਖ ਸਾਧੂਆਂ ਨਾਲ ਦੇਖਦਾ, ਉਹਨਾਂ ਨੇ ਜੋੜਿਆ ਸ੍ਰੀ 108 ਸ੍ਰੀ 111, ਇਹ ਸਾਡੀਆਂ ਡਿਗਰੀਆਂ ਹੀ ਪਰ ਜੋੜੇ ਹੋਏ ਨੇ। ਕਹਿਣ ਵਾਲੇ ਵੀ ਕਈ ਜਾਣੇ ਸ੍ਰੀ 108 ਜੀ ਮਹਾਰਾਜ ਆਏ। ਉਪਨਿਸ਼ਦਾਂ 108 ਨੇ, ਇੱਕ ਉਪਨਿਸ਼ਦ ਬੜੀ ਧੀਮੀ, ਅੱਧੇ ਉਪਨਿਸ਼ਦਾਂ ਦੇ ਰਿਸ਼ੀ ਕਹਿੰਦੇ ਨੇ ਉਹ ਹਨ, ਯਾਨੀ ਕਰੀਬਨ ਕਰੀਬਨ 40 ਉਪਨਿਸ਼ਦਾਂ ਦੇ ਰਿਸ਼ੀ ਕਹਿੰਦੇ ਨੇ ਉਹ ਹਨ ਉਹ ਅਹੰਕਾਰ, ਬਾਕੀ ਕਹਿੰਦੇ ਨਹੀਂ ਓਮ ਓਮ, ਔਰ ਓਮ ਦੀ ਧੁਨ ਨੂੰ ਧੁਨਾ ਆਕਾਰ ਤੇ ਮੰਨਦੇ ਨੇ। ਜਿਵੇਂ ਘੜਿਆਲ ਨੂੰ ਸੱਟ ਮਾਰੀਏ ਤੇ ਜਿਹੜੀ ਆਵਾਜ਼ ਪੈਦਾ ਹੁੰਦੀ ਹੈ ਉਹ ਧੁਨਾ ਆਕਾਰ ਹੁੰਦੀ, ਇੱਕਦਮ ਬੰਦ ਨਹੀਂ ਹੁੰਦੀ, ਆਹਿਸਤਾ ਓਮ ਦੀ ਧੁਨੀ ਨੂੰ ਕਹਿੰਦੇ ਨੇ ਧੁਨਾ ਆਕਾਰ, ਇਹ ਧੁਨ ਹੋਈ ਓਮ। ਸਨਾਤਨੀ ਰਿਸ਼ੀਆਂ ਤੋਂ ਬਾਅਦ ਜੈਨ ਧਰਮ ਦੇ ਅਵਤਾਰੀ ਪੁਰਖ ਮਹਾਵੀਰ ਵੀ ਕਹਿੰਦੇ ਨੇ ਉਹ ਹੁਣ ਉਹ ਅਹੰਕਾਰ। ਗੁਰੂ ਨਾਨਕ ਥੋੜਾ ਐਲਾਨੀਆਂ ਕਹਿੰਦੇ ਨੇ ਉਹ ਅਹੰਕਾਰ ਹੀ ਹੈ, ਦੂਜੀ ਤੀਜੀ ਧੁਨ ਨੇ ਇਸ ਵਾਸਤੇ ਇੱਕ ਆ ਜੋੜਿਆ, ਇੱਕ ਉਹ ਅਹੰਕਾਰ, ਇਹੀ ਧੁਨ ਹੈ ਦੂਜੀ ਨਹੀਂ। ਹੁਣ ਮੈਂ ਅਰਜ ਕਰਾਂ ਮੀਨਿੰਗ ਲੈਸ ਕੋਈ ਅਰਥ ਨਹੀਂ, ਓਮ ਇਹਦੇ ਕੋਈ ਅਰਥ ਨਹੀਂ, ਓਮਕਾਰ ਇਹਦੇ ਕੋਈ ਅਰਥ ਨਹੀਂ। ਇਹ ਬ੍ਰਹਿਮੰਡ ਦੀ ਆਵਾਜ਼ ਹੈ, ਪਰਮਾਤਮਾ ਦੀ ਆਵਾਜ਼ ਹੈ, ਇਸ ਆਵਾਜ਼ ਤੋਂ ਜਗਤ ਬਣਿਆ, ਜ਼ਿੰਦਗੀ ਦੇ ਲੱਖਾਂ ਦਰਿਆ ਇਸ ਆਵਾਜ਼ ਤੋਂ ਚਲੇ, ਕੀਤਾ ਪਸਾਓ ਇੱਕੋ ਕਰੋ ਇਸੇ ਹੋਏ ਲੱਖ ਲੱਖ, ਲੱਖਾਂ ਕਰੋੜਾਂ ਸੂਰਜ ਇਸ ਕਵਾਓ ਤੋਂ ਪੈਦਾ ਹੋਏ ਤੇ ਸੂਰਜ ਜ਼ਿੰਦਗੀ ਦਾ ਰਿਹਾ, ਧਰਤੀ ਸੂਰਜ ਦਾ ਟੁਕੜਾ, ਮੁਲਕਾਂ ਤੱਕ ਅਗਲਾ ਗੋਲਾ ਰਹੇ, ਇਹਦੀ ਗਰਮਾਸ਼ ਨਾਲ ਧੁੰਦ ਪਾਣੀ ਬਣ ਔਰ ਠੰਡਾ ਹੋ ਕੇ ਇਹ ਅੱਗ ਦਾ ਗੋਲਾ ਪੱਥਰ ਦੇ ਰੂਪ ਵਿੱਚ ਪ੍ਰਗਟ ਹੋਇਆ, ਇਸ ਤਰ੍ਹਾਂ ਆਕਾਰ ਰੂਪ ਦੀ ਯਾਤਰਾ ਪੱਥਰਾਂ ਤੋਂ, ਮਨੁੱਖ ਦਾ ਆਗ ਪੱਥਰ ਹੈ, ਮਨੁੱਖ ਦਾ ਅੰਨ ਪਰਮਾਤਮਾ ਹੈ। ਪੱਥਰ ਨੇ ਆਪਣੀ ਯਾਤਰਾ ਸੰਪੂਰਨ ਕਰਨੀ ਹੈ ਪਰਮਾਤਮਾ, ਪਰਮਾਤਮਾ ਮੰਜ਼ਿਲ ਹੈ, ਪੱਥਰ ਚੱਲਣ ਦੀ ਸ਼ੁਰੂਆਤ, ਬਾਕੀ ਸਭ ਰਸਤੇ ਵਿੱਚ ਨੇ, ਬਨਸਪਤੀ ਪਸ਼ੂ ਪਕਸ਼ੀ ਮਨੁੱਖ ਰਸਤੇ ਵਿੱਚ ਨੇ, ਸਾਰਾ ਦੇ ਵਿੱਚ ਨੇ, ਕੋਈ ਅੱਗੇ ਹੈ ਕੋਈ ਪਿੱਛੇ, ਪਸ਼ੂ ਦੇ ਅਰਥ ਵੀ ਨੇ ਪਾਠ ਦੇ ਜੋ ਪਿੱਛੇ ਹੈ, ਮਨੁੱਖ ਤੋਂ ਪਿੱਛੇ। ਇਸ ਤਰ੍ਹਾਂ ਇਹ ਜੀਵਨ ਦਾ ਪਰਿਵਾਰ ਚੱਲ ਰਿਹਾ,
ਜਦ ਕੋਈ ਮੈਨੂੰ ਕਹਿੰਦੇ ਕਿਉਂ ਚੱਲ ਰਿਹਾ ਤਾਂ ਕਿਉਂ ਕੀਤਾ ਪਰਮਾਤਮਾ ਨੇ ਤੂੰ ਤਮਾਸ਼ਾ ਹੈ ਖੇਲ ਹੈ ਬਹੁਤ ਵੱਡਾ ਹੈ ਤੁਹਾਡਾ ਖੇਲ ਵੀ ਬਹੁਤ ਆਮ ਬੰਦਾ ਜਾਣ ਕਿ ਤੂੰ ਖੇਲ ਬਣਾਇਆ ਆ ਗਿਆ ਕਾਰੀ ਕਿਉਂ ਨਹੀਂ ਤਮਾਸ਼ਾ ਮੈਂ ਹੂੰ ਪਰਮ ਪੁਰਖ ਤੋਂ ਦਾਸਾ ਦੇਖਣ ਆਇਓ ਜਗਤ ਤਮਾਸ਼ਾ ਇਹ ਜਗਤ ਜਿਸ ਪ੍ਰਭੂ ਦਾ ਤਮਾਸ਼ਾ ਹੈ ਬਸ ਵੇਖਣ ਹੀ ਆਇਆ ਤਮਾਸ਼ਾ ਖੇਲ ਬਹੁਤ ਮਹਾਨ ਹੈ ਖੇਲ ਵੀ ਮਹਾਨ ਤੂੰ ਖੇਲ ਵਿੱਚ ਨਿਯਮ ਤੇ ਆਉਂਦਾ ਹੈ ਔਰ ਖੇਲ ਵਿੱਚ ਜਿਹੜਾ ਨਿਯਮ ਨੂੰ ਤੋੜੇ ਉਸ ਖਿਡਾਰੀ ਨੂੰ ਬਹੁਤ ਬੁਰਾ ਸਮਝਦਾ ਨਹੀਂ ਤਾਂ ਨਿਯਮ ਤੋੜ ਇਹ ਸਾਰਾ ਖੇਲ ਨਿਯਮ ਬੱਧ ਹੈ ਅਗਰ ਕੋਈ ਨਿਯਮ ਹੀ ਨਹੀਂ ਹੈ ਵਿਧਾਨ ਹੀ ਨਹੀਂ ਹੈ ਤੇ ਕਰਤਾ ਹੀ ਨਹੀਂ ਹੈ ਤਾਂ ਫਿਰ ਪੈਰ ਸਿਰ ਨੂੰ ਲੱਗਣੇ ਚਾਹੀਦੇ ਸਨ ਤੇ ਦੰਦ ਹੱਥਾਂ ਨੂੰ ਲੱਗਣੇ ਚਾਹੀਦੇ ਸਨ ਸਭ ਕੁਝ ਕਰਤੀ ਹੁੰਦੇ ਸੀ ਨੱਕ ਪਿੱਛੇ ਲੱਗਣੀ ਚਾਹੀਦੀ ਸੀ ਇੱਕ ਇੱਕ ਅੰਗ ਇੱਕ ਇੱਕ ਨਸ ਤਰਤੀਬ ਵਿੱਚ ਹੈ ਕੋਈ ਰਾਜ ਮਿਸਤਰੀ ਹੈ ਜੋ ਇੱਟਾਂ ਨੂੰ ਤਰਤੀਬ ਵਿੱਚ ਰੱਖ ਕੇ ਮਹਿਲ ਬਣਾ ਰਿਹਾ ਯਾਤਰਾ ਪੱਥਰਾਂ ਤੋਂ ਸ਼ੁਰੂ ਪੱਥਰ ਨੂੰ ਚੜਾਉਂਦੀ ਰਹੀ ਪ੍ਰਕਿਰਤੀ ਪਰਮਾਤਮਾ ਦੀ ਨਿਯਮਾਵਲੀ ਕਿ ਬਨਸਪਤੀ ਬਣੀ ਪਸ਼ੂ ਬਣੇ ਫਿਰ ਮਰਦ ਬਣੇ ਜੈਸੇ ਚੱਲਦਾ ਹੋਇਆ ਪੱਥਰ ਮਨੁੱਖ ਬਣਿਆ ਪਰਮਾਤਮਾ ਨੇ ਇੱਥੇ ਨਿਯਮ ਬਦਲੇ ਦੂਸਰਾ ਨਿਯਮ ਲਾਗੂ ਦੂਜਾ ਨਿਯਮ ਲਾਗੂ ਕਿ ਮਨੁੱਖ ਮੈਂ ਤੈਨੂੰ ਖੁੱਲ ਦਿੱਤੀ ਜਾਂ ਤੈਨੂੰ ਮੈਂ ਖੁੱਲ ਦਿੱਤੀ ਇਸ ਖੁੱਲ ਦਾ ਮਤਲਬ ਨਹੀਂ ਕਿ ਪਰਮਾਤਮਾ ਤੋਂ ਮਨੁੱਖ ਕੋਈ ਅਲੱਗ ਹੋ ਗਿਆ ਜਿਵੇਂ ਮੱਛਲੀ ਨੂੰ ਖੁੱਲ ਹੈ ਸਾਗਰ ਦੇ ਜਿਸ ਪਾਸੇ ਵੀ ਜਾਵੇ ਪਰ ਸਾਗਰ ਤੋਂ ਬਾਹਰ ਜਾ ਕੇ ਕੋਈ ਖੁੱਲ ਨਹੀਂ ਉਹਦੇ ਤੜਪੇ ਵੀ ਮਰੇ ਖੁੱਲ ਹੈ ਮੱਛਲੀ ਨੂੰ ਸਾਗਰ ਵਿੱਚ ਪੂਰਬ ਨੂੰ ਜਾਵੇ ਭਾਵੇਂ ਪੱਛਮ ਨੂੰ ਜਾਵੇ ਗਹਿਰਾਈ 'ਚ ਜਾਵੇ ਭਾਵੇਂ ਉਥਲੇ ਪਾਣੀ 'ਚ ਜਾਵੇ ਸੱਜੇ ਜਾਵੇ ਭਾਵੇਂ ਖੱਬੇ ਜਾਵੇ ਇਤਨੀ ਖੁੱਲ ਹੈ ਪਰ ਬੰਦਿਸ਼ ਵੀ ਹੈ ਕਿ ਸੱਜੇ ਖੱਬੇ ਜਾਣਾ ਸਾਗਰ ਦੇ ਉੱਤੇ ਹੋ ਸਕਦਾ ਹੈ ਸਾਗਰ ਤੋਂ ਬਾਅਦ ਨਹੀਂ ਖੁੱਲ ਹੈ ਮਨੁੱਖ ਨੂੰ ਮੱਛਲੀ ਤੇ ਸਾਗਰ ਤੋਂ ਬਾਹਰ ਹੋ ਵੀ ਸਕਦੀ ਹੈ ਮਨੁੱਖ ਪਰਮਾਤਮਾ ਤੋਂ ਬਾਹਰ ਨਹੀਂ ਹੋ ਸਕਦਾ ਮਨੁੱਖ ਦੀ ਜਨਮ ਤੋਂ ਲੈ ਕੇ ਮਰਨ ਤੱਕ ਦੀ ਯਾਤਰਾ ਪਰਮਾਤਮਾ 'ਚ ਹੁੰਦੀ ਇਸ ਯਾਤਰਾ ਨੇ ਪਰਮਾਤਮਾ ਨੇ ਮਨੁੱਖ ਨੂੰ ਖੁੱਲ ਦੇ ਦਿੱਤੀ ਹੁਣ ਤੇਰੀ ਮਰਜ਼ੀ ਤੂੰ ਸੱਜੇ ਜਾ ਖੱਬੇ ਜਾ ਪਿੱਛੇ ਜਾ ਅੱਗੇ ਜਾ ਚਾਰ ਦਿਸ਼ਾਵਾਂ ਨੇ ਇਹਨਾਂ ਚਾਰ ਦਿਸ਼ਾਵਾਂ ਦਾ ਖੁਲਾਸਾ ਤੇ ਕਿਸੇ ਰਸਤੇ ਰਸਤੇ ਚਾਰ ਨੇ ਇਹ ਤਿੰਨ ਰਸਤਿਆਂ ਵਿੱਚ ਭਟਕ ਸਕਦਾ ਹੈ ਇੱਕ ਰਸਤੇ ਤੇ ਪਹੁੰਚ ਸਕਦਾ ਮਨੁੱਖ ਚੌਰਾਏ ਤੇ ਖੜਾ ਹੈ ਕਿ ਪਿੱਛੇ ਚਲਾ ਗਿਆ ਤਾਂ ਪਸ਼ੂ ਹੋ ਗਿਆ ਸੱਜੇ ਖੱਬੇ ਚਲਾ ਗਿਆ ਦੇਵਤਾ ਬਣ ਗਿਆ ਜਾਂ ਭੂਤ ਪ੍ਰੇਤ ਬਣ ਗਿਆ ਅੱਗੇ ਚਲਾ ਗਿਆ ਤਾਂ ਪਰਮਾਤਮਾ ਹੋ ਗਿਆ ਯਾਤਰਾ ਪੂਰੀ ਹੋ ਗਈ ਯਾਤਰਾ ਪੂਰੀ ਪਿੱਛੇ ਮੁੜਿਆ ਫਿਰ ਇਸ ਚੌਕ ਤੇ ਆਉਣਾ ਪਏਗਾ ਸੱਜੇ ਖੱਬੇ ਗਿਆ ਫਿਰ ਇਸ ਚੌਕ ਤੇ ਆਉਣਾ ਪਏਗਾ ਦੇਵਤਾ ਤੇ ਭੂਤ ਪ੍ਰੇਤ ਕਿਸ ਨੂੰ ਕਹਿੰਦੇ ਭੂਤ ਦੇ ਅਖਰੀ ਅਰਥ ਨੇ ਉਰਦੂ ਫਾਰਸੀ ਕਰਦੇ ਨੇ ਮਾਜ਼ੀ ਗੁਜ਼ਰੇ ਵਾਲਾ ਤਾਂ ਜਿਹਦੀ ਸੁਰਤ ਹਰ ਵਕਤ ਪਿੱਛੇ ਜਾਂਦੀ ਹੈ ਅੱਗੇ ਜਾਂਦੀ
بہت پیچھے جا رہی. مہان چنڈال ہے, بڑا دشت ہے, بڑا ظالم ہے. شریر کا انت ہوئے گا, چھتی دوجا شریر نہیں ملے گا. کیوں؟ بہت دشت ہے, یہ کل سنسکار بھی سارے دشت ہے. تو کوئی دشت ماں ہی جس کو جنم دے سکتی ہے, دوسری نہیں. بڑا چنڈال ہے, بڑا کٹور ہے. تو کوئی ڈائن ماں ہی اس کو جنم دے سکتی ہے, دوسری نہیں. اپنی گیدری اس طرح ایسیا روحانوں جیسے ہٹلر, جیسے موسولینی, جیسے اورنگزیب, جیسے ہرناکس, یا جیسے ہوں نوے نوے ہرناکس جڑے ہیں ساری دنیا. شریر کے انت تو بعد بھی انہوں چھتی شریر نہیں ملا, بھٹک گئے. انہوں نے بہت پریت کہنے کئی کوٹ بھوت پریت سو کر مل گا. یہی بہت دوسرا دیو دیوتا بڑا نیک ہے, جب تب کر رہا ہے, دانی ہے, گیانی ہے, امرت ویلے اٹھتا ہے, بڑا سنجم نال چلتا ہے, بڑی ساودھانی نال چلتا ہے, میرے کسی کرم تو کسی کو ٹھوکر نہ لگے, اتنا سچیت چلتا ہے. لیکن یہ سمجھو سو میل کی واسطے نوے میل تک ہی چل سکے ہے, شریر دان ہو گیا, موت ہو گئی. گھوڑا پرماتما نے لے لیا, سوار رہ گیا کہ ہوں گھوڑے تو بنا یاترا ہو نہیں سکتی, شریر تو بنا یاترا ہو نہیں سکتی. ایسا منک جو جیون بھر جب تک کرتا رہے نہیں پہنچ سکے. کبیر کہنے نے پورو جنم ہم کمرے سیوک اب تو مٹیا نہ جائے. اے پربھو, میں پچھلے جنم دے بھی تیرا سیوک سی, تیرا سیوک سی. اس کا مطلب ہے کہ پچھلے جنم دے سیوک ہو کے بھی تسی نہیں پہنچ سکے, نہیں پہنچ سکے. پچھلے جنم دے تسی بھگت ہو کے بھی نہیں پہنچ سکے, نہیں پہنچ سکے. شریر شمشان تک پہنچ گیا, سرت بھگوان تک نہ پہنچ. شریر قبر تک پہنچ گیا, من پربھو تک خدا تک نہ پہنچیا, رستے بھی ہے. ایسے منکھ کی چیتنا سوکشم شریر نو دیوتا کہتے ہیں. انہوں کا بھی چھیتی جنم نہیں آتا. انہوں نے جنم دین واسطے کوئی بڑی خوشی, بڑی پوتر, کوئی مہان ماں چاہیے. ہر ماں نہیں جنم دے سکتی. یہ دو بھٹک گئے, دیوتے بھوت پریت. پشو کول تن ہے, وکست من نہیں. دیوتے کول بڑا وکاس شیل من ہے, تن نہیں. دونوں کی یاترا نہیں ہو سکتی پرماتما کے بارے. پشو کول تن ہے, منک نالوں بھی زیادہ شکتیشالی سند. من نہیں, وکست من نہیں ہے, جی راستے کی اپنی سرت
ਤਰਾਸ ਸਕੇ ਪਰਮਾਤਮਾ ਦਾ। ਤਨ ਹੈ ਮਨ ਨਹੀਂ ਹੈ। ਦੇਵਤੇ ਕੋਲ ਬੜਾ ਵਿਕਾਸਸ਼ੀਲ ਮਨ ਹੈ, ਬੜਾ ਗਿਆਨ ਹੈ, ਬੜੀ ਸਮਝ ਹੈ, ਤਨ ਕੋਲ ਇੱਕ ਮਨੁੱਖ ਹੈ ਜਿਹਦੇ ਕੋਲ ਤਨ ਵੀ ਹੈ ਮਨ ਵੀ ਹੈ। ਪਰਮਾਤਮਾ ਦੀ ਯਾਤਰਾ ਕੇਵਲ ਮਨੁੱਖ ਕਰ ਸਕਦੇ ਨੇ, ਨਾ ਦੇਵਤੇ ਕਰ ਸਕਦੇ ਨੇ, ਨਾ ਪਸ਼ੂ ਕਰ ਸਕਦੇ। ਇਸ ਵਾਸਤੇ ਦੇਵਤਿਆਂ ਨੂੰ ਵੀ ਤਰਸਣਾ ਪੈਂਦਾ, ਇਸ ਦੇ ਹੀ ਕੋ ਸਿਮਰੇ ਦੇ, ਇਸ ਦੇ ਹੀ ਲਈ ਤੜਪਦੇ ਨੇ, ਦੇਵਤੇ ਵੀ ਮਿਲੇ। ਮੇਰੀ ਗੱਲ ਜ਼ਰੂਰ ਗੱਲ ਪਕੜਦੇ ਚਾਹੀਦੀ ਹੋਵੇਗੀ, ਮੈਂ ਦੁਹਰਾ ਦੇ। ਪਸ਼ੂ ਕੋਲ ਤਨ ਹੈ, ਵਿਕਸਿਤ ਮਨ ਨਹੀਂ, ਯਾਤਰਾ ਨਹੀਂ ਹੋ ਸਕਦੀ, ਰੁਕਿਆ ਹੋਇਆ। ਘੋੜਾ ਘੋੜੇ ਦੀ ਤਰ੍ਹਾਂ ਮਰਦਾ, ਕੁੱਤਾ ਕੁੱਤੇ ਦੀ ਤਰ੍ਹਾਂ ਮਰਦਾ, ਸ਼ੇਰ ਸ਼ੇਰ ਦੀ ਤਰ੍ਹਾਂ ਖਤਮ ਹੋ ਜਾਂਦਾ, ਸੱਪ ਸੱਪ ਦੀ ਤਰ੍ਹਾਂ ਖਤਮ ਹੋ ਜਾਂਦਾ, ਕੁੱਤਾ ਕੁੱਤੇ ਦੀ ਤਰ੍ਹਾਂ ਖਤਮ ਹੋ ਜਾਂਦਾ। ਪਰ ਮਨੁੱਖ ਦੇ ਨਾਲ ਚਾਰ ਤਰ੍ਹਾਂ ਦੀਆਂ ਸੰਭਾਵਨਾ ਹੈ। ਹੋ ਸਕਦਾ ਪਸ਼ੂ ਦੀ ਤਰ੍ਹਾਂ ਮਰੇ, ਹੋ ਸਕਦਾ ਭੂਤ ਪ੍ਰੇਤ ਦੀ ਤਰ੍ਹਾਂ ਮਰੇ, ਹੋ ਸਕਦਾ ਦੇਵਤੇ ਦੀ ਤਰ੍ਹਾਂ ਮਰੇ, ਹੋ ਸਕਦਾ ਮਰ ਕੇ ਪਰਮਾਤਮਾ ਹੋ ਜਾਏ, ਈਸ਼ਵਰ ਹੋ ਜਾਏ, ਪਹੁੰਚ ਜਾਏ। ਐਸਾ ਮਨੁੱਖ ਜਿਹਦੀ ਸੁਰਤ ਪਰਮਾਤਮਾ ਤੱਕ ਪਹੁੰਚੀ ਹੈ, ਭਗਵਾਨ ਤੱਕ ਪਹੁੰਚੀ ਹੈ, ਤਨ ਸ਼ਮਸ਼ਾਨ ਤੱਕ ਨਹੀਂ ਪਹੁੰਚਿਆ, ਉਹਨੂੰ ਕਹਿੰਦੇ ਜੀਵਨ ਮੁਕਤ ਉੱਥੇ ਪਹੁੰਚ ਗਿਆ। ਪ੍ਰਭ ਕੀ ਆਗਿਆ ਆਤਮ ਹਿਤਾਵੇ, ਜੀਵਨ ਮੁਕਤ ਸਰੋਗਾ। ਇੱਥੇ ਮਨੁੱਖ ਦੀ ਦੇਹੀ ਬੇਮੈਨੀ ਹੋ ਜਾਂਦੀ, ਕਿਉਂਕਿ ਪਹੁੰਚ ਗਿਆ, ਕਿਉਂਕਿ ਦੇਹੀ ਉਚਾਣ ਦਾ ਰਸਤਾ ਹੈ, ਸਹਾਰ ਹੈ, ਪਹੁੰਚ ਗਿਆ। ਇਸ ਵਾਸਤੇ ਕਬੀਰ ਜੈਸੇ ਕਹਿ ਹੁੰਦੇ ਨੇ, ਜਿਸ ਮਰਨੇ ਤੇ ਜਗੇ ਮੇਰੇ ਮਨ ਆਨੰਦ ਸੋੜੇ ਨੂੰ ਕੀ ਕਰਨਾ ਹੈ ਆਪਾਂ ਪਹੁੰਚ ਗਏ। ਪਿਛਲੇ ਸਾਲ ਅਗਸਤ ਇੱਕ ਚੰਗੀ ਆਤਮਾ ਸਰੀਰ ਕਰਕੇ ਚਲੀ ਗਈ, ਭਾਵੇਂ ਗੁਮਨਾਮ ਗਿਆ ਸਨ ਬਾਬਾ ਦਰਸ਼ਨ ਸਿੰਘ ਕਰਨਾ। ਮੇਰਾ ਉਹਨਾਂ ਦਾ ਬਚਪਨ ਤੋਂ ਸਾਥ, ਬੜੀ ਜੁੜੀ ਹੋਈ ਆਤਮਾ, ਅੰਮ੍ਰਿਤਸਰ ਤੋਂ ਕੋਈ 6 ਮੀਲ ਦੀ ਦੂਰੀ ਤੇ ਕਨੂੰਪੁਰ ਰਾਜਾ ਸਾਂਸੀ ਏਅਰਪੋਰਟ ਦੇ ਕੋਲ। ਪਿਛਲੇ ਸਾਲ ਉਹਨਾਂ ਦੀ ਤਬੀਅਤ ਖਰਾਬ ਹੋ ਗਈ। ਸੁਭਾਵਕ ਜਦ ਮੈਨੂੰ ਪਤਾ ਚੱਲਿਆ ਕਿ ਮੈਂ ਮਿਲਣ ਲਈ ਗਿਆ, ਸੁਭਾਵਕ ਹੀ ਮੇਰੇ ਮੂੰਹੋਂ ਨਿਕਲ ਗਿਆ, ਮੈਂ ਕਿਹਾ ਬਾਬਾ ਜੀ ਬਹੁਤ ਤਕਲੀਫ ਹੋਵੇਗੀ। ਉਦੋਂ ਉਹਨਾਂ ਨੂੰ ਬੁਖਾਰ ਵੀ ਬੜਾ ਜ਼ੋਰ ਦਾ ਚੜਿਆ, ਉਹਦੀ ਲੱਤਾਂ ਵਿੱਚ ਪੀੜ ਵੀ ਬੜੀ। ਇੱਕ ਸੱਜਣ ਉਹਨਾਂ ਦੇ ਚਰਨ ਬੁਲਾ ਰਿਹਾ ਸੀ, ਮੈਂ ਕਿਹਾ ਬਾਬਾ ਜੀ ਤਕਲੀਫ ਬੜੀ ਹੋਵੇ। ਮੈਨੂੰ ਕਹਿ ਲੱਗੇ ਮਸਕੀਨ ਸੁਣ, ਭੋਜਨ ਅਸੀਂ ਛੱਕ ਲਿਆ, ਝੂਠੀ ਥਾਲੀ ਕੋਈ ਚੁੱਕਦਾ ਤੇ ਚੁੱਕਦਾ, ਮਤਲਬ ਫਿਰ ਬਾਅਦ ਵਿੱਚ ਤਰਾਈ ਦੇ ਇਲਾਕੇ ਸਾਰਿਆਂ ਨੇ ਫੈਲਾ ਦਿੱਤੇ, 5-10 ਕਰੀਬ ਬੈਠੇ ਸਨ ਜਿਹਨਾਂ ਦੇ ਸਾਹਮਣੇ ਗੱਲ। ਮਸਕੀਨ ਅਫਸੋਸ ਨਾ ਕਰ, ਭੋਜਨ ਅਸੀਂ ਚੱਕ ਲਿਆ, ਇਹ ਝੂਠੀ ਥਾਲੀ ਹੁਣ ਕੋਈ ਚੁੱਕਦਾ ਤੇ ਚੁੱਕ ਲਵੇ, ਅਸੀਂ ਇਸੇ ਉਡੀਕ ਦੇ ਜਿਸ ਮਰ ਨੇ ਤੇ ਜਗ ਲਏ ਮੇਰੇ ਮਨ ਆਨੰਦ, ਮਰਨੇ ਹੀਲੇ ਪਾਈਏ ਪੂਰਨ ਪਰਵਾਨ। ਮੈਂ ਦੇਵਤੇ ਕੋਲ ਵਿਕਸਿਤ ਮਨ ਹੈ, ਤਨ ਨਹੀਂ। ਪਸ਼ੂ ਕੋਲ ਬੜਾ ਸੁੰਦਰ ਤਨ ਹੈ, ਮਨੁੱਖ ਨਾਲੋਂ ਜ਼ਿਆਦਾ ਖੂਬਸੂਰਤ ਹੈ ਮੋਰ, ਜਿਤਨਾ ਮੋਰ ਸੁੰਦਰ ਹੈ ਇਤਨਾ ਮਨੁੱਖ ਨਹੀਂ ਹੈ। ਇਹ ਵੀ ਨਾ ਜਿਤਨਾ ਤੇਜ ਘੋੜਾ ਦੌੜ ਲੈਂਦਾ ਮਨੁੱਖ ਨਹੀਂ ਦੌੜ ਸਕਦਾ, ਜਿਤਨਾ ਭਾਰੀ ਬਰਕਮ ਸਰੀਰ ਹਾਥੀ ਦੌੜੇ ਮਨੁੱਖ ਦੇ ਕੋਲ ਨਹੀਂ,
जितने स्वतंत्रता के नाल पंछी उड़ लेंदे ने मनुख नहीं उड़ सकता, जितनी स्वतंत्रता के नाल मछलियां तैर लेंदियां ने मनुख नहीं तैर सकता। बड़े खूबियां ने पशुआं को उन्हां दे तन दे, पशु कोल तन है विकसित मन है, बड़ा विकासशील मन है देवते को तन है। एक मनुख है जिसके कोल पूर्ण विकसित तन है और मन है। सिर्फ मनुख ही परमात्मा तक पहुंच सकता है, देवते भी नहीं, भूत प्रेत भी नहीं, पशु भी नहीं। बही प्राप्त मानुख दे गुरिया गोविंद मिलन की, एक अवसर मिले, यही तेरी अवसर, यही तेरी बात, घट भी कर तू देख विचार, पर पीछे भी मुड़ सकता है, ये सज्जे खबे भी जा सकता है, ये भूत प्रेत भी हो सकता है। भूत प्रेत देवते क्योंकि अदृश्य है, सूक्ष्म शरीर है, संस्कार नहीं होते, ज्ञान है कि मूर्खता है, भूत प्रेत को मूर्खता है, कठोरता है, देवते कुल दया है, शील है, संयम है, ज्ञान है, पर के भी वर्तों करके भगवान तक पहुंच सके तन नहीं। भूत प्रेत को बड़ी कठोरता है, बड़ी वासना है, पर वासना की पूर्ति कर सके, लोभ की पूर्ति कर सके, ये कुल भी तन नहीं, तड़प होती। एक मनुख है कि अपनी जीवन शक्ति नो काम रस भी बना सकता है, राम रस भी बना सकता है, उस शक्ति नो क्रोध भी बना सकता है, दया भी बना सकता है, कि उस शक्ति नो सबर संतोख भी बना सकता है, लोभ भी बना सकता है, कि उसी शक्ति नो अहंकार भी बना सकता है, निर्माणता भी बना सकता है, विनम्र है शक्ति, यदि दुर्वर्तों भी कर सकता है और चंगी वर्तों भी कर सकता है। मनुख को खुल दे दी परमात्मा ने, कि खुल उसकी बख्शिश है, मैं सिर्फ अगे ही जा सकता, ना सज्जे खब्बे ना पिछे, अगे जाना मेरी मजबूरी है, तो एक परमात्मा होना मेरी मजबूरी है, मजबूरी है। एक बाल कहते हैं, मेरी खुशी नाल तो मैनू नहीं मिलिया, मेरी मजबूरी नाल तो मैनू मिलिया, तेरा मिलना कुछ भी नहीं, कुछ भी। इस वास्ते परमात्मा ने मजबूरी हटा दी, तेरी बस तू हूं भावे अपने घर आ, गुरु पीर पैगंबर आते रहते हैं और यही दसते हैं कि अपने घर जा, तुम घर आओ मेरे मी, तुमरे दोखी हर आपने वारे अपदा भई विदीश, मेरे मन पर देती वे प्यारे आओ गए, किसे तक भटके का घर दे जा, ऐ मन तेरा घर परमात्मा ईश्वर उठे आ, भटक भटक के अत्यंत कठोर हो गया, बड़ा जालम हो गया, महान दुष्ट हो गया, महान बलात्कारी हो गया, शरीर का अंत हो गया, इन्हू छेती शरीर नहीं मिलना, बहुत परे कई कोट भूत प्रेत शुकर मिलता। कलगीधर पातशाह जी लिख रहे हैं, कहूं जैसे गंधर हो रग कहूं विदया रग कहूं भय किनर पिशाच कहूं प्रेत, किधरे पिशाच किधरे प्रेत किधरे गुरु, बिल्कुल अचेत नशे दे जीवन बिती है, बहुता जालम ते नहीं थी पर बेहोशी च जीवन बिती है, दुराचारी बलात्कारी ते नहीं थी
देने का तो नष्ट जीवन बदल के जीता है, पीछे मुड़ जाएगा पशु। इस वास्ते दुनिया के तमाम महापुरुषों ने नशे को आराम किया, तूते पूर्ण तौर पर सुचेत हो परमात्मा बन, तूते नशा करके होर अचेत हो रहे हैं पशु हो रहे। इस वास्ते शराबी की धार्मिक यात्रा नहीं होती, अफीम चरस गांजा सुरपा खाण वाले की धार्मिक यात्रा नहीं, वो तो पीछे मुड़ रहे, उसकी चेतना सो रही, वो तो बेहोश होता जा रहा है। आखोगे बेहोश क्यों होता है कि क्यों होना चाहता है, सब्जेक्ट से अलग है, मजमून से अलग है, एक नंबर मन दिख बेचैनी है, परेशानी है, व्याकुलता है। इस वास्ते मन के तल से जीवना बड़ा औखा है, चेतना के तल से जीना सुचेत होकर जीवना बड़ा औखा है, जितना मनुख सुचेत होगा उतना ही बेचैन होगा। सियाने मनुख की पहचान की अगर बहुत सियाना है तो फिर बहुत दुखी है, अगर बहुत दार्शनिक फिलोसफर चिंतक है बहुत बेचैन से परेशान। इसलिए आखोगे क्यों, जो कुछ है इस सब उसको खिलौना बच्चों का प्रतीत आता है। इस वास्ते बेचैन है, कुछ भी कुछ भी सहना मनो बेचैन होगा, परेशान होगा। एक महान दार्शनिक सियाणा लाजम कहता है, परेशानियां सारे जहां की समेट कर जब कुछ ना बना तो मेरा दिल बना दिया। मन के तर से जीवना औखा है, थोड़ी पी लीए मन तो पीछे चले गए चले। ये मनुख पशु हो जाएगा क्योंकि पीछे पाश पशु इतिहास पीछे मुड़ना शुरू हो। इस वास्ते नशियां नु हराम किया, सुचेत है पर अपने सुचेतपने नु सियाणप नु दुष्टपने च वरतदा है, और सियाणप नु दुष्टपने च वरत्या जा सकता है। गुस्ताखी माफ, इस सदी बड़ी सियानी सदी है, जितना मनुख अज पढ़ लिख गया पहले ने सैकड़े मील देते माड़ा मोटा किरले विद्याला आता सी, राज घरानिया के संपन्न घरानिया के बच्चे पढ़ते सन, बाकी अनपढ़ दे गली गली स्कूल ने कॉलेज ने विश्वविद्यालय मनुख ज्यादा पढ़ लिख गया, बड़ा जानकार हो गया। तो जितना ज्यादा जानकार हो गया है, जानकारी की उतनी गलत वर्तों कर रहा है, इस वास्ते उतना ज्यादा दुष्ट हो गया है, उतना ही ज्यादा दुराचारी हो गया है, उतना ही ज्यादा जालम हो गया है। एक अनपढ़ मनुख इतना जालम नहीं हो सकता जितना पढ़ा लिखा, एक अनपढ़ मनुख इतना भ्रष्ट नहीं हो सकता जितना पढ़ा लिखा, एक पढ़ा लिखा मनुख जितनी तबाही कर सकता है अनपढ़ नहीं। अनपढ़ मनुख छोड़ा मार के किसी एक दो बंदे में ही मारेगा, पढ़े लिखे ने एटम बम बना के 4 लाख बंदियों नु 2 मिनटां च खत्म कर दिया। अनपढ़ बंदा एटम बम बना सकता है, अनपढ़ मनुख एटम बम गिरा सकता है, अनपढ़ मनुख हवाई जहाज में बैठ के वर्ल्ड ट्रेड सेंटर नु गिरा सकता है। पढ़ा लिखा मनुख वड्डे गुना वड्डे पाप वड्डे अनर्थ सियाने मनुख कर दे, पढ़े लिखे कर दे, अनपढ़ कर ही नहीं सकते। नेपाल तो इंडियन एयरलाइंस का जहाज जिन्हें पंजा ने हाईजैक किया, एक इंजीनियर से पीएचडी सारे ग्रेजुएट पढ़े लिखे, अनपढ़ मनुख ऐसी प्लानिंग नहीं कर सकते। अनपढ़ मनुख कितने मनुखा नो 7-8 दिन तक परेशान नहीं कर सकता।
کیونکہ دنیا بہت پڑھ لکھ رہی ہے, دشپنا بہت بڑھ گیا, بڑا چڑھاؤ ہو گیا, تو بولن دیا چلاکیاں نال بڑا چھل کپٹ پرگٹ کر رہے, بڑے دشکرم کر رہے سنسار دے. اج جتنا انرتھ ہے پہلے نہیں سی, کیونکہ اج منک جتنا سیاح ہے پہلے نہیں, جتنا سیاح ہے اگر وہ درورتوں کرے گا اتنی تباہیاں تے بربادیاں جنم لیں گے, جتنا سیاح ہے اگر اس کی صحیح ورتوں کی بھی تو پرماتما ہو جائے, ایشور ملن کا ایک موقع ہے پر دشت ہونے کا بھی ایک موقع ہے. کوئی پشو اتنا دشت نہیں ہو سکتا, کوئی ایٹم بم پشو بنا سکتا بچارا سیٹ ہے, لکھان منکھان مار سکتا ہے, کہ زہریلے تو زہریلا جڑا کوبرا ہے نا وہ بھی ایک سمے میں ود تو ود دو یا تین بندیاں ڈنگ مار سکتا ہے جب تک مجھے. بندہ تو اتنا زہریلا ہے کروڑوں موت کے گھاٹ اتار کے بھی وہ اندر زہر دیں گے, ختم نہیں بہت زہر منوکھ نے. سیاح کی اگر منوکھ نے دروڑکوں کی تھی بڑی دوائیاں, صحیح ورتوں کی تھی پرماتما ہو جائے گا, ایشور ہو جائے گا. اس واسطے میں اکثر عرض کرتا ہوں پرانے زمانے ان پڑھ سیاح کی تعداد زیادہ تھی, اس سمے پڑھے لکھے مورکھان کی تعداد بہت ہے. پڑھیا مورکھ آئے جس لب لو انک, بڑا پڑھا لکھا مہامور لوگ ود گئے, کام ود گئے, اہنکار ود گیا, کروڑ ود گیا, مو ود گیا, بہت پڑھا لکھا. اس واسطے صاحب کرن بہت وا مورک ہے, سیاح کی غلط ورتوں کر رہے اور دشت ہو گئے. ایسا جو دشت سے ظالم منک ہے مرتے چھتی اس کو جیون نہیں ملتا, بٹکتا ہے بہت بڑے. سیاح کی صحیح ورتوں کی تھی لیکن سیاح نے اجے بھگوان تک نہیں پہنچایا, پربھو تک گرو تک نہیں پہنچایا, رستے چی رہے. ایسا منک دیوتا بن جائے جیسے زمین دیتے کوئی آج 6 ارب کے قریب منک ہو گئے ہیں, برہمن ارباں خرباں دیوتے بہت پرے ہونے چاہیے, ہونے چاہیے, چھتی جنم نہیں ہونا. ایک سماں ایسا لنگے ہے, ہو سکتا ہے ساری دنیا چ لنگے اور بھارت چ لنگے, ہر تیجے چوتھے گھر کوئی دیوتا ہوں سی کوئی دیوی ہوں گی, لوگ کہیں گے سن یہ منک نہیں دے کسی دیوتے کا جنم ہو گیا. تو دیوتے کا مطلب جیسا دیوا جلے آیا, یعنی جیسا دیوا جلے ہوا جب سچ دکھائی دے, جیسا دیوا جلے ہوا رستہ دکھائی دینا رستے سے چل رہے ہیں دیو. ہر تیجے چوتھے گھر میں کسی دیوی نے کسی دیوتے کے درشن ہو گئے, عام درش وشنو دیوتا ہے, شنکر دیوتا ہے, برہما دیوتا ہے, اندر دیوتا ہے, سب زمین کے بندے. جس طرح امرتسر وسایا دھن گرو رام داس جی نے, بنارس وسائی شیو جی نے, زمین کا بندہ سی پر جلدا ہوا دیپک سے دیوتا. دیوتیاں دے جنم عام سن, کارن پروارک جیون بڑا پوتر سی, ماتاواں کی کوک بڑی پوتر سی, ہر چیز چوتھے گھر کے کوئی دیوتا جنم لے جاتا. ایک سوکشم جڑا شریر ہے وہ کو جڑے سنسکار نے وہ سنسکار جس مان کے سنسکار میل کھان گے اتے ہی وہ گرو پرویش کرے گا دوجی تھان سے. اس واسطے بچہ پیڑا ہے
تو بھارت جس کہنے نرجن میں سبھی ماں دوشی یہ ماں چنگی نہیں ہو سکتی. پہلے سنسکار سن اس سوکھم شریر نے جنم دن ماں سہائک ہوئے کیونکہ یہ پہلی اس کا ماں میں دستی ہوں معافی منگلا کرے اوکے ہونے کی لوڑ نہیں. منک ودوان کے کتنا انوسار نوے فیصدی یا نڑنوے فیصدی ماں بولتی ہے کتاب کا سمبند صرف دس فیصدی ہے یا ایک فیصدی ہے صرف ایکسیڈنٹ کرے کوئی بہت گہرا نہیں بہت گہرا نہیں. ماں جو کھانی ہے گرو کال کے بچے وہی کچھ ملتا ہے. ماں جو سوچتی ہے وہی سوچ بچے کے من میں پہنچی جاتی. ماں کے جڑے وچار نے اس معصوم بچے کے نام اپنا سمبند جوڑ رہے. ماں کا جڑا آہار ہے وہ اس بچے کا تن بن رہا ہے. ماں کے جڑے وچار نے وہ بچے کا من وکسر ہو رہا ہے. کسی وگیان نے سائنس نے منیا کہ ماں جو کھانی وہ تن بن رہا ہے. یہ نہیں منیا سی ماں جو سوچ رہی وہ من بن رہا ہے. اب من بن رہا ہے اب من بن رہا پہلا بچہ پیدا ہوا پہلی سوچنے والا ماں کی سوچنی ٹھیک نہیں ہو سکتی. ایشیا میں حیران ہوں کوئی بچہ غلطی کرے کہ گال ماں کر دے. میں بڑا سوچیا اس سے ایشیا کے ملک پاکستان ہندوستان بنگلہ دیش سری لنکا پر تھائی لینڈ ملیشیا حیران ہے غلطی کے پتر نے کی تھی کہ گال مان ہوگا. اور لانتا پاندے نے جمنے پھر جائے کیا ایک ایسی پہلی اولاد پہلے سنسکار کسی بھڑی گود دیش پرویش کر سکتے. ماں دوشی ہے. گرو رام داس نے ماں نو دوشی ٹھہرایا کبیر نے ماں نو دوشی ٹھہرایا. سبجیکٹ یہ نہیں کہ پتہ نہیں اس کار کیوں آ گیا کسی چیزوں کا پیٹ ہے. جن ہر ہل دے نام نہ بسے ہو تین ماں کیجیے ہر بان دے. یہ ماں بانج رہ جاتی بہڑے بچے کو جنم کر دیا. یہ مطلب ماں دے بس جن کل پوت نہ گیان بچاری بدوا کسنا بھائی میں کاری کبیر کہتے ہیں بانج کیوں یہ بیوا کیوں نہیں ہو گئی گسا کی ماں یہ اجے تک سہاگن کیوں بنی ہوئی کبھی ایسا پہلا پتر پیدا کی ایسی پہلی اور آگ پیدا کی آپ سن کے حیران ہو گئے. تلسی یہی کہنے ہردار رام یہی کہنے ویاس یہی کہنے بھائی گرداس یہی کہ سب کچھ سنا میرا مول میری وچار سے رہ جائے گی. کوکھ بری ہوئے بھوتاں پریتاں دے جنم عام ہوں گے. کوکھ نرمل ہوئے دیوتیاں دے جنم عام ہوں گے. کسی وقت گود بڑی پوتر بڑی پوتر ہر تیجے چوتھے گھر میں دیوتا دیوی مل جاتی سی. لوگ کہتے سن یہ منک نہیں دیوتا یہ استری نہیں ہے کہ دیوی سہجے سہجے پروارک جیون برشت ہو گیا برشت ہو گیا. کوک میلی ہو گئی کوک دے میلے ہوندے ہیں بھوتاں پریتاں دے جنم ہونے شروع ہوئے. میں اپنی زبان نال ناک ہاں دھن گرو نانک دے بول پڑے سامنے کنڈی اندر نانکا جنہ دا اوتار پتر جنورا تی جنوری جورو جنہ دا سکھ جاتا. وہ تو پیدا ہو رہا ہے جن بہت تھی پیدا ہو رہی ہے جن بہت پہلا ہے پہلی ہے
ਕੱਲੀ ਅੰਦਰ ਇਸ ਦੌਰ ਵਿੱਚ ਕੱਲੀ ਅੰਦਰ ਨਾਨਕਾ ਜੇਲਾਂ ਦਾ ਅਵਤਾਰ ਜੋ ਅਵਤਾਰ ਲੈ ਰਹੇ ਨੇ ਅਵਤਰਿਤ ਹੋ ਰਹੇ ਨੇ ਜਨਮ ਲੈ ਰਹੇ ਇਹ ਜਿਨ ਬੋਧ ਮੇਰੇ ਪੁੱਤਰ ਹੀ ਜਿਨ ਬੋਧ ਨਹੀਂ ਪੁੱਤ ਜਨੂਰਾ ਧੀ ਜਨੂਰੀ ਧੀ ਵੀ ਜਿਨ ਬੋਧ ਇਹਦੀ ਕਹਿ ਰਹੀ ਪੁੱਤ ਤੇ ਕਹਿ ਰਹੇ ਹਨ ਸਵਾਲ ਪੈਦਾ ਹੁੰਦਾ ਕਿਉਂ ਇਹਨੂੰ ਵੀ ਗੁਰੂ ਨਾਨਕ ਖੋਲਦੇ ਨੇ ਰੰਨਾ ਹੋਈਆਂ ਬੋਲੀਆਂ ਪੁਰਖ ਹੋਏ ਸਹੀਆ ਮੈਨੂੰ ਫਿਰ ਅੱਜ ਕਰ ਰਿਹਾ ਮੈਂ ਗ੍ਰਸਤੀ ਬੰਦਾ ਇੱਥੇ ਤੁਹਾਨੂੰ ਗੁਰੂ ਨਾਨਕ ਦੀ ਬਾਣੀ ਸੁਣਾ ਰਿਹਾ ਕੋਸ਼ਿਸ਼ ਹੈ ਮੇਰੀ ਅਰਥਾਂ ਤੋਂ ਇਧਰ ਉਧਰ ਵੀ ਨਾ ਹੋ ਰੰਨਾ ਹੋਈਆਂ ਬੋਲੀਆਂ ਬੋਲੀਆਂ ਚੰਚਲ ਅਤਿਅੰਤ ਚੰਚਲ ਸਰੀਰ ਦੀ ਨੁਮਾਇਸ਼ ਕਰਨੀ ਹੈ ਸਰੀਰ ਦੀ ਪ੍ਰਦਰਸ਼ਨੀ ਕਰਨੀ ਰੰਨਾ ਹੋਈਆਂ ਬੋਲੀਆਂ ਪੁਰਖ ਹੋਏ ਤਿਆਰ ਤਿਆਰ ਲਵਤ ਫਾਲਸੀ ਰਹਿ ਤੇ ਪੁਰਖ ਹੈ ਸ਼ਿਕਾਰੀ ਹੋਏ ਫਿਰ ਦਿਨ ਦੇਖਣਾ ਚਾਹੇ ਨਗਨਤਾ ਦੇਖਣਾ ਚਾਹੁੰਦੇ ਨੇ ਇਸਤਰੀ ਨਗਨ ਹੋਣਾ ਚਾਹੀਦਾ ਅੱਧੇ ਤੋਂ ਜ਼ਿਆਦਾ ਨਗਨ ਹੋ ਗਏ ਏਸ਼ੀਆ ਦੇ ਬਹੁਤੇ ਦੇਸ਼ ਅੱਧੇ ਤੋਂ ਜ਼ਿਆਦਾ ਇਸਤਰੀਆਂ ਨਗਨ ਹੋ ਗਏ ਅਰਧ ਤਨ ਦੀ ਨੁਮਾਇਸ਼ ਕਰਨੀ ਹੈ ਪ੍ਰਦਰਸ਼ਨੀ ਕਰਨੀ ਸਰੀਰ ਦੀ ਨੁਮਾਇਸ਼ ਕਰਨੀ ਹੈ ਪ੍ਰਦਰਸ਼ਨੀ ਕਰਨੀ ਰੰਨਾ ਹੋਈਆਂ ਬੋਲੀਆਂ ਪੁਰਖ ਹੋਏ ਕਹੀਆ ਤੇ ਜਿਹੜੇ ਪੁਰਖ ਨੇ ਇਹ ਸ਼ਿਕਾਰੀ ਸੀਲ ਸੰਜਮ ਸੁੱਚ ਬਣੀ ਸੀ ਆਚਰਣ ਆਚਰਣ ਕਿਸਨੂੰ ਕਹਿੰਦੇ ਪਤੀ ਪਤਨੀ ਦੇ ਸੰਬੰਧ ਨਹੀਂ ਰਹੇ ਗਨਕਾ ਤੇ ਦੁਰਾਚਾਰੀ ਦੇ ਸੰਬੰਧ ਉਸਦਾ ਸੀਲ ਸੰਜਮ ਸੁੱਚ ਬਣੀ ਖਾਣਾ ਖਾਲ ਅਖਾਲ ਸਰਮ ਗਈ ਘਰ ਆਪਣੇ ਪਤ ਪਤ ਉੱਠ ਚੱਲੀ ਨਾਲ ਨਾਨਕ ਸੱਚਾ ਏਕ ਹੈ ਅਵਰ ਨਾ ਸੱਚਾ ਉਹ ਬੋਧ ਕੋਈ ਹੋਰ ਆਉਂਦੀ ਹੈ ਜੋ ਪ੍ਰਹਿਲਾਦ ਨੂੰ ਜਨਮ ਦਿੰਦੀ ਹੈ ਧਰੂ ਨੂੰ ਜਨਮ ਦਿੰਦੀ ਹੈ ਪਿਓ ਦੇ ਕੁਛ ਵੀ ਨਹੀਂ ਸੀ ਪਰ ਨਾ ਕੁਛ ਦੁਰਚ ਸੀ ਪਰ ਮਾਂ ਬੜੀ ਪਵਿੱਤਰ ਗੌਰ ਬੜੀ ਪਵਿੱਤਰ ਧਰੂ ਦਾ ਪਿਤਾ ਤੇ ਕੁਛ ਵੀ ਨਹੀਂ ਸੀ ਪਰ ਮਾਂ ਬੱਚੇ ਨੂੰ ਕਹਿੰਦੀ ਹੈ ਪਰਮੇਸ਼ਰ ਆ ਰਹੀ ਹੈ ਜਿੱਦੋਂ ਹੋਈਏ ਪਤਤ ਪੁਨੀਤਾ ਸਾਰੀ ਪ੍ਰੇਰਣਾ ਤੇ ਮਾਂ ਦੀ ਸੀ ਜੋ ਜਬ ਤਬ ਕਰਦੀ ਸੀ ਸਾਧਨਾ ਕਰਦੀ ਸੀ ਮਨੀ ਸਿੰਘ ਭਾਈ ਗੁਰਦਾਸ ਐਵੇਂ ਨਹੀਂ ਪੈਦਾ ਹੁੰਦੇ ਕੋਖ ਬੜੀ ਪਵਿੱਤਰ ਹੁੰਦੀ ਗੰਦੇ ਨਾਵਲ ਪੜ੍ਹ ਕੇ ਤੇ ਗੰਦੀਆਂ ਫਿਲਮਾਂ ਦੇਖ ਕੇ ਜੋ ਦਿਨ ਭਰ ਗੰਦੇ ਵਿਚਾਰਾਂ ਨੂੰ ਰੱਖਦੇ ਨੇ ਐਸੀਆਂ ਮਾਤਾਵਾਂ ਲੈਲਾ ਮਜਨੂ ਨੂੰ ਤੇ ਕਾਤਲਾਂ ਤੇ ਚੋਰਾਂ ਨੂੰ ਜਨਮ ਦੇ ਸਕਦੀਆਂ ਨੇ ਭਗਤਾਂ ਨੂੰ ਕੱਲੀ ਅੰਦਰ ਨਾਨਕਾ ਜਿਨ੍ਹਾਂ ਦਾ ਅਵਤਾਰ ਪੁੱਤ ਜਨੂਰਾ ਵੀਰ ਜਨੂਰੀ ਜੋਰੂ ਜਿਨ੍ਹਾਂ ਦਾ ਸਿਗਰਾ ਮੈਂ ਆਪ ਬੇਟੀ ਸੁਣਾਉਂਦਾ ਉਹਨਾਂ ਨਾਲ ਦੇ ਸਾਰੇ ਗੁਣੀ ਗਿਆਨੀਆਂ ਨੂੰ ਰਾਜੀ ਸਿੰਘਾਂ ਨੂੰ ਪਤਾ ਹੈ ਮਾਤਾ ਕਾਨਪੁਰ ਮੇਰੇ ਕੋਲ 13 ਸਾਲ ਦਾ ਬੱਚਾ ਲਿਆਈ ਕਹਿੰਦੇ ਕਿ ਤੁਹਾਡੇ ਨਾਲ ਇਤਨੇ ਬੰਦੇ ਚੱਲਦੇ ਨੇ ਇਹਨੂੰ ਵੀ ਰੱਖ ਲਓ ਮੈਂ ਕਿਹਾ ਇਹ ਬਹੁਤ ਛੋਟਾ ਹੈ ਜੇ ਇਹਨੂੰ ਗੁਣੀ ਗਿਆਨੀ ਬਣਾਉਣਾ ਕਮ ਸੇ ਕਮ ਥੋੜ੍ਹਾ ਦੁਨਿਆਵੀ ਵਿੱਦਿਆ ਪੜ੍ਹਾ ਲਓ ਮੈਂ ਇਸ ਤੇ ਪਾਸ ਕਰ ਲਵਾਂ ਮੈਨੂੰ ਕਹਿਣ ਲੱਗੀ ਸਾਰੇ ਸਕੂਲਾਂ 'ਚੋਂ ਕੱਢ ਦਿੱਤਾ ਗਿਆ ਗੁਰੂ ਨਾਨਕ ਪਬਲਿਕ ਸਕੂਲ ਦੇ ਵਿੱਚ ਪਾਇਆ ਰੋਜ਼ ਮੁੰਡਿਆਂ ਨੂੰ ਮਾਰ ਗਵਰਨਮੈਂਟ ਸਕੂਲ ਦੇ ਵਿੱਚ ਪਾਇਆ ਉਹਨਾਂ ਨੇ ਵੀ ਕੱਢ ਦਿੱਤਾ ਫਿਰ ਇਸਲਾਮੀਆ ਹਾਈ ਸਕੂਲ ਦੇ ਵਿੱਚ ਪਾਇਆ ਚਲੋ ਉੱਥੇ ਠੀਕ ਰਹੇਗਾ ਔਰ ਉੱਥੇ ਪ੍ਰਿੰਸੀਪਲ ਨੂੰ ਛੋਲਾ ਦੇ ਘਰ ਬੈਠਾ ਉਹਨਾਂ ਨੇ ਕੱਢ ਦਿੱਤਾ ਰੋਜ਼ ਮਹੱਲੇ 'ਚੋਂ ਗਿਲੇ ਆ ਜਾਂਦੇ ਕਿਸੇ ਨੂੰ ਕੁਛ ਨਾ ਕਹਿ ਦਿੰਦਾ ਕਿਸੇ ਦੀ ਕੁਛ ਚੀਜ਼ ਚੁੱਕ ਲਿਆਂਦਾ ਵਿਪਤਾ ਰੋਜ਼ ਬਣੀ ਹੋਈ ਕਲੇਸ਼ ਰੋਜ਼ ਬਣਿਆ
ਤੁਸੀਂ ਰੱਖ ਲਓ। ਮੈਂ ਕਿਹਾ ਮਾਂ ਜਿਹੜਾ ਬਹੁਤ ਤੁਹਾਨੂੰ ਚਮੜਿਆ ਮੈਨੂੰ ਚਲਾਇਆ ਤੇ ਬਹੁਤ ਜੰਮਿਆ ਫਿਰ ਮੇਰੇ ਨਾਲ ਸਾਰਿਆਂ ਨੂੰ ਵਕਤ ਪਾਇਆ। ਪੁੱਤ ਜਨੋਰਾ ਦੇ ਜਨੋਰੀ ਜੋ ਜਿੰਨਾ ਦਾ ਸਿਰਦਾ ਇੱਕ ਦੌਰ ਸੀ ਕੋਖ ਇਤਨੇ ਪਵਿੱਤਰ ਸੀ ਦਿਲ ਤੇ ਆਮ ਜਨਮ ਲੈ ਕੋਖ ਇਤਨੀ ਅਪਵਿੱਤਰ ਹੋ ਗਈ ਦਿਲ ਤੇ ਵਿਚਾਰੇ ਤਰਸ ਦੇ ਪਏ ਨੇ ਹੁਣ ਜਨਮ ਵਾਸਤੇ ਇੱਕ ਦੇ ਹੀ ਕੋ ਸਿਮਰੇ ਭੂਤਾਂ ਦੇ ਜਨਮ ਹੋ ਗਏ ਪ੍ਰੇਤਾਂ ਦੇ ਜਨਮ ਪੁੱਤ ਜਨੂਰਾ ਚਾਹੀ ਜਨਮ ਤੀਆਂ ਦੀਆਂ ਗੱਲਾਂ ਜੋ ਮੈਂ ਸੁਣਦਾ ਤੇ ਪੁੱਤਾਂ ਦੀਆਂ ਮਾਂ ਬਾਪ ਪਰੇਸ਼ਾਨ ਕੋਖ ਗਲਤ ਹੈ ਗੰਦੀ ਹੈ ਕੋਖ ਮਾਫ ਕਰਨਾ ਭੂਤਾਂ ਪ੍ਰੇਤਾਂ ਨੂੰ ਜਨਮ ਦੇਣ ਦੀ ਸਹਾਇਕ ਹੋ ਰਹੀ ਹੈ ਭਗਤਾਂ ਨੂੰ ਜਨਮ ਦੇਣ ਦੇ ਚਲੇ ਜੋ ਭਗਤਾਂ ਨੂੰ ਜਨਮ ਦੇਣ ਦੇ ਸਹਾਇਕ ਹੋਵੇ ਫਰੀਦ ਜੈਸੇ ਫਕੀਰ ਵੀ ਬੋਲ ਪੈਂਦੇ ਨੇ ਧੰਨ ਜਣੇ ਦੀ ਮਾਂ ਆਏ ਸਭ ਧੰਨਤਾ ਦੇ ਯੋਗ ਹੈ ਮਾਂ ਪੂਜਣ ਯੋਗ ਹੈ ਇਹਦੀ ਕੋਖ ਇਤਨੀ ਪਵਿੱਤਰ ਕਿਸੇ ਭਗਤ ਨੂੰ ਜਨਮ ਦਿੱਤਾ ਕਿਸੇ ਬਲੀ ਅੱਲਾ ਨੂੰ ਜਨਮ ਦਿੱਤਾ ਕਿਸੇ ਦੇਵਤੇ ਨੂੰ ਜਨਮ ਦਿੱਤਾ ਮਨੁੱਖ ਚੌਕ ਤੇ ਪਿੱਛੇ ਮੁੜ ਕੇ ਪਸ਼ੂ ਹੋ ਸਕਦਾ ਖੱਬੇ ਜਾ ਕੇ ਭੂਤ ਪ੍ਰੇਤ ਹੋ ਸਕਦਾ ਹੈ ਸੱਜੇ ਜਾ ਕੇ ਦੇਵਤਾ ਹੋ ਸਕਦਾ ਅੱਗੇ ਜਾ ਕੇ ਪਰਮਾਤਮਾ ਹੋ ਸਕਦਾ ਭਾਈ ਪਰਾਪਤ ਮਾਨਕ ਦੇ ਹੋਇਆ ਗੋਬਿੰਦ ਮਿਲਣ ਕੀ ਇਹ ਦੇਵੀ ਇੱਕ ਮੌਕ ਇੱਕ ਅਵਸਰ ਇਹੀ ਤੇਰੀ ਅਵਸਰ ਇਹੀ ਤੇਰੀ ਬਾਵਰ ਗੱਠ ਵੀ ਤਰਸੋਂ ਵੇਖ ਵਿਚਾਰ ਪੱਥਰ ਬਨਸਪਤੀ ਬਣਿਆ ਪ੍ਰਕਿਰਤੀ ਨੇ ਬਣਾਇਆ ਬਨਸਪਤੀ ਪਸ਼ੂ ਪਕਸ਼ੀ ਬਣੀ ਪ੍ਰਾਕਿਰਤਿਕ ਨਿਯਮ ਦੇ ਮੁਤਾਬਕ ਪਸ਼ੂ ਪਕਸ਼ੀ ਮਨੁੱਖ ਬਣੇ ਪ੍ਰਕਿਰਤੀ ਨੇ ਬਣਾਇਆ ਮਨੁੱਖ ਪਰਮਾਤਮਾ ਬਣੇਗਾ ਜਪ ਨੇ ਬਣਾਇਆ ਮਨੁੱਖ ਖਾਲਸਾ ਬਣੇਗਾ ਜਪ ਨੇ ਬਣਾਇਆ ਮਨੁੱਖ ਪਰਮਾਤਮਾ ਬਣੇਗਾ ਜਪ ਨੇ ਬਣਾਉਣਾ ਵਰਨਾ ਨਹੀਂ ਬਣੇਗਾ ਪਿੱਛੇ ਮੁੜ ਗਿਆ ਤੋ ਪਸ਼ੂ ਜਾਂ ਹੋ ਸਕਦਾ ਉਤ ਪ੍ਰੇਤ ਬਣੇ ਜਾਂ ਜਪ ਇਤਨਾ ਨਹੀਂ ਕਿ ਗਗਨ ਮੰਡਲਾਂ ਨੂੰ ਸੋ ਸਕੇ ਜਪ ਤਪ ਤਪਸ ਸੋ ਅਗ ਜਪ ਦੀ ਅਗਨੀ ਜਪ ਦੀ ਅਗਨ ਨੂੰ ਕਬੀਰ ਨੇ ਬ੍ਰਹਮ ਅਗਨ ਆਖਿਆ ਬ੍ਰਹਮ ਅਗਨ ਸਹਿਜੇ ਪਰ ਜਾਰੀ ਏਕੇ ਚੋਟ ਤੇ ਲਾਇਆ ਪਤੰਜਲੀ ਇਸ ਨੂੰ ਯੋਗਾ ਅਗਨ ਕਹਿੰਦੇ ਔਰ ਗੁਰਬਾਣੀ ਇਸ ਨੂੰ ਨਾਮ ਅਗਨ ਕਹਿੰਦੇ ਜਪ ਤਪ ਜਪ ਦੀ ਅਗਨ ਮਨੁੱਖ ਦਾ ਅੰਦਰ ਜਿਹੜਾ ਮਨ ਹੈ ਉਹ ਪੱਥਰ ਹੈ ਪਰ ਐਸਾ ਪੱਥਰ ਬਰਫ ਨਾਲ ਤਸਵੀਰ ਕਿਉਂਕਿ ਠੋਸ ਜਮਿਆ ਆਇਆ ਪਾਣੀ ਪੱਥਰ ਬਰਫ ਪੱਥਰ ਇਹ ਪੱਥਰ ਕਿਵੇਂ ਪਿਘਲੇਗਾ ਠੋਸ ਤਪ ਤਪਸ ਅਗਨੀ ਜਪ ਤਪ ਅਗਰ ਇਹਨੇ ਆਰੰਭ ਕੀਤਾ ਜਪ ਉਸ ਤਪਸ ਨਾਲ ਇਹ ਬਰਫ ਪਿਘਲ ਕੇ ਪਾਣੀ ਬਣ ਜਾਏਗੀ ਬਰਫ ਰੁਕੀ ਹੋਈ ਸੀ ਤੇ ਬਰਫ ਨਾਲ ਕਿਸੇ ਦੀ ਪਿਆਸ ਨਹੀਂ ਬੁਝ ਸਕਦੀ ਬਰਫ ਪਾਣੀ ਨਾ ਬਣੇ ਤੇ ਪਿਆਸ ਕਿਸ ਤਰ੍ਹਾਂ ਬੁਝੇ ਨਹੀਂ ਬੁਝ ਸਕਦੀ ਬਰਫ ਪਾਣੀ ਬਣੇ ਤਾਂ ਮਸਲਾ ਹੱਲ ਹੋਏਗਾ ਬਰਫ ਰੁਕੀ ਹੋਈ ਹੈ ਪਾਣੀ ਚੱਲ ਗਿਆ ਕੋਮਲ ਹੋ ਗਿਆ ਠੋਸਪਣਾ ਖਤਮ ਹੋ ਗਿਆ ਜਪ ਇਤਨਾ ਕੀਤਾ ਦਇਆ ਤੇ ਆ ਗਈ ਕੋਮਲਤਾ ਤੇ ਆ ਗਈ ਪਰ ਪਾਣੀ ਵਗਦਾ ਜੇ ਜ਼ਮੀਨ ਤੇ ਪਿਆ ਅਜੇ ਦੀ ਸੁਰਤ ਕੋਈ ਉੱਚੀ ਨਹੀਂ ਦਿਆਲੂ ਵੀ ਹੈ ਕਿਰਪਾਲੂ ਵੀ ਹੈ ਸੇਵਾ ਵੀ ਕਰਦਾ ਦਾਨ ਵੀ ਕਰਦਾ ਪੁੰਨ ਵੀ ਕਰਦਾ ਪਾਠ ਵੀ ਕਰਦਾ ਪੂਜਾ ਵੀ ਕਰਦਾ ਬਰਫ਼ ਵੀ ਜ਼ਮੀਨ ਤੇ ਪਾਣੀ ਵੀ ਜ਼ਮੀਨ ਤੇ ਅਜੇ ਜ਼ਮੀਨ ਤੋਂ ਉੱਚਾ ਨਹੀਂ ਉੱਠਿਆ ਫਿਰ ਤਪ ਇਤਨਾ ਹੋਇਆ ਜਪ ਇਤਨਾ ਹੋਇਆ ਤੇ ਪਾਣੀ ਬਾਪ ਬਣ ਗਿਆ ਗਗਨ ਮੰਡਲਾਂ ਨੂੰ ਛੱਡ ਅਲਕਾ ਹੋ ਗਿਆ
بہت ہلکا بلندیاں نو منوکھ دا من جمے آیا پتھر

ਇਹ ਜਿਹੜੀਆਂ ਸਟੇਜਾਂ ਨੇ, ਮੈਂ ਜਦ ਬੈਠਣ ਲੱਗਾ ਸੀ, ਕਿਉਂਕਿ ਕਈਆਂ ਦੇ ਅੱਜ ਪ੍ਰਸ਼ਨ ਵੀ ਸਨ, ਮੈਂ ਕਿਹਾ ਮਜ਼ਮੂਨ ਰਾਤ ਦਾ ਮੈਂ ਲੰਬਾ ਛੇੜਿਆ, ਪਰ ਇਹਨਾਂ ਸਟੇਜਾਂ ਨੂੰ ਬਿਆਨ ਕਰ ਰਿਹਾ। ਸਾਡੇ 9 ਵੱਜ ਗਏ ਨੇ, ਤੁਸੀਂ ਸੁਣਦੇ ਹਾਂ ਥੱਕ ਗਏ ਹੋਵੋਗੇ, ਕਿ ਮੈਂ ਵੀ ਬੈਠਿਆਂ ਬੈਠਿਆਂ ਥੱਕ ਗਿਆ। ਸੁਣਨ ਦੀ, ਸੁਣਾਉਣ ਦੀ, ਬੈਠਣ ਦੀ, ਚੱਲਣ ਦੀ, ਖਾਣ ਦੀ, ਪੀਣ ਦੀ ਆਦਤ ਸੀਮਾ, ਲੇਕਿਨ ਸਿਰਫ ਇੱਕ 2 ਮਿੰਟ ਫਿਰ ਜਪ ਕਿਵੇਂ ਕਰੀਏ, ਇਹ ਇੱਕ ਪ੍ਰਸ਼ਨ। ਹਾਂ, ਕਿਵੇਂ ਕਰੀਏ ਇਹਦਾ ਇੱਕ ਸਵਾਲ ਦਾ ਮੈਂ 2 ਜਵਾਬ ਰੱਖਦਾ। ਪਹਿਲਾ ਜਵਾਬ ਇਹ ਜਿਹੜੇ ਕਹਿੰਦੇ ਨੇ ਕਿਵੇਂ ਕਰੀਏ, ਸਭੀ ਪ੍ਰਕਾਰ ਦਾ ਭੋਜਨ ਥਾਲ ਦੇ ਪਰੋਸ ਕੇ ਕਿਸੇ ਦੇ ਅੱਗੋਂ ਰੱਖ ਦੇਈਏ, ਕਿ ਅਗਲਾ ਇਹ ਆ ਕੇ ਛਕਣ ਦਾ ਢੰਗ ਦੱਸੋ ਕਿਵੇਂ ਛਕੀਏ, ਤਾਂ ਗੱਲ ਸਪਸ਼ਟ ਹੋ ਗਈ, ਉਹਨੂੰ ਭੁੱਖ ਨਹੀਂ ਲੱਗਦੀ। ਭੁੱਖਾ ਬੰਦਾ ਕੁਛ ਲੈ ਕੇ ਭੁੱਖੇ ਖਾਵਤ ਲਾਜਣਾ ਉਹ ਛਕਣਾ ਜ਼ਰੂਰ ਕਰਦਾ। ਸਰਬਤ ਕੋਲ ਰਿੰਗ ਠੰਡਾ ਪਾਣੀ, ਹਰੇ ਹੋਇਆ ਗਿਲਾਸ ਕਿਸੇ ਦੇ ਅੱਗੋਂ ਰੱਖ ਰਹੀ ਹੈ, ਅਗਲਾ ਆ ਕੇ ਕਿਵੇਂ ਪੀਏ, ਤੂੰ ਗੱਲ ਸਪਸ਼ਟ ਹੋ ਗਈ, ਪਿਆਸ ਨਹੀਂ ਲੱਗੇ। ਕਦੀ ਪਿਆਸੇ ਨੇ ਪੁੱਛਿਆ ਮੈਂ ਕਿਵੇਂ ਪੀਵਾਂ, ਭਗਤ ਕਬੀਰ ਕਹਿੰਦੇ ਮੇਰੇ ਕੋਲ ਢੰਗ ਨਾ ਪੁੱਛੋ, ਕੋਈ ਢੰਗ ਨਹੀਂ, ਭਾਵੇਂ ਬਾਕੀ ਸ਼ਬਦਾਂ ਢੰਗ ਵੀ ਦੱਸਦੇ। ਇਸ ਤਰ੍ਹਾਂ ਹੀ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਗੁਰੂ ਨਾਨਕ ਦੇਵ ਜੀ ਮਹਾਰਾਜ ਢੰਗ ਵੀ ਦੱਸਦੇ ਨੇ ਅਤੇ ਕਹਿੰਦੇ ਢੰਗ ਕੋਈ। ਇੱਕ ਪੰਕਤੀ ਤੁਹਾਡੇ ਸਾਹਮਣੇ ਰੱਖਾਂ, ਸਮੇਂ ਨੂੰ ਸਾਹਮਣੇ ਰੱਖ, ਤਾਂ ਜੋ ਵਰਮ ਕਰਮ ਵਿਧਨੇ ਹੈ, ਵਿਧੀ ਕਹਿੰਦੇ ਵਿਧਾਨ ਨੂੰ ਨਹੀਂ ਆਉਂਦੀ। ਕਬੀਰ ਕਹਿੰਦੇ ਵਿਧੀ ਵੀ ਹੈ, ਕੋਈ ਵਿਧੀ ਨਹੀਂ, ਨਾਮ ਜਪਣ ਦੀ ਕੋਈ ਵਿਧੀ ਨਹੀਂ। ਸਪਸ਼ਟ ਪੰਕਤੀ ਹੈ, ਸਾਫ ਸੁਥਰੀ ਪੰਕਤੀ ਹੈ, ਸਾਫ ਸੁਥਰੀ ਤੋਂ ਮੁਰਾਦ ਮੈਂ ਇਸ ਵਾਸਤੇ ਕਹਿ ਰਿਹਾ, ਵਿਖੜ ਭਾਸ਼ਾ ਨਹੀਂ, ਔਖੀ ਭਾਸ਼ਾ। ਤਾਂ ਜੋ ਵਰਮ ਕਰਮ ਵਿਧਨੇ ਹੈ, ਰਾਮ ਨਾਮ ਲੈ ਗੁਰਪ੍ਰਸਾਦ ਜਨ ਕਬੀਰ ਰਾਮ ਕਰਤਲੇ, ਵਿਧੀ ਨਹੀਂ ਆਉਂਦੀ, ਕੋਈ ਵਿਧੀ ਨਹੀਂ। ਜਪਣਾ ਸ਼ੁਰੂ ਕਰ, ਪਰ ਜਪੇਗਾ ਉਹ ਜਿਸਦੇ ਅੰਦਰ ਸਾਚੇ ਨਾਮ ਕੀ ਲਾਗੇ ਭੁੱਖ, ਭੁੱਖ ਤੇ ਲੱਗੇ ਜਪੇ। ਠੀਕ ਹੈ, ਪਰੋਸਿਆ ਹੋਇਆ ਭੋਜਨ ਦਾ ਸਾਜੇ ਭੁੱਖੀ ਤੋਂ ਜਾਂ ਰੋਗੀ ਹੈ, ਭੁੱਖਮਰੀ ਹੋਈ, ਫਿਰ ਵੀ ਜਪ ਹੈ। ਜਪੋ ਤਾਂ ਏਕੋ ਨਾਮਾ, ਅਵਰ ਨਿਰਾ ਫਲ ਕਾਮਾ, ਗੁਰੂ ਨਾਨਕ। ਸਾਰੇ ਧਾਰਮਿਕ ਕਰਮ ਨਿਸਫਲ ਸਮਝ ਲੈ ਅਗਰ ਤੂੰ ਜਪ ਨਹੀਂ ਕਰੇ, ਅਗਰ ਤੂੰ ਬੀਜ ਨਹੀਂ ਪਾਇਆ ਜ਼ਮੀਨ ਦੇ, ਤੇਰਾ ਹਲ ਚਲਾਉਣਾ ਵਿਅਰਥ, ਤੇਰਾ ਪਾਣੀ ਦੇਣਾ ਵਿਅਰਥ, ਤੇਰਾ ਖਾਦ ਪਾਇਆ ਵਿਅਰਥ, ਤੇਰੀ ਵਾੜ ਲਾਈ ਹੋਈ ਵਿਅਰਥ, ਤੇਰੀ ਰਖਵਾਲੀ ਵੀ ਵਿਅਰਥ। ਬੀਜ ਤੇ ਬਵੇ ਭਰਤਰੀ ਕਹਿਣ ਜੇ ਜਪ ਨਹੀਂ, ਇੱਕੋ ਬਰਾਤ ਹੈ ਜਿਹਦੇ ਚ ਲਾੜਾਈ ਹੋਏ, ਗੁਰ ਇੱਕ ਬਿੰਦ ਬਰਾਤ ਜਨਾਵਰ, ਇੱਕ ਬੈਰਾਗ ਬਿਨਾ ਸਭ ਪੀਕ। ਇਹੋ ਬਰਾਤ ਹੈ ਜਿਹਦੇ ਚ ਲਾੜਾਈ ਹੋਏ, ਇਹਨਾਂ ਨੂੰ ਬਰਾਤੀ ਕਹਿਣ ਦੀ ਕੀ ਲੋੜ ਹੈ, ਅਤੇ ਜੇ ਜਪ ਹੀ ਨਹੀਂ ਹੈ ਤੇ ਭਰਤਰੀ ਕਹਿੰਦੇ ਨੇ ਇਹਨਾਂ ਧਾਰਮਿਕ ਕਰਮਾਂ ਨੂੰ, ਦਾਨ ਨੂੰ, ਪੁੰਨ ਨੂੰ, ਸੇਵਾ ਨੂੰ, ਧਾਰਮਿਕ ਕਰਮ ਕਹਿਣ ਦੀ ਲੋੜ ਕੀ, ਇਹਨੂੰ ਧਾਰਮਿਕ ਕਰਮ ਕਹਿਣ ਦੀ ਲੋੜ ਹੀ, ਲਾੜੇ ਕੋਈ ਨਹੀਂ ਤੇ ਬਰਾਤੀ ਕਹਿਣ ਦੀ ਕੀ ਲੋੜ ਹੈ। ਜਪ ਹੀ ਕੋਈ ਨਹੀਂ ਹੈ ਤੇ ਕਿਸੇ ਦੇ ਦਾਨ ਨੂੰ ਧਾਰਮਿਕ ਕਰਮ ਕਹਿਣ ਦੀ ਲੋੜ ਕੀ, ਜਪ ਹੀ ਨਹੀਂ ਹੈ ਕਿਸੇ ਦੇ ਸੇਵਾ ਨੂੰ ਧਾਰਮਿਕ ਕਰਮ ਕਹਿਣ ਦੀ ਲੋੜ ਕੀ ਹੈ, ਕਿਉਂ ਦਾਨ ਦੇ ਚੋਂ ਵੀ ਹੰਕਾਰ ਪੈਦਾ ਹੋਵੇਗਾ, ਸੇਵਾ ਦੇ ਚੋਂ ਵੀ ਹੰਕਾਰ ਪੈਦਾ, ਫਿਰ ਧਾਰਮਿਕ ਕਰਮ ਥੋੜ੍ਹੀ ਹੋਵੇਗਾ। ਧਾਰਮਿਕ ਕਰਮ ਤੇ ਉਹ ਹੈ ਨਿਰੰਕਾਰ ਦਾ ਰਸ ਪੈਦਾ। ਅਗਰ ਜਪ ਨਹੀਂ ਹੈ ਤਾਂ ਤੀਰ, ਇਸ਼ਨਾਨ, ਦਾਨ, ਪੁੰਨ, ਸੇਵਾ ਸਭ ਐਸਾ ਹੈ ਜਿਵੇਂ ਲਾੜੇ ਤੋਂ ਬਿਨਾਂ ਬਰਾਤ।
ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਨੇ ਵੀ ਕਹਿੰਦੇ ਜਪੋ ਤਾਏ ਕੋ ਨਾਮਾ ਅਵਨ ਮੇਰਾ ਫਲਤਾ। ਜਿਉਂ ਮਨੁੱਖ ਜਪਣਾ ਸ਼ੁਰੂ ਕਰਦਾ ਹੈ, ਹੁਣ ਪੁੱਛ ਲਈਏ ਗੁਰੂ ਨਾਨਕ ਨੂੰ ਫਿਰ ਜਪ ਦਾ ਢੰਗ ਦੱਸ, ਢੰਗ ਦੱਸ। ਇਸੇ ਸ਼ਬਦ ਵਿੱਚ ਦੱਸਦੇ ਨੇ ਰੱਖਣਾ ਨਾਮ ਜਪੋ ਤਬ ਮਥੀਏ ਇਨ ਬਿਦ ਅੰਮ੍ਰਿਤ ਪਾਓ। ਜ਼ੁਬਾਨ ਜਪਣ ਵਾਸਤੇ ਦਿੱਤੀ ਔਰ ਕਿਸ ਵਾਸਤੇ ਦਿੱਤੀ? ਵਾਹਿਗੁਰੂ ਵਾਹਿਗੁਰੂ ਦਾ ਜਪ ਵਾਹਿਗੁਰੂ ਨੂੰ ਸੁਣਾਉਣ ਵਾਸਤੇ ਨਹੀਂ, ਆਪਣੇ ਆਪ ਨੂੰ ਜਗਾਉਣ ਵਾਸਤੇ, ਉਸ ਜਮੀ ਹੋਈ ਪੱਥਰ ਨੂੰ ਬਰਫ ਨੂੰ ਕੋਮਲ ਬਣਾਉਣ ਵਾਸਤੇ, ਪਾਣੀ ਬਣਾਉਣ ਵਾਸਤੇ, ਭਾਵ ਬਣਾਉਣ ਵਾਸਤੇ, ਵਾਹਿਗੁਰੂ ਨੂੰ ਸੁਣਾਉਣ ਵਾਸਤੇ ਨਹੀਂ ਹੈ। ਸਿਮਰ ਸਿਮਰ ਗੁਰ ਸਤਿਗੁਰ ਆਪਣਾ ਸੋਇਆ ਮਨ ਜਾ। ਇਹਦੀਆਂ ਜਿਹੜੀਆਂ ਸਟੇਜਾਂ ਨੇ, ਭਾਵੇਂ ਸਵੇਰੇ ਜੋ ਮੈਂ ਪ੍ਰਕਰਨ ਆਰੰਭ ਕੀਤਾ ਹੋਇਆ ਕਿ ਦੋ ਧਾਰਾਵਾਂ ਨੂੰ ਮਿਲਾ ਕੇ ਸੰਗਮ ਬਣਾ ਦਿਆਂਗੇ, ਸਤਿਗੁਰ ਸੰਗਮ ਬਣਾ ਲਿਆ। ਗਾਵੇ ਕੋ ਜਾਤ ਹੈ ਜਿਸਤੇ ਦੋ, ਇਹਨਾਂ ਸਟੇਜਾਂ ਨੂੰ ਕੱਲ ਬਿਆਨ ਕਰਾਂਗੇ। ਪਰ ਜਾਤ ਰਸਨਾ ਨਾਮ ਜਪੋ ਤਬ ਮਥੀਏ, ਭਾਵੇਂ ਕੰਠ ਤੇ ਮੇਰਾ ਥੱਕ ਗਿਆ ਮੈਂ ਪੰਜ ਦਫ਼ਾ ਉਚਾਰਨ ਕਰਨਾ ਮੇਰੇ ਨਾਲ ਕਰਨਾ। ਇਸ ਤਰ੍ਹਾਂ ਤੁਸੀਂ ਸਵੇਰੇ ਕਰਨਾ ਤੇ ਜੇ ਸਵੇਰੇ ਕੀਤਾ ਸੂਰਜ ਨਿਕਲਣ ਤੋਂ ਪਹਿਲੇ ਅੰਮ੍ਰਿਤ ਵੇਲਾ ਇਸ ਚੱਕਰ ਚ ਨਾ ਪਿਆ। ਸੂਰਜ ਜਦ ਨਿਕਲ ਆਉਂਦਾ ਕਿਰਨਾ ਫੈਲਦੀਆਂ ਨੇ ਤੋ ਸੰਪਟ ਫੁੱਲ ਖਿੜਦੇ ਨੇ, ਆਲਣਿਆਂ ਚੋਂ ਪੰਛੀ ਨਿਕਲਦੇ ਨੇ, ਦਰਖਤ ਫੈਲਦੇ ਨੇ। ਸੂਰਜ ਦਾ ਨਿਕਲਣਾ ਸੰਸਾਰ ਦਾ ਫੈਲਾਵ ਹੈ, ਮਨ ਦਾ ਵੀ ਫੈਲਾਵ ਹੈ। ਉਸ ਰੁਕਤ ਜਪ ਕਰਨਾ ਬੜੀ ਦੁਗਣੀ ਮਿਹਨਤ ਚਾਹੀਦੀ ਹੈ, ਜਾਂ ਉਹ ਕਰ ਸਕਦਾ ਹੈ ਜਿਹਦਾ ਸੁਭਾਅ ਬਣ ਚੁੱਕਿਆ। ਨਵੇਂ ਮਨੁੱਖ ਲਈ ਭੁੱਖ, ਉਹਦੇ ਲਈ ਅੰਮ੍ਰਿਤ ਵੇਲਾ ਚਾਹੀਦਾ ਹੈ ਸੂਰਜ ਨਿਕਲਣ ਤੋਂ ਪਹਿਲੇ। ਇਹਨੂੰ ਪਤਾ ਸ਼ੇਖ ਸਾਦੀ ਕੀ ਬਿਆਨ ਕਰਦੇ ਨੇ, ਦੁਆ ਕੁੰਨ ਦਾ ਸ਼ਬਦ ਚੋਂ ਗਦਾਇਆ ਸੋਸ, ਅਗਰ ਮੇਰੇ ਕੋ ਨਹੀਂ ਬਾਦਸ਼ਾਹੀ ਬਰੋਸ। ਇਹ ਬੰਦੇ ਦਿਨ ਦੇ ਸਮੇਂ ਜੇ ਤੂੰ ਬਾਦਸ਼ਾਹਾਂ ਦੀ ਤਰ੍ਹਾਂ ਜੀਵਣਾ ਚਾਹੁੰਦਾ ਤਾਂ ਰਾਤ ਦੇ ਚੌਥੇ ਪੈਰ ਖੁਦਾ ਦੇ ਅੱਗੋਂ ਮੰਗਤਾ ਬਣ ਜਾਇਆ, ਮੰਗਤਾ ਬਣ ਜਾਇਆ। ਇਹ ਫਕੀਰ ਕਹਿੰਦਾ ਜੋ ਰਾਤ ਦੇ ਚੌਥੇ ਪੈਰ ਖੁਦਾ ਦੇ ਅੱਗੋਂ ਮੰਗਤਾ ਨਹੀਂ ਬਣਦੇ, ਭਿਖਾਰੀ ਨਹੀਂ ਬਣਦੇ, ਉਹ ਦਿਨ ਨੂੰ ਸ਼ੈਨ ਸ਼ਾਮ ਦੀ ਤਰ੍ਹਾਂ ਜੀ ਵੀ ਨਹੀਂ ਸਕਦੇ, ਰੋਂਦੇ ਪਿੱਟਦੇ। ਇਸ ਨੂੰ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਇਹਨ ਪ੍ਰਮਾਣ ਕਰਦੇ ਨੇ, ਹਰ ਧਨ ਅੰਮ੍ਰਿਤ ਵੇਲੇ ਵਰਤੇ ਕਾ ਬੀਜਿਆ, ਭਗਤ ਖਾਏ ਖਰਚ ਰਹੇ ਨਿਖੋਟੇ ਲਾ। ਬੜੀ ਬਰਕਤ, ਬੜੀ ਬਰਕਤ। ਸਿਰਫ ਪੰਜ ਦਫ਼ੇ ਸਾਰੇ ਮਿਲ ਕੇ ਸਿਰਫ ਆਵਾਜ਼ ਗੁਨਾਹਕਾਰ, ਗੁਨਾਹਕਾਰ ਤੋਂ ਮੁਰਾਦ ਹੈ ਜੋ ਜਪਦੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇਹ ਗੁਨਾਹਕਾਰ ਆਵਾਜ਼ ਨੇ ਤੇ ਕਈ ਦਫ਼ਾ ਮੈਨੂੰ ਲੱਗਦਾ ਸ਼ਾਇਦ ਐਕਸਰਸਾਈਜ਼ ਕਰ ਥੱਕ ਜਾਣਗੇ, ਕੁਛ ਵੀ ਨਹੀਂ ਹੋਏਗਾ, ਹੋ ਸਕਦਾ ਕਰੋਧ ਵੱਧ ਜਾਏ ਥੱਕ ਕੇ। ਇਸ ਤਰ੍ਹਾਂ ਦੇ ਜਪਣ ਵਾਲਿਆਂ ਨੂੰ ਮੈਂ ਮਹਾਂਕਰੋਧੀ ਦੇ, ਬੜਾ ਕਰੋਧ ਕਰਦੇ ਹਾਂ। ਧੁਨਾ ਔਰ ਜਪ ਵਿਅਕਤੀਗਤ ਹੈ, ਸਮੂਹਕ ਨਹੀਂ ਹੈ। ਸਮੂਹਕ ਇਸ ਵਾਸਤੇ ਕਰਦਾ ਪਿਆ ਕਲਪ ਵਿਅਕਤੀਗਤ ਕਰਨਾ, ਸਮੂਹਕ ਕਦਾ ਕੀਤਾ। ਜਪ ਕਰਦਿਆਂ ਕੁਝ ਚੇਜਾਂ ਬਣੀਆਂ, ਅੰਦਰੀ ਬਣੀਆਂ, ਬੈਰਾਗ ਪੈਦਾ ਹੋਇਆ, ਤਰ੍ਹਾਂ ਤਰ੍ਹਾਂ ਦੀ ਅਵਸਥਾ ਪੈਦਾ ਹੋਈ। ਇੱਕ ਬੰਦਾ ਵੀ ਦੂਜਾ ਬੈਠਾ ਹੋਵੇ ਸੰਕੋਚ ਪੈਦਾ ਹੋ ਜਾਏ, ਗੱਲ ਰੁਕ ਜਾਏ, ਰੁਕ ਜਾਏ। ਇਸ ਵਾਸਤੇ ਦੁਨੀਆਂ ਦੇ ਤਮਾਮ ਨਾਮ ਅਭਿਆਸੀਆਂ ਨੇ ਇਕਾਂਤ ਨੂੰ ਚੁਣਿਆ, ਇਕਾਂਤ ਨੂੰ ਚੁਣਿਆ। ਪੰਜ ਕੋਸ਼ਿਸ਼ ਕਰਨਾ ਕਿਉਂਕਿ ਮੈਂ ਇਸ ਵਾਸਤੇ ਕਹਿ ਰਿਹਾ ਧੁਨਾ ਦਾ ਆਵਾਜ਼ ਲਈ ਕੰਠ ਥੱਕਿਆ ਹੋਇਆ ਨਹੀਂ ਚਾਹੀਦਾ। ਮੈਂ ਕੋਸ਼ਿਸ਼ ਕਰਾਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਰਗੀ ਦਰਪਾਤ ਕਰਨ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਰਹਿਮਤ ਕਰਨ, ਉਹ ਜੋ ਧੁਨ ਜ਼ਬਾਨ ਗੁਨਾਹ ਦਾ ਉਚਾਰਨ ਕਰੇ ਤੇ ਮਨ ਸੁਣੇ
जैसे जैसे मन सुनेगा जागदा जाएगा, जागदा जाएगा रस बढ़ता जाएगा, जागदा जाएगा प्रकाश बढ़ता जाएगा, जागदा जाएगा शक्ति बढ़ती जाएगी, जागदा जाएगा गुण बढ़ते जाएंगे, जागदा जाएगा आनंद बढ़ता जाएगा। तो पानी

0: ਏਕੋ ਮਨਾਵਾ ਅਵਰ ਨਿਰਾਕਰ ਕਾਣਾ। ਇਸ ਦੀਆਂ ਜੋ ਸਟੇਜਾਂ ਬਣਦੀਆਂ ਅਤੇ ਆਖਰੀ ਸਟੇਜ ਪੂਰਨ ਜੋਤ ਜਗੇ ਘਟਵੇਂ ਤਦ ਖਾਲਿਸ ਕਾਹਿਨ ਖਾਲਿਸ ਜਾਣ ਇਸ ਜਪ ਨੇ ਖਾਲਸਾ ਬਣਾਇਆ। ਹੁਣ ਕੋਈ ਖਾਲਸਾ ਨਹੀਂ, ਜਿਸ ਦਾ ਖਾਲਸਾ ਪਿਆ ਪੇਖ ਹੈ, ਖਾਲਸਾ ਨਹੀਂ। ਪੇਖ ਦਿਖਾਏ ਜਗਤ ਕੋ ਲੋਗਨ ਕੋ, ਇਸ ਜਪ ਨੇ ਖਾਲਸਾ ਬਣਾਉਣਾ। ਕੋਸ਼ਿਸ਼ ਕਰਾਂਗਾ ਕੱਲ ਸਮੇਂ ਦੀ ਬੰਦਿਸ਼ ਦੇ, ਕਿਉਂਕਿ ਪ੍ਰਬੰਧਕ ਸੱਜਣ ਕਹਿਣ ਲੱਗੇ 12 ਵਜੇ ਤੋਂ ਚੱਲਣਾ ਪਏਗਾ, ਕਿਉਂਕਿ ਸਾਡੇ 3 ਵਜੇ ਦੀ ਫਲਾਈਟ ਹੈ। ਕਹਿੰਦੇ ਅੱਜ ਕੱਲ੍ਹ ਇੰਟਰਨੈਸ਼ਨਲ ਫਲਾਈਟ ਹੈ, 2-3 ਘੰਟੇ ਪਹਿਲੇ ਜਾਣਾ ਪਹਿਲੇ ਜੇ ਬੈਂਕ ਸਾਹਿਬ ਮੈਨੂੰ ਐਨ ਹਵਾਈ ਜਹਾਜ਼ ਛੋੜ ਕੇ ਆਉਂਦੇ ਸਨ, ਭਾਵੇਂ 15 ਮਿੰਟ ਪਹਿਲੇ ਤਾਂ ਵੀ ਪੁਜਾ ਕੇ ਆਉਂਦੇ ਸਨ, ਪਰ ਹੁਣ ਇਹ ਵੀ ਮਜ਼ਬੂਰੀਆਂ ਜ਼ਾਹਿਰ ਕਰਦੇ। ਖੈਰ ਕੱਲ ਮੈਂ ਕੋਸ਼ਿਸ਼ ਕਰਾਂਗਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਮਰੱਥਾ ਦੇਣ, ਤੋਫੀਕ ਦੇਣ ਅਤੇ ਤੁਹਾਡੀ ਅਸੀਸ ਬਣੀ ਰਹੇ ਅਤੇ ਅਵਸਥਾਨ ਔਰ ਗਾਵੇ ਕੋ ਜਾਪੇ ਜੀਤੇ ਦੂਰੇ ਦੂਰੀਆਂ ਕਿਵੇਂ ਮਿਟਣ, ਨੇੜਤਾ ਕਿਵੇਂ ਨਸੀਬ ਹੋਵੇ, ਕੱਲ੍ਹ ਤੁਹਾਡੇ ਸਾਹਮਣੇ ਖੋਲਣ ਦੀ ਨਿਮਾਣੀ ਕੋਸ਼ਿਸ਼ ਕਰਾਂਗੇ। ਕਿੰਨੇ ਵਿਚਾਰਾਂ ਪ੍ਰਵਾਨ ਕਰਨੀਆਂ, ਅਖੀਰ ਦੇ ਐਵੇਂ ਰਸਮੀ ਤੌਰ 'ਤੇ ਨਹੀਂ, ਹਾਰਦਿਕ ਤੌਰ 'ਤੇ ਕੋਈ ਐਸਾ ਸ਼ਬਦ ਜੋ ਸਮਾਜ, ਇਨਸਾਨੀਅਤ, ਧਰਮ ਅਤੇ ਗੁਰਮਤਿ ਦੀ ਕਸੌਟੀ 'ਤੇ ਪੂਰਾ ਨਾਮ ਕਰਦਾ ਹੋਵੇ, ਉਸ ਲਈ ਸ਼ਮਾ ਦੀ ਯਾਚਨਾ, ਸ਼ਮਾ ਦੀ ਯਾਚਨਾ ਸੁਣੀ ਲੈ, ਸ਼ਮਾ ਕਰਦੇ ਹੋਵੇ ਉਹ ਚੁੱਕੀ ਮਾਫੀ। ਵਾਹਿਗੁਰੂ ਜੀ ਕਾ ਖਾਲਸਾ।
1: ਕੇਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

एक ओट एको आधार नानक मांगे नाम प्रसार। फिरत फिरत प्रभ आया परया तौ सरनाए। जीव जदों वाहिगुरु तो विछड़दा है किरत करम के विछड़े कर कृपा मेलो राम। वाहिगुरु तो विछड़ के 84 लख जोन विच पटकदा है। वाहिगुरु जी जदों कृपा करदे ने विछड़ी हुई रूह नूं मनुख जीवन विच जीवन दा सुभाग समा प्राप्त कराउंदे हन। ਤਾਂ ਤੇ ਵਾਹਿਗੁਰੂ ਅੱਗੇ ਅਰਦਾਸ ਬੇਨਤੀ ਏ, ਵਾਹਿਗੁਰੂ ਜੀ ਅਨੇਕਾਂ ਜੂਨਾਂ ਵਿਚ ਭਟਕ ਕੇ ਮੈਂ ਆਪ ਦੀ ਸ਼ਰਨ ਆਇਆ ਹਾਂ, ਭਾਵ ਮਨੁੱਖਾ ਜੀਵਨ ਵਿਚ ਆਇਆ ਹਾਂ, ਮਨੁੱਖਾ ਜਨਮ ਵਿਚ ਆਪ ਦਾ ਦਰਸ਼ਨ ਪ੍ਰਾਪਤ ਹੋ ਸਕਦਾ ਹੈ। ਤਾਂ ਤੇ ਹੀ ਵਾਹਿਗੁਰੂ ਜੀ ਮੈਂ ਭਗਤੀ ਦੀ ਦਾਤ ਮੰਗਦਾ ਹਾਂ, ਕਿਰਪਾ ਕਰਕੇ ਮੈਨੂੰ ਭਗਤੀ ਦੀ

ਇੱਕ ਵਾਹਿਗੁਰੂ ਦਾ ਹੀ ਆਸਰਾ ਮਨ ਵਿੱਚ ਰਹੇ, ਇੱਕ ਵਾਹਿਗੁਰੂ ਦੇ ਨਾਮ ਦਾ ਹੀ ਆਧਾਰ ਮੇਰੇ ਮਨ ਵਿੱਚ ਰਹੇ। ਨਾਨਕ ਮੰਗੇ ਨਾਮ ਪ੍ਰਭ ਸਾਰ। ਹੇ ਵਾਹਿਗੁਰੂ ਜੀ, ਆਪ ਜੀ ਦਾ ਨਾਮ ਹੀ ਸ੍ਰੇਸ਼ਟ ਹੈ, ਆਪ ਕਿਰਪਾ ਕਰਕੇ ਨਾਮ ਦੀਆਂ ਦਾਤਾ

ਕੋਈ ਜਿਨ ਚਾਖਿਆ ਸੇ ਜਨ ਤ੍ਰਿਪਤਾਨੇ ਪੋਰਨ ਪੁਰਖ ਨਹੀਂ ਦੌਲਾਨੇ ਸੁਭਰ ਪਰੇ।

ਪਹੁੰਚਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ ਸੋ ਕੋ ਵਿਸਰੇ ਜੇ ਘਾਲ ਨਾ ਭਾਨੇ। ਵਾਹਿਗੁਰੂ ਜੀ ਮਿਹਨਤ ਕਰਨ ਵਾਲੇ ਦੀ ਮਜ਼ੂਰੀ ਅਵਸ਼ ਹੀ ਦਿੰਦੇ ਨੇ। ਜੋ ਗੁਰਮੁਖ ਪਿਆਰਾ ਵਾਹਿਗੁਰੂ ਜੀ ਦਾ ਨਾਮ ਜਪਦਾ ਹੈ ਵਾਹਿਗੁਰੂ ਜੀ ਉਸ ਤੇ ਜ਼ਰੂਰ ਹੀ ਦਇਆ ਮੇਰ ਕਰਦੇ ਹਨ। ਤਾਂ ਤੇ ਐ ਮੇਰੇ ਮਨ ਤੂੰ ਵਾਹਿਗੁਰੂ ਜੀ ਦਾ ਨਾਮ ਨਾ ਵਿਸਾਰ।

ਜਿਸਨੇ ਤੂੰ ਬਣਾਇਆ ਹੋਇਆ ਹੈ, ਜਿਸਨੇ ਤੈਨੂੰ ਇੱਥੇ ਭੇਜਿਆ ਹੋਇਆ ਹੈ, ਜਿਸਨੇ ਤੈਨੂੰ ਕੀਤਾ ਹੋਇਆ ਹੈ, ਉਸਦਾ ਨਾਮ ਕਿਉਂ ਵਿਸਾਰਦਾ ਹੈ? ਸੋ ਕੌ ਬਿਸਰੈ ਜਿਨ ਸਭ ਕੁਛ ਦੀਆ, ਸੋ ਕੌ ਬਿਸਰੈ ਜੇ ਜੀਵਨ ਜੀਆ, ਉਸਦਾ ਨਾਮ ਕਿਉਂ ਵਿਸਾਰਦੈ ਜਿਨੇ ਇੰਨੀਆਂ ਦਾਤਾਂ ਤੈਨੂੰ ਬਖਸ਼ੀਆਂ ਨੇ? ਉਸ ਵਾਹਿਗੁਰੂ ਨੂੰ ਕਿਉਂ ਵਿਸਾਰਦੈ ਜਿਸ ਦੇ ਕਾਰਨ ਤੇਰਾ ਜੀਵਨ ਸਥਿਰ ਹੈ? ਸੋ ਕੌ ਬਿਸਰੈ ਜੇ ਅਗਨ ਮੈਂ ਰਾਖੈ, ਗੁਰ ਪ੍ਰਸਾਦ ਕੋ ਬਿਰਲਾ ਲਾਖੈ, ਉਸ ਵਾਹਿਗੁਰੂ ਨੂੰ ਕਿਉਂ ਵਿਸਾਰਦਾ ਹੈ ਜੋ ਮਾਤਾ ਦੇ ਗਰਭ ਦੀ ਅਗਨੀ ਵਿਚ ਜਿਸਨੇ ਤੇਰੀ ਸੰਭਾਲ ਕੀਤੀ ਹੈ? ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ, ਜਦੋਂ ਜਨਮ ਹੋ ਗਿਆ ਫਿਰ ਇਹ ਧਰਤੀ ਦੇ ਗਰਭ ਦੇ ਵਿਚ ਆ ਗਿਆ। ਦੋਨਾਂ ਪਾਸੇ ਮਾਇਆ ਦੀ ਅਗਨੀ ਹੈ ਤੇ ਵਾਹਿਗੁਰੂ ਦਾ ਨਾਮ ਹੀ ਇਸ ਅਗਨੀ ਤੋਂ ਸੰਭਾਲ ਕਰਦਾ ਹੈ। ਉਸ ਵਾਹਿਗੁਰੂ ਨੂੰ ਕਿਉਂ ਵਿਸਾਰਦਾ ਹੈ ਜਿਸਨੇ ਮਾਇਆ ਰੂਪੀ ਅਗਨੀ ਤੋਂ ਤੈਨੂੰ ਆਪਣਾ ਹੱਥ ਦੇ ਕੇ ਰੱਖਿਆ ਹੈ? ਸੋ ਕੌ ਬਿਸਰੈ ਜੇ ਬਿਖ ਤੇ ਕਾਢੈ, ਜਨਮ ਜਨਮ ਕਾ ਟੋਟਾ ਗਾਂਢੇ, ਉਸ ਵਾਹਿਗੁਰੂ ਨੂੰ ਭਾਈ ਕਿਉਂ ਵਿਸਾਰਦਾ ਹੈ ਜਿਸਨੇ ਤੈਨੂੰ ਮਾਇਆ ਦੇ ਜ਼ਹਿਰ ਤੋਂ ਵੱਖ ਕੀਤਾ ਹੈ, ਨਾਮ ਦੀ ਦਾਤ ਬਖਸ਼ ਕੇ ਅੰਮ੍ਰਿਤ ਰਸ ਵਿਚ ਲੀਨ ਕੀਤਾ ਹੈ? ਜਿਸ ਵਾਹਿਗੁਰੂ ਨੇ ਤੇਰੇ ਜੀਵ ਟੁੱਟੇ ਹੋਏ ਨੂੰ, ਵਿਛੜੇ ਹੋਏ ਨੂੰ ਆਪਣੇ ਨਾਮ ਦੀ ਦੌਲਤ ਦੇ ਕੇ ਆਪਣੇ ਨਾਲ ਜੋੜ ਲਿਆ ਹੈ? ਗੁਰ ਪੂਰੇ ਤਤ ਇਹ ਬੁਝਾਇਆ, ਸਤਿਗੁਰ ਪੂਰੇ ਦੀ ਜਦੋਂ ਸਿੱਖਿਆ ਲਈ ਤਾਂ ਸਤਿਗੁਰਾਂ ਨੇ ਇਹੀ ਗੱਲ ਦੀ ਬੁਝਾਵਣੀ ਦਿੱਤੀ। ਪ੍ਰਭ ਆਪਣਾ ਨਾਨਕ ਜਨ ਧਿਆਇਆ, ਸਤਿਗੁਰੂ ਆਗਿਆ ਕੀਤੀ ਵਾਹਿਗੁਰੂ ਜਪੋ, ਤੇ ਗੁਰਮੁਖਾਂ ਪਿਆਰੇ ਨੇ ਆਗਿਆ ਮੰਨ ਕੇ ਵਾਹਿਗੁਰੂ ਜੀ ਦੇ ਨਾਮ ਨੂੰ ਜਪਿਆ ਤੇ ਅੰਤੋ ਗਤਵਾ ਵਾਹਿਗੁਰੂ ਜੀ ਦਾ ਦਰਸ਼ਨ ਪਾ ਲਿਆ। ਸਾਜਨ ਸੰਤ ਕਰੋ ਇਹ ਕਾਮ, ਆਨ ਤਿਆਗ ਜਪੋ ਹਰ ਨਾਮ, ਸਿਮਰ ਸਿਮਰ ਸਿਮਰ ਸੁਖ ਪਾਵੋ, ਆਪ ਜਪੋ ਅਵਰੈ ਨਾਮ ਜਪਾਵੋ।

ਸਾਸ ਸਾਜਣ ਸੰਤ ਕਰੋ ਇਹ ਕਾਮ ਹੇ ਪਿਆਰਿਓ ਮੇਰੇ ਸੱਜਣੋ ਗੁਰੂ ਕੇ ਸਿੱਖੋ ਤੁਸੀਂ ਵਾਹਿਗੁਰੂ ਨਾਮ ਦੇ ਜਪਣ ਵਾਲਾ ਕਰਮ ਹੀ ਕਰੋ ਆਣ ਤਿਆਗ ਜਪੋ ਹਰ ਨਾਮ ਮਾਇਆ ਦਾ ਮੋਹ ਤਿਆਗੋ ਤੇ ਵਾਹਿਗੁਰੂ ਨਾਮ ਨੂੰ ਚਿੱਤ ਵਿੱਚ ਧਾਰਨ ਕਰੋ ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਅਵਰਾ ਨਾਮ ਜਪਾਵੋ ਵਾਹਿਗੁਰੂ ਜੀ ਦੇ ਨਾਮ ਦਾ ਸਿਮਰਨ ਕਰੋ ਤੇ ਸੁਖ ਨੂੰ ਪ੍ਰਾਪਤ ਕਰੋ ਖੁਦ ਵੀ ਜਪੋ ਤੇ ਆਪਣੇ ਮਿੱਤਰਾਂ ਸੰਗੀਆਂ ਨੂੰ ਵੀ ਨਾਮ ਜਪਾਵੋ ਭਗਤ ਭਾਏ ਤਰੀਐ ਸੰਸਾਰ ਭਗਤੀ ਦੇ ਰੰਗ ਹੋਇਆ ਮਨ ਤਨ ਨੂੰ ਜਦੋਂ ਵਾਹਿਗੁਰੂ ਦੇ ਨਾਮ ਦਾ ਆਧਾਰ ਹੋ ਜਾਏ ਤਾਂ ਭਵ ਸਾਗਰ ਤੋਂ ਪਾਰ ਉਤਰ ਜਾਈਦਾ ਹੈ ਬਿਨ ਭਗਤੀ ਤਨ ਹੋ ਸੀ ਛਾਰ ਬਿਨਾਂ ਭਗਤੀ ਕੀਤਿਆਂ ਤਨ ਮਿੱਟੀ ਹੋ ਜਾਵੇਗਾ ਸਰਬ ਕਲਿਆਣ ਸੁਖ ਨਿਧ ਨਾਮ ਵਾਹਿਗੁਰੂ ਜੀ ਦਾ ਨਾਮ ਹੀ ਕਲਿਆਣਕਾਰੀ ਹੈ ਮੁਕਤੀ ਦੇਣ ਵਾਲਾ ਹੈ ਤੇ ਲੋਕ ਪਰਲੋਕ ਵੀ ਸੁਖ ਦੇਣ ਵਾਲਾ ਹੈ ਬੂਡਤ ਜਾਤ ਪਾਏ ਵਿਸਰਾਮ ਜਿਵੇਂ ਕੋਈ ਜੀਵ ਪਾਣੀ ਵਿੱਚ ਡੁੱਬਦਾ ਜਾਂਦਾ ਹੋਵੇ ਤੇ ਉਹਨੂੰ ਕੋਈ ਟਿਕਾਣਾ ਮਿਲ ਜਾਏ ਕਿਨਾਰਾ ਮਿਲ ਜਾਏ ਜਾਂ ਕੋਈ ਆਸਰਾ ਮਿਲ ਜਾਏ ਇਸ ਤਰ੍ਹਾਂ ਭਵ ਸਾਗਰ ਵੀ ਡੁੱਬਦੇ ਜਾਂਦੇ ਪ੍ਰਾਣੀ ਨੂੰ ਵਾਹਿਗੁਰੂ ਜੀ ਆਪਦੇ ਨਾਮ ਦਾ ਹੀ ਸਹਾਰਾ ਹੈ ਸਗਲ ਦੁੱਖ ਕਾਹੋ ਅਤਨਾਸ ਨਾਨਕ ਨਾਮ ਜਪੋ ਗੁਣ ਤਾਸ ਜਿਨ੍ਹਾਂ ਪ੍ਰੇਮੀਆਂ ਨੇ ਵਾਹਿਗੁਰੂ ਦਾ ਨਾਮ ਜਪਿਆ ਸਾਰੇ ਦੁੱਖਾਂ ਦਾ ਨਾਸ ਹੋ ਗਿਆ ਤਾਂ ਕਿ ਗੁਰਦੇਵ ਫਰਮਾਉਂਦੇ ਨੇ ਵਾਹਿਗੁਰੂ ਜੀ ਦਾ ਨਾਮ ਜਪੋ ਜੋ ਗੁਣ ਕਰਨ ਵਾਲਾ ਹੈ ਜੋ ਆਪ ਗੁਣੀ ਨਿਧਾਨ ਹੈ ਉਪਜੀ

ਜੋ ਵਾਹਿਗੁਰੂ ਉਪਮਾ ਤੋਂ ਰਹਿਤ ਨੇ, ਜਿਨ੍ਹਾਂ ਦੀ ਉਪਮਾ ਕੀਤੀ ਨਹੀਂ ਜਾ ਸਕਦੀ, ਜੋ ਸਰਬ ਕਲਾ ਸਮਰੱਥ ਨੇ, ਉਸ ਵਾਹਿਗੁਰੂ ਜੀ ਦਾ ਦਰਸ਼ਨ ਹੋ ਜਾਵੇ। ਪ੍ਰਭ ਬਖਸ਼ੰਦ ਦੀਨ ਦਿਆਲ ਭਗਤ ਵਛਲ।

ਦੀਨ ਦਿਆਲ ਵਾਹਿਗੁਰੂ ਜੀ ਬਖਸ਼ਾਂ ਦੇ ਸਾਗਰ ਨੇ ਤੇ ਦੀਨਾਂ ਤੇ ਗਰੀਬਾਂ ਤੇ ਆਪਣੀ ਮਿਹਰ ਕਰਨ ਵਾਲੇ ਹਨ। ਭਗਤ ਵਛਲ ਸਦਾ ਕਿਰਪਾਲ, ਭਗਤਾਂ ਦੇ ਪਾਲਣ ਵਾਲੇ ਨੇ ਤੇ ਸਦਾ ਕਿਰਪਾਲੂ ਨੇ। ਅਨਾਥ ਨਾਥ ਗੋਬਿੰਦ ਗੋਪਾਲ, ਜੋ ਅਨਾਥ ਹਨ ਉਹਨਾਂ ਦੇ ਉਹ ਨਾਥ ਹਨ, ਪਰਵਰਦਿਗਾਰ ਹਨ, ਪਾਲਣ ਹਾਰੇ ਹਨ ਤੇ ਸਭ ਕੁਝ ਜਾਣਨ ਹਾਰੇ ਹਨ। ਸਰਬ ਕਟਾਂ ਕਰਤ ਪ੍ਰਿਤਪਾਲ, ਸਭ ਜੀਆਂ ਵਿੱਚ ਉਹ ਆਪ ਹੀ ਜੀਆਂ ਦੀ ਪ੍ਰਿਤ ਪਾਲਣਾ ਕਰਦੇ ਹਨ। ਆਦ ਪੁਰਖ ਕਾਰਨ ਕਰਤਾਰ, ਭਗਤ ਜਨਾਂ ਕੇ ਪ੍ਰਾਣ ਆਧਾਰ, ਜੋ ਆਪ ਅਕਾਲ ਪੁਰਖ ਅੰਤਰਯਾਮੀ ਵਾਹਿਗੁਰੂ ਨੇ, ਜੋ ਕਰਤਾ ਪੁਰਸ਼ ਨੇ ਤੇ ਜਗਤ ਦੇ ਬਣਾਉਣ ਵਾਲੇ ਨੇ, ਉਹ ਭਗਤਾਂ ਜਨਾਂ ਦੇ ਪ੍ਰਾਣ ਦੇ ਆਧਾਰ ਨੇ, ਭਗਤਾਂ ਦੇ ਲਈ ਉਹ ਪ੍ਰਾਣ ਦੇ ਦਾਤੇ ਹਨ। ਜੋ ਜੋ ਜਪੈ ਸੋ ਹੋਏ ਪੁਨੀਤ, ਜਿਨ੍ਹਾਂ ਵਾਹਿਗੁਰੂ ਜੀ ਦਾ ਨਾਮ ਪ੍ਰੇਮ ਨਾਲ ਜਪਿਆ, ਸ਼ਰਧਾ ਨਾਲ ਜਪਿਆ, ਪ੍ਰਤੀਤੀ ਨਾਲ ਜਪਿਆ, ਉਹ ਮਹਾਂ ਪਵਿੱਤਰ ਪਵਿੱਤਰ ਪਵਿੱਤਰ ਹੋ ਗਏ ਹਨ। ਭਗਤ ਭਾਏ ਲਾਵੇ ਮਨ ਹੀਤ, ਭਗਤੀ ਦੇ ਭਾਵਨਾ ਵਿੱਚ ਭਿੱਜ ਗਏ ਹਨ, ਨਾਮ ਦੀ ਰੰਗਣ ਵਿੱਚ ਮਨ ਤਨ ਰੰਗਿਆ ਗਿਆ ਹੈ ਤੇ ਮਨ ਕਰਕੇ ਵਾਹਿਗੁਰੂ ਜੀ ਦੇ ਨਾਲ ਉਹਨਾਂ ਦਾ ਹਿੱਤ ਹੋ ਗਿਆ ਹੈ, ਪ੍ਰੇਮ ਹੋ ਗਿਆ ਹੈ। ਹਮ ਨਿਰਗੁਣ ਯਾਰ ਨੀਚ ਅਣਜਾਣ, ਨਾਨਕ ਤੁਮਰੀ ਸਰਣ ਪੁਰਖ ਭਗਵਾਨ। ਹੇ ਵਾਹਿਗੁਰੂ ਜੀ, ਅਸੀਂ ਨੀਚ ਹਾਂ, ਅਣਜਾਣ ਹਾਂ, ਅਗਿਆਨੀ ਹਾਂ, ਗੁਣੀਹੀਨ ਹਾਂ, ਤੁਹਾਡੀ ਸ਼ਰਨ ਵਿੱਚ ਹਾਂ, ਤੁਹਾਡੇ ਆਪਣੇ ਹਾਂ, ਦਾਸਾਂ ਤੇ ਮਿਹਰ ਕਰੋ ਜੀ, ਸਦਾ ਮੇਰਾ ਦੇ ਸਾਈਂ।

ਸਰਬ ਬੈਕੁੰਠ ਮੁਕਤ ਮੋਖ ਪਾਏ। ਵਾਹਿਗੁਰੂ ਜੀ ਦਾ ਨਾਮ ਜਿਨ੍ਹਾਂ ਨੂੰ ਪ੍ਰਾਪਤ ਹੋ ਗਿਆ ਉਹਨਾਂ ਨੂੰ ਐਂ ਲੱਗਦਾ ਸਾਰੇ ਬੈਕੁੰਠਾਂ ਦਾ ਸੁਖ ਪ੍ਰਾਪਤ ਹੋ ਗਿਆ ਹੋਵੇ। ਏਕ ਨਿਮਖ ਹਰ ਕੇ ਗੁਣ ਗਾਏ, ਇਕਾਗਰ ਚਿੱਤ ਹੋ ਕੇ ਮਨ ਨੂੰ ਅਡੋਲ ਕੀਤਿਆਂ ਸਹਿਜ ਪਦ ਵਿਚ ਰੁਕ ਕੇ ਜਦੋਂ ਵਾਹਿਗੁਰੂ ਜੀ ਦੇ ਨਾਮ ਦਾ ਰਸ ਲਿਆ ਜਾਂਦਾ ਹੈ ਤਦੋਂ ਇਹ ਸਾਰੇ ਸੁਖ ਪ੍ਰਾਪਤ ਹੁੰਦੇ ਹਨ। ਅਨਕ ਰਾਜ ਭੋਗ ਵਡਿਆਈ, ਹਰ ਕੇ ਨਾਮ ਕੀ ਕਥਾ ਮਨ ਪਾਈ। ਇਉਂ ਸੁਖ ਪ੍ਰਾਪਤ ਹੁੰਦਾ ਜਿਵੇਂ ਅਨੇਕ ਰਾਜਿਆਂ ਦੇ ਭੋਗ ਭੋਗਣ ਦੀ ਵਡਿਆਈ ਮਿਲ ਗਈ ਹੋਵੇ। ਹਰ ਕੇ ਨਾਮ ਕੀ ਕਥਾ ਮਨ ਪਾਈ, ਵਾਹਿਗੁਰੂ ਜੀ ਜੋ ਆਪ ਅਕਥਣੀਆਂ ਹਨ ਉਹਨਾਂ ਦਾ ਨਾਮ ਹੀ ਹੁਣ ਪਿਆਰਾ ਲੱਗਦਾ।

ਜਦੋਂ ਵਾਹਿਗੁਰੂ ਜੀ ਦਾ ਨਾਮ ਰਸਨਾ ਰਸ ਲੈ ਕੇ ਪ੍ਰੇਮ ਨਾਲ ਜਪਦੀ ਹੈ, ਜਦੋਂ ਵਾਹਿਗੁਰੂ ਜੀ ਦਾ ਨਾਮ ਮਿੱਠਾ ਅਤ ਮਿੱਠਾ ਲੱਗਦਾ ਹੈ ਤੇ ਐਂ ਲੱਗਦਾ ਹੈ ਜਿਵੇਂ ਬਹੁ ਪ੍ਰਕਾਰ ਦੇ ਭਿੰਨ ਸਵਾਦ ਆ ਗਏ ਹਨ ਤੇ ਬਹੁ ਪ੍ਰਕਾਰ ਦਾ ਸੋਹਣਾ ਕੱਪੜਾ ਤੇ ਸੰਗੀਤਮੈ ਰਾਗ ਜੋ ਮਨ ਨੂੰ ਸੁਖ ਦੇਣ ਵਾਲਾ ਹੈ ਪ੍ਰਾਪਤ ਹੋ ਗਿਆ ਹੈ। ਭਲੀ ਸੋ ਕਰਨੀ ਸੋਭਾ ਧਨਵੰਤ, ਰਹਿਣੀ ਬਹਿਣੀ ਭਲੀ ਹੋ ਗਈ, ਚੰਗੀ ਰੀਤੀ ਵਾਲੇ ਹੋ ਗਏ ਔਰ ਵਾਹਿਗੁਰੂ ਦੇ ਨਾਮ ਦਾ ਧਨ ਪਾ ਕੇ ਸੁਭਾਏਮਾਨ ਹੋ ਗਏ, ਅਤਿ ਸੋਭਾ ਵਾਲੇ ਹੋ ਗਏ ਹਨ। ਹਿਰਦੈ ਬਸੈ ਪੂਰਨ ਗੁਰਮੰਤ, ਜਦੋਂ ਵਾਹਿਗੁਰੂ ਦਾ ਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਦਾ ਨਾਮ ਹਿਰਦੇ ਵਿੱਚ ਵਸ ਜਾਵੇ, ਰਾਮ ਨਾਮ ਉਰਮੈ ਗਇਓ ਜਾਂ ਕੇ ਸਾਹਮਣੇ ਕੋਈ, ਜੇ ਸਿਮਰਤ ਸੰਕਟ ਮਿਟੈ ਦਰਸ ਤੁਹਾਰੋ ਹੋਏ, ਸਾਧ ਸੰਗ ਪ੍ਰਭ ਦਿਓ ਨਿਵਾਸ, ਇਉਂ ਨਾਮ ਦੇ ਰੰਗ ਵਿੱਚ ਰੰਗਿਆ ਹੋਇਆ ਮਨ ਵਾਹਿਗੁਰੂ ਅੱਗੇ ਬੇਨਤੀ ਕਰਦਾ ਹੈ, ਹੇ ਵਾਹਿਗੁਰੂ ਜੀ ਤੁਸੀਂ ਮੈਨੂੰ ਆਪਣੇ ਪਿਆਰਿਆਂ ਦੀ ਸੰਗਤ ਵਿੱਚ ਰੱਖੋ। ਸਰਬ ਸੁਖ ਨਾਨਕ ਪਰਗਾਸ, ਸਾਰਿਆਂ ਸੁੱਖਾਂ ਦੀ ਪ੍ਰਾਪਤੀ ਹੁੰਦੀ ਏ ਜਦੋਂ ਮਨ ਨੂੰ ਆਪਣੇ ਸਵੈ ਸਰੂਪ ਦਾ ਗਿਆਨ ਹੋ ਜਾਂਦਾ ਹੈ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ ਮਨ ਹਰ ਜੀ ਤੇਰੇ ਨਾਲ ਹੈ।

ਗੁਰੂ ਸਾਹਿਬ ਫਰਮਾਉਂਦੇ ਹਨ ਵਾਹਿਗੁਰੂ ਜੀ ਸਾਕਾਰ ਸਰੂਪਾ ਵੀ ਹਨ, ਵਾਹਿਗੁਰੂ ਨਿਰਆਕਾਰ ਸਰੂਪਾ ਵੀ ਹਨ। ਵਾਹਿਗੁਰੂ ਜੀ ਦਾ ਤੀਸਰਾ ਸਰੂਪ ਆਕਾਰ ਹੁੰਦਿਆਂ ਹੋਇਆਂ ਉਹ ਨਿਰਆਕਾਰ ਦਾ ਗੁਣ ਰੱਖਦੇ ਹਨ, ਜੋ ਸਤਿਗੁਰੂ ਜੀ ਦਾ ਪੂਜਣੀਆ ਸਰੂਪ ਹੈ। ਵਾਹਿਗੁਰੂ ਜੀ ਆਪ ਮਹਾਂਸ਼ੂਨਿਆਂ ਵਿੱਚ ਹਨ ਅਤੇ ਵਾਹਿਗੁਰੂ ਜੀ ਦਾ ਆਪਣਾ ਹੀ ਕੀਤਾ ਹੋਇਆ ਪਸਾਰਾ ਇਹ ਜਗਤ ਦਾ ਹੈ, ਔਰ ਜਗਤ ਦੇ ਜੀਆਂ ਵਿੱਚ ਫਿਰ ਆਪ ਹੀ ਆਪਣਾ ਸਿਮਰਨ ਕਰ ਰਹੇ ਹਨ। ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪ। ਅਸ਼ਟਪਦੀ ਜਬ ਆਕਾਰ ਇਹ ਕਛ ਨਾ ਦ੍ਰਿਸ਼ਟੇਤਾ, ਪਾਪ ਪੁੰਨ ਤਬ ਕਹਿਤੇ ਹੋਤਾ। ਹੇ ਵਾਹਿਗੁਰੂ ਜੀ, ਜਦੋਂ ਇਸ ਜੀਵ ਦਾ ਕੋਈ ਆਕਾਰ ਨਹੀਂ ਸੀ, ਜਦੋਂ ਇਹਦੀ ਦੇਖਣ ਵਾਲੀ ਕੋਈ ਅੱਖ ਨਹੀਂ ਸੀ, ਭਾਵ ਜਦੋਂ ਇਹ ਜੀਵ ਨਹੀਂ ਸੀ, ਉਦੋਂ ਜੀਵ ਦਾ ਪੁੰਨ ਔਰ ਪਾਪ ਕਿੱਥੇ ਸੀ। ਜਬ ਧਾਰੀ ਆਪਨ ਸੁਨ ਸਮਾਦ, ਜਦੋਂ ਆਪ ਵਾਹਿਗੁਰੂ ਜੀ ਮਹਾਂਸ਼ੂਨਿਆਂ ਵਿੱਚ ਸਨ, ਤਬ ਬੈਰ ਵਿਰੋਧ ਕਿਸ ਸੰਗ ਕਮਾਤ। ਫਿਰ ਵੈਰ ਤੇ ਵਿਰੋਧ ਕਿਸ ਨਾਲ ਹੁੰਦਾ ਸੀ, ਕਿਉਂ ਕਰ ਹੁੰਦਾ ਸੀ। ਜਬ ਇਸਕਾ ਵਰਣ ਚੇਨ ਨਾ ਜਾਪਤ, ਜਦੋਂ ਜੀਵ ਵਰਣਾ ਵਿੱਚ ਨਹੀਂ ਸੀ, ਆਕਾਰ ਵਿੱਚ ਨਹੀਂ ਸੀ, ਤਦੋਂ ਹਰ ਕਸੋਗ ਕਉ ਕਿਸੇ ਵਿਆਪਤ। ਖੁਸ਼ ਕੌਣ ਹੁੰਦਾ ਸੀ ਤੇ ਗਮੀ ਕਿਸ ਨੂੰ ਹੁੰਦੀ ਸੀ। ਜਬ ਆਪਨ ਆਪ ਪਾਰ ਬ੍ਰਹਮ, ਤਬ ਮੋਹ ਕਹਾਂ ਕਿਸ ਹੋਵਤ ਭਰਮ। ਜਦੋਂ ਆਪਣੇ ਆਪ ਵਿੱਚ ਵਾਹਿਗੁਰੂ ਜੀ ਆਪ ਹੀ ਸਨ, ਤਦੋਂ ਮੋਹ ਕਿਸ ਨੂੰ ਹੁੰਦਾ ਸੀ ਤੇ ਭਰਮ ਵਿੱਚ ਕੌਣ ਭਟਕਦਾ ਸੀ। ਆਪਨ ਖੇਲ ਆਪ ਵਰਤੀ ਜਾ, ਗੁਰੂ ਸਾਹਿਬ ਫਰਮਾਉਂਦੇ ਨੇ ਵਾਹਿਗੁਰੂ ਜੀ ਆਪਣਾ ਖੇਲ ਬਣਾ ਕੇ ਆਪ ਹੀ ਜੀਆਂ ਵਿੱਚ ਵਰਤਦੇ ਹਨ। ਨਾਨਕ ਕਰਨੇ ਹਾਰ ਨਾ ਦੂਜਾ, ਵਾਹਿਗੁਰੂ ਜੀ ਆਪ ਕਰਤਾ ਪੁਰਸ਼ ਹਨ, ਕੋਈ ਦੂਸਰਾ ਨਹੀਂ ਹੈ। ਜਗ ਹੋਵਤ ਪ੍ਰਭ ਕੇਵਲ ਧਨੀ, ਤਬ ਬੰਦ ਮੁਕਤ ਕਉ ਕਿਸ ਕਉ ਗਨੀ। ਜਬ ਇਕ ਹਰ ਅਗਮ ਅਪਾਰ, ਤਬ ਨਰਕ ਸੁਰਗ ਕਉ ਕੌਣ ਅਵਤਾਰ। ਜਬ ਨਿਰਗੁਣ ਪ੍ਰਭ ਸਹਿਜ ਸੁਭਾਏ, ਤਬ ਸਿਵ ਸਕਤ ਕਹੋ ਕਿਟ ਠਾਏ। ਜਬ ਆਪੇ ਆਪ ਆਪਣੀ ਜੋਤ ਧਰੈ,

ਜਦੋਂ ਵਾਹਿਗੁਰੂ ਜੀ ਆਪ ਹੀ ਸਾਰੀ ਸੱਤਾ ਦੇ ਮਾਲਕ ਸਨ ਤਦੋਂ ਬੰਧਨ ਵਿੱਚ ਕੌਣ ਸੀ ਤੇ ਬੰਧਨ ਤੋਂ ਮੁਕਤ ਕੌਣ ਸੀ। ਜਦ ਇੱਕ ਹਰ ਅਗਮ ਅਪਾਰ ਤਬ ਨਰਕ ਸੁਰਗ ਕੌਣ ਕੌਣ ਅਵਤਾਰ। ਜਦੋਂ ਵਾਹਿਗੁਰੂ ਜੀ ਆਪ ਹੀ ਮਨ ਦੀ ਗਮਤਾ ਤੋਂ ਪਰੇ ਸਨ ਬੇਅੰਤ ਸਰੂਪਾ ਸਨ, ਫਿਰ ਨਰਕ ਤੇ ਸੁਰਗ ਵਿੱਚ ਵਸਣ ਵਾਲਾ ਕੌਣ ਸੀ। ਜਬ ਨਿਰਗੁਣ ਪ੍ਰਭ ਸਹਿਜ ਸੁਭਾਏ ਤਬ ਸਿਵ ਸਕਤ ਕਹੋ ਕਿਤ ਠਾਏ। ਜਦੋਂ ਨਿਰਆਕਾਰ ਬ੍ਰਹਮ ਆਪਣੇ ਆਪ ਵਿੱਚ ਹੀ ਮਾਇਆ ਤੋਂ ਰਹਿਤ ਮਹਾਂਸ਼ੂਨਿਆ ਵਿੱਚ ਸੀ ਤਦੋਂ ਜੀਵ ਤੇ ਆਤਮਾ ਦੀ ਸ਼ਕਤੀ ਕਿੱਥੇ ਸੀ। ਜਬ ਆਪੇ ਆਪ ਆਪਣੀ ਜੋਤ ਧਰੈ ਤਬ ਕਵਨ ਡਰ ਕਵਨ ਕਤ ਡਰੈ। ਜਦੋਂ ਸਾਰਿਆਂ ਦੇ ਵਿੱਚ ਵਾਹਿਗੁਰੂ ਜੀ ਤੁਸੀਂ ਆਪ ਹੀ ਹੋ ਤੇ ਫਿਰ ਦੱਸੋ ਡਰਨ ਵਾਲਾ ਕੌਣ ਹੈ ਤੇ ਡਰ ਤੋਂ ਰਹਿਤ ਕੌਣ ਹੈ। ਆਪ ਉਨ ਚਲਤ ਆਪ ਕਰਨੇ ਹਾਰ ਨਾਨਕ ਠਾਕੁਰ ਅਗਮ ਅਪਾਰ। ਗੁਰੂ ਸਾਹਿਬ ਫਰਮਾਉਂਦੇ ਨੇ ਇਹ ਵਾਹਿਗੁਰੂ ਦਾ ਤਮਾਸ਼ਾ ਹੈ, ਉਹ ਆਪ ਹੀ ਇਸ ਤਮਾਸ਼ੇ ਨੂੰ ਕਰਦਾ ਹੈ, ਆਪ ਹੀ ਕਰਤਾ ਪੁਰਸ਼ ਹੈ, ਆਪ ਹੀ ਸਭ ਦਾ ਮਾਲਕ ਹੈ, ਆਪ ਹੀ ਮਨ ਦੀ ਗਮਤਾ ਤੋਂ ਪਰੇ ਹੈ ਤੇ ਬੇਅੰਤ ਸ਼ਕਤੀਆਂ ਵਾਲਾ ਹੈ।

ਆਪਣ ਆਪ ਹੀ ਅਚਰਜਾ, ਨਾਨਕ ਆਪਣ ਰੂਪ ਆਪ ਹੀ ਉਪਰਜਾ। ਅਵਨਾਸਤੀ ਸੁਖ ਆਪਣ ਆਸਣ, ਜਦੋਂ ਵਾਹਿਗੁਰੂ ਜੀ ਨਾਸ ਰਹਿਤ ਹਾਲਤ ਵਿਚ ਸਦੀਵੀ ਆਪਣੇ ਹੀ ਆਸਣ ਤੇ ਸਤ ਸਰੂਪਾ ਸਨ, ਤਾਂ ਫਿਰ ਕਿਸ ਦਾ ਜਨਮ ਹੁੰਦਾ ਸੀ ਤੇ ਕਿਸ ਦਾ ਮਰਨ ਹੁੰਦਾ ਸੀ। ਜਬ ਪੂਰਨ ਕਰਤਾ ਪ੍ਰਭ ਸੋਏ, ਤਬ ਜਮ ਕੀ ਤਾਸ ਕਹੋ ਕਿਸ ਹੋਏ। ਜਦੋਂ ਆਪਣੇ ਆਪ ਵਿਚ ਵਾਹਿਗੁਰੂ ਜੀ ਆਪ ਹੀ ਪੂਰਨ ਕਰਤਾ ਰੂਪ ਵਿਚ ਸਨ, ਤਦੋਂ ਜਮ ਦਾ ਡਰ ਕਿਸ ਨੂੰ ਸੀ। ਜਬ ਆ ਵਿਗਤ ਅਗੋਚਰ ਪ੍ਰਭ ਏਕਾ, ਤਬ ਚਿਤਰ ਗੁਪਤ ਕਿਸ ਪੁੱਛਤ ਲੇਖਾ। ਜਦੋਂ ਵਾਹਿਗੁਰੂ ਜੀ ਆਪ ਹੀ ਸਤ ਸਰੂਪ ਸਨ, ਅਵਨਾਸ਼ੀ ਸਨ, ਗਿਆਨ ਇੰਦਰੀਆਂ ਤੋਂ ਪਰੇ ਸਨ, ਆਪਣੇ ਆਪ ਵਿਚ ਇੱਕੋ ਹੀ ਇੱਕ ਸਨ, ਤਦੋਂ ਚਿਤਰ ਗੁਪਤ ਲੇਖਾ ਮੰਗਣ ਵਾਲਾ ਕਿਸ ਤੋਂ ਲੇਖਾ ਮੰਗਦਾ। ਜਬ ਨਾਥ ਨਰਿਯਣ ਅਗੋਚਰ ਅਗਾਧੇ, ਤਬ ਕੌਣ ਛੁੱਟੇ ਕੌਣ ਬੰਧਨ ਬਾਧੇ। ਜਦੋਂ ਵਾਹਿਗੁਰੂ ਜੀ ਆਪ ਹੀ ਪੂਰਨ ਜੋਤ ਵਿਚ ਸਨ, ਗਿਆਨ ਇੰਦਰੀਆਂ ਤੋਂ ਪਰੇ ਤੇ ਅਗਾਧ ਬੁੱਧੀ ਵਾਲੇ ਸਨ, ਤਦੋਂ ਦੱਸੋ ਕਿਹੜਾ ਜੀਵ ਛੁੱਟਦਾ ਸੀ ਤੇ ਕਿਹੜਾ ਬੰਧਨ।

ਇਹ ਕੌਤਕ ਸਾਰੇ ਵਾਹਿਗੁਰੂ ਦੇ ਆਪਣੇ ਹੀ ਕੀਤੇ ਹੋਏ ਹਨ ਤੇ ਵਾਹਿਗੁਰੂ ਜੀ ਆਪ ਹੀ ਇਸ ਸੰਸਾਰ ਨੂੰ ਬਣਾਉਂਦੇ ਹਨ ਤੇ ਆਪ ਹੀ ਚਲਾਉਣ ਹਾਰੇ ਹਨ। ਜੈ ਨਿਰਮਲ ਪੁਰਖ ਪੁਰਖ ਪਤ ਹੋਤਾ।

ਜਦੋਂ ਵਾਹਿਗੁਰੂ ਜੀ ਆਪ ਹੀ ਆਪਣੇ ਸਰੂਪ ਵਿਚ ਸਨ ਤੇ ਸਾਰੀ ਤਾਕਤ ਆਪ ਹੀ ਰੱਖਣ ਵਾਲੇ ਸਨ, ਤਾਂ ਦੱਸੋ ਛਲ ਕਰਨ ਵਾਲਾ ਕੌਣ ਸੀ ਤੇ ਛਲ ਕਿਸ ਦੇ

ਜੈਬ ਆਪਣੀ ਸੋਭਾ ਆਪਣ ਸੰਗ ਬਣਾਈ। ਜਦ ਵਾਹਿਗੁਰੂ ਜੀ ਆਪਣੇ ਆ ਵਿਚ ਸੁਭਾਏ ਮਾਨ ਸਨ, ਪੂਰਨ ਸਨ, ਤਬ ਕਵਨ ਮਾਈ ਬਾਪ ਮਿੱਤਰ ਸੁਰਤ ਭਾਈ। ਤਾਂ ਕਦੋਂ ਇਸ ਦਾ ਕੋਈ ਮਾਂ ਬਾਪ ਸੀ, ਕਦੋਂ ਇਸ ਦਾ ਕੋਈ ਮਿੱਤਰ ਸੀ, ਕਦੋਂ ਇਸ ਦਾ ਕੋਈ ਪੁੱਤਰ ਸੀ।

ਜਦੋਂ ਵਾਹਿਗੁਰੂ ਜੀ ਆਪ ਸਰਬ ਕਲਾ ਸੰਪੂਰਨ ਸਨ, ਆਪ ਹੀ ਸਿਆਣੇ ਔਰ ਗਿਆਨਵਾਨ ਸਨ, ਫਿਰ ਦੱਸੋ ਵੇਦਾਂ ਤੇ ਕਿਤਾਬਾਂ ਦਾ ਵਿਚਾਰ ਕੌਣ ਕਰਦਾ ਸੀ। ਜਬ ਆਪਣੇ ਆਪ ਆਪ ਉਰਧਾਰੇ ਤੋ ਸਗਨ ਆਪ ਸਗਨ ਕਹਾ।

ਜਹ ਆਪ ਰਚਿਓ ਪਰ ਪੰਚ ਅਕਾਰ। ਜਦੋਂ ਵਾਹਿਗੁਰੂ ਜੀ ਨੇ ਇਸ ਜਗਤ ਦਾ ਆਕਾਰ ਕੀਤਾ, ਪਰਿਪੰਚ ਬਣਾਇਆ, ਤੇ ਗੁਣ ਮੈਂ ਕੀਨੋ ਵਿਸਥਾਰ, ਤਾਂ ਤਿੰਨਾ ਗੁਣਾਂ ਵਾਲੀ ਮਾਇਆ ਤੋਂ ਇਹ ਜਗਤ ਦਾ ਵਿਸਥਾਰ ਕੀਤਾ। ਪਾਪ ਪੁੰਨ ਤੈ ਭਈ ਕਹਾਵਤ, ਕਉ ਨਰਕ ਕਉ ਸੁਰਗ ਬੰਛਾਵਤ। ਜਦੋਂ ਜੀਆਂ ਦੀ ਰਚਨਾ ਹੋ ਗਈ ਤੇ ਜੀਆਂ ਦੁਆਰਾ ਜਦੋਂ ਕਰਮ ਹੋਇਆ ਤੇ ਕਰਮ ਪਾਪ ਔਰ ਪੁੰਨ ਦੇ ਰੂਪ ਵਿਚ ਹੋਣ ਲੱਗ ਪਿਆ। ਪਾਪ ਪੁੰਨ ਤੈ ਭਈ ਕਹਾਵਤ, ਕਉ ਨਰਕ ਕਉ ਸੁਰਗ ਬੰਛਾਵਤ। ਜੀਵ ਕਰਮ ਦੇ ਅਧੀਨ ਜਦੋਂ ਪਾਪ ਪੁੰਨ ਕਰਨ ਲੱਗ ਪਿਆ ਤੇ ਉਸ ਦੇ ਅਨੁਸਾਰ ਕੋਈ ਜੀਵ ਨਰਕ ਨੂੰ ਪ੍ਰਾਪਤ ਹੋਇਆ ਤੇ ਕੋਈ ਸੁਰਗਾਂ ਵਿਚ ਚਲਿਆ ਗਿਆ। ਆਲ ਜਾਲ ਮਾਇਆ ਜੰਜਾਲ, ਹਉਮੈ ਮੋਹ ਭਰਮ ਪੈ ਭਾਰ। ਮਾਇਆ ਦੇ ਬੰਧਨ ਪੈ ਗਏ ਤੇ ਹਉਮੈ ਵਿਚ

ਇੱਕ ਹਜ਼ੂਰ ਫਰਮਾਉਂਦੇ ਨੇ ਗੁਰੂ ਅਰਜਨ ਸਾਹਿਬ ਕਿ ਇਹ ਵਾਹਿਗੁਰੂ ਦਾ ਇੱਕ ਖੇਲ ਹੀ ਹੈ, ਕੌਤਕ ਹੀ ਹੈ ਜਿਹੜਾ ਉਹਨਾਂ ਨੇ ਆਪ ਬਣਾਇਆ ਹੈ। ਜਦੋਂ ਉਹ ਚਾਹੁੰਦੇ ਹਨ ਤਾਂ ਇਸ ਕੌਤਕ ਨੂੰ, ਇਸ ਖੇਲ ਨੂੰ ਸੰਕੋਚ ਕੇ ਆਪ ਇੱਕ ਰਸ

ਹੁਕਮ ਆਏ ਜਦੋਂ ਚਾਹੁੰਦੇ ਨੇ ਸ੍ਰਿਸ਼ਟੀ ਦੀ ਰਚਨਾ ਕਰ ਦਿੰਦੇ ਨੇ ਤੇ ਜਦੋਂ ਚਾਹੁੰਦੇ ਨੇ ਇਸ ਰਚਨਾ ਨੂੰ ਆਪਣੇ ਵਿੱਚ ਸਮੇਟ ਲੈਂਦੇ ਹਨ। ਤੁਮ ਤੇ ਭਿੰਨ ਨਹੀਂ ਕਿਛ ਹੋਏ, ਆਪਨ ਸੂਤ ਸਭ ਜਗਤ ਪਰੋਏ, ਆਪ ਤੋਂ ਬਿਨਾਂ ਕੋਈ ਜੀਵ ਨਹੀਂ, ਆਪ ਸਰਵ ਥਾਈ ਹੋ ਤੇ ਆਪ ਹੀ ਸਾਰੇ ਜਗਤ ਦੇ ਸੂਤਰਧਾਰ ਹੋ। ਜਾਂ ਕੋ ਪ੍ਰਭ ਜੀਉ ਆਪ ਬੁਝਾਏ, ਸੱਚ ਨਾਮ ਸੋਈ ਜਨ ਪਾਏ, ਜਿਸ ਤੇ ਵਾਹਿਗੁਰੂ ਦਇਆ ਮੇਰ ਕਰਕੇ ਆਪਣਾ ਨਾਮ ਦਿੰਦੇ ਹਨ, ਉਹਨੂੰ ਆਪਣੀ ਸੋਝੀ ਵੀ ਬਖਸ਼ ਦਿੰਦੇ ਹਨ। ਸੋ ਸਮਦਰਸ਼ੀ ਤਤ ਕਾ ਬੀਤਾ, ਨਾਨਕ ਸਗਲ ਸ੍ਰਿਸ਼ਟ ਕਾ ਦਿੱਤਾ, ਜਿਸ ਤੇ ਵਾਹਿਗੁਰੂ ਜੀ ਕਿਰਪਾ ਕਰਦੇ ਹਨ, ਆਪਣੇ ਨਾਮ ਦੀ ਦਾਤ ਬਖਸ਼ਦੇ ਹਨ, ਉਹ ਵਾਹਿਗੁਰੂ ਜੀ ਦੀ ਕਿਰਪਾ ਨਾਲ ਸਮਦ੍ਰਿਸ਼ਟੀ ਵਾਲਾ ਹੋ ਜਾਂਦਾ ਹੈ, ਗਿਆਨਵਾਨ ਤੇ ਸੂਝਵਾਨ ਹੋ ਜਾਂਦਾ ਹੈ। ਨਾਨਕ ਸਗਲ ਸ੍ਰਿਸ਼ਟ ਕਾ ਜੇਤਾ, ਗੁਰਦੇਵ ਜੀ ਕਹਿੰਦੇ ਨੇ ਇੱਦਾਂ ਉਹ ਜੀਵ ਨਾਮ ਦੇ ਅਭਿਆਸ ਨਾਲ ਆਪਣੇ ਮਨ ਨੂੰ ਜਿੱਤ ਕੇ ਸਾਰੀ ਸ੍ਰਿਸ਼ਟੀ ਦੇ ਜਿੱਤਣ ਵਾਲਾ

0: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening to Sikh Radio broadcasting from Gurdwara Sahib Western Singh Sabha Williams Lake. Any comments and suggestions, please call
3: 250-392-3874. Satnam Karta Purukh Nirabho Nirayra Kalamavrukh

جن دولت کا جلد نت تک چلے تار کا لکھ پلوئے مقام اوہی دل کرے نان کا سچ بلوئے بلوئے میں کہہ رہا سچ بلوئے میں سچ کہہ رہا گرو نانک نان کا سچ بلوئے میں سچ کہہ رہا کہ مہاراج کہ سارا برہمنڈ چل رہا ہے سب کچھ چل رہا ہے سورج چل رہا ہے چندرما چل رہا ہے سارا تارا منڈل چل رہا ہے زمین چل رہی ہے آسمان چل رہا ہے سب کچھ چل رہا ہے چل چل چل رہا ہے چل رہا ہے سنسکرت دے چونوں کہنا چنچل چنچل چل چل چل چل لچول جو ٹکیا ہوا ہے ویاپک ہے مقامی ہے انہوں کہنا نہیں چل نہیں چل یہ جو چل رہا ہے سب کچھ کدھر جا رہے ہیں نہیں چل دے گا نہیں چل دے گا چنچل کی یاترا سماپت ہونی ہے نہیں چل رہی چنچل کٹھور ہے نہیں چل دیالو ہے چنچل اندھیرے ریچ ہے نہیں چل پرم پرکاش ہے چنچل اوگنا کا ساگر ہے نہیں چل گنا کا ساگر ہے چنچل دکھ ہے آخری گیارہویں اس طرح مایا کے تین گن بنتے ہیں وچاروان جڑ اسک دکھ جو جڑ ہے چنچل ہے جو چیتن ہے نیچر ہے اسک جو اسک ہے چنچل ہے جو تھک ہے نیچر ہے جو دکھ ہے چنچل ہے جو چنچل ہے دکھ ہے اور جو سکھ ہے نیچر ہے نیچر دکھ ہے چنچل دکھ ہے نیچر سک ہے چنچل اسک ہے نیچر چیتن ہے چنچل جڑ ہے جڑ بھی یاترا ہے چیتن کی طرف دکھ کی یاترا ہے سکھ کی طرف اندھکار کی یاترا ہے پرکاش کی طرف اس اوگن بھرے جیو کی یاترا ہے گنا ساگر یاترا اتنی لمبی ہے کہ سمے میں ناپنا بھی بڑا اوکھا ہے کدوں شروع ہوئی استھان بھی پورن طور سے بیان کرنا کٹھن ستوار نہ جوگی جانے رو تو ماں نہ ہو جا کر پاسے ٹیکو سہجے ٹیکو جانے وہ ایک جاننا ہے جب یہ ساجنا ہوئی کدوں ہوئی اور جاننا کیویں آرم ہوئی یہ دسیا یہ سارے اوتارا نے دسیا وہ گرو نانک بھی دستے نے کیتا پساؤ ایک ہو کوا ایک کواؤ ایک شبد ایک دھن ایک آواز ایک دھماکے تو سارے برہمنڈ کی یاترا آرم ہوئی برہمنڈ تو پہلے کی تو سیکن اربد نربد دھندو کا سمے تو پہلے نرم تو پہلے آکار تو پہلے تم بھی
अर्वद नर्वद धुंधुर तारा धरण न गगना हुकम अपारा। एक गगन मंडल नहीं थे, एक ब्रह्मंड नहीं थे, जमीन नहीं थी। धरण न गगना हुकम अपारा, नांद न नैन चंद न सूर सुनने सुन रहा है। न चंद्रमा से न सूरज से सनाता से सुन से कुछ भी नहीं, कुछ भी नहीं। इसे ही सनाते दे, इसे ही सुन दे, इसे ही धुंध दे, एक कवाओ है। तो थोड़ा जहां 5 मिनट में रिपीट कर दिया करते जल्दी बोल जाए। वो कवाओ की थी, वो कर भी दरबार से कहने ओंकार आ कथनी आना। वो कवाओ की ओंकार उपनिषदों के लिए कहने ओंकार, पर अधे उपन क्योंकि 108 उपनिषद है। बनारस जिस संगा मिल दिया सन, जो 4 वेद पढ़ के आ जाए चतुर्वेदी, 3 पढ़ के आ जाए त्रिवेदी, 2 पढ़ के आ जाए द्विवेदी, 6 शास्त्र पढ़ के आ जाए शास्त्री, 108 उपनिषद पढ़ के आ जाए श्री 108 संग मिल गए। 108 उपनिषदों के नाल 3 वेद पढ़े, 35 साल का कोर्स, तो उन्होंने डिग्री मिलती थी श्री 111। मैं फिर 6 साल दुआ नाल देखता, मैंने जोड़े श्री 108 श्री 111, ये साड़िया डिग्रिया ही पर जोड़े हैं। कहने वाले भी कई जन श्री 108 जी महाराज आ रहे हैं। उपनिषदां 108 ने एक उपनिषद बड़ी दिन अद्धे उपनिषदां दे ऋषि कहंदे ने और हम यानी करीबन करीबन 40 उपनिषदां दे ऋषि कहंदे ने और हम ओंकार, बाकी कहने में ओम से ओम और ओम की धुन और धुनाकार से मनते हैं। जिवे घड़ियाल सट मारी है तो जी आवाज पैदा होती है वो धुनाकार होगी, एकदम बंद नहीं होती। आज कल ओम की ध्वनि कहने में धुनाकार ये धुन होगी ओम। सनातनी ऋषियों के बाद जैन धर्म के अवतारी पुरुष महावीर भी कहने में धुन ओंकार। गुरु नानक थोड़ा ऐलानिया कहते हैं ओंकार ही है, दूजी तीजी धुन ने इस वास्ते एक जोड़ है, एक ओंकार यही धुन है दूजी नहीं। हम मैं अर्ज करें मीनिंगलेस कोई अर्थ नहीं, ओम यदि कोई अर्थ नहीं, ओंकार यदि कोई अर्थ नहीं। ब्रह्मंड की आवाज है, परमात्मा की आवाज है, इस आवाज का जगत बने है। जिंदगी के लखा दरिया इस आवाज तो चले, कीता फसाओ एको करो इससे होए लख लख। लखा करोड़ा सूरज इस कवाओ तो पैदा हुए, ये सूरज जिंदगी का दरिया, धरती सूरज का टुकड़ा, मुल्तान तक अगला गोला रहे, इनकी गरमाश नाल धुंद पानी बने और ठंडा होके ये अगला गोला पत्थर के रूप में प्रकट होया। किस तरह आकार रूप की यात्रा पत्थरों का, मनुख का आग पत्थर है, मनुख का अन्न पर
पत्थर ने अपनी यात्रा संपूर्ण करनी है परमात्मा। परमात्मा मंजिल है, पत्थर चलन की शुरुआत, बाकी सब रस्ते बेचने, वनस्पति पशु पक्षी मनुष्य रस्ते बेचने, सारा बेचने, कोई अग्गे है कोई पिछे, पशु के अर्थ भी ने पास दे जो पिछे है, मनुष्य पिछे है। इस तरह यह जीवन का प्रवास चल रहा है, चल रहा है। जब कोई मैनू कहते क्यों चल रहे हैं, ऐसा क्यों किया है परमात्मा ने, तो तमाशा है, खेल है, बहुत वड्डा है थोड़ा, खेल भी बहुत आम नजान, एक खेल बनाया आगे आकारी की तमाशा। मैं हूं परम पुरख को दासा, देखन आयो जगत तमाशा, कि जगत जिस प्रभु का तमाशा है बस वेखन ही है, तमाशा खेल। बहुत महान है खेल भी महान, तो खेल एक नियम पे होना है, और खेल एक जिहड़ा नियम नु तोड़े उस खिलाड़ी नु बहुत बुरा समझे, नहीं तो नियम पर कि सारा खेल नियम बंद है। अगर कोई नियम ही नहीं है, विधान ही नहीं है, तो करता ही नहीं है, तो फिर पैर सिर नु लगने चाहिए सन, फिर दंद हथा नु लगने चाहिए सन, सब कुछ करते हुए थे, नक पिछे लगनी चाहिए थी, एक एक अंग एक एक नक करते हुए थे, कोई राज मिस्त्री है जो इटा नु करते हुए रख के महल बना रहे। यात्रा पत्थरों को शुरू हुई, पत्थर नु चढ़ा दी रही प्रकृति परमात्मा की नियमावली, वनस्पति बनी पशु बने, फिर मनुख बने। जैसे चलता हुआ पत्थर मनुख बने, परमात्मा ने इतने नियम बदले, दूसरा नियम लागू किया, दूसरा नियम लागू किया, मनुख में तेनों खुल देते या तेनों में खुल देते। इस खुल का मतलब नहीं कि परमात्मा तो मनुख कोई अलग हो गया, जिमें मछली नो खुल है सागर के जिस पास भी जाए, पर सागर तो बाहर जाके कोई खुल नहीं, तो तड़पे भी मरे। खुल है मछली नो सागर के पूर्व नो जावे भावे पश्चिम नो जावे, गहराई में जावे भावे उथले पानी जावे, सज्जे जावे भावे खबे जावे, इतनी खुल है, पर बंदिश भी है। इस सज्जे खब्बे जाना सागर देते हो सकता है, सागर तो बाहर नहीं। खुल है मनुख ना, मछली के सागर तो बाहर हो भी सकती है, मनुख परमात्मा तो बाहर नहीं हो सकता। मनुख की जन्म तो लेके मरण तक की यात्रा परमात्मा की होती, इस यात्रा में परमात्मा ने मनुख को खोल दे दी, हम तेरी मर्जी है, तू सज्जे जा खब्बे जा पिछे जा अगे जा। चार दिशावां ने, इन्हां चार दिशावां का खुलासा किसे रखते, रस्ते चार ने, ये तीन रस्तियां में भटक सकता है, एक रस्ते से पहुंच सकता है। मनुख चौराहे पे खड़ा है, ये पीछे चला गया तो पशु हो गया, सज्जे खब्बे चला गया देवता बन गया या भूत प्रेत बन गया,
अगे चढ़ा गया तो परमात्मा हो गया, यात्रा पूरी हो, यात्रा पूरी। पिछे मुड़े फिर इस चौक पे आना पड़ेगा, सज्जे खब्बे गया फिर इस चौक पे आना पड़ेगा। देवता से भूत प्रेत किसनों कह गए, भूत के अखरी अर्थ ने उर्दू फारसी कर रहे हैं माजी गुजरे वाला, जिसकी सुरत हर वक्त बिछे जाती है, अगे जाती है, बहुत पिछे जाती। महान चंडाल है, बड़ा दुष्ट है, बड़ा ज्यादा शरीर का अंत होगा, इन छेती दूजा शरीर नहीं मिलेगा। क्यों? बहुत दुष्ट है, ये को संस्कार भी सारे दुष्ट है, तो कोई दुष्ट मां ही किसी जन्म दे सकती है दूसरी नहीं। बड़ा चंडाल है, बड़ा कठोर है, तो कोई डायन मां ही इसको जन्म दे सकती है दूसरी नहीं। अपनी गैदरी अर्ज करा ऐसा रूहान, जैसे हिटलर, जैसे मौसोलिनी, जैसे औरंगजेब, जैसे हरनाकश, या जैसे हूं नवे नवे हरनाकश जुड़े हैं सारी दुनिया। शरीर के अंत तो बाद इन्हों छेती शरीर नहीं मिलता, भटक गए। इन्हों भूत प्रेत कहने कई कोट भूत प्रेत सो कर मिलगा, यही बोल। दूसरा देव देवता बड़ा नेक है, जब तब कर रहे हैं, दानी है, ज्ञानी है, अमृत वेले उठता है, बड़ा संयम नाल चलता है, बड़ी सावधानी नाल चलता है, मेरे किसी कर्म तो किसी को ठोकर ना लगे, इतना सुचेत चलता है। लेकिन इस समझ सौ मील की वास्ते 90 मील तक ही चल सके है, शरीर का अंत हो गया, मौत हो गई। घोड़ा परमात्मा ने ले लिया, असवार रह गया कि हम घोड़े तो बिना यात्रा हो नहीं सकती, शरीर तो बिना यात्रा हो नहीं सकती। ऐसा मनुष्य जो जीवन भर जब तक करता रहे नहीं पहुंच सकता। कबीर कहते ने पूर्व जन्म हम तुमरे सेवक, अब तो मिटिया ना जाए। हे प्रभु, मैं पिछले जन्म दे भी तेरा सेवक, तेरा सेवक इसका मतलब है कि पिछले जन्म दे सेवक होके भी तुसी नहीं पहुंच सके, नहीं पहुंच सके। पिछले जन्म दे तुसी भगत होके भी नहीं पहुंच सके, नहीं पहुंच सके। शरीर शमशान तक पहुंच गया, सुरत भगवान तक ना पहुंच। शरीर कवर तक पहुंच गया, मन प्रभु तक खुदा तक ना पहुंचिया, रस्ते ही है। ऐसे मनुख की चेतना सूक्ष्म शरीर को देवता कहने, इन्हों का भी छेती जन्म नहीं आता। इन्हों जन्म देने वास्ते कोई बड़ी सुशील, बड़ी पवित्र, कोई महान मां चाहिए। हर मां नहीं जन्म दे सकती, ये दो भटक गए, देवते भूत प्रेत।
پشو کو تن ہے وکست من نہیں, دیوتے کو بڑا وکاسشیل من ہے تن نہیں, دونوں کی یاترا نہیں ہو سکتی پرماتما دلا رہے. پشو کو تن ہے منک نالوں بھی زیادہ شکتیشالی سندر, من نہیں وکست من نہیں ہے جہد راستے سے اپنی سرت چلا سکے پرماتما, تن ہے من نہیں ہے. دیوتے کو بڑا وکاسشیل من ہے, بڑا گیان ہے, بڑی سمجھ ہے تن کو, ایک منک ہے جہد کو تن بھی ہے من بھی ہے. پرماتما کی یاترا کیول منک کر سکتے ہیں, نہ دیوتے کر سکتے ہیں نہ پشو کر سکتے. اس واسطے دیوتیا نو بھی ترسنا پہنتا, اس دے ہی تو سمرے دے, اس دے ہی لے تڑپ رہے ہیں دیوتے بھی ملے. میری گل ضرور گل پکڑ دے چاہیے ہوئے گی, میں دوہرا لینا. پشو کول تن ہے وکست من نہیں, یاترا نہیں ہو سکتی, رکے آیا ہے. گھوڑا گھوڑے کی طرح مرد ہے, کتا کتے کی طرح مرد ہے, شیر شیر کی طرح ختم ہو جاتا ہے, سپ سپ کی طرح ختم ہو جاتا ہے, کتا کتے کی طرح ختم ہو جاتا ہے. پر منک دے نال چار طرح کی سنبھاونا ہے, ہو سکتا ہے پشو کی طرح مرے, ہو سکتا ہے بھوت پریت کی طرح مرے, ہو سکتا ہے دیوتے کی طرح مر جائے, ہو سکتا ہے مر کے پرماتما ہو جائے, ایشور ہو جائے, پہنچ جائے. ایسا منک جی سرت پرماتما تک پہنچی ہے, بھگوان تک پہنچی ہے, تن شمشان تک نہیں پہنچیا, انہوں کہتے جیون مکت پہنچے گا. رب کی آگیا آتم ہتاوے جیون مکت سو کا, ایسے منوکلی دیہی بے مینی ہو جاتی کیونکہ پہنچ گئے, کیونکہ دیہی اچان کا رستہ ہے, سہارا ہے, پہنچ گئے. اس واسطے کبیر جیسے کہہ رہے ہیں, جس مرنے سے جت گئے میرے من آنند توڑے نو کی کرنا ہے. پاپا سے پچھلے سال اگست سے ایک چنگی آتما شریر کر کے چلی گئی, بامے گمنام دیا سن بابا درشن سنگھ کرنا ہو. میرا انہوں نے بچپن تو ساتھ بڑی جڑی ہوئی آتما, امرتسر تو کوئی چھ میل کی دوری سے کنوں کو راجا سانس کی ایئرپورٹ دیکھو. پچھلے سال انہوں کی طبیعت خراب ہو گئی, سوبھاوک جب مینوں پتا چلے کہ میں ملن لے گیا, سوبھاوک ہی میرے منہوں نکل گئے, میں تو بابا جی بہت تکلیف ہو گئی. خود انہوں نے بخار بھی بڑا زور کا چلے, خود لتان کی اسپیڈ بھی بڑی. ایک سجن انہوں کے چرن دبا رہے, میں کہ بابا جی تکلیف بڑی ہو گئی, مینو کہہ لگے مسکین سن بھوجن اسی چھک لیا جھوٹھی تھالی کوئی چک رہے تو چک رہے, مطلب پھر بعد چسترائی کے علاقے سارے نے پھیلا دیتے, پانچ دس کرے بیٹھے سن جنہوں کے سامنے گل مسکین افسوس نہ کر بھوجن اسی چک لیا, یہ جھوٹھی تھالی ہوں کوئی چک لے کے چک لے سی اڑی سے جس مر نہیں تے گر گئے میرے من آنند
ਮਰਨੇ ਹੀਲੇ ਪਾਈਏ ਪੂਰਨ ਪਰਵਾਨ ਮੈਂ ਕਰਾਂ ਦੇਖੇ ਕੋਲ ਵਿਕਸਤ ਮਨ ਹੈ ਤਨ ਪਸ਼ੂ ਕੋਲ ਬੜਾ ਸੁੰਦਰ ਤਨ ਹੈ ਮਨੁੱਖ ਨਾਲੋਂ ਜ਼ਿਆਦਾ ਖੂਬਸੂਰਤ ਹੈ ਮੋਰ ਜਿਤਨਾ ਮੋਰ ਸੁੰਦਰ ਹੈ ਇਤਨਾ ਮਨੁੱਖ ਨਹੀਂ ਹੈ ਇਹਦੀ ਨਸ ਜਿਤਨਾ ਤੇਜ ਘੋੜਾ ਦੌੜ ਲੈਂਦਾ ਹੈ ਮਨੁੱਖ ਨਹੀਂ ਦੌੜ ਸਕਦਾ ਜਿਤਨਾ ਭਾਰੀ ਭਰਕਮ ਸਰੀਰ ਹਾਥੀ ਕੋਲ ਹੈ ਮਨੁੱਖ ਦੇ ਕੋਲ ਨਹੀਂ ਜਿਤਨੇ ਸੁਤੰਤਰਤਾ ਦੇ ਨਾਲ ਪੰਛੀ ਉੱਡ ਲੈਂਦੇ ਨੇ ਮਨੁੱਖ ਨਹੀਂ ਉੱਡ ਸਕਦਾ ਜਿਤਨੀ ਸੁਤੰਤਰਤਾ ਦੇ ਨਾਲ ਮਛਲੀਆਂ ਤੈਰ ਲੈਂਦੀਆਂ ਨੇ ਮਨੁੱਖ ਨਹੀਂ ਤੈਰ ਸਕਦੇ ਬੜੇ ਖੂਬੀਆਂ ਨੇ ਪਸ਼ੂਆਂ ਕੋਲ ਉਹਨਾਂ ਦੇ ਤਨ ਦੇ ਪਸ਼ੂ ਕੋਲ ਤਨ ਹੈ ਵਿਕਸਤ ਮਨ ਬੜਾ ਵਿਕਾਸਸ਼ੀਲ ਮਨ ਹੈ ਦੇਵਤੇ ਕੋਲ ਤਨ ਨੇ ਇੱਕ ਮਨੁੱਖ ਹੈ ਇਹਦੇ ਕੋਲ ਪੂਰਨ ਵਿਕਸਤ ਤਨ ਹੈ ਔਰ ਮਨ ਸਿਰਫ ਮਨੁੱਖ ਹੀ ਪਰਮਾਤਮਾ ਤੱਕ ਪਹੁੰਚ ਸਕਦਾ ਹੈ ਦੇਵਤੇ ਵੀ ਨਹੀਂ ਭੂਤ ਪ੍ਰੇਤ ਵੀ ਨਹੀਂ ਪਸ਼ੂ ਵੀ ਨਹੀਂ ਬਹੀ ਪ੍ਰਾਪਤ ਮਨੁੱਖ ਦੇ ਦੁਰੀਆ ਗੋਬਿੰਦ ਮਿਲਣ ਕੀ ਅਵਸਰ ਮਿਲਿਆ ਇਹੀ ਤੇਰੀ ਔਸਤ ਇਹੀ ਤੇਰੀ ਬਾਤ ਘਟਦੀ ਦਰ ਤੂੰ ਦੇਖ ਵਿਚਾਰ ਕਦੇ ਪਿੱਛੇ ਵੀ ਮੁੜ ਸਕਦਾ ਇਹ ਸੱਜੇ ਖੱਬੇ ਵੀ ਜਾ ਸਕਦਾ ਇਹ ਭੂਤ ਪ੍ਰੇਤ ਵੀ ਹੋ ਸਕਦਾ ਭੂਤ ਪ੍ਰੇਤ ਦੇਵਤੇ ਕਿਉਂਕਿ ਅਦ੍ਰਿਤ ਹੈ ਸੂਖਮ ਸਰੀਰ ਹੈ ਸੰਸਕਾਰ ਨੇ ਹੋਏ ਗਿਆਨ ਹੈ ਕਿ ਮੂਰਤ ਹੈ ਭੂਤ ਪ੍ਰੇਤ ਕੋਲ ਮੂਰਤ ਹੈ ਕਠੋਰਤਾ ਹੈ ਦੇਵਤੇ ਕੋਲ ਦਇਆ ਹੈ ਸੀਲ ਹੈ ਸੰਜਮ ਹੈ ਗਿਆਨ ਹੈ ਪਰ ਇਹਦੀ ਵਰਤੋਂ ਕਰਕੇ ਭਗਵਾਨ ਤੱਕ ਪਹੁੰਚ ਸਕੇ ਤਨ ਨਹੀਂ ਭੂਤ ਪ੍ਰੇਤ ਕੋਲ ਬੜੀ ਕਠੋਰਤਾ ਹੈ ਬੜੀ ਵਾਸ਼ਨਾ ਪਰ ਵਾਸ਼ਨਾ ਦੀ ਪੂਰਤੀ ਕਰ ਸਕੇ ਲੋਭ ਦੀ ਪੂਰਤੀ ਕਰ ਸਕੇ ਇਹਦੇ ਕੋਲ ਵੀ ਤਨ ਤੜਪ ਇੱਕ ਮਨੁੱਖ ਹੈ ਇਹ ਆਪਣੀ ਜੀਵਨ ਸ਼ਕਤੀ ਨੂੰ ਕਾਮ ਰਸ ਵੀ ਬਣਾ ਸਕਦਾ ਹੈ ਰਾਮ ਰਸ ਵੀ ਬਣਾ ਸਕਦਾ ਇਹ ਉਸ ਸ਼ਕਤੀ ਨੂੰ ਕ੍ਰੋਧ ਵੀ ਬਣਾ ਸਕਦਾ ਹੈ ਦਇਆ ਵੀ ਬਣਾ ਸਕਦਾ ਇਹ ਉਸ ਸ਼ਕਤੀ ਨੂੰ ਸਬਰ ਸੰਤੋਖ ਵੀ ਬਣਾ ਸਕਦਾ ਹੈ ਲੋਭ ਵੀ ਬਣਾ ਸਕਦਾ ਇਹ ਉਸੇ ਸ਼ਕਤੀ ਨੂੰ ਹੰਕਾਰ ਵੀ ਬਣਾ ਸਕਦਾ ਹੈ ਨਿਰਮਾਣਤਾ ਵੀ ਬਣਾ ਸਕਦਾ ਵਿਨਮਰ ਹੈ ਸ਼ਕਤੀ ਇਹਦੀ ਦੁਰਵਰਤੋਂ ਵੀ ਕਰ ਸਕਦਾ ਹੈ ਔਰ ਚੰਗੀ ਵਰਤੋਂ ਵੀ ਕਰ ਸਕਦਾ ਹੈ ਮਨੁੱਖ ਨੂੰ ਖੁੱਲ੍ਹ ਦੇ ਦਿੱਤੀ ਪਰਮਾਤਮਾ ਨੇ ਇਹ ਖੁੱਲ੍ਹ ਉਸਦੀ ਬਖਸ਼ਿਸ਼ ਹੈ ਮੈਂ ਸਿਰਫ ਅੱਗੇ ਹੀ ਜਾ ਸਕਦਾ ਨਾ ਸੱਜੇ ਖੱਬੇ ਨਾ ਪਿੱਛੇ ਅੱਗੇ ਜਾਣਾ ਮੇਰੀ ਮਜਬੂਰੀ ਹੈ ਪਰਮਾਤਮਾ ਹੋਣਾ ਮੇਰੀ ਮਜਬੂਰੀ ਹੈ ਮਜਬੂਰੀ ਇੱਕ ਬਾਲ ਕਹਿੰਦੇ ਨੇ ਮੇਰੀ ਖੁਸ਼ੀ ਨਾਲ ਤੂੰ ਮੈਨੂੰ ਨਹੀਂ ਮਿਲਿਆ ਮੇਰੀ ਮਜ਼ਬੂਰੀ ਨਾਲ ਤੂੰ ਮੈਨੂੰ ਮਿਲਿਆ ਤੇਰਾ ਮਿਲਣਾ ਕੁਛ ਵੀ ਨਹੀਂ ਕੁਛ ਵੀ ਨਹੀਂ ਇਸ ਵਾਸਤੇ ਪਰਮਾਤਮਾ ਨੇ ਮਜ਼ਬੂਰੀ ਹਟਾ ਦਿੱਤੀ ਤੇਰੀ ਵਾਸਤੇ ਤੂੰ ਹੁਣ ਭਾਵੇਂ ਆਪਣੇ ਘਰ ਆ ਗੁਰੂ ਪੀਰ ਪੈਗੰਬਰ ਆਉਂਦੇ ਰਹਿੰਦੇ ਨੇ ਔਰ ਇਹੀ ਦੱਸਦੇ ਨੇ ਵੀ ਆਪਣੇ ਘਰ ਤੁਮ ਘਰ ਆਓ ਮੇਰੇ ਮੀਂਹ ਤੁਮਰੇ ਲੋਕੀ ਹਰ ਆਪਣੇ ਬਾਰੇ ਆਪਦਾ ਭਾਈ ਵਿਧੀ ਮੇਰੇ ਮਨ ਪਰ ਰੇਸੀ ਵੇ ਪਿਆਰੇ ਆਓ ਹੈ ਕਿਤੇ ਤੱਕ ਭਟਕੇਗਾ ਘਰ ਦੇ ਜਾ ਇਹ ਮਨ ਤੇਰਾ ਘਰ ਪਰਮਾਤਮਾ ਈਸ਼ਵਰ ਉੱਥੇ ਆ ਕਦੇ ਭਟਕਦਾ ਭਟਕ ਭਟਕ ਕੇ ਅਤਿਅੰਤ ਕਠੋਰ ਹੋ ਗਏ ਬੜਾ ਜ਼ਾਲਮ ਹੋ ਗਿਆ ਮਹਾਨ ਦੁਸ਼ਟ ਹੋ ਗਿਆ ਮਹਾਨ ਬਲਾਤਕਾਰੀ ਹੋ ਗਿਆ ਸਰੀਰ ਦਾ ਅੰਤ ਹੋ ਗਿਆ
ਇਹਨੂੰ ਛੇਤੀ ਸਰੀਰ ਨਹੀਂ ਮਿਲਣਾ ਬਹੁਤ ਪਰੇ ਕਈ ਗੋਟ ਬੋਟ ਪਰੇਤ ਜੋ ਗਰ ਮਿਲਦਾ ਕਲਗੀ ਦਰਬਾਰ ਸਾਹਿਬ ਜੀ ਲਿਖਦੇ ਨੇ ਕਹੋ ਜਛਗੰਧਰ ਉਹ ਰਗ ਕਹੋ ਵਿਦਿਆ ਰਗ ਕਹੋ ਬਹਿ ਕਿਨਰ ਪਿਸਾਚ ਕਹੋ ਪ੍ਰੇਤ ਕਿਧਰੇ ਪਿਸਾਚ ਕਿਧਰੇ ਪ੍ਰੇਤ ਕਿਧਰੇ ਗੁਰੂ ਬਿਲਕੁਲ ਅਚੇਤ ਨਸ਼ੇ ਦੇ ਜੀਵਨ ਬਤੀਤ ਕੀਤਾ ਬਹੁਤਾ ਜ਼ਾਲਮ ਤੇ ਨਹੀਂ ਸੀ ਪਰ ਬੇਹੋਸ਼ੀ ਚ ਜੀਵਨ ਬਤੀਤ ਕੀਤਾ ਦੁਰਾਚਾਰੀ ਬਲਾਤਕਾਰੀ ਤੇ ਨਹੀਂ ਸੀ ਦਿਨ ਰਾਤ ਨਸ਼ੇ ਚ ਜੀਵਨ ਬਤੀਤ ਕੀਤਾ ਪਿੱਛੇ ਮੁੜ ਜਾਏਗਾ ਪਸ਼ੂ ਇਸ ਵਾਸਤੇ ਦੁਨੀਆਂ ਦੇ ਤਮਾਮ ਮਹਾਂਪੁਰਸ਼ਾਂ ਨੇ ਨਸ਼ੇ ਨੂੰ ਆਰਾਮ ਲਿਆ ਤੂਤੇ ਪੂਰਨ ਤੌਰ ਤੇ ਸੁਚੇਤ ਹੋ ਪਰਮਾਤਮਾ ਬਣ ਤੂਤੇ ਨਸ਼ਾ ਕਰਕੇ ਹੋਰ ਅਚੇਤ ਹੋ ਰਹੇ ਹੈ ਪਸ਼ੂ ਹੋ ਰਹੇ ਇਸ ਵਾਸਤੇ ਸ਼ਰਾਬੀ ਦੀ ਧਾਰਮਿਕ ਯਾਤਰਾ ਨਹੀਂ ਹੋਣੀ ਅਫੀਮ ਚਰਸ ਗਾਂਜਾ ਸੁਰਪਾ ਖਾਣ ਵਾਲੀ ਵੀ ਧਾਰਮਿਕ ਯਾਤਰਾ ਨਹੀਂ ਉਹ ਤੇ ਕਿੱਥੇ ਮੁੜ ਰਹੇ ਉਹਦੀ ਦੀ ਚੇਤਨਾ ਸੌ ਰਹੀ ਉੱਥੇ ਬੇਹੋਸ਼ ਹੁੰਦਾ ਜਾ ਤੁਸੀਂ ਆਖੋਗੇ ਬੇਹੋਸ਼ ਕਿਉਂ ਹੁੰਦਾ ਕਿ ਕਿਉਂ ਹੋਣਾ ਚਾਹੁੰਦਾ ਸਬਜੈਕਟ ਤੇ ਅਲੱਗ ਹੈ ਮਜ਼ਮੂਨ ਤੇ ਅਲੱਗ ਹੈ ਇੱਕ ਨੰਬਰ ਮਨ ਵਿੱਚ ਬੇਚੈਨੀ ਹੈ ਪਰੇਸ਼ਾਨੀ ਹੈ ਵਿਆਕੁਲਤਾ ਇਸ ਵਾਸਤੇ ਮਨ ਦੇ ਤਲ ਤੇ ਜਿਉਣਾ ਬੜਾ ਔਖਾ ਹੈ ਚੇਤਨਾ ਦੇ ਤਲ ਤੇ ਜਿਉਣਾ ਸੁਚੇਤ ਹੋ ਕੇ ਜਿਉਣਾ ਬੜਾ ਔਖਾ ਹੈ ਜਿਤਨਾ ਮਨੁੱਖ ਸੁਚੇਤ ਹੋਵੇਗਾ ਉਤਨਾ ਹੀ ਬੇਚੈਨ ਹੋਵੇਗਾ ਸਿਆਣੇ ਮਨੁੱਖ ਦੀ ਪਹਿਚਾਣ ਕੇ ਅਗਰ ਬਹੁਤ ਸਿਆਣਾ ਹੈ ਤਾਂ ਫਿਰ ਬਹੁਤ ਦੁਖੀ ਹੈ ਅਗਰ ਬਹੁਤ ਦਾਰਸ਼ਨਿਕ ਫਿਲਾਸਫਰ ਚਿੰਤਕ ਹੈ ਬਹੁਤ ਬੇਚੈਨ ਤੇ ਪਰੇਸ਼ਾਨ ਤੁਸੀਂ ਆਖੋਗੇ ਕਿਉਂ ਜੋ ਕੁਝ ਹੈ ਇਹ ਸਭ ਉਸਨੂੰ ਖਿਡਾਉਣਾ ਬੱਚਿਆਂ ਦਾ ਪ੍ਰਤੀਤ ਆਉਂਦਾ ਹੈ ਇਸ ਵਾਸਤੇ ਬੇਚੈਨ ਹੈ ਕੁਛ ਵੀ ਕੁਛ ਵੀ ਸਿਆਣਾ ਮਨੁੱਖ ਬੇਚੈਨ ਹੋਏਗਾ ਪਰੇਸ਼ਾਨ ਹੋਏਗਾ ਇੱਕ ਮਹਾਨ ਦਾਰਸ਼ਨਿਕ ਸਿਆਣਾ ਲਾਜਮ ਕਹਿੰਦਾ ਪਰੇਸ਼ਾਨੀਆਂ ਸਾਰੇ ਜਹਾਂ ਕੀ ਸਮੇਟ ਕਰ ਜਬ ਕੁਛ ਨਾ ਬਣਾ ਤੋ ਮੇਰਾ ਦਿਲ ਬਣਾ ਦੇ ਮਨ ਦੇ ਤਲ ਤੇ ਜੀਵਣਾ ਔਖਾ ਥੋੜ੍ਹੀ ਪੀ ਲਈਏ ਮਨ ਤੋਂ ਪਿੱਛੇ ਚਲੇ ਜਾਏ ਥੱਲੇ ਚਲੇ ਇਹ ਮਨੁੱਖ ਪਸ਼ੂ ਹੋ ਜਾਏਗਾ ਕਿਉਂਕਿ ਪਿੱਛੇ ਪਾਸ਼ ਪਸ਼ੂ ਇਤਿਹਾਸ ਪਿੱਛੇ ਮੁੜਨਾ ਸ਼ੁਰੂ ਹੋ ਇਸ ਵਾਸਤੇ ਨਸ਼ਿਆਂ ਨੂੰ ਹਰਾਮ ਗਿਆ ਸੁਚੇਤ ਹੈ ਪਰ ਆਪਣੇ ਸੁਚੇਤਪਣੇ ਨੂੰ ਸਿਆਣਪ ਨੂੰ ਦੁਸ਼ਟਪਣੇ ਵਰਤਦਾ ਹੈ ਔਰ ਸਿਆਣਪ ਨੂੰ ਦੁਸ਼ਟਪਣੇ ਚ ਵਰਤਿਆ ਜਾ ਸਕਦਾ ਹੈ ਗੁੱਸਾ ਫਿਰ ਮਾਫ ਇਹ ਸਦੀ ਬੜੀ ਸਿਆਣੀ ਸਦੀ ਹੈ ਜਿਤਨਾ ਮਨੁੱਖ ਅੱਜ ਪੜ੍ਹ ਲਿਖ ਗਿਆ ਪਹਿਲੇ ਨੇ ਸੈਂਕੜੇ ਮੀਲ ਦੇ ਉੱਤੇ ਮਾੜਾ ਮੋਟਾ ਕਿਦਰੇ ਵਿਦਿਆਲਾ ਆਉਂਦਾ ਸੀ ਉਹਦੇ ਸੀ ਰਾਜ ਘਰਾਣਿਆਂ ਦੇ ਤੇ ਸੰਪੰਨ ਘਰਾਣਿਆਂ ਦੇ ਬੱਚੇ ਪੜ੍ਹਦੇ ਸਨ ਬਾਕੀ ਅਨਪੜ੍ਹ ਜਾਂਦੇ ਗਲੀ ਗਲੀ ਸਕੂਲ ਨੇ ਕਾਲਜ ਨੇ ਵਿਸ਼ਵ ਵਿਦਿਆਲਿਆ ਮਨੁੱਖ ਜ਼ਿਆਦਾ ਪੜ੍ਹ ਲਿਖ ਗਿਆ ਬੜਾ ਜਾਣਕਾਰ ਹੋ ਗਿਆ ਤੋ ਜਿਤਨਾ ਜ਼ਿਆਦਾ ਜਾਣਕਾਰ ਹੋ ਗਿਆ ਜਾਣਕਾਰੀ ਦੀ ਉਤਨੀ ਗਲਤ ਵਰਤੋਂ ਕਰ ਰਿਹਾ ਇਸ ਵਾਸਤੇ ਉਤਨਾ ਜ਼ਿਆਦਾ ਦੁਸ਼ਟ ਹੋ ਗਿਆ ਉਤਨਾ ਹੀ ਜ਼ਿਆਦਾ ਦੁਰਾਚਾਰੀ ਹੋ ਗਿਆ ਉਤਨਾ ਹੀ ਜ਼ਿਆਦਾ ਜ਼ਾਲਮ ਹੋ ਗਿਆ ਇੱਕ ਅਨਪੜ੍ਹ ਮਨੁੱਖ ਇਤਨਾ ਜ਼ਾਲਮ ਨਹੀਂ ਹੋ ਸਕਦਾ ਜਿਤਨਾ ਪੜ੍ਹ ਇੱਕ ਅਨਪੜ੍ਹ ਮਨੁੱਖ ਇਤਨਾ ਭ੍ਰਸ਼ਟ ਨਹੀਂ ਹੋ ਸਕਦਾ ਜਿਤਨਾ ਪੜ੍ਹ ਇੱਕ ਪੜ੍ਹਾ ਲਿਖਾ ਮਨੁੱਖ ਜਿਤਨੀ ਤਬਾਹੀ ਕਰ ਸਕਦਾ ਹੈ ਅਨਪੜ੍ਹ ਨਹੀਂ ਅਨਪੜ੍ਹ ਮਨੁੱਖ ਛੋੜਾ ਮਾਰ ਕੇ ਕਿਤੇ ਇੱਕ ਦੋ ਬੰਦਿਆਂ ਨੂੰ ਹੀ ਮਾਰੇਗਾ ਪੜ੍ਹੇ ਲਿਖੇ ਨੇ ਐਟਮ ਬੰਬ ਬਣਾ ਕੇ 4 ਲੱਖ ਬੰਦਿਆਂ ਨੂੰ 2 ਮਿੰਟਾਂ 'ਚ ਖਤਮ ਕਰ ਅਨਪੜ੍ਹ ਬੰਦਾ ਐਟਮ ਬੰਬ ਬਣਾ ਸਕਦਾ ਅਨਪੜ੍ਹ ਮਨੁੱਖ ਐਟਮ ਬੰਬ ਗਿਰਾ ਸਕਦਾ ਅਨਪੜ੍ਹ ਮਨੁੱਖ ਹਵਾਈ ਜਹਾਜ਼ ਵਿੱਚ ਬੈਠ ਕੇ ਅਤੇ ਵਰਲਡ ਟ੍ਰੇਡ ਸੈਂਟਰ ਨੂੰ ਗਿਰਾ ਸਕਦਾ ਪੜ੍ਹਾ ਲਿਖਾ ਮਨੁੱਖ
ਵੱਡੇ ਗੁਨਾਹ, ਵੱਡੇ ਪਾਪ, ਵੱਡੇ ਅਨਰਥ ਸਿਆਣੇ ਮਨੁੱਖ ਕਰਦੇ ਨੇ, ਪੜ੍ਹੇ ਲਿਖੇ ਕਰਦੇ ਨੇ, ਪੜ੍ਹ ਕਰ ਹੀ ਨਹੀਂ ਸਕਦੇ। ਨੇਪਾਲ ਤੋਂ ਇੰਡੀਅਨ ਏਅਰਲਾਈਨ ਦਾ ਜਹਾਜ਼ ਜਿਹਨਾਂ ਪੰਜਾਂ ਨੇ ਹਾਈਜੈਕ ਕੀਤਾ, ਉਹਦੇ ਵਿੱਚ ਇੱਕ ਇੰਜੀਨੀਅਰ ਸੀ, PhD ਵਿੱਚ, ਸਾਰੇ ਗ੍ਰੈਜੂਏਟ ਪੜ੍ਹੇ ਲਿਖੇ। ਅਨਪੜ੍ਹ ਮਨੁੱਖ ਐਸੀ ਪਲੈਨਿੰਗ ਨਹੀਂ ਕਰ ਸਕਦੇ। ਅਨਪੜ੍ਹ ਮਨੁੱਖ ਕਿਤਨੇ ਮਨੁੱਖਾਂ ਨੂੰ 7-8 ਦਿਨ ਤੱਕ ਪਰੇਸ਼ਾਨ ਨਹੀਂ ਕਰ ਸਕਦਾ, ਕਿਉਂਕਿ ਦੁਨੀਆ ਬਹੁਤ ਪੜ੍ਹ ਲਿਖ ਗਈ ਹੈ, ਦੁਸ਼ਟਪਣਾ ਬਹੁਤ ਵੱਧ ਗਿਆ, ਬੜਾ ਚਲਾਕ ਹੋ ਗਿਆ, ਤੇ ਬੋਲਣ ਦੀਆਂ ਚਲਾਕੀਆਂ ਨਾਲ ਬੜਾ ਛਲ ਕਪਟ ਪ੍ਰਗਟ ਕਰ ਰਹੇ, ਬੜੇ ਦੁਸ਼ਟ ਕਰਮ ਕਰ ਰਹੇ ਸੰਸਾਰ ਵਿੱਚ। ਅੱਜ ਜਿਤਨਾ ਅਨਰਥ ਹੈ ਪਹਿਲੇ ਨਹੀਂ ਸੀ, ਕਿਉਂਕਿ ਅੱਜ ਮਨੁੱਖ ਜਿਤਨਾ ਸਿਆਣਾ ਪਹਿਲੇ ਨਹੀਂ, ਜਿਤਨਾ ਸਿਆਣਾ ਅਗਰ ਉਹਦੀ ਦੁਰਵਰਤੋਂ ਕਰੇਗਾ ਉਤਨੀਆਂ ਤਬਾਹੀਆਂ ਅਤੇ ਬਰਬਾਦੀਆਂ ਜਨਮ ਲੈਣਗੇ, ਜਿਤਨਾ ਸਿਆਣਾ ਹੈ ਅਗਰ ਇਸਦੀ ਸਹੀ ਵਰਤੋਂ ਕੀਤੀ ਤੇ ਪਰਮਾਤਮਾ ਹੋ ਗਿਆ, ਈਸ਼ਵਰ ਮਿਲਣ ਦਾ ਇੱਕ ਮੌਕਾ ਹੈ, ਪਰ ਦੁਸ਼ਟ ਹੋਣ ਦਾ ਵੀ ਇੱਕ ਮੌਕਾ ਹੈ। ਕੋਈ ਪਸ਼ੂ ਇਤਨਾ ਦੁਸ਼ਟ ਨਹੀਂ ਹੋ ਸਕਦਾ, ਕੋਈ ਐਟਮ ਬੰਬ ਪਸ਼ੂ ਬਣਾ ਸਕਦਾ ਵਿਚਾਰਾ ਸਿਹਤ ਹੈ, ਲੱਖਾਂ ਮਨੁੱਖਾਂ ਨੂੰ ਮਾਰ ਸਕਦਾ, ਕਹਿੰਦੇ ਜ਼ਹਿਰੀਲੇ ਤੋਂ ਜ਼ਹਿਰੀਲਾ ਜਿਹੜਾ ਕੋਬਰਾ ਹੈ ਨਾ, ਉਹ ਵੀ ਇੱਕ ਸਮੇਂ ਦੇ ਵਿੱਚ ਵੱਧ ਤੋਂ ਵੱਧ 2 ਜਾਂ 3 ਬੰਦਿਆਂ ਨੂੰ ਡੰਗ ਮਾਰ ਸਕਦਾ, ਜ਼ਹਿਰ ਖਤਮ ਹੋ ਜਾਵੇ। ਬੰਦਾ ਤਾਂ ਇਤਨਾ ਜ਼ਹਿਰੀਲਾ ਹੈ, ਕਰੋੜਾਂ ਨੂੰ ਮੌਤ ਦੇ ਘਾਟ ਉਤਾਰ ਕੇ ਵੀ ਉਹਦੇ ਅੰਦਰ ਜ਼ਹਿਰ ਲੈਂਦੀ, ਖਤਮ ਨਹੀਂ ਹੋਣੀ, ਬਹੁਤ ਜ਼ਹਿਰ ਮਨੁੱਖ ਦੇ ਅੰਦਰ। ਸਿਆਣਪ ਦੀ ਅਗਰ ਮਨੁੱਖ ਨੇ ਦੁਰਵਰਤੋਂ ਕੀਤੀ, ਬੜੀ ਦਵਾਈਆਂ ਸਹੀ ਵਰਤੋਂ ਕੀਤੀ, ਪਰਮਾਤਮਾ ਹੋ ਜਾਏਗਾ, ਈਸ਼ਵਰ ਹੋ ਜਾਏਗਾ। ਇਸ ਵਾਸਤੇ ਮੈਂ ਅਕਸਰ ਅਰਜ ਕਰਦਾ ਹੁੰਦਾ, ਪੁਰਾਣੇ ਜ਼ਮਾਨੇ 'ਚ ਅਨਪੜ੍ਹ ਸਿਆਣਿਆਂ ਦੀ ਤਾਦਾਦ ਜ਼ਿਆਦਾ ਸੀ, ਇਸ ਸਮੇਂ ਪੜ੍ਹੇ ਲਿਖੇ ਮੂਰਖਾਂ ਦੀ ਤਾਦਾਦ ਬਹੁਤ ਹੈ। ਪੜ੍ਹਿਆ ਮੂਰਖ ਆਖੀਏ ਜਿਸ ਲੱਭ ਲੋ ਅਹੰਕਾਰ, ਬੜਾ ਪੜ੍ਹਾ ਲਿਖਾ ਮਹਾਂਮੂਰਖ, ਲੋਭ ਵੱਧ ਗਏ, ਕੰਮ ਵੱਧ ਗਿਆ, ਅਹੰਕਾਰ ਵੱਧ ਗਿਆ, ਕ੍ਰੋਧ ਵੱਧ ਗਿਆ, ਮੋਹ ਵੱਧ ਗਿਆ, ਬਹੁਤ ਪੜ੍ਹਾ ਲਿਖਾ। ਇਸ ਵਾਸਤੇ ਸਾਹਿਬ ਕਹਿਣ ਬਹੁਤ ਵੱਡਾ ਮੂਰਖ ਹੈ, ਸਿਆਣਪ ਦੀ ਗਲਤ ਵਰਤੋਂ ਕਰ ਰਿਹਾ ਔਰ ਦੁਸ਼ਟ ਹੋ ਗਿਆ। ਐਸਾ ਜੋ ਦੁਸ਼ਟ ਤੇ ਜ਼ਾਲਮ ਮਨੁੱਖ ਹੈ, ਮਰ ਕੇ ਛੇਤੀ ਉਸਨੂੰ ਜੀਵਨ ਨਹੀਂ ਮਿਲਦਾ, ਭਟਕਦਾ ਹੈ ਬਹੁਤ ਪਰੇ। ਸਿਆਣਪ ਦੀ ਸਹੀ ਵਰਤੋਂ ਕੀਤੀ, ਲੇਕਿਨ ਸਿਆਣਪ ਨੇ ਅਜੇ ਭਗਵਾਨ ਤੱਕ ਨਹੀਂ ਪਹੁੰਚਾਇਆ, ਪ੍ਰਭੂ ਤੱਕ, ਗੁਰੂ ਤੱਕ ਨਹੀਂ ਪਹੁੰਚਾਇਆ, ਰਸਤੇ 'ਚ ਹੀ ਹੈ। ਐਸਾ ਮਨੁੱਖ ਦੇਵਤਾ ਸਮਝ ਹੈ, ਜੈਸੇ ਜ਼ਮੀਨ ਦੇ ਉੱਤੇ ਕੋਈ ਅੱਜ ਸਿੰਘ ਅਰਬ ਦੇ ਕਰੀਬ ਮਨੁੱਖ ਹੋ ਗਏ ਨੇ, ਬ੍ਰਹਿਮੰਡ ਦੇ ਅਰਬਾਂ ਖਰਬਾਂ ਦੇਵਤੇ ਬਹੁਤ ਪਰੇ ਹੋਣੇ ਚਾਹੀਦੇ, ਛੇਤੀ ਜਨਮ ਨਹੀਂ ਆਉਂਦਾ। ਇੱਕ ਸਮਾਂ ਐਸਾ ਲੰਘਿਆ, ਹੋ ਸਕਦਾ ਸਾਰੀ ਦੁਨੀਆ 'ਚ ਲੰਘਿਆ ਹੋਵੇ, ਭਾਰਤ ਵਿੱਚ ਲੰਘਿਆ, ਹਰ ਤੀਜੇ ਚੌਥੇ ਘਰ ਵਿੱਚ ਕੋਈ ਦੇਵਤਾ ਹੁੰਦਾ ਸੀ, ਕੋਈ ਦੇਵੀ ਹੁੰਦੀ ਸੀ, ਲੋਕ ਕਹਿੰਦੇ ਸਨ ਇਹ ਮਨੁੱਖ ਨਹੀਂ ਦੇਵ, ਕਿਸੇ ਦੇਵਤੇ ਦਾ ਜਨਮ ਹੋ ਗਿਆ। ਤੋ ਦੇਵਤੇ ਦਾ ਮਤਲਬ ਜਿਹਦਾ ਦੀਵਾ ਜਲਿਆ ਹੋਇਆ, ਯਾਨੀ ਜਿਹਦਾ ਦੀਵਾ ਜਲਿਆ ਹੋਇਆ ਜਦੋਂ ਸੱਚ ਦਿਖਾਈ ਦਿੰਦਾ, ਜਿਹਦਾ ਦੀਵਾ ਜਲਿਆ ਹੋਇਆ ਰਸਤਾ ਦਿਖਾਈ ਦਿੰਦਾ, ਰਸਤੇ 'ਤੇ ਚੱਲ ਰਿਹਾ ਦੇਵਤਾ। ਹਰ ਤੀਜੇ ਚੌਥੇ ਘਰ ਦੇ ਕਿਸੇ ਦੇਵੀ ਦੇ, ਕਿਸੇ ਦੇਵਤੇ ਦੇ ਦਰਸ਼ਨ ਹੋ ਜਾਂਦੇ, ਆਮ ਗੱਲ। ਵਿਸ਼ਨੂੰ ਦੇਵਤਾ ਹੈ, ਸ਼ੰਕਰ ਦੇਵਤਾ ਹੈ, ਬ੍ਰਹਮਾ ਦੇਵਤਾ ਹੈ, ਇੰਦਰ ਦੇਵਤਾ ਹੈ, ਸਭ ਜ਼ਮੀਨ ਦੇ ਬੰਦੇ। ਜਿਸ ਤਰ੍ਹਾਂ ਅੰਮ੍ਰਿਤਸਰ ਵਸਾਇਆ ਧੰਨ ਗੁਰੂ ਰਾਮਦਾਸ ਜੀ ਨੇ, ਬਨਾਰਸ ਵਸਾਈ ਸ਼ਿਵ ਜੀ ਨੇ, ਜ਼ਮੀਨ ਦਾ ਬੰਦਾ ਸੀ ਪਰ ਜਲਦਾ ਹੋਇਆ ਦੀਪਕ ਸੀ ਦੇਵਤਾ।
ਦੇਵਤਿਆਂ ਦੇ ਜਨਮ ਆਮ ਸਨ, ਕਾਰਨ ਪਰਿਵਾਰਕ ਜੀਵਨ ਬੜਾ ਪਵਿੱਤਰ ਸੀ, ਮਾਤਾਵਾਂ ਦੀ ਕੋਖ ਬੜੀ ਪਵਿੱਤਰ ਸੀ। ਹਰ ਤੀਜੇ ਚੌਥੇ ਘਰ ਵਿੱਚ ਕੋਈ ਦੇਵਤਾ ਜਨਮ ਲੈ। ਇੱਕ ਸੂਖਮ ਜਿਹੜਾ ਸਰੀਰ ਹੈ ਉਹਦੇ ਕੋਲ ਜਿਹੜੇ ਸੰਸਕਾਰ ਨੇ, ਉਹਦੇ ਉਹ ਸੰਸਕਾਰ ਜਿਸ ਮਾਂ ਦੇ ਸੰਸਕਾਰ ਨਾਲ ਮੇਲ ਖਾਣਗੇ, ਉੱਥੇ ਹੀ ਉਹ ਗਰਭ ਪ੍ਰਵੇਸ਼ ਕਰੇਗਾ, ਦੂਜੀ ਥਾਂ ਤੇ ਨਹੀਂ। ਇਸ ਵਾਸਤੇ ਬੱਚਾ ਪੈੜਾ ਹੈ ਤਾਂ ਭਾਰਤ ਵਿੱਚ ਕਹਿੰਦੇ ਨਿਰਜਨੇ ਕਿ ਸਦੀ ਮਾਂ ਦੋਸ਼ੀ, ਇਹਦੀ ਮਾਂ ਚੰਗੀ ਨਹੀਂ ਹੋ ਸਕਦੀ। ਪੈੜੇ ਸੰਸਕਾਰ ਹਨ ਉਸ ਸੂਖਮ ਸਰੀਰ ਦੇ ਕਿ ਉਹਨੂੰ ਜਨਮ ਦੇਣ ਵਿੱਚ ਇਹ ਮਾਂ ਸਹਾਇਕ ਹੋਏ, ਕਿਉਂਕਿ ਇਹ ਪੈੜੀ ਉਸ ਦਾ ਕੀ ਮਾਂ। ਮੈਂ ਗਲਤੀ ਹਾਂ, ਮਾਫ਼ੀ ਮੰਗਦਾ ਹਾਂ, ਪਰ ਔਖੇ ਹੋਣ ਦੀ ਲੋੜ ਨਹੀਂ। ਮਨੁੱਖ ਦੇ ਵਿਦਵਾਨਾਂ ਦੇ ਕਥਨ ਅਨੁਸਾਰ 90 ਫੀਸਦੀ ਜਾਂ 99 ਫੀਸਦੀ ਮਾਂ ਬੋਲਦੀ ਹੈ। ਪਿਤਾ ਦਾ ਸੰਬੰਧ ਸਿਰਫ 10 ਫੀਸਦੀ ਹੈ ਜਾਂ 1 ਫੀਸਦੀ ਹੈ, ਸਿਰਫ ਐਕਸੀਡੈਂਟ ਹੈ, ਕੋਈ ਬਹੁਤ ਗਹਿਰਾ ਨਹੀਂ, ਬਹੁਤ ਗਹਿਰਾ ਨਹੀਂ। ਮਾਂ ਜੋ ਖਾਂਦੀ ਹੈ ਗਰਭਕਾਲ ਦੇ ਬੱਚੇ ਨੂੰ ਉਹੀ ਕੁਛ ਮਿਲਦਾ ਹੈ। ਮਾਂ ਜੋ ਸੋਚਦੀ ਹੈ ਉਹੀ ਸੋਚ ਬੱਚੇ ਦੇ ਮਨ ਵਿੱਚ ਕਹਿੰਦੀ ਜਾਂਦੀ। ਮਾਂ ਦੇ ਜਿਹੜੇ ਵਿਚਾਰ ਨੇ ਉਸ ਮਾਸੂਮ ਬੱਚੇ ਦੇ ਨਾਲ ਆਪਣਾ ਸੰਬੰਧ ਜੋੜ ਰਿਹਾ। ਮਾਂ ਦਾ ਜਿਹੜਾ ਆਹਾਰ ਹੈ ਉਹਦੇ ਨਾਲ ਉਸ ਬੱਚੇ ਦਾ ਤਨ ਬਣ ਰਿਹਾ। ਮਾਂ ਦੇ ਜਿਹੜੇ ਵਿਚਾਰ ਨੇ ਉਹਦੇ ਨਾਲ ਬੱਚੇ ਦਾ ਮਨ ਵਿਕਸਿਤ ਹੋ ਰਿਹਾ। ਕਿਸੇ ਵਿਗਿਆਨ ਨੇ, ਸਾਇੰਸ ਨੇ ਮੰਨਿਆ ਸੀ ਮਾਂ ਜੋ ਖਾਂਦੀ ਉਹਦੇ ਨਾਲ ਤਨ ਬਣ ਰਿਹਾ ਹੈ। ਇਹ ਨਹੀਂ ਮੰਨਿਆ ਸੀ ਮਾਂ ਜੋ ਸੋਚਦੀ ਉਹਦੇ ਨਾਲ ਉਹਦਾ ਮਨ ਬਣ ਰਿਹਾ ਹੈ। ਅੱਜ ਮੰਨਣ ਲੱਗ ਪਿਆ ਪੈੜਾ ਬੱਚਾ ਪੈਦਾ ਹੋਇਆ ਪੈੜੀ ਸੋਚਣੀ ਵਾਲਾ, ਮਾਂ ਦੀ ਸੋਚਣੀ ਠੀਕ ਨਹੀਂ ਹੋ ਸਕਦੀ। ਏਸ਼ੀਆ ਵਿੱਚ ਮੈਂ ਹੈਰਾਨ ਹਾਂ, ਕੋਈ ਬੱਚਾ ਗਲਤੀ ਕਰੇ ਤੇ ਗਾਲ ਮਾਂ ਨੂੰ ਕੱਢ ਦੇ। ਮੈਂ ਬੜਾ ਸੋਚਿਆ ਇਸ ਤੇ ਏਸ਼ੀਆ ਦੇ ਮੁਲਕਾਂ, ਪਾਕਿਸਤਾਨ, ਹਿੰਦੁਸਤਾਨ, ਬੰਗਲਾਦੇਸ਼, ਸ਼੍ਰੀਲੰਕਾ, ਪਰੋਂ ਥਾਈਲੈਂਡ, ਮਲੇਸ਼ੀਆ। ਹੈਰਾਨ ਹੈ, ਗਲਤੀ ਤੇ ਪੁੱਤਰ ਨੇ ਕੀਤੀ ਹੈ ਕਿ ਗਾਲ ਮਾਂ ਨੂੰ ਕੱਢ। ਲਾਨਤਾਂ ਪਾਉਂਦੇ ਨੇ ਜਮਣੇ ਤੇਰੀ ਜਾਈ ਕਿਉਂ। ਇੱਕ ਐਸੀ ਭੈੜੀ ਔਲਾਦ ਭੈੜੇ ਸੰਸਕਾਰ ਕਿਸੇ ਭੈੜੀ ਗੋਦ ਵਿੱਚ ਪ੍ਰਵੇਸ਼ ਕਰ ਸਕਦੇ। ਮਾਂ ਦੋਸ਼ੀ ਹੈ, ਗੁਰੂ ਰਾਮਦਾਸ ਨੇ ਮਾਂ ਨੂੰ ਦੋਸ਼ੀ ਠਹਿਰਾਇਆ, ਕਬੀਰ ਨੇ ਮਾਂ ਨੂੰ ਦੋਸ਼ੀ ਠਹਿਰਾਇਆ। ਸਬਜੈਕਟ ਇਹ ਨਹੀਂ ਸੀ, ਪਤਾ ਨਹੀਂ ਵਿਚਕਾਰ ਕਿਉਂ ਆ ਗਿਆ, ਕਿ ਮੈਂ ਹੁਣ ਇਸੇ ਚੀਜ਼ਾਂ ਦਾ ਭੇਟ ਹੈ। ਜਿਨ ਹਰ ਹਿਰਦੇ ਨਾਮ ਨਾ ਵਸਿਓ ਤਿਨ ਮਾਤ ਕੀਜੇ ਹਰ ਬਾਂਝੇ। ਇਹ ਮਾਂ ਬਾਂਝ ਰਹਿ ਜਾਂਦੀ ਇਸ ਬੈੜੇ ਬੱਚੇ ਨੂੰ ਜਨਮ ਕਰ ਦਿੰਦੀ, ਇਹਦਾ ਮਤਲਬ ਮਾਂ ਦੇ ਵਸ ਚ। ਜੈ ਕੁਲ ਪੂਤ ਨਾ ਗਿਆਨ ਵਿਚਾਰੀ, ਵਿਧਵਾ ਕਸਨਾ ਭਰੀ ਬਹਿਚਾਰੀ। ਕਬੀਰ ਕਹਿੰਦੇ ਨੇ ਬਾਂਝ ਕਿਉਂ, ਇਹ ਬੇਵਾ ਕਿਉਂ ਨਹੀਂ ਹੋ ਗਈ, ਉਸ ਤੱਕ ਮਾਂ ਇਹ ਅਜੇ ਤੱਕ ਸੁਹਾਗਣ ਕਿਉਂ ਬਣੀ ਹੋਈ। ਕਬੀਰ ਐਸਾ ਪੈੜਾ ਪੁੱਤਰ ਪੈਦਾ ਕੀਤਾ, ਐਸੀ ਪੈੜੀ ਔਲਾਦ ਪੈਦਾ ਕੀਤੀ। ਆਪ ਸੁਣ ਕੇ ਹੈਰਾਨ ਹੋ ਗਏ, ਤੁਲਸੀ ਇਹੀ ਕਹਿੰਦੇ ਨੇ, ਹਰਦਾਰਾਮ ਇਹੀ ਕਹਿੰਦੇ ਨੇ, ਵਿਆਸ ਇਹੀ ਕਹਿੰਦੇ ਨੇ, ਭਾਈ ਗੁਰਦਾਸ

ऐसे बहुत छोटा है जो इन्हें गुणी ज्ञानी बनाना है, कम से कम थोड़ा बुनियादी विद्या पढ़ा लो, मैट्रिक के पास करना है। मैंने कहने लगी सारे स्कूलों को कर देता है, गुरु नानक पब्लिक स्कूल में छपाया है, रोज मुंडिया मार दिया, गवर्नमेंट स्कूल में छपाया उन्होंने भी कर दिया, फिर इस्लामिया हाई स्कूल में छपाया चलो उसे ठीक रहेगा, और उसे प्रिंसिपल ने छोड़ा दिखा बैठा उन्होंने कर दिया, रोज मल्ले चो गिले आ जाते हैं, किसी को कुछ नहीं कह देता है, किसी भी कुछ चीज चुक लिया है, विपता रोज बनी गई, कलेष रोज बने हुए, तुम भी रख लो। मैं क्या मां जो भूत थानू चमड़े है मैं चलाया भूत जमया है, मेरे नाल सारे वक्त पाए पुत जनोरा दी जनोरी जोड़ो जिन्ना का सिगरा। एक दौर से कोख इतने पवित्र से देवते आम जन्म ले, कोख इतनी अपवित्र हो गई देवते के विचारे तरस दे पैने हम जन्म वास्ते इस दे को मिले भूतों के जन्म हो गए प्रेतों के जन्म पुत जनूरा चीज तिया दिया गल जो मैं सुनता तो पुतों दी मां बाप परेशान कोख गलत है गंदी है को माफ करना पोतों प्रेतों जन्म देने दे सहायक हो रही है भगतान जन्म देने दे जो भगतान जन्म देने दे सहायक हो गए फरीद जैसे फकीर भी बोल पैदे तीन धन जने की मां हो आए सब धनता दे योग है मां पूजन योग है मां यदि को खेतनी पवित्र किसी भगत को जन्म देता है किसी वली अल्लाह को जन्म देता है किसी देवते को जन्म देता है मनुख चौक पे पीछे मुड़ के पशु हो सकता है खब्बे जाके भूत प्रेत हो सकता है सजे जाके देवता हो सकता है अगे जाके परमात्मा हो सकता है भाई परापत मानुक दे बुढ़िया गोविंद मिलन की ए देवी पर एक मौका एक अवसर यही तेरी अवसर यही तेरी बावर गठ भी तर तू देख विचार पत्थर वनस्पति बनया प्रकृति ने बनाया वनस्पति पशु पक्षी बनी प्राकृतिक नियम के मुताबिक पशु पक्षी मनुख बने प्रकृति ने बनाया मनुख परमात्मा बनेगा जप ने बनाया मनुख खालसा बनेगा जप ने बनाया मनुख परमात्मा बनेगा जप ने बनाना है वरना नहीं बनेगा नहीं बनेगा या पीछे मुड़ गया तो पशु या हो सकता है भूत प्रेत बने या जप इतना नहीं कि गगन मंडला नु छू सके जप तप तपश शोर अग जप दी अग्नि जप दी अग्न कबीर ने ब्रह्म अग्न आख्या ब्रह्म अग्न सहजे पर जारी एक चोट से लाया पतंजलि इसनों योगा अग्न कह रहे और गुरबाणी इसनों नाम अग्न कह रहे जप तप जप दी अग्नि मनुख का अंदर जिहड़ा मन है वो पत्थर है पर ऐसे पत्थर बर्फ नाल तस्वीर क्योंकि ठोस जमे आया पानी पत्थर बर्फ पत्थर कि पत्थर किमें पिघलेगा ठोस तप तपस अग्नि जप तप अगर इन्हें आरंभ किया है जप तो उस तपस नाल ये बर्फ पिघल के पानी बन जाएगी बर्फ रुकी हुई थी
ਤੇ ਬਰਫ ਨਾਲ ਕਿਸੇ ਦੀ ਪਿਆਸ ਨਹੀਂ ਬੁੱਝ ਸਕਦੀ। ਬਰਫ ਪਾਣੀ ਨਾ ਬਣੇ ਤੇ ਪਿਆਸ ਕਿਸ ਤਰ੍ਹਾਂ ਬੁੱਝੇ? ਨਹੀਂ ਬੁੱਝ ਸਕਦੀ। ਬਰਫ ਪਾਣੀ ਬਣੇ ਤਾਂ ਮਸਲਾ ਹੱਲ ਹੋਏਗਾ। ਬਰਫ ਰੁਕੀ ਹੋਈ ਹੈ, ਪਾਣੀ ਚੱਲ ਗਿਆ, ਕੋਮਲ ਹੋ ਗਿਆ, ਠੋਸਪਣਾ ਖਤਮ ਹੋ ਗਿਆ। ਜਪ ਇਤਨਾ ਕੀਤਾ ਹੈ, ਦਇਆ ਤੇ ਆ ਗਈ, ਕੋਮਲਤਾ ਤੇ ਆ ਗਈ, ਪਰ ਪਾਣੀ ਵਗਦਾ ਜੇ ਜ਼ਮੀਨ ਤੇ ਹੀ ਪਿਆ, ਅਜੇ ਵੀ ਸੁਰਤ ਕੋਈ ਉੱਚੀ ਨਹੀਂ। ਦਿਆਲੂ ਵੀ ਹੈ, ਕਿਰਪਾਲੂ ਵੀ ਹੈ, ਸੇਵਾ ਵੀ ਕਰਦਾ, ਦਾਨ ਵੀ ਕਰਦਾ, ਪੁੰਨ ਵੀ ਕਰਦਾ, ਪਾਠ ਵੀ ਕਰਦਾ, ਪੂਜਾ ਵੀ ਕਰਦਾ। ਬਰਫ਼ ਵੀ ਜ਼ਮੀਨ ਤੇ, ਪਾਣੀ ਵੀ ਜ਼ਮੀਨ ਤੇ, ਅਜੇ ਜ਼ਮੀਨ ਤੋਂ ਉੱਚਾ ਨਹੀਂ ਉੱਠਿਆ। ਫਿਰ ਤਪ ਇਤਨਾ ਹੋਇਆ, ਜਪ ਇਤਨਾ ਹੋਇਆ ਕਿ ਪਾਣੀ ਬਾਪ ਬਣ ਗਿਆ, ਗਗਨ ਮੰਡਲਾਂ ਨੂੰ ਛੂਹਿਆ, ਹਲਕਾ ਹੋ ਗਿਆ, ਬਹੁਤ ਹਲਕਾ, ਬੁਲੰਦੀਆਂ ਨੂੰ ਛੂਹਿਆ। ਮਨੁੱਖ ਦਾ ਮਨ ਜਮੇ ਆਇਆ ਪੱਥਰ, ਜਪ ਨਾਲ ਕੋਮਲ ਹੋਏਗਾ। ਜਪ ਨਾਲ ਇਹਦਾ ਗਿਆਨ, ਇਹਦੀ ਸੁਰ ਇਤਨੀ ਉੱਚੀ ਹੋਏਗੀ ਜਿਤਨਾ ਉੱਚਾ ਪਰਮਾਤਮਾ ਹੈ। ਇਹ ਵੱਡ ਉੱਚਾ ਹੋਵੇ ਕੋਏ ਜਿਸ ਉੱਚੇ ਕੋ ਜਾਣੇ। ਮੈਂ ਫਿਰ ਅਰਜ਼ ਕਰਾਂ, ਪੱਥਰ ਬਨਸਪਤੀ ਬਣਿਆ, ਪਸ਼ੂ ਪਕਸ਼ੀ ਬਣਿਆ, ਮਨੁੱਖ ਬਣਿਆ, ਪ੍ਰਕਿਰਤੀ ਨੇ ਬਣਾਇਆ। ਮਨੁੱਖ ਨੇ ਪਰਮਾਤਮਾ ਹੋਣਾ ਹੈ, ਜਗ ਨੇ ਬਣਾਇਆ। ਜਗਤ ਜੋਤ ਜਪੈ ਨਿਸ ਵਸਤ, ਏਕ ਬਿਨਾ ਮਨ ਨੈ ਬਿਨਾ ਆਨੇ, ਪੂਰਨ ਪ੍ਰੇਮ ਪ੍ਰਤੀਤ ਕਰੇ, ਬ੍ਰਤ ਗੋੜ ਮੜੀ ਮਠ ਭੋਲ ਨ ਮਾਨੇ। ਕੀਰਤ ਦਾਨ ਦਇਆਦਤ ਸੰਜਮ, ਏਕ ਬਿਨਾ ਨੈ ਏਕ ਪਛਾਣੇ, ਪੂਰਨ ਜੋਤ ਜਗੇ ਘਟਵੇਂ, ਤਬ ਖਾਲਿਸ ਤਾਹਿਨ ਖਾਲਿਸ ਜਾਣੇ। ਜਪ ਦੀਆਂ ਸਟੇਜਾਂ ਆਉਂਦੀਆਂ ਨੇ, ਸਕੂਲ ਤੇ ਇੱਕ ਹੈ ਪਰ ਉਹਦੇ ਕਲਾਸਾਂ ਦਸ ਨੇ। ਹੁਣ ਸਾਰੇ ਬੱਚੇ ਇੱਕੋ ਹੀ ਸਰਗੋੜੇ ਜਾ ਰਹੇ ਨੇ, ਪਰ ਇੱਕ ਕਲਾਸ ਦੇ ਨੇ। ਸਤਸੰਗੀ ਤੇ ਸਾਰੇ ਨੇ, ਸਾਰਿਆਂ ਦੀ ਮਾਨਸਿਕ ਸਟੇਜ ਇੱਕ ਨਹੀਂ ਹੋ ਰਹੀ, ਪਤਾ ਹੀ ਨਹੀਂ। ਉਸ ਦਾ ਕੀ ਮਾਪ ਹੋ ਸਕਦਾ ਹੈ? ਕੋਈ ਤਿਹਾਈ ਕਲਾਸ ਵਿੱਚ ਹੋ, ਦਸਵੀਂ ਚ ਹੋਵੇ, ਹੋ ਸਕਦਾ ਕੋਈ ਅਜੇ ਪ੍ਰਾਇਮਰੀ ਚ ਹੋਵੇ, ਇੱਕ ਨਹੀਂ ਹੋ ਸਕਦਾ। ਅਕਸਰ ਸਤਸੰਗ ਵਿੱਚ ਮੈਂ ਦੇਖਦਾ ਸਰੀਰ ਤੇ ਬਜ਼ੁਰਗ ਹੋ ਗਿਆ, ਪਰ ਅਜੇ ਵੀ ਪ੍ਰਾਇਮਰੀ ਕਲਾਸਾਂ 'ਚ ਬੈਠੇ। ਇਹਨਾਂ ਦੇ ਪ੍ਰਸ਼ਨ, ਇਹਨਾਂ ਦਾ ਪੁੱਛਣਾ, ਜਦ ਮੇਰੇ ਕੋਲ ਪ੍ਰਸ਼ਨ ਕੋਈ ਕਰਦਾ, ਇਕਦਮ ਖਿਆਲ ਆ ਜਾਂਦਾ ਕਿ ਪ੍ਰਾਇਮਰੀ ਦੇ ਵੀ ਪਹਿਲੀ ਸਕੂਲ ਕਲਾਸ ਦਾ ਵਿਦਿਆਰਥੀ। ਕੁਛ ਵੀ ਇਤਨੀ ਮਿਹਨਤ ਕਰਦਾ, ਔਰ ਫਿਰ ਸਾਰੀ ਜ਼ਿੰਦਗੀ ਉੱਥੇ ਹੀ ਬੈਠੇ ਰਹਿੰਦੇ। ਤੁਹਾਡੇ ਤੇ ਇੱਥੇ ਸਿਲਸਿਲਾ ਨਹੀਂ ਹੈ ਭਾਰਤ ਦੇ ਸ਼ਹਿਰ ਖੇਡ ਕਰਨ ਦਾ, ਬੱਚਾ ਫਿਰ ਉੱਥੇ ਹੀ ਰਹਿ। ਸੰਨ 1947 ਦੇ ਜਦ ਦੇਸ਼ ਦੀ ਵੰਡ ਹੋਈ ਨਾ, ਅਤੇ ਦਾਸ ਜਦ ਅਲਵਰ ਪਹੁੰਚੇ ਆਪਣੇ ਪਰਿਵਾਰ ਦੇ ਨਾਲ, ਮਾਤਾ ਪਿਤਾ ਦੇ ਨਾਲ, ਉਹਨਾਂ ਨੇ ਮੈਨੂੰ ਸਕੂਲ ਵਿੱਚ ਪਾਇਆ। ਪਰ ਕਿਉਂਕਿ ਸਾਨੂੰ ਹਿੰਦੀ ਸੰਸਕ੍ਰਿਤ ਨਹੀਂ ਆਉਂਦੀ ਸੀ, ਰਾਜਸਥਾਨ ਦੀਆਂ ਸਟੇਟਾਂ 'ਚ ਪ੍ਰਾਇਮਰੀ ਸਕੂਲ ਹਿੰਦੀ ਸੰਸਕ੍ਰਿਤ ਪੜ੍ਹਾਉਂਦੇ ਸਨ, ਇੱਥੋਂ ਸ਼ੁਰੂ ਹੋਇਆ। ਸਾਨੂੰ ਪਹਿਲੀ ਕਲਾਸ 'ਚ ਬਿਠਾਇਆ, 12 ਸਾਲ ਦਾ ਹੁਣ ਮੈਂ, ਅਤੇ ਛੋਟੇ ਬੱਚਿਆਂ ਨਾਲ ਬੈਠ ਗਿਆ, ਸ਼ਰਮ ਵੀ ਆਵੇ। ਪਰ ਕਿਉਂਕਿ ਹੋਰ ਵੀ ਜਿਹੜੇ ਆਏ ਸਨ, ਦੇਖੋ ਜੀ ਬੱਚੇ ਬੈਠੇ ਸਨ, ਤਾਂ ਮੈਂ ਵੀ ਬੈਠਾ। ਉੱਥੇ ਮੈਨੂੰ ਪਤਾ ਚੱਲਿਆ ਜਿਹੜਾ ਬੱਚਾ 3 ਸਾਲ ਤੱਕ ਫੇਲ ਹੋ ਜਾਵੇ, ਉਹ ਸਟੇਟਾਂ ਸਨ, ਮਹਾਰਾਜੇ ਦਾ ਨਿਯਮ ਚੱਲਦਾ ਸੀ ਅਲਵਰ ਦਾ ਰਾਜ ਪੇਜ 'ਤੇ, ਅਜੇ ਵੀ ਪੈਂਦਾ। ਜੈਪੁਰ ਸਟੇਟ ਸੀ, ਬਲਪੁਰ ਸਟੇਟ ਸੀ, ਰਾਜੇ ਮਹਾਰਾਜੇ। ਉਹਨੇ ਇੱਕ ਨਿਯਮ ਬਣਾ ਰੱਖਿਆ ਕਿ 3 ਸਾਲ ਜਿਹੜਾ ਬੱਚਾ ਫੇਲ ਹੋ ਜਾਏ ਨਾ, ਫਿਰ ਉਹਨੂੰ ਕੱਢ ਦਿਓ, ਉਹਦੇ ਸਕੂਲ ਦੇ ਦਰਵਾਜ਼ੇ ਬੰਦ ਨੂੰ ਕਹੋ, ਉਹਦੇ ਮਾਂ ਬਾਪ ਨੂੰ ਕਹੋ ਕੋਈ ਹੋਰ ਕੰਮ ਸਿਖਾਵੇ, ਇਹ ਪੜ੍ਹਨ ਯੋਗਾ ਨੇ। ਐਵੇਂ ਸਕੂਲ ਦਾ ਸਮਾਂ ਖਰਾਬ ਕਰਦਾ, ਮੁੰਤਜ਼ਮਾਂ ਦਾ ਸਮਾਂ ਖਰਾਬ, ਔਰ ਬੱਚਿਆਂ ਨੂੰ ਗਲਤ ਪ੍ਰੇਰਨਾ ਦਿੰਦਾ, ਬੰਦ ਕਰ ਦਿਓ ਦਰਵਾਜ਼ੇ, ਜਿਹੜਾ 3 ਸਾਲ ਫੇਲ ਹੋ ਜਾਏ। ਪਰ ਸਤਸੰਗ ਦੇ ਸਕੂਲ 'ਚ ਮੈਂ ਦੇਖਿਆ 80 ਸਾਲ ਦੇ ਬੁੱਢੇ ਨੇ 50-60 ਸਾਲ ਤੋਂ ਫੇਲ ਹੀ ਹੋਏ, ਅੱਗੇ ਵਧਣ ਦਾ ਨਾਂ ਹੀ ਨਹੀਂ ਲੈਂਦੇ।
ਮੈਂ ਸਮਝਦਾ ਐਸੇ ਬੰਦਿਆਂ ਲਈ ਗੁਰਦੁਆਰਿਆਂ ਦੇ ਦਰਵਾਜ਼ੇ ਬੰਦ ਕਰ ਦੇਣੇ ਚਾਹੀਦੇ ਨੇ। ਇਹਨਾਂ ਨੂੰ ਵੇਖ ਕੇ ਨਾਸਤਿਕਤਾ ਵਧਦੀ ਹੈ। ਇਹ 50 ਸਾਲ ਤੋਂ ਜਾ ਰਿਹਾ ਝੂਠੇ ਦਾ ਝੂਠਾ, ਸਾਨੂੰ ਕੀ ਮਿਲੂ? ਇਹ 50 ਸਾਲ ਦਾ ਜਾ ਰਿਹਾ ਕਠੋਰ ਦਾ ਕਠੋਰ, ਸਾਨੂੰ ਕੀ ਮਿਲਣਾ? ਇਹ 50 ਸਾਲ ਦਾ ਜਾ ਰਿਹਾ ਬੇਈਮਾਨ ਦਾ ਬੇਈਮਾਨ, ਸਾਨੂੰ ਕੀ ਮਿਲਣਾ? ਬੱਚਿਆਂ ਨੂੰ ਵੀ ਗੱਲ ਪਏ ਨਾ। ਮੈਨੂੰ ਕਦੇ, ਕਿਉਂਕਿ ਸਟੇਟਾਂ ਖਤਮ ਹੋ ਗਈਆਂ, ਨਿਯਮ ਹੁਣ ਫਿਰ ਨਹੀਂ ਹੈ। ਹੁਣ ਰਾਜਸਥਾਨ ਦੀ ਸਟੇਟਾਂ 'ਚ ਇਹ ਨਿਯਮ ਨਹੀਂ ਹੈ ਵੀ 3 ਸਾਲ ਜਿਹੜਾ ਫੇਲ ਹੋ ਗਿਆ ਉਹਨੂੰ ਕੱਢ ਲਿਆ ਉਦੋਂ। ਪਰ ਇੱਥੇ ਤਾਂ ਨਿਯਮ ਬਣਿਆ ਨਹੀਂ, ਬੇਈਮਾਨ ਹੈ, ਝੂਠ ਹੈ, ਰੇਲੀ ਹੈ। ਔਰ ਸ਼ਾਇਦ ਝੂਠ ਵਾਸਤੇ ਹੀ ਗੁਰਦੁਆਰੇ ਆਉਂਦਾ, ਬੇਈਮਾਨੀ ਕਰਨ ਵਾਸਤੇ ਹੀ ਆਉਂਦਾ, ਅਹੰਕਾਰ ਨੂੰ ਵਧਾਉਣ ਵਾਸਤੇ ਆਉਣ ਦਿਓ। ਇਹਦੇ ਨਾਲ ਗਲਤ ਪ੍ਰੇਰਨਾ ਮਿਲਦੀ, ਇਹਦੇ ਨਾਲ ਨੌਜਵਾਨਾਂ ਨੂੰ ਵੀ ਗਲਤ ਪ੍ਰੇਰਨਾ, ਇਹਦੇ ਨਾਲ ਬੱਚਿਆਂ ਨੂੰ ਵੀ ਗਲਤ ਪ੍ਰੇਰਨਾ ਹੈ। ਜਪ ਦੇ ਨਾਲ ਇਹ ਜਮਿਆ ਹੋਇਆ ਮਨ ਜੋ ਪੱਥਰ ਹੈ, ਪਾਣੀ ਹੋਵੇਗਾ, ਜਪ ਦੀ ਤਪਚ ਨਾਲ ਹੀ ਪਾਸ ਬਣੇਗਾ, ਬੁਲੰਦੀਆਂ ਜ਼ਮੀਨ ਦੀ ਕਸ਼ਿਸ਼ ਤੋਂ ਸਬਰ ਉੱਪਰ ਉੱਠ ਗਈ। ਇਹ ਸੁਰ ਹੁਣ ਦੁਨੀਆਂ ਦੀ ਕੋਈ ਤਾਕਤ ਇਸ ਨੂੰ ਥੱਲੇ ਨਹੀਂ ਲਿਆ ਸਕਦੀ। ਇਹਦੇ ਤਨ ਦੇ ਟੁਕੜੇ ਤੇ ਕੀਤੇ ਜਾ ਸਕਦੇ ਨੇ, ਇਹਦੇ ਸੁਰਤ ਦੇ ਟੁਕੜੇ ਨਹੀਂ ਕੀਤੇ ਜਾ ਸਕਦੇ। ਇਹਦੇ ਬੰਦ ਬੰਦ ਤੇ ਕੱਟੇ ਜਾ ਸਕਦੇ ਨੇ, ਇਹਨੂੰ ਪਰਮਾਤਮਾ ਨਾਲੋਂ ਨਹੀਂ ਤੋੜਿਆ ਜਾ ਸਕਦਾ। ਇਹ ਤੇ ਜੁੜ ਗਿਆ, ਇਹਦੇ ਤਨ ਤੋਂ ਉੱਚਾ ਉੱਠ ਗਿਆ, ਸੰਸਾਰ ਤੋਂ ਉੱਚਾ ਉੱਠ ਗਿਆ, ਇਹਨੇ ਤੇ ਗਗਨ ਮੰਡਲਾਂ ਨੂੰ ਛੋੜ ਗਿਆ, ਇਹ ਤੇ ਖਾਲਸਾ ਹੋ ਗਿਆ, ਇਹ ਬ੍ਰਹਮ ਗਿਆਨੀ ਹੋ ਗਿਆ, ਇਹ ਤੇ ਸੰਤ ਹੋ ਗਿਆ, ਇਹ ਤੇ ਪੂਰਨ ਪੁਰਖ ਹੋ ਗਿਆ। ਇਹ ਜਿਹੜੀਆਂ ਸਟੇਜਾਂ ਨੇ, ਮੈਂ ਜਦ ਬੈਠਣ ਲੱਗਾ ਸੀ, ਕਿਉਂਕਿ ਕਈਆਂ ਦੇ ਅੱਜ ਪ੍ਰਸ਼ਨ ਵੀ ਸਨ, ਮੈਂ ਕਿਹਾ ਮਜ਼ਮੂਨ ਰਾਤ ਦਾ ਸਮੇਂ ਲੰਬਾ ਛੇੜਿਆ, ਪਰ ਇਹਨਾਂ ਸਟੇਜਾਂ ਨੂੰ ਬਿਆਨ ਕਰ ਲਿਆ। 9:30 ਵੱਜ ਰਹੇ ਨੇ, ਤੁਸੀਂ ਸੁਣਦੇ ਆ ਥੱਕ ਗਏ ਹੋਵੋਗੇ, ਤੇ ਮੈਂ ਵੀ ਬੈਠਿਆਂ ਕਰ ਗਏ ਸੁਣਨ ਦੀ, ਸੁਣਾਉਣ ਦੀ, ਬੈਠਣ ਦੀ, ਚੱਲਣ ਦੀ, ਖਾਣ ਦੀ, ਪੀਣ ਦੀ ਆਦਤ ਸੀਮਾ ਲੇਕਿਨ ਸਿਰਫ 1-2 ਮਿੰਟ ਫਿਰ ਜਪ ਕਿਵੇਂ ਕਰੀਏ? ਇਹ ਇੱਕ ਪ੍ਰਸ਼ਨ ਕਿਵੇਂ ਇਹਦਾ ਇੱਕ ਸਵਾਲ ਦਾ ਮੈਂ 2 ਜਵਾਬ ਰੱਖਦਾ। ਪਹਿਲਾ ਜਵਾਬ ਤੇ ਜਿਹੜੇ ਕਹਿੰਦੇ ਨੇ ਕਿਵੇਂ ਕਰੀਏ, ਸੱਚੀ ਪ੍ਰਕਾਰ ਦਾ ਭੋਜਨ ਥਾਲ ਦੇ ਪਰੋਸ ਕੇ ਕਿਸੇ ਦੇ ਅੱਗੋਂ ਰੱਖ ਦੇਈਏ, ਅਤੇ ਅਗਲਾ ਇਹ ਆ ਕੇ ਛਕਣ ਦਾ ਢੰਗ ਦੱਸੋ ਕਿਵੇਂ ਛਕੀਏ? ਗੱਲ ਸਪਸ਼ਟ ਹੋ ਗਈ, ਇਹਨੂੰ ਭੁੱਖ ਨਹੀਂ ਲੱਗਦੀ। ਭੁੱਖਾ ਬੰਦਾ ਕੁਛ ਲੈ ਕੇ ਭੁੱਖੇ ਖਾਵਤ ਇਲਾਜ ਨਾ ਉਹ ਛਕਣਾ ਜ਼ਰੂਰ ਕਰਦਾ। ਸਰਬਤ ਕੋਲ ਰਿੰਨ ਠੰਡਾ ਪਾਣੀ, ਹਰੇ ਹੋਇਆ ਗਿਲਾਸ ਕਿਸੇ ਦੇ ਅੱਗੋਂ ਰੱਖਦਾ ਹੀ ਹੈ, ਅਗਲਾ ਆ ਕੇ ਕਿਵੇਂ ਪੀਏ? ਗੱਲ ਸਪਸ਼ਟ ਹੋ ਗਈ, ਪਿਆਸ ਨਹੀਂ ਕਦੀ ਕਿਸੇ ਨੇ ਪੁੱਛਿਆ ਮੈਂ ਕਿਵੇਂ ਪੀਵਾਂ? ਭਗਤ ਕਬੀਰ ਕਹਿੰਦੇ ਮੇਰੇ ਕੋਲ ਢੰਗ ਨਾ ਪੁੱਛੋ, ਕੋਈ ਢੰਗ ਨਹੀਂ, ਭਾਵੇਂ ਬਾਕੀ ਚੌਦਾਂ ਹੀ ਢੰਗ ਵੀ ਦੱਸਦੇ। ਇਸ ਤਰ੍ਹਾਂ ਹੀ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਗੁਰੂ ਨਾਨਕ ਦੇਵ ਜੀ ਮਹਾਰਾਜ ਢੰਗ ਵੀ ਦੱਸਦੇ ਨੇ ਅਤੇ ਕਹਿੰਦੇ ਢੰਗ ਕੋਈ। ਇੱਕ ਪੰਕਤੀ ਤੁਹਾਡੇ ਸਾਹਮਣੇ ਰੱਖਾਂ, ਸਮੇਂ ਦੇ ਸਾਹਮਣੇ ਰੱਖ ਤਾਂ ਜੋ ਵਰਮ ਕਰਮ ਵਿਧਨੇ ਹੈ, ਵਿਧੀ ਕਹਿੰਦੇ ਵਿਧਾਨ ਨੂੰ ਨਹੀਂ, ਕਬੀਰ ਕਹਿੰਦੇ ਵਿਧੀ ਵਿੱਚ ਕੋਈ ਵਿਧੀ ਨਹੀਂ, ਨਾਮ ਜਪਣ ਦੀ ਕੋਈ ਵਿਧੀ ਨਹੀਂ, ਸਪਸ਼ਟ ਪੰਕਤੀ ਹੈ, ਸਾਫ ਸੁਥਰੀ ਪੰਕਤੀ ਹੈ। ਸਾਫ ਸੁਥਰੀ ਤੋਂ ਮੁਰਾਦ ਮੈਂ ਇਸ ਵਾਸਤੇ ਕਹਿ ਰਿਹਾ, ਵਿਖੜ ਭਾਸ਼ਾ ਨਹੀਂ ਹੈ, ਔਖੀ ਭਾਸ਼ਾ ਹੈ। ਤਾਂ ਜੋ ਵਰਮ ਕਰਮ ਵਿਧਨੇ ਹੈ, ਰਾਮ ਨਾਮ ਲੈ ਗੁਰਪ੍ਰਸਾਦ ਜਨ ਕਬੀਰ ਰਾਮ ਕਰਤ ਨੇ, ਵਿਧੀ ਨਹੀਂ ਆਉਂਦੀ, ਕੋਈ ਵਿਧੀ ਨਹੀਂ, ਜਪਣਾ ਸ਼ੁਰੂ ਕਰ। ਪਰ ਜਪੇਗਾ ਉਹ ਜਿਸਦੇ ਅੰਦਰ ਸਾਚੇ ਨਾਮ ਕੀ ਲਾਗੇ ਭੁੱਖ, ਭੁੱਖ ਤੇ ਲੱਗੇ ਜਪੇ। ਠੀਕ ਹੈ, ਪਰੋਸਿਆ ਹੋਇਆ ਭੋਜਨ ਦਾ ਸਾਜ ਭੁੱਖੀ ਕੋਈ,
या रोगी है, भूख मरीज, फिर भी जप है। जपो का एको नामा अवर निराफल कामा। गुरु नानक सारे धार्मिक कर्म निष्फल समझ ले अगर तू जप नहीं करे, अगर तू बीज नहीं पाया जमीन में, तेरा हल चलाना व्यर्थ, तेरा पानी देना व्यर्थ, तेरा खाद पाया व्यर्थ, तेरी बाढ़ लाई हुई व्यर्थ, तेरी रखवाली भी व्यर्थ। बीज के बोले भरती कहन के जप नहीं, एको बरात पैके लड़ाई हो नहीं, गुण एक बिंद बरात जना और एक बैराग बिना सब ठीक है। वो बरात है जिसे लड़ाई हो, इन्हों बराती कहने की लड़ है, जो जप ही नहीं है तो भरती कहने इन धार्मिक कर्मों दान नो पुण नो सेवा नो धार्मिक कर्म कहने की लड़ की, इन धार्मिक कर्म कहने की लड़ की लड़ाई कोई नहीं, तो बराती कहने की लड़ है। जप ही कोई नहीं है तो किसी दान नो धार्मिक कर्म कहने की लड़ की, जप ही नहीं है किसी के सेवा में धार्मिक कर्म करने की लड़ की है। क्यों? दान दे भी अहंकार पैदा होगा, सेवा दे भी अहंकार पैदा हो, फिर धार्मिक कर्म थोड़ी होगा। धार्मिक कर्म से वो है निरंकार का रस पैदा। अगर जप नहीं है तो तीर्थ इतना दान पुण्य सेवा सब ऐसा है जिमें लाड़े तो बिना बड़ा। धन गुरु नानक देव जी महाराज इस श्रेणी कहने जपो तेको नामा अवन मेरा फल काम। जो मनुख जपना शुरू कर रहा है, हम पूछ लीए गुरु नानक न फिर जप का गंद दस, गंद दस इसे शब्द दसते हैं। रत्ना नाम जपो तब मथिए इन बिद अमृत भाव। जबान जपण वास्ते दिती और किस वास्ते? वाहेगुरु वाहेगुरु का जप वाहेगुरु नु सुनाण वास्ते नहीं, अपने आप नु जगाण वास्ते। उस जमी हुई पत्थर नु बर्फ नु कोमल बनाण वास्ते, पानी बनाण वास्ते, भाप बनाण वास्ते, वाहेगुरु नु सुनाण वास्ते नहीं। सिमर सिमर गुरु सतगुर अपना सोया मन जा। इंडियां जड़ियां तेजा ने भावें सवेरे जो मैं प्रकरण आरंभ किया है कि दो धारावान मिला के संगम बना देंगे, सतगुर संगम बना दें। गावे को जप है जिसे दो इन तेजा कल बयान करेंगे। पर जप रसना नाम जपो तब मती गए, भावें कंठ से मेरा थक गया पांच दफा उच्चारण करना मेरे नाल करना, इस तरह तुम सवेरे करना। जे सवेरे कीता सूरज निकलण तो पहले अमृत वेला इसका कल्चना पै, सूरज जब निकल आता है किरणा फैलदियां ने तो संपट फुल खिड़ते हैं, आलणिया चो पंछी निकलते हैं, दरख्त फैलते हैं। सूरज का निकलना संसार का फैलाव है, मन का भी फैलाव है। उस वक्त जप करना बड़ी दुगनी मेहनत चाहिए है, या वो कर सकता है जिसका स्वभाव बन चुके नवे मनुख लिए भुख उसके अमृत वेला चाहिए। सूरज निकलने तो पहले इन्हों पता है शेख सादी की बयान करते हैं, दुआ कुन बाब चू गदाया सोस अगर मेरे को नहीं बादशाही भरोस। ऐ बंदे दिन के समय जे तू बादशाह की तरह जीवना चाहना है तो रात के चौथे पैर खुदा दे अगो मंगता बन जाए, मंगता बन जाए। एक फकीर कहता है जो रात के चौथे पैर खुदा दे अगो मंगता नहीं बनते, भिखारी नहीं बढ़ते, तो दिन में शहन शाम की तरह जी भी नहीं सकते, रोंदे पिटते।
ਇਸ ਨੂੰ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਇਹਨ ਪ੍ਰਮਾਣ ਕਰਦੇ ਨੇ, ਹਰ ਧਨ ਅੰਮ੍ਰਿਤ ਵੇਲੇ ਵਰਤੇ ਕਾ ਵੀਰਿਆ, ਭਗਤ ਖਾਏ ਖਰਚ ਰਹੇ ਨਿਖੋਟੇ। ਬੜੀ ਬੜੀ ਫਿਰ ਪੰਜ ਸਾਰੇ ਮਿਲ ਕੇ ਫਿਰ ਆਵਾਜ਼ ਗੁਨਾਹਕਾਰ, ਗੁਨਾਹਕਾਰ ਤੋਂ ਮੁਰਾਦ ਹੈ ਜੋ ਜਪਦੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇਹ ਗੁਨਾਹਕਾਰ ਆਵਾਜ਼ ਨੇ ਵਿੱਚ ਕਈ ਦਫ਼ਾ ਮੈਨੂੰ ਲੱਗਦਾ ਸ਼ਾਇਦ ਐਕਸਰਸਾਈਜ਼ ਕਰ ਥੱਕ ਜਾਣਗੇ, ਕੁਛ ਵੀ ਨਹੀਂ ਹੋਏਗਾ, ਹੋ ਸਕਦਾ ਕ੍ਰੋਧ ਵੱਧ ਜਾਏ ਥੱਕ ਕੇ। ਇਸ ਤਰ੍ਹਾਂ ਦੇ ਜਪਣ ਵਾਲਿਆਂ ਨੂੰ ਮੈਂ ਮਹਾਂ ਕ੍ਰੋਧੀ ਦੇ ਬੜਾ ਕ੍ਰੋਧ ਕਰ ਲਿਆ। ਧੁਨਾ ਔਰ ਜਪ ਵਿਅਕਤੀਗਤ ਹੈ, ਸਮੂਹਕ ਨਹੀਂ ਹੈ। ਸਮੂਹਕ ਇਸ ਵਾਸਤੇ ਕਰਦਾ ਪਿਆ ਕਲਪ ਵਿਅਕਤੀਗਤ ਕਰਨਾ, ਸਮੂਹਕ ਕਦਾ ਕੀਤਾ। ਜਪ ਕਰਦਿਆਂ ਕੁਝ ਤੇਜਾਂ ਬਣੀਆਂ, ਅੰਦਰੀ ਬਣੀਆਂ, ਬੈਰਾਗ ਪੈਦਾ ਹੋਇਆ, ਤਰ੍ਹਾਂ ਤਰ੍ਹਾਂ ਦੀ ਅਵਸਥਾ ਪੈਦਾ ਹੋਈ। ਇੱਕ ਬੰਦਾ ਵੀ ਦੂਜਾ ਬੈਠਾ ਹੋਵੇ ਸੰਕੋਚ ਪੈਦਾ ਹੋਇਆ, ਇਹ ਗੱਲ ਰੁਕ ਜਾਏ ਰੁਕ ਜਾਏ। ਇਸ ਵਾਸਤੇ ਦੁਨੀਆਂ ਦੇ ਤਮਾਮ ਨਾਮ ਅਭਿਆਸੀਆਂ ਨੇ ਇਕਾਂਤ ਨੂੰ ਚੁਣਿਆ, ਇਕਾਂਤ ਨੂੰ ਚੁਣਿਆ। ਕੋਸ਼ਿਸ਼ ਕਰਨਾ ਕਿਉਂਕਿ ਮੈਂ ਇਸ ਵਾਸਤੇ ਕਹਿ ਰਿਹਾ ਧੁਨਾ ਕਾ ਆਵਾਜ਼ ਲਈ ਕੰਠ ਥੱਕਿਆ ਹੋਇਆ ਨਹੀਂ ਚਾਹੀਦਾ। ਮੈਂ ਕੋਸ਼ਿਸ਼ ਕਰਾਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਰਗੀ ਦਰਬਾਰ ਕਰਨ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਰਹਿਮਤ ਕਰਨ, ਉਹ ਜੋ ਧੁਨ ਜ਼ਬਾਨ ਗੁਨਾਹ ਕਾ ਉਚਾਰਨ ਕਰੇ ਤੇ ਮਨ ਸੁਣੇ। ਜੈਸੇ ਜੈਸੇ ਮਨ ਸੁਣੇਗਾ ਜਾਗਦਾ ਜਾਏਗਾ, ਜਾਗਦਾ ਜਾਏਗਾ ਰਸ ਵੱਧਦਾ ਜਾਏਗਾ, ਜਾਗਦਾ ਜਾਏਗਾ ਪ੍ਰਕਾਸ਼ ਵੱਧਦਾ ਜਾਏਗਾ, ਜਾਗਦਾ ਜਾਏਗਾ ਸ਼ਕਤੀ ਵੱਧਦੀ ਜਾਏਗੀ, ਜਾਗਦਾ ਜਾਏਗਾ ਗੁਣ ਵੱਧਦੇ ਜਾਣਗੇ, ਜਾਗਦਾ ਜਾਏਗਾ ਆਨੰਦ ਵੱਧਦਾ ਜਾਏਗਾ।

0: ਅਵਰ ਨਿਰਾਫਰ ਕਾਣਾ ਕਿਸਦੀਆਂ ਜੋਤ ਸਟੇਜਾਂ ਬਣਦੀਆਂ ਅਤੇ ਆਖਰੀ ਸਟੇਜ ਪੂਰਨ ਜੋਤ ਜਗੇ ਘਟਵੇ ਪਰ ਖਾਲਸ ਕਾਹਨ ਖਾਲਸ ਜਾਣੇ ਕਿਸ ਜਪਨੇ ਖਾਲਸਾ ਬਣਾ ਹੁਣ ਕੋਈ ਖਾਲਸਾ ਨਹੀਂ ਦਿਸਦਾ ਖਾਲਸਾ ਪਿਆ ਪੇਕ ਖਾਲਸਾ ਨਹੀਂ ਪੇਕ ਦਿਖਾਏ ਜਗਤ ਕੋ ਲੋਗਨ ਕੋ ਵਸਤੀ ਕਿਸ ਜਪਨੇ ਖਾਲਸਾ ਬਣਾਉਣਾ ਕੋਸ਼ਿਸ਼ ਕਰਾਂਗਾ ਕੱਲ ਸਮੇਂ ਦੀ ਬੰਦਿਸ਼ ਦੇ ਕਿਉਂਕਿ ਪ੍ਰਬੰਧਕ ਸੱਜਣ ਕਹਿੰਦੇ ਬਾਰਾਂ ਵਜੇ ਤੋਂ ਚੱਲਣਾ ਪਏਗਾ ਕਿਉਂਕਿ ਸਾਢੇ ਤਿੰਨ ਵਜੇ ਦੀ ਫਲਾਈਟ ਹੈ ਕਹਿੰਦੇ ਅੱਜ ਕੱਲ੍ਹ ਇੰਟਰਨੈਸ਼ਨਲ ਫਲਾਈਟ ਦੇ ਦੋ ਤਿੰਨ ਘੰਟੇ ਪਹਿਲੇ ਜਾਣਾ ਪਹਿਲੇ ਦੇ ਬੈਂਕ ਸਾਹਿਬ ਮੈਨੂੰ ਐਨ ਹਵਾਈ ਜਹਾਜ਼ ਛੋੜ ਕੇ ਆਉਂਦੇ ਸਨ ਭਾਵੇਂ ਪੰਦਰਾਂ ਮਿੰਟ ਪਹਿਲੇ ਤਾਂ ਵੀ ਪਹੁੰਚਾ ਕੇ ਆਉਂਦੇ ਸਨ ਪਰ ਹੁਣ ਇਹ ਵੀ ਮਜ਼ਬੂਰੀਆਂ ਜਾਇਆ ਕਰਦੇ ਖੈਰ ਤੋ ਕੱਲ੍ਹ ਮੈਂ ਕੋਸ਼ਿਸ਼ ਕਰਾਂਗਾ ਧੰਨ ਗੁਰੂ ਗ੍ਰੰਥ ਸਾਹਿਬ ਦੀ ਮਹਾਰਾਜ ਸਮਰੱਥਾ ਦੇਣ ਤੋਫੀਕ ਦੇਣ ਅਤੇ ਤੁਹਾਡੀ ਅਸੀਸ ਬਣੀ ਰਹੇ ਅਤੇ ਅਵਸਥਾਵਾਂ ਔਰ ਗਾਵੇ ਕੋ ਜਾਵੇ ਦਿਸੇ ਦੂਰੇ ਦੂਰੀਆਂ ਕਿਵੇਂ ਮਿਟਣ ਨੇੜਤਾ ਕਿਵੇਂ ਨਸੀਬ ਹੋਵੇ ਕੱਲ੍ਹ ਤੁਹਾਡੇ ਸਾਹਮਣੇ ਖੋਲਣ ਦੀ ਨਿਮਾਉਣੀ ਕੋਸ਼ਿਸ਼ ਕਰਾਂਗੇ ਕਿਤਨੇ ਵਿਚਾਰਾਂ ਪ੍ਰਵਾਨ ਕਰਨੀਆਂ ਅਖੀਰ ਦੇ ਐਵੇਂ ਰਸਮੀ ਤੌਰ 'ਤੇ ਨਹੀਂ ਹਾਰਦਿਕ ਤੌਰ 'ਤੇ ਕੋਈ ਐਸਾ ਸ਼ਬਦ ਜੋ ਸਮਾਜ ਇਨਸਾਨੀਅਤ ਧਰਮ ਅਤੇ ਗੁਰਮਤ ਦੀ ਕਸੌਟੀ 'ਤੇ ਪੂਰਾ ਨਾ ਕਰਦਾ ਹੋਵੇ ਉਸ ਲਈ ਸ਼ਮਾ ਦੀ ਯਾਚਨਾ ਕਿਵਾਂ ਦੀ ਯਾਚਨਾ ਉਮੀਦ ਹੈ ਸ਼ਮਾ ਕਰਦੇ ਹੋਵੇ ਫੁੱਲ ਤੁਸੀਂ ਮਾਫੀ ਵਾਹਿਗੁਰੂ ਜੀ ਕਾ
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874 ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874 ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਜਾਣਨ ਸੂਲੀਆਂ ਹਰ ਜਾਣੇ ਸਹੀ ਬਿਰਹੋ ਹਉ ਤਿੰਨ ਵਿੱਚੋਂ ਸਦ ਕੁਮ ਕੋਲੀਆਂ ਹਰ ਮੇਲੋ ਸੱਜਣ ਪੁਰਖ ਮੇਰਾ ਸਿਰ ਤਿੰਨ ਵਿੱਚੋਂ ਤਨ ਰੋਲੀਆਂ ਜੋ ਸਿੱਖ ਗੁਰ ਕਾਰ ਕਮਾਵੇ ਹਉ ਗੁਲਮ ਤਿਨਾ ਕਾ ਗੋਲੀਆਂ ਹਰ ਰੰਗ ਚਲੂ ਲੈ ਜੋ ਰਤੇ ਤਿੰਨ ਪਿੰਨੀ ਹਰ ਰੰਗ ਚੋਲੀਆਂ ਕਰ ਕਿਰਪਾ ਨਾਨਕ ਮੇਲ ਗੁਰ ਪੈ ਸਿਰ ਵੇਚਿਆ ਮੋਲੀਆਂ ਮਹਿਲਾ ਚੌਥਾ ਔਗਣੀ ਭਰਿਆ ਸਰੀਰ ਹੈ ਕਿਉਂ ਸੰਤੋ ਨਿਰਮਲ ਹੋਏ ਗੁਰਮੁਖ ਗੁਣ ਵੇ ਹਾਜੀ ਹੈ ਮਲ ਹਉ ਮੈਂ ਕੱਢੈ ਤੋਏ ਸੱਚ ਵਣਨ ਜੈ ਰੰਗ ਸਿਓ ਸੱਚ ਸੌਦਾ ਹੋਏ ਤੋਟਾ ਮੂਲ ਨ ਆਵਈ ਲਾਹਾ ਹਰ ਪਾਵੈ ਸੋਏ ਨਾਨਕ ਤਿਨ ਸੱਚ ਵਣੰਜਿਆ ਜਿਨ੍ਹਾਂ ਤੁਰ ਲਿਖਿਆ ਪ੍ਰਾਪਤ ਹੋਏ ਪੌੜੀ ਸਾਲਾਹੀ ਸੱਚ ਸਲਾਹਣਾ ਸੱਚ ਸੱਚਾ ਪੁਰਖ ਨਿਰਾਲੇ ਸੱਚ ਸੇਵੀ ਸੱਚ ਮਨ ਵਸੈ ਸੱਚ ਸੱਚਾ ਹਰ ਰਖਵਾਲੇ ਸੱਚ ਸੱਚਾ ਜਿਨੀ ਅਰਾਧਿਆ ਸੇ ਜਾਇ ਰਲੇ ਸੱਚ ਨਾਲੇ ਸੱਚ ਸੱਚਾ ਜਿਨੀ ਨਾ ਸੇਵਿਆ ਸੇ ਮਨਮੁਖ ਮੂੜ ਬੇਤਾਲੇ ਉਹ ਆਲ ਪਤਾਲ ਮੂੰਹ ਬੋਲਦੇ ਜਿਉ ਪੀਤੈ ਮਦ

ਨਾਨਕ ਤੇ ਮੁਖ ਉਜਲੇ ਜੇ ਨਿਤ ਉਠ ਸਮਾ ਲੈਣ। ਮਹਿਲਾ ਚੌਥਾ ਸਤ ਗੁਰ ਸੇਵੀਐ ਆਪਣਾ ਪਾਇਐ ਨਾਮ ਅਪਾਰ ਪੌਜਲ ਡੁੱਬਦਿਆਂ ਕੱਢ ਲਏ ਹਰ ਦਾਤ ਕਰੇ ਦਾਤਾਰ ਤਨ ਤਨ ਸੇ ਸਾਹ ਹੈ ਜੇ ਨਾਮ ਕਰੇ ਵਾਪਾਰ ਵਣਜਾਰੇ ਸਿੱਖ ਆਵਦੇ ਸ਼ਬਦ ਲਗਾਵਣ ਹਾਰ ਜਨ ਨਾਨਕ ਜਿਨ ਕੋ ਕਿਰਪਾ ਪਈ ਤਿਨ ਸੇਵਿਆ ਸਿਰਜਣਹਾਰ। ਪੌੜੀ ਸੱਚ ਸੱਚੇ ਕੇ ਜਨ ਭਗਤ ਹੈ ਸੱਚ ਸੱਚਾ ਜਿਨੀ ਅਰਾਧਿਆ ਜਿਨ ਗੁਰਮੁਖ ਖੋਜ ਟੰਡੋਲਿਆ ਤਿਨ ਅੰਦਰੋਂ ਹੀ ਸੱਚ ਲਾਦਿਆ ਸੱਚ ਸਾਹਿਬ ਸੱਚ ਜਿਨੀ ਸੇਵਿਆ ਕਾਲ ਕੰਟਕ ਮਾਰ ਤਿਨੀ ਸਾਧਿਆ ਸੱਚ ਸੱਚਾ ਸਭ ਦੂ ਵੱਡਾ ਹੈ ਸੱਚ ਸੇਵਨ ਸੇ ਸੱਚ ਰਲਾ ਦਿਆ ਸੱਚ ਸੱਚੇ ਨੂੰ ਸਾਬਾਸ ਹੈ ਸੱਚ ਸੱਚਾ ਸੇਵ ਫਲਾ ਦਿਆ। ਸਲੋਕ ਮਹਿਲਾ ਚੌਥਾ ਮਨਮੁਖ ਪ੍ਰਾਣੀ ਮੁਗਧ ਹੈ ਨਾਮਹੀਨ ਪਰਮਾਏ ਬਿਨ ਗੁਰ ਮਨੁਆ ਨਾ ਟਿਕੈ ਫਿਰ ਫਿਰ ਜੂਨੀ ਪਾਏ ਹਰ ਪ੍ਰਭ ਆਪ ਦਿਆਲ ਹੋਏ ਤਾਂ ਸਤਿਗੁਰ ਮਿਲਿਆ ਆਏ ਜਨ ਨਾਨਕ ਨਾਮ

ਕਰਿਆ। ਜਿਨ ਗੁਰ ਗੋਪਿਆ ਆਪਣਾ ਤਿਸ ਥੌਰ ਨਾ ਠਾਓ, ਹਲਕ ਪਲਕ ਦੋਵੇ ਗਏ ਦਰਗੇ ਨਾਹੀਂ ਸਾਓ। ਉਹ ਵੇਲਾ ਹੱਥ ਨਾ ਆਵਈ ਫਿਰ ਸਤਿਗੁਰ ਲੱਗੇ ਪਾਏ। ਸਤਿਗੁਰ ਕੀ ਗਣਤੈ ਕੁਸੀ ਹੈ ਦੁਖੇ ਦੁਖ ਵਿਹਾਏ। ਸਤਿਗੁਰ ਪੁਰਖ ਨਿਰਵੈਰ ਹੈ ਆਪੇ ਲਏ ਜਿਸ ਲਾਏ। ਨਾਨਕ ਦਰਸ਼ਨ ਜਿਨ੍ਹਾਂ ਵਿਖਾ ਲਿਓਨ ਤਿਨਾ ਦਰਗੇ ਲਏ ਛਡਾਏ। ਮਹਿਲਾ ਤੀਜਾ ਮਨਮੁਖ ਅਗਿਆਨ ਦੁਰਮਤ ਅੰਕਾਰੀ, ਅੰਤਰ ਕ੍ਰੋਧ ਜੂਹੈ ਮਤ ਹਾਰੀ। ਕੂੜ ਕੁਸਤ ਉਹ ਪਾਪ ਕਮਾਵੇ, ਕਿਆ ਉਹ ਸੁਣੇ ਕਿਆ ਆਪ ਸੁਣਾਵੇ। ਅੰਨਾ ਬੋਲਾ ਸੋ ਉਜੜ ਪਾਏ, ਮਨਮੁਖ ਅੰਧਾ ਆਵੇ ਜਾਏ। ਬਿਨ ਸਤਿਗੁਰ ਭੇਟੇ ਥਾਏ ਨ ਪਾਏ, ਨਾਨਕ ਪੂਰਬ ਲਿਖਿਆ ਕਮਾਏ। ਪੌੜੀ ਜਿਨਕੇ ਚਿੱਤ ਕਠੋਰ ਹੈ ਸੇ ਬਹਿ ਨਾ ਸਤਿਗੁਰ ਪਾਸ। ਉਥੇ ਸਤ ਵਰਤਦਾ ਕੂੜਿਆਰਾ ਚਿੱਤ ਉਦਾਸ। ਓਏ ਵਲ ਛਲ ਕਰ ਚੱਤ ਕੱਢ ਦੇ ਫਿਰ ਜਾਏ ਬਹਿ ਕੂੜਿਆਰਾ ਪਾਸ। ਵਿੱਚ ਸੱਚੇ ਕੂੜ ਨਾ ਗੱਡੇ ਮਨ ਵੇਖੋ ਕੋ ਨਿਰਜਾਸ। ਕੂੜਿਆਰ ਕੂੜਿਆਰੀ ਜਾਇ ਰਲੇ ਸਤਿਆਰ ਸਿੱਖ ਬੈਠੇ ਸਤਿਗੁਰ ਪਾਸ। ਸਲੋਕ ਮਹਿਲਾ ਪੰਜਵਾਂ ਰਹਿੰਦੇ ਖੋਂਦੇ ਨਿੰਦਕ ਮਾਰਿਆਂ ਕਰ ਆਪੇ ਆਹਰ। ਸੰਤ ਸਹਾਈ ਨਾਨਕਾ।

ਖਾਏ ਤਿਸੈ ਪ੍ਰਾਪਤ ਨਾਨਕਾ ਜਿਸਨੂੰ ਲਿਖਿਆ ਆਏ ਮਹਿਲਾ ਪੰਜਵਾਂ ਮੰਗਣਾ ਤਾਂ ਸੱਚ ਇੱਕ ਜਿਸ ਸੁਖ ਦੇਵੈ ਆਪ ਜਿਸ ਖਾਦੈ ਮਨ ਤ੍ਰਿਪਤੀ ਹੈ ਨਾਨਕ ਸਾਹਿਬ ਦਾਤ ਪੌੜੀ ਲਾਹਾ ਜਗ ਮੈਂ ਸੇ ਖਟੈ ਜਿਨ ਹਰ ਤਨ ਰਾਸ ਦੁਤੀਆ ਪਾਉ ਨਾ ਜਾਣਨੀ ਸੱਚੇ ਦੀ

ਆਨਿਆ ਹਮ ਅਪਤੈ ਆਪਣੀ ਪਤ ਖੋਈ ਹਮਰੇ ਖੋਜ ਪਰੋ ਮਤ ਕੋਈ ਰਹਾਓ ਹਮ ਮੰਦੇ ਮੰਦੇ ਮਨ ਮਾਹੀ ਸਾਜ ਪਾਸ ਕਾਹੂ ਸਿਉ ਨਾਹੀ ਪਤ ਅਪਤ ਤਾਂ ਕੀ ਨਹੀਂ ਲਾਜ ਤਬ ਜਾਣੋਗੇ ਜਬ ਉਗਰੇ ਗੋ ਪਾਜ ਕਹੋ ਕਬੀਰ ਪਤ ਹਰ ਪਰਵਾਨ ਸਰਬ ਤਿਆਗ ਭਜ ਕੇਵਲ ਰਾਮ ਗੌੜੀ ਕਬੀਰ ਜੀ ਨਗਨ ਫਿਰਤ ਜੋ ਪਾਏ ਜੋਗ ਬਨ ਕਾ ਮਿਰਗ ਮੁਕਤ ਸਭ ਹੋਗ ਕਿਆ ਨਾਂਗੇ ਕਿਆ ਬਾਂਦੇ ਚਾਮ ਜਬ ਨਹੀਂ ਕੀਨਸ ਆਤਮ ਰਾਮ ਰਹਾਓ ਮੂਡ ਮੁੰਡਾਏ ਜੋ ਸਿੱਧ ਪਾਈ ਮੁਕਤੀ ਭੇੜ ਨਾ ਗਈਆ ਕਾਈ ਬਿੰਦ ਰਾਖ ਜੋ ਤਰੀਏ ਪਾਈ ਖੁਸਰੇ ਕਿਉਂ ਨਾ ਪਰਮ ਗਤ ਪਾਈ ਕਹੋ ਕਬੀਰ ਸੁਨੋ ਨਰ ਪਾਈ ਰਾਮ ਨਾਮ ਬਿਨ ਕਿਨ ਗਤ ਪਾਏ ਗੌੜੀ ਕਬੀਰ ਜੀ ਸੰਧਿਆ ਪ੍ਰਾਪਤ ਇਸ਼ਨਾਨ ਕਰਾਹੀ

ਭਜਿਆ ਇਸ ਕਾਇਆ ਨੂੰ ਮਲ ਮਲ ਦੀ ਸੋਨ ਤੱਕ ਦਿੱਤਾ ਤੂੰ ਸਮਝ ਲੈ ਸ਼ਾਇਦ ਕਾਇਆ ਨੇ ਇਸ਼ਨਾਨ ਕਰਾਏ ਸ਼ਾਇਦ ਕਾਇਆ ਨੂੰ ਮਲ ਮਲ ਕੇ ਧੋਣ ਦੇ ਨਾਲ ਪਵਿੱਤਰਤਾ ਆ ਜਾਂਦੀ ਕਿਉਂ ਕਾਰਨ ਹੈ ਅੱਜ ਸਿੱਖ ਸਮਾਜ ਦੇ ਵਿੱਚ ਇਸ ਗੱਲ ਦਾ ਭੁਲੇਖਾ ਖਾਣ ਵਾਲੇ ਡੇਰੇਦਾਰਾਂ ਦੀ ਬੜੀ ਵੱਡੀ ਫੌਜ ਉਹ ਸਮੁੱਚੇ ਸਿੱਖ ਜਗਤ ਨੂੰ ਉਹਨਾਂ ਹੀ ਕਰਮਾ ਕਾਂਡਾਂ ਵੱਲ ਨੂੰ ਨਿਭਾ ਰਹੇ ਨੇ ਜਿਹਨਾਂ ਕਰਮ ਕਾਂਡਾਂ ਤੋਂ ਕਦੇ ਗੁਰੂ ਨੇ ਬਾਹਰ ਕੱਢਿਆ ਪੁਰਾਤਨ ਸਮੇਂ ਅੰਦਰ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਲੋਕਾਂ ਦੇ ਵਿੱਚ ਧਰਮ ਕਮਾਉਣ ਦਾ ਇਹ ਸਾਧਨ ਬਲਕਿ ਜਦੋਂ ਜਪਜੀ ਸਾਹਿਬ ਨੂੰ ਵਿਚਾਰੀਏ ਨਾ ਉਹਦੇ ਵਿੱਚ ਗੁਰੂ ਨਾਨਕ ਨੇ ਇੱਕ ਸਵਾਲ ਕੀਤਾ ਕਹਿੰਦੇ ਮੇਰੇ ਮਾਲਕ ਮੈਂ ਸਚਿਆਰ ਕਿਵੇਂ ਹੋਵਾਂ ਸਚਿਆਰ ਤੋਂ ਭਾਵ ਹੈ ਸੱਚ ਵਾਲਾ ਮੈਂ ਸਚਿਆਰ ਕਿਵੇਂ ਹੋਵਾਂ ਕਿਵੇਂ ਸਚਿਆਰਾ ਹੋਈ ਮੈਂ ਸਚਿਆਰ ਕਿਵੇਂ ਹੋਵਾਂ ਮੇਰੇ ਤੇ ਰੱਬ ਦੇ ਦਰਮਿਆਨ ਜਿਹੜੀ ਦੂਰੀ ਬਣ ਗਈ ਉਸ ਦੂਰੀ ਨੂੰ ਕਿਵੇਂ ਘਟਾਵਾਂ ਕਿਵੇਂ ਕੂੜੇ ਟੁੱਟੇ ਪਾਲ ਮੇਰੇ ਤੇ ਪਰਮਾਤਮਾ ਦੇ ਦਰਮਿਆਨ ਜਿਹੜੀ ਖੂਨ ਦੀ ਦੀਵਾਰ ਆ ਗਈ ਪਾਲ ਆ ਗਈ ਕਿਵੇਂ ਟੁੱਟੇ ਤੇ ਮੈਂ ਕਿਵੇਂ ਤਿਆਰ ਹੋ ਸਵਾਲ ਕਿਵੇਂ ਸੁਤਿਆਰਾ ਹੋ ਕਿਵੇਂ ਕੂੜੇ ਟੁੱਟੇ ਪਾਲ ਇਸ ਗੱਲ ਨੂੰ ਸਮਝਾਉਣ ਲਈ ਗੁਰੂ ਨਾਨਕ ਸਾਹਿਬ ਉਦਾਹਰਨ ਦੇ ਰਹੇ ਨੇ ਆਪਣੇ ਸਮੇਂ ਵਿੱਚ ਪ੍ਰਚਲਿਤ ਤਰੀਕੇ ਪਹਿਲਾਂ ਪ੍ਰਚਲਿਤ ਤਰੀਕੇ ਕੀ ਸਨ

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਭਰਿਆ ਇਸ ਕਾਇਆ ਨੂੰ ਮਲ ਮਲ ਕੇ ਹੋਣ ਦਾ ਕੀਤਾ ਸਮਝ ਲਏ ਸ਼ਾਇਦ ਕਾਇਆ ਨੇ ਇਸ਼ਨਾਨ ਕਰਾਇਆ ਸ਼ਾਇਦ ਕਾਇਆ ਨੂੰ ਮਲ ਮਲ ਕੇ ਧੋਣ ਦੇ ਨਾਲ ਪਵਿੱਤਰਤਾ ਆ ਜਾਂਦੀ ਕਿਉਂ ਕਾਰਨ ਹੈ ਅੱਜ ਸਿੱਖ ਸਮਾਜ ਦੇ ਵਿੱਚ ਇਸ ਗੱਲ ਦਾ ਭੁਲੇਖਾ ਖਾਣ ਵਾਲੇ ਡੇਰੇਦਾਰਾਂ ਦੀ ਬੜੀ ਵੱਡੀ ਫੌਜ ਉਹ ਸਮੁੱਚੇ ਸਿੱਖ ਜਗਤ ਨੂੰ ਉਹਨਾਂ ਹੀ ਕਰਮਾ ਕਾਂਡਾਂ ਵੱਲ ਨੂੰ ਨਿਭਾ ਰਹੇ ਨੇ ਜਿਹਨਾਂ ਕਰਮ ਕਾਂਡਾਂ ਤੋਂ ਕਦੇ ਗੁਰੂ ਨੇ ਬਾਹਰ ਕੱਢਿਆ ਪੁਰਾਤਨ ਸਮੇਂ ਅੰਦਰ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਲੋਕਾਂ ਦੇ ਵਿੱਚ ਧਰਮ ਕਮਾਉਣ ਦਾ ਇਹ ਸਾਧਨ ਬਲਕਿ ਜਦੋਂ ਜਪਜੀ ਸਾਹਿਬ ਨੂੰ ਵਿਚਾਰੀਏ ਨਾ ਉਹਦੇ ਵਿੱਚ ਗੁਰੂ ਨਾਨਕ ਨੇ ਇੱਕ ਸਵਾਲ ਪੁੱਛਿਆ ਕਹਿੰਦੇ ਹੇ ਮੇਰੇ ਮਾਲਕ ਮੈਂ ਸਚਿਆਰ ਕਿਵੇਂ ਹੋਵਾਂ ਸਚਿਆਰ ਤੋਂ ਭਾਵ ਹੈ ਸੱਚ ਵਾਲਾ ਮੈਂ ਸਚਿਆਰ ਕਿਵੇਂ ਹੋਵਾਂ ਕਿਵੇਂ ਸਚਿਆਰਾ ਹੋਈ ਮੈਂ ਸਚਿਆਰ ਕਿਵੇਂ ਹੋਵਾਂ ਮੇਰੇ ਤੇ ਰੱਬ ਦੇ ਦਰਮਿਆਨ ਕਿਹੜੀ ਦੂਰੀ ਬਣ ਗਈ ਉਸ ਦੂਰੀ ਨੂੰ ਕਿਵੇਂ ਘਟਾਵਾਂ ਕਿਵੇਂ ਕੂੜੇ ਟੁੱਟੇ ਪਾਲ ਮੇਰੇ ਤੇ ਪਰਮਾਤਮਾ ਦੇ ਦਰਮਿਆਨ ਜਿਹੜੀ ਖੂਨ ਦੀ ਦੀਵਾਰ ਆ ਗਈ ਪਾਲ ਆ ਗਈ ਕਿਵੇਂ ਟੁੱਟੇ ਤੇ ਮੈਂ ਕਿਵੇਂ ਸਚਿਆਰ ਹੋਵਾਂ ਸਵਾਲ ਕਿਵੇਂ ਸਚਿਆਰਾ ਹੋਈ ਕਿਵੇਂ ਕੂੜੇ ਟੁੱਟੇ ਪਾਲ ਇਸ ਗੱਲ ਨੂੰ ਸਮਝਾਉਣ ਲਈ ਗੁਰੂ ਨਾਨਕ ਸਾਹਿਬ ਉਦਾਹਰਣ ਦੇ ਰਹੇ ਨੇ ਆਪਣੇ ਸਮੇਂ ਵਿੱਚ ਪ੍ਰਚਲਿਤ ਤਰੀਕਿਆਂ ਪਹਿਲਾਂ ਪ੍ਰਚਲਿਤ ਤਰੀਕੇ ਕੀ ਸਨ

रात स्नान कर ले, दिन रात सारे, पर मन की मैल तन तो नहीं कर रही। कैसे लगू दोस्तों पाल है इतना पवित्रता। लोगों ने नौरू तीर्थ स्नान उस परमात्मा नाल होता तो निश्चित कर दे। पर हजूर चंद ने कहया जे तीर्थों में स्नान नाल उस प्रीतम मिले जा सकता होता तबे उस मेंढक वाले जरा सारी जिंदगी पानी की तरह है खूब तरह ये निचले स्नान नाल रब न प्राप्त किया जा सकता होता तो फिर वो मेंढक क्यों नहीं मिलता। इसके बस नहीं होर समझाते हैं गुरु नानक साहब ने जपी साहब की बाणी की अगली पौड़ी चाह क्या तीर्थ नाम है तीर्थ के नाम नाल मनुष्य प्यारा नहीं हो सकता पवित्र नहीं हो सकता। पर फिर मेरे साथियों जिस समाज में मैं रहना उस समाज के धार्मिक आगू भी देखा देखी अब तेरे गुरसिखों का निवास धारण कर चुके कुछ डेरेदार ने सिख धर्म को भी इसे 18 तीर्थों के धर्म जाल उलझा ले जब हर कोई पत्थर पर पड़ के कुछ के तीर्थ से जा रहे कुछ के तीर्थ से जा रहे एडा चंगा होंगे जी ऐसे लोग तेरी गुरबाणी में पढ़ दे समझ दे विचार दे तो लुभाई नहीं समझाऊंगा उन्होंने समझाऊंगी कि तीर्थों में जाके स्नान करने नाल तीर्थों में जाके मत्थे टेकने के नाल परमात्मा नहीं मिलता। अब बाबा कबीर जी ने इस संबंध में बड़ी चैलेंज निकाल कहने पलिया काया मन कौन गुना तू अपनी काया को मल मल के धो रहे मल मल के स्नान करा रहे और उनका की लाभ है तेरे अंदर के विकारों की लहर भरी गई जो तक इंदर है मलना पर स्नान करो उनका की लाभ है तेरे अंदर के विकारों की लहर है दूर इसे भी आप कह लगे मन मैले सब कुछ मैला पहले जिन्नी देर तक तेरा मन मैला है उन्नी देर तक जिन्ने मर्जी स्नान करता चला उनका कोई लाभ नहीं होना। चंद्र तन धोते मन अच्छा ना हो स्नान करने लिए शरीर की पवित्रता लिए शरीर में पानी की थो की लोड़ है जिन्नी देर तक पानी शरीर में टच ना करे शरीर पवित्र नहीं होता। गुरु ने आखे ना चंद्रे भलिए हाथ पैर तन ने कम कार करते हुए मनुख के हाथ पैर फिर नाल मिट्टी नाल निपड़ जाए चंद्र पानी धोता है उस रस्ते पानी की छो नाल वो लगी हुई है मिट्टी उतर जाती है। पर चंद्र जे कदे
ਮਨੁੱਖ ਦਾ ਪਹਿਨਿਆ ਹੋਇਆ ਜਾਮਾ, ਉਹਦੇ ਪਹਿਨੇ ਹੋਏ ਕੱਪੜੇ ਕਿਸੇ ਮਲ ਮੁਸਰ ਨਾਲ ਲਿਪੜ ਜਾਣ, ਮਲੀਨ ਹੋ ਜਾਣ। ਕਹਿੰਦੇ ਨੇ ਉਹ ਉੱਤੋਂ ਤਰੀਕਾ ਜੇ ਕਾਬੂ ਲਈਆ ਉਹ ਲਈਆ, ਪਰ ਜੇ ਕਿਤੇ ਮਨੁੱਖ ਦੀ ਮੱਤ ਮਲੀਨ ਹੋ ਜਾਏ ਪਾਪਾਂ ਨਾਲ, ਭੈੜੇ ਕੰਮਾਂ ਨਾਲ, ਭੈੜੇ ਵਿਚਾਰਾਂ ਦੇ ਨਾਲ, ਤੇ ਤੂੰ ਸੋਚਿਆ ਕਿ ਮੈਂ ਪਾਣੀ ਦੇ ਨਾਲ ਤੀਰਥ ਇਸ਼ਨਾਨ ਕਰ ਲਵਾਂ ਤੇ ਸ਼ਾਇਦ ਪਵਿੱਤਰ ਹੋ ਜਾਵਾਂਗਾ, ਹਜ਼ੂਰ ਕਹਿੰਦੇ ਇਹ ਗੱਲ ਨਾਮੁਮਕਿਨ ਨਹੀਂ ਹੋ ਸਕਦਾ। ਜਿਵੇਂ ਮਿੱਟੀ ਨੂੰ ਧੋਣ ਲਈ, ਸਰੀਰ ਨੂੰ ਪਵਿੱਤਰ ਰੱਖਣ ਲਈ ਪਾਣੀ ਦੀ ਧੋਣ ਦੀ ਲੋੜ ਹੈ, ਇਸੇ ਤਰੀਕੇ ਨਾਲ ਜੇ ਮੱਤ ਮੈਲੀ ਹੋ ਜਾਏ, ਮੱਤ ਵਿਚਾਰਾਂ ਨਾਲ ਲਿਪੜ ਜਾਏ, ਤੇ ਉਸ ਨੂੰ ਗੁਰਬਾਣੀ ਦੇ ਸ਼ਬਦ ਦੇ ਵਿਚਾਰਾਂ ਦੀ ਧੋ ਦੀ ਲੋੜ ਹੈ। ਜਿਹੜੀ ਦੇ ਤੂੰ ਗੁਰੂ ਦੇ ਸ਼ਬਦ ਦੇ ਵਿਚਾਰ ਨਾਲ ਆਪਣੇ ਮਨ ਦੇ ਵਿਚਾਰਾਂ ਨੂੰ ਸ਼ੁੱਧ ਨਾ ਕਰ ਲਏ, ਉਨੀ ਦੇਰ ਤੱਕ ਤੇਰੀ ਮੱਤ ਪਵਿੱਤਰ ਨਹੀਂ ਹੋ ਸਕਦੀ। ਬਾਬਾ ਕਬੀਰ ਜੀ ਕਹਿੰਦੇ ਨੇ ਮੈਂ ਦੇਖਣਾ ਲੋਕਾਂ ਦੇ ਮਨ ਵਿੱਚ ਕਪਟ ਹੈ, ਉਹਨਾਂ ਨੇ ਧਰਮ ਦਾ ਲਿਬਾਸ ਪਹਿਨ ਲਏ, ਲੰਬੇ ਚੌਕੇ ਪਾ ਲਏ, ਸਿਰਾਂ ਦੇ ਉੱਪਰ ਗੋਲ ਪਗੜੀਆਂ ਵੀ ਬੰਨ ਲਈਆਂ, ਮੂੰਹ ਤੋਂ ਗਿਆਨ ਧਿਆਨ ਦੀਆਂ ਗੱਲਾਂ ਵੀ ਕਰਦੇ ਨੇ, ਪਰ ਉਹਨਾਂ ਦੇ ਗਿਆਨ ਧਿਆਨ ਦੀ ਕੀਤੀਆਂ ਹੋਈਆਂ ਗੱਲਾਂ ਮਾਨੋ ਪਾਣੀ ਵਿੱਚ ਮਧਾਣੀ ਮਾਰ ਲਈ ਹੈ। ਝੂਠੇ ਕਹਾਂ ਵੀ ਲੋਕ ਪਾਣੀ ਹੈ, ਝੂਠੇ ਮਨੁੱਖ ਤੂੰ ਬੇਸ਼ਕ ਵੇਸ਼ ਭੂਸ਼ਾ ਧਾਰਮਿਕ ਬਣਾ ਲਈ, ਆਪਣਾ ਲਿਬਾਸ ਧਾਰਮਿਕ ਮਨੁੱਖਾਂ ਵਾਲਾ ਬਣਾ ਲਈ, ਪਰ ਹੇ ਝੂਠੇ ਕਿਉਂਕਿ ਅੰਦਰੋਂ ਝੂਠੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਧਾਰਮਿਕ ਅਸਰ ਪੈਂਦੇ, ਕਹਾਂ ਵੀ ਲੋਕ ਪਾਣੀ ਦੇ ਕਿਉਂ ਕੁਛ ਤੂੰ ਕਰ ਰਿਹਾ ਇਹ ਪਾਣੀ ਦੀ ਮਧਾਣੀ ਸ਼ਬਦ, ਪਾਣੀ ਦੀ ਮਧਾਣੀ ਮਾਰ ਲੈ। ਅੱਜ ਸਮੁੱਚੀ ਕੌਮ ਨੂੰ ਇਹ ਸਭ ਡੇਰੇਦਾਰਾਂ ਦੀ ਅਮਰ ਵੇਲ ਨੇ ਕਾਬੂ ਕਰ ਲਿਆ, ਸਿੱਖ ਪੰਥ ਨੂੰ ਉੱਠਣ ਨਹੀਂ ਦੇ ਰਹੀ, ਸਿੱਖ ਵਿਚਾਰਧਾਰਾ ਨੂੰ ਖਤਮ ਕਰ ਲਿਆ। ਸੱਚ ਜਾਣੇ ਅੱਜ ਲੋੜ ਹੈ ਆਪਣੇ ਮਨ ਦੇ ਅੰਦਰ ਪਟਰੋਲ ਕਰਨ, ਭਲਿਆ ਅੱਜ ਤੱਕ ਮੇਰੇ ਧਰਮ ਸਥਾਨ ਵੀ ਤੇਰੇ ਆਪਣੇ ਨਹੀਂ, ਅੱਜ ਤੂੰ ਧਰਮ ਸਥਾਨਾਂ ਦੇ ਉੱਪਰ ਬੈਠ ਕੇ ਗੁਰੂ ਦੀ ਗੱਲ ਨਹੀਂ ਕਰ ਸਕਦਾ। ਅਜਿਹੇ ਮਨੁੱਖ ਗੁਰੂ ਸਥਾਨ ਤੇ ਬੈਠ ਕੇ ਗੁਰੂ ਦੀ ਗੱਲ ਕਰਨਾ ਚਾਹੁੰਦੇ ਨੇ, ਗੁਰੂ ਦੀ ਗੱਲ ਪ੍ਰਚਾਰਨਾ ਚਾਹੁੰਦੇ ਨੇ, ਤੇਰੇ ਵਿਕਸਿਤ ਕੀਤੇ ਹੋਏ ਪ੍ਰਬੰਧਕ ਤੈਨੂੰ ਉੱਥੇ ਬੋਲਣ ਲੱਗੇ, ਤੈਨੂੰ ਜਲੀਲ ਕਰ ਦੇਣਾ, ਜਲੀਲ ਕਰਕੇ ਬਾਹਰ ਕੱਢ ਦੇਣਾ ਚਾਹੁੰਦੇ। ਪਰ ਜਿਹੜੇ ਲੋਕ ਪੁਰਾਤਨ ਚਲੀ ਹੋਈ ਰਵਾਇਤ ਨੂੰ, ਜਿਹੜੀ ਸਦੀਆਂ ਪਹਿਲਾਂ ਦੂਜੇ ਧਰਮ ਵਾਲੇ ਨੇ ਪ੍ਰਚਲਿਤ ਕੀਤੀਆਂ ਸੀ, ਉਹਨਾਂ ਦੀਆਂ ਗੱਲਾਂ ਨੂੰ ਜਿਹੜੇ ਕੋਈ ਅੱਗੇ ਤੋੜਦੇ ਨੇ ਉਹਨਾਂ ਨੂੰ ਨਿਵਾਜਿਆ ਜਾ ਰਿਹਾ, ਉਹਨਾਂ ਨੂੰ ਬੜਾ ਸਤਿਕਾਰ ਦਿੱਤਾ ਜਾ ਰਿਹਾ। ਸੱਚ ਜਾਣੇ ਅੱਜ ਇੱਥੇ ਆ ਕੇ ਮੇਰਾ ਮਨ ਬੜਾ ਖੱਟਾ ਹੋ, ਤਨਖਾਹ ਦੇ ਯੋਗ ਨਹੀਂ ਕੋ ਮਾਤਾ ਪਿਤਾ, ਤੇ ਤਨਖਾਹ ਦੇ ਯੋਗ ਨੇ ਉਹ ਟੀਚਰ ਦੇ ਪ੍ਰਬੰਧਕ ਜਿਨ੍ਹਾਂ ਨੇ ਆਪਣੇ ਕੌਮ ਦੀ ਇਸ ਨਵੀਂ ਪਨੀਰੀ ਨੂੰ ਗੁਰੂ ਦੀ ਮੱਤ ਦੇ ਕੇ ਕੋਈ ਗਿਆਨ ਬਖਸ਼ਣ ਦਾ ਉਪਰਾਲਾ ਕੀਤਾ। ਸੱਚ ਜਾਣੇ ਹੋ ਜੇ ਆਪਣੇ ਆਪਣੇ ਘਰ ਵਿੱਚ ਗਲੀ ਮੁਹੱਲੇ ਦੇ ਵਿੱਚ ਅਸੀਂ ਇਸ ਗੱਲ ਦਾ ਫੈਸਲਾ ਕਰ ਲਈਏ ਵੀ ਅਸੀਂ ਆਪਣੇ ਬੱਚਿਆਂ ਨੂੰ ਕੇਵਲ ਗੁਰੂ ਦੇ ਗਿਆਨ ਦੇ ਨਾਲ ਜੋੜ ਲੈਣ, ਤਾਂ ਯਕੀਨ ਜਾਣਿਓ ਗੁਰੂ ਨਾਨਕ ਦਾ ਪਿਤਾ ਇਸ ਜਗਤ ਵਿੱਚ ਤੁਰ ਚੱਲੇ। ਪਰ ਜੇ ਅੱਜ ਵੀ ਤੁਸੀਂ ਅਵੇਖੇ ਰਹੇ ਤੇ ਉਹ ਦਿਨ ਦੂਰ ਨਹੀਂ ਜਿਵੇਂ ਪਹਿਲਾਂ ਵੀ ਇਤਿਹਾਸ ਵਿੱਚ ਹੋ ਚੁੱਕਾ ਹੈ ਕਿ ਮੇਰੇ ਧਰਮ ਸਥਾਨਾਂ ਅੰਦਰ
ਦੀਆਂ ਦੀਆਂ ਮੂਰਤੀਆਂ ਆਸਮਾਂ ਤੋਂ ਤੋੜ ਗਈ। ਇੱਕ ਵਾਰ ਪਹਿਲਾਂ ਵੀ ਤੁਸੀਂ ਕੁਰਬਾਨੀਆਂ ਲੈ ਕੇ ਆਜ਼ਾਦ ਕਰਵਾਏ ਨੇ, ਜੇ ਅੱਜ ਫਿਰ ਸ਼ਿਕਾਇਤ ਨਾ ਹੋਏ ਤੇ ਉਹ ਦਿਨ ਦੂਰ ਨਹੀਂ ਜਿਸ ਦਿਨ ਤੁਹਾਡੇ ਘਰਾਂ ਦੇ ਵਿੱਚ, ਗੁਰੂ ਘਰਾਂ ਦੇ ਵਿੱਚ ਫਿਰ ਦੁਬਾਰਾ ਦੇਵੀਆਂ ਦੀਆਂ ਮੂਰਤੀਆਂ ਸਥਾਪਿਤ ਹੋ ਜਾਣ। ਬਾਬਾ ਫਰੀਦ ਜੀ ਨੇ ਆਪਣੇ ਸਮੇਂ ਦੇ ਅੰਦਰ ਇਹ ਸਭ ਗੱਲਾਂ ਨੂੰ ਅੱਖੀ ਵੇਖਿਆ ਤੇ ਦੁਨੀਆਂ ਦੀ ਲੁਕਾਈ ਨੂੰ ਸੁਚੇਤ ਕਰ ਰਹੇ ਨੇ। ਜੇ ਕੋਈ ਪਲਾਵਨ ਇਹ ਸੋਚੇ ਵੀ ਕੌੜੀ ਲੋਕੀ ਨੂੰ ਲੈ ਕੇ ਜਿਹਦਾ ਸੁਭਾਅ ਪੁਰਖਣ ਵਾਲਾ ਹੈ, ਕੌੜਾ ਹੈ, ਉਸਨੂੰ ਲੈ ਕੇ ਮੈਂ 18 ਤੀਰਥਾਂ ਦਾ ਇਸ਼ਨਾਨ ਕਰਵਾ ਲਿਆਵਾਂ, ਸੋਚਾਂ ਵੀ ਸ਼ਾਇਦ ਉਹ ਮਿੱਠੀ ਹੋ ਜਾਏ। ਤੇ ਕਹਿੰਦੇ ਨੇ ਇਸ਼ਨਾਨ ਕਰਾਉਣ ਵਾਲੇ ਦਾ ਮੁਕਾਬਲਾ ਕਿਉਂ ਤਾਂ ਭੁਲੇਖਾ ਕਿਉਂ ਦੇ ਸੁਭਾਅ ਨੂੰ ਬਦਲ ਦੇ। ਬਿਲਕੁਲ ਇਸੇ ਤਰ੍ਹਾਂ ਅੱਜ ਜੇ ਕੋਈ ਮਨੁੱਖ ਸੋਚੇ ਕਿ ਮੈਂ ਅੱਜ ਉਹਨਾਂ ਲੋਕਾਂ ਨੂੰ ਬਦਲ ਲਵਾਂ ਜਿਹਨਾਂ ਦੇ ਮਨ ਦੇ ਵਿੱਚ ਪੁਰਾਤਨ ਰਵਾਇਤ ਘਰ ਘਰ ਗਈ, ਉਹ ਅਖੰਡ ਪਾਠ ਕਰਨ ਲੱਗੇ ਆ ਜੀ, 10-10 ਵਾਰ ਨਹਾਉਂਦੇ ਨੇ, ਕਦੇ ਇਸ਼ਨਾਨ ਕਰਦੇ ਨੇ, ਇਹਦੇ ਵਿੱਚ ਕੋਈ ਮਾੜੀ ਗੱਲ ਨਹੀਂ। ਇਸ਼ਨਾਨ ਕਰਨਾ ਬੜੀ ਚੰਗੀ ਗੱਲ ਹੈ, ਸਵੱਛਤਾ ਹੋਣੀ ਚਾਹੀਦੀ ਹੈ, ਪਵਿੱਤਰਤਾ ਹੋਣੀ ਚਾਹੀਦੀ ਹੈ। ਪਰ ਉਸ ਇਸ਼ਨਾਨ ਨੂੰ ਕਰਮ ਦਾਨ ਦਾ ਰੂਪ ਦੇ ਦੇਣਾ ਕਿ ਹਰ ਅਖੰਡ ਪਾਠ ਤੋਂ ਪਹਿਲਾਂ ਨਹਾ ਕੇ ਬੈਠਣਾ। ਹਜ਼ੂਰ ਕਹਿੰਦੇ ਨੇ ਐਸੇ ਲੋਕਾਂ ਨੂੰ ਸਰੀਰ ਨੂੰ ਬਦਲਣ ਦੀ ਕੋਸ਼ਿਸ਼ ਕਰੇ ਤੇ ਉਵੇਂ ਹੀ ਜਿਹੜੇ ਕੋਈ ਮਨੁੱਖ ਲੌਕੀ ਨੂੰ ਲੈ ਕੇ 18 ਤੀਰਥਾਂ ਤੇ ਘੁੰਮਾ ਇਹ ਸੋਚ ਨਾਲ ਵੀ ਸ਼ਾਇਦ ਉਹ ਲੌਕੀ ਮਿੱਠੀ ਹੋ ਜਾਏਗੀ। ਕਹਿੰਦੇ ਕਬੀਰ ਇਹ ਵਿਚਾਰ ਦੀ ਗੱਲ ਦਾ ਕਹੇ ਕਬੀਰ ਵਿਚਾਰੀ ਹੇ ਮੇਰੇ ਸਤਿਗੁਰੂ ਮੇਰੇ ਤੇ ਬਖਸ਼ਿਸ਼ ਕਰ, ਮੈਂ ਤੇਰੇ ਗਿਆਨ ਨਾਲ ਜੁੜ ਜਾਵਾਂ, ਤੇਰੇ ਗਿਆਨ ਨੂੰ ਆਪਣੇ ਹਿਰਦੇ ਵਿੱਚ ਬਿਠਾ ਕੇ ਮੈਂ ਸੰਸਾਰ ਸੰਸਾਗਰ ਤੋਂ ਤਰ ਜਾਵਾਂ। ਜਿਹੜੇ ਮਨੁੱਖ ਗੁਰੂ ਦੇ ਗਿਆਨ ਨਾਲ ਜੁੜ ਕੇ ਗੁਰੂ ਦੇ ਗਿਆਨ ਨੂੰ ਹਿਰਦੇ ਵਿੱਚ ਬਸਾਉਂਦੇ ਨੇ ਉਹ ਇਸ ਸੰਸਾਰ ਸੰਸਾਗਰ ਤੋਂ ਤਰ ਸਕਦੇ ਨੇ। ਤੇ ਜਿਹੜੇ ਮਨੁੱਖ ਗੁਰੂ ਦੇ ਗਿਆਨ ਨੂੰ ਛੱਡ ਕੇ ਕੇਵਲ ਕਰਮ ਕਾਂਡਾਂ ਵਿੱਚ ਜਿਉਂਦੇ ਨੇ ਉਹ ਆਪ ਵੀ ਡੁੱਬ ਜਾਂਦੇ ਨੇ ਤੇ ਆਪਣੀ ਕੌਮ ਨੂੰ ਵੀ ਡੁੱਬੋ ਜਾਂਦੇ ਨੇ। ਬਾਬਾ ਕਬੀਰ ਜੀ ਨੇ ਐਸੇ ਮਨੁੱਖਾਂ ਨੂੰ ਮੁਖਾਤਬ ਕਰਕੇ ਆਪਣੀ ਰਚਨਾ ਤੋਂ ਆਖਿਆ ਕਿ ਭਲਿਆ ਕਰਮ ਦਾਨ ਕਰਨ ਦਾ ਆਪਣੇ ਸਰੀਰ ਨੂੰ ਮਨ ਮਨ ਧੋਣ ਦਾ ਕੀ ਲਾਭ।

ਇਤਿਹਾਸਕ ਸ਼ਬਦ। ਗੁਰੂ ਨਾਨਕ ਸਾਹਿਬ ਨੇ ਵਕਤ ਦੇ ਹਾਲਾਤ ਨੂੰ ਜੋ ਉਸ ਸਮੇਂ ਵਾਪਰਿਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅੰਕਿਤ ਕੀਤਾ। ਕਹਿੰਦੇ ਨੇ ਮੇਰਾ ਮਾਲਕ ਹਰ ਇੱਕ ਸ੍ਰਿਸ਼ਟੀ ਦਾ ਕਰਤਾ ਹੈ ਤੇ ਹਰ ਕਿਸੇ ਨੂੰ ਪਾਲਣ ਵਾਲਾ ਹੈ, ਹਰ ਕਿਸੇ ਦੇ ਦੁੱਖ ਸੁੱਖ ਦੀ ਸਾਰ ਲੈਂਦਾ। ਕਹਿੰਦੇ ਨੇ ਜੇ ਕੋਈ ਬਲਵਾਨ ਮਨੁੱਖ ਕਿਸੇ ਬਲਵਾਨ ਨੂੰ ਮਾਰ ਦੇ ਤੇ ਕਿਸੇ ਨੂੰ ਦੁੱਖ ਨਹੀਂ ਹੁੰਦਾ, ਜੇ ਕੋਈ ਤਕੜਾ ਮਨੁੱਖ ਕਿਸੇ ਤਕੜੇ ਮਨੁੱਖ ਨੂੰ ਮਾਰੇ ਤੇ ਕਦੇ ਕਿਸੇ ਨੇ ਇਤਰਾਜ਼ ਕੀਤਾ, ਇਤਰਾਜ਼ ਹੁੰਦਾ ਹੀ। ਕਹਿੰਦੇ ਨੇ ਜੇ ਸੱਤਾ ਸੱਤੇ ਕੋ ਮਾਰੇ ਤਾਂ ਮਨ ਰੋਸ ਨਾ ਹੋਈ, ਜੇ ਕੋਈ ਬਲਵਾਨ ਮਨੁੱਖ ਕਿਸੇ ਬਲਵਾਨ ਨੂੰ ਮਾਰੇ ਤਾਂ ਮਨ ਨੂੰ ਕਦੇ ਦੁੱਖ ਨਹੀਂ ਹੁੰਦਾ, ਕਦੇ ਰੋਸ ਨਹੀਂ ਹੁੰਦਾ। ਇਹ ਸ਼ਬਦ ਸੈਦਪੁਰ ਦੇ ਇਲਾਕੇ ਵਾਸੀਆਂ ਨੂੰ ਵੇਖ ਕੇ, ਉਹਨਾਂ ਦੇ ਕਰਮਾਂ ਨੂੰ ਵੇਖ ਕੇ ਗੁਰੂ ਨਾਨਕ ਸਾਹਿਬ ਨੇ ਉਚਾਰਨ ਕੀਤਾ। ਸੈਦਪੁਰ ਇਲਾਕੇ ਵਿੱਚ ਸੈਦਪੁਰ ਦੇ ਪਠਾਣਾਂ ਨੇ ਵਕਤ ਦੀ ਹਕੂਮਤ ਉੱਪਰ ਬੜੇ ਜ਼ੁਲਮ ਢਾਏ। ਉਹ ਆਪੇ ਆਪ ਵਿੱਚ ਮਸਤ ਸਨ, ਆਪਣੀ ਤਾਕਤ ਵਿੱਚ ਮਦਹੋਸ਼ ਸਨ, ਉਹਨੂੰ ਚੰਗੇ ਮਾੜੇ ਦੀ ਪਰਖ ਭੁੱਲ ਗਈ। ਜਦੋਂ ਮਨੁੱਖ ਆਪਣੀ ਤਾਕਤ ਦੇ ਉੱਪਰ ਗਰੂਰ ਕਰਨ ਲੱਗ ਜਾਂਦਾ ਹੈ ਨਾ, ਉਦੋਂ ਕਿਸੇ ਨੂੰ ਉਹ ਮਨੁੱਖ ਨਹੀਂ ਜਾਣਦਾ। ਹਰ ਕਿਸੇ ਦੇ ਉੱਪਰ ਆਪਣੀ ਤਾਕਤ ਅਜ਼ਮਾਈ ਕਰਦਾ। ਇਤਿਹਾਸ ਵਿੱਚ ਆਉਂਦਾ ਕਿ ਸੈਦਪੁਰ ਦੇ ਨਵਾਬ ਦੇ ਬੱਚੇ ਦੀ ਤਬੀਅਤ ਖਰਾਬ ਹੋ ਗਈ ਤੇ ਵੈਦਾਂ ਨੇ ਸਾਰੇ ਹੀ ਤਰੀਕੇ ਅਜ਼ਮਾ ਲਏ ਲੇਕਿਨ ਉਹਦਾ ਬੱਚਾ ਠੀਕ ਨਾ ਹੋਇਆ। ਵਕਤ ਦੇ ਮੁਲਾਣਿਆਂ ਨੇ, ਕਾਜੀਆਂ ਨੇ, ਪੰਡਤਾਂ ਨੇ ਉਸਨੂੰ ਸਲਾਹ ਦਿੱਤੀ ਕਿ ਜੇ ਧਾਰਮਿਕ ਮਨੁੱਖ ਆ ਕੇ ਇਹਦੀ ਬਾਬਤ ਅਰਦਾਸ ਕਰਨ ਤੇ ਸ਼ਾਇਦ ਇਹ ਬਚ ਜਾਏ ਤੇ ਉਹਨਾਂ ਨੇ ਹਰ ਧਰਮੀ ਮਨੁੱਖ ਨੂੰ ਉਠਾਉਣਾ ਸ਼ੁਰੂ ਕਰ ਦਿੱਤਾ, ਉਹਨੂੰ ਚੁੱਕ ਕੇ ਲੈ ਆਉਣ, ਜਦੋਂ ਕੁਝ ਨਾ ਹੋਵੇ ਤੇ ਉਹਨਾਂ ਨਾਲ ਠੱਠੇ ਮਜ਼ਾਕਾਂ ਕਰਨ, ਉਹਨਾਂ ਨੂੰ ਤੰਗ ਪਰੇਸ਼ਾਨ ਕਰਨ। ਭਾਈ ਮਰਦਾਨਾ ਜੀ ਵੀ ਉਹਨਾਂ ਦੇ ਨਾਲ ਪਕੜੇ, ਉਹਨਾਂ ਦੇ ਮਨ ਦੀ ਮਗਰੂਰਤਾ ਨੂੰ ਦੇਖ ਕੇ ਕਿ ਆਪਣੇ ਆਪ ਵਿੱਚ ਇੰਨੇ ਮਦਹੋਸ਼ ਨੇ, ਇਹਨਾਂ ਨੂੰ ਚੰਗੇ ਮਾੜੇ ਦੀ ਪਰਖ ਹੀ ਕੋਈ ਨਹੀਂ ਰਹੀ। ਤੇ ਜਦੋਂ ਬਾਬਰ ਨੇ ਹਮਲਾ ਕੀਤਾ ਨਾ ਤੇ ਉਦੋਂ ਬੜੀ ਵੱਡੀ ਤਲਾਬ ਦੇ ਵਿੱਚ ਉੱਥੇ ਕਤਲੋ ਗਰਤ ਅਣਗਿਣਤ ਤਾਦਾਦ ਵਿੱਚ ਲੋਕ ਮਾਰੇ। ਹੁਣ ਪਹਿਲੀਆਂ ਪੰਕਤੀਆਂ ਵਿੱਚ ਉਸ ਲੜਾਈ ਦਾ, ਉਸ ਹਮਲੇ ਦਾ ਜ਼ਿਕਰ ਗੁਰੂ ਨਾਨਕ ਸਾਹਿਬ ਕਰ ਰਹੇ ਨੇ। ਕਹਿੰਦੇ

ਖੁਰਾਸਾਨ, ਈਰਾਨ ਦੇ ਪੂਰਬ ਵੱਲ ਤੇ ਅਫਗਾਨਿਸਤਾਨ ਦੇ ਪੱਛਮ ਵੱਲ ਜਿਹੜਾ ਇਲਾਕਾ ਪੈਂਦਾ ਉਸਨੂੰ ਖੁਰਾਸਾਨ ਕਹਿੰਦੇ। ਕਹਿੰਦੇ ਨੇ ਖੁਰਾਸਾਨ ਦੇ ਪਠਾਣਾਂ ਦਾ ਮੇਰੇ ਮਾਲਕ ਨੇ ਪੱਖ ਪੂਰਿਆ, ਖੁਰਾਸਾਨ ਖਸਮਾਨਾ ਸੀਆ, ਮੇਰੇ ਖਸਮ ਨੇ ਉਹਨਾਂ ਦਾ ਪੱਖ ਪੂਰਿਆ। ਤੇ ਹਿੰਦੁਸਤਾਨ ਦੇ ਰਹਿਣ ਵਾਲੇ ਸ਼ੈਦਪੁਰ ਦੇ ਪਠਾਣ ਉਹਨਾਂ ਨੂੰ ਐਸੀ ਮਾਰ ਮਾਰੀ ਕਿ ਉਹ ਉਹਨਾਂ ਤੋਂ ਡਰ ਹਿੰਦੁਸਤਾਨ ਡਰਾਇਆ। ਹਿੰਦੁਸਤਾਨ ਦੇ ਵਿੱਚ ਆਪੇ ਆਪ ਵਿੱਚ ਭੂਤਰੇ ਹੋਏ, ਆਪਣੀ ਤਾਕਤ ਦੇ ਵਿੱਚ ਮਦਹੋਸ਼ ਹੋਏ ਸ਼ੈਦਪੁਰ ਦੇ ਪਠਾਨ ਘਬਰਾ ਗਏ, ਡਰ ਗਏ। ਉਹਨਾਂ ਨੇ ਆ ਕੇ ਉਹਨਾਂ ਦੇ ਨਾਲ ਲੜਾਈ ਲੜੀ ਤੇ

ਵੱਡੀ ਤਾਦਾਦ ਦੇ ਵਿੱਚ ਕਤਲੋ ਗਾਰਤ ਕੀਤੀ ਕਿ ਜਿਹਦੀ ਗਿਣਤੀ ਹੀ ਕੋਈ ਨਹੀਂ ਸੀ। ਕਹਿੰਦੇ ਪਰ ਇਹ ਸਭ ਕੁਝ ਕਰਨ ਲੱਗਿਆ ਉਹ ਅਕਾਲ ਪੁਰਖ ਆਪਣੇ ਉੱਪਰ ਕੁਝ ਨਹੀਂ ਲੈਂਦਾ, ਉਹ ਹਾਲਾਤ ਇਹੋ ਜਿਹੇ ਪੈਦਾ ਕਰ ਦਿੰਦੇ ਕਿ ਮਨੁੱਖ ਆਪਣੇ ਆਪ ਤੋਂ ਆਪਣੀ ਤਾਕਤ ਦੇ ਵਿੱਚ ਮਦਹੋਸ਼ ਹੋ ਕੇ ਇੰਨਾ ਲੋਕਾਂ ਦੇ ਉੱਪਰ ਜ਼ੁਲਮ ਕਰਦਾ ਕਿ ਉਸ ਨੂੰ ਚੰਗੇ ਮਾੜੇ ਦੀ ਪਰਖੀ ਕੋਈ ਨਹੀਂ ਦੇਣੀ। ਕਹਿੰਦੇ ਨੇ ਉਹ ਅਕਾਲ ਪੁਰਖ ਆਪਣੇ ਉੱਪਰ ਦੋਸ਼ ਨਹੀਂ ਲੈਂਦਾ। ਉੱਥੇ ਹਾਲਾਤ ਇਹੋ ਜਿਹੇ ਵਾਪਰ ਗਏ ਸਨ, ਧਾਰਮਿਕ ਮਨੁੱਖਾਂ ਨੂੰ ਬੇਇੱਜ਼ਤ ਕੀਤਾ ਜਾਂਦਾ ਸੀ, ਭੋਲੀ ਲੁਕਾਈ ਨੂੰ ਤੰਗ ਕੀਤਾ ਜਾਂਦਾ ਸੀ, ਜਬਰਨ ਟੈਕਸ ਉਗਰਾਏ ਜਾਂਦੇ ਸਨ। ਕਹਿੰਦੇ ਨੇ ਆਪੇ ਦੋਸ਼ ਨਾ ਦੇਈ ਕਰਤਾ, ਜੰਮ ਕਰ ਮੁਗਲ ਚੜਾਇਆ। ਮੇਰੇ ਅਕਾਲ ਪੁਰਖ ਨੇ ਖੁਰਾਸਾਨ ਦੇ ਮੁਗਲਾਂ ਨੂੰ ਜੰਮ ਬਣਾ ਹਿੰਦੁਸਤਾਨ ਵਿੱਚ ਭੇਜਿਆ ਤੇ ਉਹਨਾਂ ਨੇ ਸੈਦਪੁਰ ਦੇ ਪਠਾਣਾਂ ਨੂੰ ਐਸੀ ਮਾਰ ਮਾਰੀ, ਐਸੀ ਮਾਰ ਪਈ ਕੁਰਲਾ ਨੂੰ ਕਿ ਸੈਦਪੁਰ ਦੇ ਪਠਾਨ ਕੁਰਲਾ ਉੱਠੇ। ਤੈਂ ਕੀ ਦਰਸਨਾ ਆਇਆ ਮੇਰੇ ਵਾਲੇ, ਜਦੋਂ ਕੋਈ ਵੱਡਾ ਮਨੁੱਖ ਕਿਸੇ ਨੂੰ ਮਾਰਦਾ ਉਦੋਂ ਅਕਾਲ ਪੁਰਖ ਨੂੰ ਕਦੇ ਦਰਦ ਨਹੀਂ ਹੁੰਦਾ। ਦਰਦ ਉਦੋਂ ਹੁੰਦਾ ਜਦੋਂ ਇੱਕ ਤਾਕਤਵਰ ਮਨੁੱਖ ਕਿਸੇ ਕਮਜ਼ੋਰ ਨੂੰ ਮਾਰਦਾ, ਉਹਦੇ ਨਾਲ ਧੱਕਾ ਕਰਦਾ, ਉਹਦੇ ਉੱਪਰ ਜ਼ੁਲਮ ਕਰਦਾ। ਹੁਣ ਉਦਾਹਰਣ ਦਿੱਤੀ ਜੇ, ਕਹਿੰਦੇ ਜੇ ਕੋਈ ਸ਼ੇਰ ਗਊਆਂ ਦੇ ਵੱਗ ਦੇ ਉੱਪਰ ਟੁੱਟ ਪਏ, ਗਊਆਂ ਵਿਚਾਰੀਆਂ ਕੀ ਕਰ ਸਕਦੀਆਂ? ਹੁਣ ਗਊਆਂ ਦੀ ਰਾਖੀ ਤੇ ਗਊਆਂ ਨੂੰ ਪਾਲਣ ਵਾਲੇ ਮਾਲਕ ਦੇ ਉੱਪਰ ਜ਼ਿੰਮੇਵਾਰੀ ਆ ਬਣਦੀ ਹੈ। ਕਹਿੰਦੇ ਉਦੋਂ ਗਊਆਂ ਦੇ ਪਾਲਕ ਉਹਦੇ ਮਾਲਕ ਦਾ ਪੁਰਸ਼ਾਰਥ ਬਣ ਜਾਂਦਾ ਕਿ ਉਹ ਸ਼ੇਰ ਦੇ ਉੱਤੋਂ ਆਪਣੀ ਗਊਆਂ ਦੀ ਸੰਭਾਲ ਕਰੇ, ਉਹਨਾਂ ਦਾ ਬਚਾਅ ਕਰੇ।

ਕਹਿੰਦਾ ਜੇ ਕੋਈ ਸ਼ੀਂ ਭਾਵ ਸ਼ੇਰ ਗਊਆਂ ਦੇ ਵਗ ਨੂੰ ਮਾਰਨ ਲਈ ਆ ਪਏ ਤੇ ਖਤਮੇ ਸਾਹ ਪੁਰਸਾਈ ਗਊਆਂ ਦੇ ਮਾਲਕ ਦਾ ਇਹ ਪੁਰਸ਼ਾਰਥ ਬਣ ਜਾਂਦਾ ਹੈ ਕਿ ਉਹ ਸ਼ੇਰ ਦੇ ਕੋਲੋਂ ਗਊਆਂ ਨੂੰ ਬਚਾਏ। ਕਹਿੰਦੇ ਨੇ ਇਸੇ ਤਰ੍ਹਾਂ ਉਸ ਅਕਾਲ ਪੁਰਖ ਦਾ ਇਹ ਪੁਰਸ਼ਾਰਥ ਬਣ ਜਾਂਦਾ ਹੈ ਜਦੋਂ ਗਰੀਬਾਂ ਦੇ ਉੱਪਰ ਧੱਕਾ ਤੇ ਜ਼ੁਲਮ ਹੁੰਦਾ ਹੈ ਉਹਨਾਂ ਦੇ ਪੁਰਸ਼ਾਰਥ ਲਈ ਆਪ ਦੌੜ ਪੈਂਦੇ। ਕਹਿੰਦੇ ਇਹਨਾਂ ਸੈਦਪੁਰ ਦੇ ਪਠਾਣਾਂ ਨੇ ਤਾਂ ਆਪਣੇ ਰਤਨ ਵਰਗੇ ਜਨਮ ਨੂੰ ਵਿਕਾਰਾਂ ਦੇ ਵਿੱਚ ਮਲੀਨ ਕਰ ਲਿਆ। ਰਤਨ ਵਿਗਾੜ ਵਿਗੋੜੇ ਸੁੱਤੀ ਰਤਨ ਦੇ ਪਦਾਰਥਾਂ ਦੀ ਚਕਾ ਚੌਂਦ ਵਿੱਚ ਮਾਇਆ ਦੀ ਬਹੁਤਾਤ ਵਿੱਚ ਇਹ ਇੰਨੇ ਮਦਹੋਸ਼ ਹੋ ਗਏ ਸਨ ਕਿ ਇਹਨਾਂ ਨੂੰ ਚੰਗੇ ਮਾੜੇ ਦੀ ਪਰਖ ਭੁੱਲ ਗਈ ਸੀ। ਪਰ ਹੁਣ ਜਦੋਂ ਖੁਰਾਸਾਨ ਦੇ ਪਠਾਣਾਂ ਨੇ ਹਮਲਾ ਕੀਤਾ ਤੇ ਇਹਨਾਂ ਦੀ ਹਾਲਤ ਕੁੱਤਿਆਂ ਦੇ ਸਮਾਨ ਹੋ ਗਈ। ਕੁੱਤਿਆਂ ਵਾਂਗ ਰੁਲਦੇ ਫਿਰਦੇ ਨੇ, ਇਹਨਾਂ ਦੀ ਮੌਤ ਹੋ ਗਈ ਹੈ। ਥਾਂ ਥਾਂ ਤੇ ਉਹਨਾਂ ਦੀਆਂ ਲਾਸ਼ਾਂ ਪਈਆਂ ਬਿਖਰਦੀਆਂ। ਕਹਿੰਦੇ ਨੇ ਰਤਨ ਵਿਗਾੜ ਵਿਗੋਏ ਕੁੱਤੀ ਮੂਹਰਾ ਸਾਰ ਨਾ ਜਾਣੇ। ਇੰਨੀ ਵੱਡੀ ਤਲਾਸ਼ ਦੇ ਵਿੱਚ ਉਹਨਾਂ ਨੇ ਆ ਕੇ ਇਹਨਾਂ ਦੀ ਕਤਲੋ ਗੈਰਤ ਕੀਤੀ ਕਿ ਉਹਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਮੂਹਰਾ ਸਾਰ ਨਾ ਜਾਣੇ, ਮੋਏ ਮਨੁੱਖਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ ਵੀ ਕਿੰਨੇ ਮਾਰੇ ਗਏ। ਸੱਚ ਜਾਣਿਓ ਜਦੋਂ ਧਰਮ ਦੀ ਦੁਨੀਆ ਅੰਦਰ ਰਾਜਨੀਤਿਕ ਲੋਕਾਂ ਦਾ ਹਸਤਕਸ਼ੇਪ ਹੋ ਜਾਂਦਾ ਕਿ ਉਹ ਆਪਣੇ ਰਾਜ ਦੀ ਦੁਰਵਰਤੋਂ ਕਰਦੇ ਹੋਇਆ ਧਾਰਮਿਕ ਲੋਕਾਂ ਦੇ ਉੱਪਰ ਨਜਾਇਜ਼ ਤੇ ਪਬਲਿਕ ਦੀ ਰਿਆਇਆ ਉੱਪਰ ਨਜਾਇਜ਼ ਜ਼ੁਲਮ ਕਰਦੇ ਨੇ, ਉਦੋਂ ਰੱਬ ਰਿਆਇਆ ਦੇ ਲਈ ਬੋਲਦੇ। ਹੁਣ ਤੁਹਾਡੇ ਸਾਹਮਣੇ ਕਿਉਂ ਨਹੀਂ ਹੋ ਰਿਹਾ? ਤੁਹਾਡੇ ਧਰਮ ਦੇ ਵਿੱਚ, ਤੁਹਾਡੀ ਸਿਆਸਤ ਦੇ ਵਿੱਚ ਸਰਗਰਮ ਲੋਕ ਆਪਣੀ ਤਾਕਤ ਦਾ ਨਜਾਇਜ਼ ਵਰਤੋਂ ਕਰਕੇ ਧਾਰਮਿਕ ਲੋਕਾਂ ਦੀ ਜ਼ੁਬਾਨ ਬੰਦ ਕਰ ਰਹੇ ਨੇ। ਇਹੋ ਜਿਹੇ ਬਿੱਲ ਪੇਸ਼ ਕਰ ਰਹੇ ਨੇ ਕਿ ਕਿਸੇ ਦੀ ਜ਼ੁਬਾਨ ਬੰਦ ਕੀਤੀ ਜਾ ਸਕੇ, ਕੋਈ ਬੋਲ ਨਾ ਸਕੇ। ਤੇ ਬੇਲੋੜੇ ਟੈਕਸਾਂ ਦਾ ਇੰਨਾ ਬੋਝ ਪਾ ਦਿੱਤਾ ਹੈ ਕਿ ਗਰੀਬ ਦਾ ਜੀਣਾ ਮੁਹਾਲ ਹੋ ਚੁੱਕਾ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਜਦੋਂ ਇਹੋ ਜਿਹੇ ਹਾਲਾਤ ਵਾਪਰ ਜਾਣ ਤੇ ਸਮਝ ਲਿਓ ਉਸ ਅਕਾਲ ਪੁਰਖ ਦਾ ਕਹਿਰ ਵਾਪਰਨ ਵਾਲਾ ਹੈ। ਕਹਿੰਦੇ ਇਹ ਉਸ ਅਕਾਲ ਪੁਰਖ ਦੀ ਵਡਿਆਈ ਹੈ। ਕਹਿੰਦੇ ਆਪੇ ਜੋੜ ਵਿਛੋੜੇ ਆਪੇ, ਉਹ ਜਿਸ ਨੂੰ ਆਪਣੇ ਆਪ ਨਾਲ ਮੇਲਣਾ ਚਾਹੁੰਦਾ ਹੈ ਉਹਨੂੰ ਗੁਣ ਦੇ ਦਿੰਦਾ ਹੈ, ਤੇ ਜਿਸ ਨੂੰ ਆਪਣੇ ਤੋਂ ਵਿਛੋੜਨਾ ਚਾਹੁੰਦਾ ਹੈ ਉਹਨੂੰ ਗੁਣਾਂ ਤੋਂ ਸੱਖਣੇ ਕਰ ਦਿੰਦਾ ਹੈ। ਮਨੁੱਖ ਨਜਾਇਜ਼ ਕਰਦਾ, ਧੱਕੇ ਕਰਦਾ, ਜ਼ੁਲਮ ਕਰਦਾ। ਕਹਿੰਦੇ ਬਸ ਇਹ ਮੇਰੇ ਉਸ ਮਾਲਕ ਦੀ ਵਡਿਆਈ ਹੈ। ਕਰਦਾ ਸਭ ਕੁਝ ਉਹ ਹੈ, ਪਰ ਉਹ ਕਰਨ ਤੋਂ ਬਾਅਦ ਆਪਣੇ ਸਿਰ ਕੋਈ ਇਲਜ਼ਾਮ ਨਹੀਂ ਲੈਂਦਾ। ਜਿਹਨੂੰ ਵਡਿਆਈ ਦੇਣੀ ਹੁੰਦੀ ਹੈ ਉਹਨੂੰ ਗੁਣ ਦੇ ਦਿੰਦਾ, ਤੇ ਜਿਹਨੂੰ ਆਪਣੇ ਤੋਂ ਵਿਛੋੜਨਾ ਹੁੰਦਾ ਉਹਦੇ ਤੋਂ ਗੁਣ ਖੋ ਲੈਂਦਾ। ਉਹ ਅਨਿਆਇ ਕਰਦਾ, ਉਹ ਜ਼ੁਲਮ ਕਰਦਾ। ਕਹਿੰਦੇ ਨੇ ਜੇ ਕੋ ਨਾਉ ਧਰਾਏ ਵੱਡਾ, ਜੇ ਕੋਈ ਮਨੁੱਖ ਇਸ ਦੁਨੀਆਂ ਦੇ ਵਿੱਚ ਰਹਿੰਦਿਆਂ ਹੋਇਆ ਧਨ ਦੌਲਤ ਆਪਣੀ ਪਦਵੀ ਦੀ ਕਮਾ ਕੇ ਆਪਣਾ ਨਾਮ ਵੱਡਾ ਕਮਾਉਣਾ ਚਾਹੇ, ਜੇ ਕੋ ਨਾਉ ਧਰਾਏ ਵੱਡਾ ਸਾਧ ਕਰੇ ਮਨ ਭਾਣੇ, ਤੇ ਮਨ ਚਾਹੇ ਉਹਨਾਂ ਪਦਾਰਥਾਂ ਦੇ ਨਾਲ ਆਪਣਾ ਜੀਵਨ ਗੁਜ਼ਾਰੇ। ਤੇ ਕਹਿੰਦੇ ਨੇ ਉਹਦੀ ਹਾਲਤ ਇਹ ਹੈ ਜਿਵੇਂ ਖਸਮੇ ਨਦਰੀ ਕੀੜਾ ਆਵੇ ਜੇਤੇ ਚੁਗੇ ਦਾਣੇ। ਉਸ ਮਾਲਕ ਦੇ ਸਾਹਮਣੇ ਤੇ ਉਹ ਧਨਾੜ ਮਨੁੱਖ ਦੀ ਹੈਸੀਅਤ ਇੰਨੀ ਜੀ ਹੈ ਜਿਵੇਂ ਕੋਈ ਕੀੜਾ ਆਪਣੀ ਜ਼ਿੰਦਗੀ ਜਿਉਣ ਲਈ ਦਾਣੇ ਚੁਗਦਾ ਫਿਰਦਾ, ਜੇਤੇ ਚੁਗੇ ਦਾਣੇ। ਤੇ ਕਹਿੰਦੇ ਨੇ ਮਰ ਮਰ ਜੀਵੇ ਤਾਂ ਕਿਛ ਪਾਏ। ਜੇ ਕੋਈ ਮਨੁੱਖ ਵਿਕਾਰਾਂ ਤੋਂ ਇਕੱਤਰ ਕੀਤੀ ਹੋਈ ਮਾਇਆ ਧਨ ਪਦਾਰਥ ਪਦਵੀ ਤੋਂ ਆਪਣੇ ਆਪ ਨੂੰ ਮਾਰ ਕੇ ਕੇਵਲ ਉਸ ਅਕਾਲ ਪੁਰਖ ਦੀ ਵਡਿਆਈ ਨੂੰ ਜਾਣ ਲੈ, ਕਹਿੰਦੇ ਫਿਰ ਉਹਦੇ ਉੱਪਰ ਸਤਿ ਦੀ ਬਖਸ਼ਿਸ਼ ਹੋ ਜਾਂਦੀ। ਅਸੀਂ ਜਾਣੇ ਅੱਜ ਕੇਵਲ ਧਰਮ ਦੀ ਦੁਨੀਆ ਅੰਦਰ ਆਪਣੇ ਆਪ ਨੂੰ ਵੱਡਾ ਅਖਵਾਉਣ ਦੀ ਸਰਤ ਵਿੱਚ ਅੱਜ ਕੌਮ ਦੇ ਹਾਲਾਤ ਇਹ ਹੋ ਗਏ ਨੇ ਕਿ ਹਰ ਮਨੁੱਖ ਇੱਕ ਦੂਸਰੇ ਦੇ ਖਿਲਾਫ ਸ਼ਬਦੀ ਜੰਗ ਖੇਡ ਬੈਠੇ।
ਉਹ ਭਲਿਆ ਜੇ ਸੱਚਮੁੱਚ ਤੇਰੇ ਮਨ ਵਿੱਚ ਉਸ ਅਕਾਲ ਪੁਰਖ ਦੇ ਲਈ ਕੋਈ ਆਦਰ ਹੈ ਤੇ ਤੂੰ ਆਪਣੇ ਭਰਾਵਾਂ ਦੇ ਨਾਲ ਚੱਪਦੀ ਜੰਗ ਬੰਦ ਕਰ ਉਹ ਵੇਖ ਤੇਰੇ ਵਿਰੋਧੀ ਤਾਂ ਇਕੱਤਰ ਹੋ ਕੇ ਤੈਨੂੰ ਹਰ ਪਾਸਿਓਂ ਢਿੱਡੀ ਬੈਠੇ ਨੇ ਕਦੇ ਗੁਰੂ ਗ੍ਰੰਥ ਸਾਹਿਬ ਤੇ ਹਮਲੇ ਕਰਦੇ ਨੇ ਕਦੇ ਸਿੱਖੀ ਸਰੂਪ ਤੇ ਹਮਲੇ ਕਰਦੇ ਨੇ ਕਦੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕਿਸੇ ਹੋਰ ਗ੍ਰੰਥ ਦਾ ਪ੍ਰਕਾਸ਼ ਪਾਈ ਕਰਨ ਨੂੰ ਲੋੜਦੇ ਨੇ ਸਭ ਇਕੱਤਰ ਹੋ ਕੇ ਤੇਰੇ ਨਾਲ ਜੰਗ ਲੜ ਰਹੇ ਨੇ ਭਲਿਆ ਤੂੰ ਆਪਸ ਦੇ ਵਿੱਚ ਉਲਝਿਆ ਪੈ ਫਿਰਦਾ ਸੱਚ ਜਾਣ ਜੇ ਤੂੰ ਕਿਸੇ ਇੱਕ ਮੁਕਾਮ ਤੇ ਪਹੁੰਚਣਾ ਚਾਹੁੰਦਾ ਉਸ ਸੱਚ ਦੀ ਵਡਿਆਈ ਨੂੰ ਪਛਾਣ ਆਪਣੇ ਮਨ ਦੇ ਵਿੱਚੋਂ ਆਪਣੇ ਪੈਦਾ ਹੋਏ ਇਕਲਾਬ ਛੱਡ ਤੇ ਇਕੱਤਰ ਹੋ ਕੇ ਬੈਠ ਕੇ ਆਪਣੇ ਘਰ ਆ ਚੁੱਕੇ ਦੁਸ਼ਮਣ ਦਾ ਮੁਕਾਬਲਾ ਕਰ ਤੇ ਉਸ ਸਤਿਗੁਰੂ ਕੀ ਅਰਦਾਸ ਕਰ ਕਿ ਹੇ ਸਤਿਗੁਰੂ ਸਾਨੂੰ ਬਖਸ਼ਿਸ਼ ਕਰੋ ਕਿ ਅਸੀਂ ਘਰ ਦੇ ਵਿੱਚ ਪੈਦਾ ਹੋ ਚੁੱਕੇ ਦੁਸ਼ਮਣ ਨੂੰ ਪਛਾਣ ਸਕੀਏ ਤੇ ਖਦੇੜ ਸਕੀਏ ਜੇ ਅਸੀਂ ਇਹ ਕੰਮ ਨਾ ਕਰ ਸਕੇ ਤਾਂ ਯਕੀਨ ਜਾਣਿਓ ਆਪਣੀ ਸਿੱਖੀ ਹੂਤ ਭੁੱਲ ਲਈ ਸਦੀਆਂ ਪਛਤਾਉਂਦੇ ਰਹਾਂ ਆ ਗੁਰੂ ਨਾਨਕ ਸਾਹਿਬ ਨੇ ਵਕਤ ਦੇ ਹਾਲਾਤ ਦਾ ਜ਼ਿਕਰ ਕੀਤਾ ਨਾ ਕਹਿੰਦੇ ਉਹ ਮੇਰਾ ਅਕਾਲ ਪੁਰਖ ਸਭਨਾ ਨੂੰ ਸੰਭਾਲਦਾ ਸਭਨਾ ਦੀ ਸਾਰ ਲੈਂਦਾ ਜਦੋਂ ਕੋਈ ਤਾਕਤਵਰ ਤਾਕਤਵਰ ਨੂੰ ਮਾਰਦਾ ਤੇ ਕਿਸੇ ਨੂੰ ਰੋਸ ਤੇ ਨਾਰਾਜ਼ਗੀ ਨਹੀਂ ਹੁੰਦੀ ਨਾਰਾਜ਼ਗੀ ਉਦੋਂ ਹੁੰਦੀ ਹੈ ਜਦੋਂ ਕੋਈ ਤਾਕਤਵਰ ਕਿਸੇ ਗਰੀਬ ਦੇ ਉੱਪਰ ਜ਼ੁਲਮ ਕਰਦਾ ਧੱਕਾ ਕਰਦਾ ਤੇ ਅਨਿਆਏ ਕਰਦਾ ਹਜ਼ੂਰ ਨੇ ਕਿਹਾ ਜਦੋਂ ਕੋਈ ਅਨਿਆਏ ਕਰਦਾ ਤੇ ਸਤਿਗੁਰੂ ਉਹਦਾ ਫਲ ਦੇਣ ਲਈ ਤਤਪਰ ਹੋ ਜਾਂਦਾ ਤੇ ਉਸਨੂੰ ਉਹਦੀ ਅਸਲ ਥਾਂ ਦਿਖਾ ਦਿੰਦਾ ਗੁਰੂ ਨਾਨਕ ਸਾਹਿਬ ਨੇ ਆਪਣੇ ਸ਼ਬਦ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਤੇ ਕਹਿੰਦੇ

0: ਵਾਹਿਗੁਰੂ ਬਖਸ਼ਿਸ਼ ਕਰੇ। ਗੁਰੂ ਦਾ ਦਿਨ ਮਨਾਇਆ, ਗੁਰੂ ਦਾ ਪੁਰਬ ਮਨਾਇਆ, ਤਾਂ ਹੀ ਸਫਲ ਹੈ ਕਿ ਗੁਰੂ ਦੇ ਦਿੱਤੇ ਹੋਏ ਉਪਦੇਸ਼ ਨੂੰ ਹਿਰਦੇ ਵਿੱਚ ਵਸਾ ਸਕੀ। ਗੁਰੂ ਦਾ ਉਪਦੇਸ਼ ਕੇਵਲ ਸੁਣ ਸੁਣਾਉਣ ਲਈ ਕੋਈ ਗੀਤ ਨਹੀਂ, ਹਿਰਦੇ ਵਿੱਚ ਵਸਾਉਣ ਲਈ ਇੱਕ ਉਪਦੇਸ਼ ਹੈ। ਜਦੋਂ ਉਸ ਉਪਦੇਸ਼ ਨੂੰ ਹਿਰਦੇ ਵਿੱਚ ਵਸਾ ਕੇ ਗੁਜ਼ਰਾਂਗੇ ਤਾਂ ਦਿਨ ਰਾਤ, ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਹੋਏਗੀ। ਸਤਿਗੁਰ ਬਖਸ਼ਿਸ਼ ਕਰੇਗਾ, ਉਹਦੇ ਦਰ 'ਤੇ ਪ੍ਰਵਾਨ ਹੋਵਾਂਗੇ। ਇਹਨਾਂ ਸ਼ਬਦਾਂ ਦੇ ਨਾਲ ਆਪ ਸਭ ਨੂੰ ਗੁਰੂ ਸਾਹਿਬ ਦੇ ਗੁਰਪੁਰਬ ਦੀ ਲੱਖ ਲੱਖ ਵਧਾਈ ਹੋਵੇ। ਇਹਨਾਂ ਦੇ ਨਾਲ ਹੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਚੇ ਧੰਨਵਾਦੀ ਹਾਂ, ਜਿਨ੍ਹਾਂ ਨੇ ਆਪ ਸਭ ਸੰਗਤਾਂ ਦਾ ਦਰਸ਼ਨ ਕਰਨ ਦਾ ਸਮਾਂ ਬਖਸ਼ਿਸ਼ ਕੀਤਾ ਹੈ। ਪੋਚਕ ਦੀ ਖਿਮਾ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ
1: ਫਤਿਹ। Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ, BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ, 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singhsabha2@gmail.com, singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਉਦੋਂ ਭਾਵੇਂ ਕਿਹੋ ਜਿਹੀ ਧਰਤੀ ਹੋਵੇ, ਕਿਹੋ ਜਿਹੀ ਥਾਂ ਹੋਵੇ, ਤੂੰ ਉਸ ਪਰਮਾਤਮਾ ਦੇ ਦਰ ਦੇ ਉੱਪਰ ਅੱਪੜ ਸਕ। ਹਮੇਸ਼ਾ ਅਗਿਆਨਤਾ ਦੇ ਵਿੱਚ ਆ ਕੇ ਮਨੁੱਖ ਦਾ ਮਨ ਭੁੱਲ ਜਾਂਦਾ। ਇੱਕ ਛੋਟੀ ਬੇਨਤੀ ਹੋਰ ਜ਼ਰੂਰ ਕਰਨੀ ਚਾਹੁੰਦਾ, ਜੇ ਮੇਰੀ ਇਸ ਗੱਲ ਨੂੰ ਗੁਸਤਾਖੀ ਨਾ ਸਮਝੋਗੇ। ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੀ ਜਾਂਦੇ ਪਰ ਉਸ ਬਾਣੀ ਦੇ ਵਿੱਚੋਂ ਗਿਆਨ ਹਾਸਲ ਨਹੀਂ ਕਰਦੇ। ਕਈ ਵਾਰੀ ਕੁਝ ਲੋਕ ਸਵਾਲ ਕਰਦੇ ਨੇ ਕਿ ਜੀ ਜਦੋਂ ਨਾਮ ਤੇ ਜਪੀ ਦੇ ਪਰ ਜਦੋਂ ਨਾਮ ਜਪਨੇ ਆ ਉਦੋਂ ਮਨ ਇਕਾਗਰ ਨਹੀਂ ਹੁੰਦਾ, ਮਨ ਟਿਕਦਾ ਨਹੀਂ, ਮਨ ਕਿਉਂ ਨਹੀਂ ਟਿਕਦਾ? ਹਜ਼ੂਰ ਨੇ ਬਾਣੀ ਵਿੱਚ ਆਖਿਆ ਕਿ ਤੇਰੇ ਮਨ ਟਿਕਦਾ ਗਿਆਨ ਦੇ ਆਸਰੇ। ਜਦੋਂ ਮਨੁੱਖ ਦੇ ਮਨ ਨੂੰ ਗਿਆਨ ਮਿਲਦਾ ਮਨ ਟਿਕ ਜਾਂਦਾ। ਜਦੋਂ ਮਨੁੱਖ ਦੇ ਮਨ ਨੂੰ ਗਿਆਨ ਮਿਲਣਾ ਬੰਦ ਹੋ ਜਾਏ ਨਾ ਤੇ ਕੇਵਲ ਇੱਕ ਕਰਮਾਂ ਦੇ ਨਾਲ ਮਨੁੱਖ ਵੱਧ ਜਾਏ ਉਦੋਂ ਮਨ ਨਹੀਂ ਇਕਾਗਰ ਹੁੰਦਾ। ਅਸੀਂ ਰੋਜ਼ ਸੁਖਮਨੀ ਸਾਹਿਬ ਦਾ ਪਾਠ ਪੜ੍ਹਨੇ, ਹਰ ਮਹੱਲੇ ਵਿੱਚ ਹਰ ਸ਼ਹਿਰ ਦੇ ਵਿੱਚ ਸੁਖਮਨੀ ਸਾਹਿਬ ਸੁਸਾਇਟੀਆਂ ਬਣ ਗਈਆਂ। ਅੱਜ ਦੇ ਸਮਾਗਮ ਦਾ ਉਪਰਾਲਾ ਵੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਨੇ ਕੀਤਾ। ਪਰ ਭਲਿਓ ਕਦੇ ਵੇਖਿਓ, ਸਦੀਆਂ ਤੋਂ ਸੁਖਮਨੀ ਸਾਹਿਬ ਕਰਦੇ ਆਉਂਦੇ ਕਿ ਸੁਖਮਨੀ ਸਾਹਿਬ ਦੇ ਵਿੱਚ ਦਿੱਤੇ ਹੋਏ ਗਿਆਨ ਦੇ ਨਾਲ ਕਦੇ ਮਨ ਜੁੜੇ? ਲੋੜ ਉਹਦੇ ਅੰਦਰ ਦਿੱਤੇ ਹੋਏ ਗਿਆਨ ਨਾਲ ਜੁੜਨ ਦੀ। ਸਾਲ ਦਾ ਜਦੋਂ ਦਿਨ ਨਵਾਂ ਚੜ੍ਹਦਾ ਅਸੀਂ ਇਕੱਤਰ ਹੁੰਦੇ ਹਾਂ ਗੁਰੂ ਘਰਾਂ ਦੇ ਵਿੱਚ ਅਰਦਾਸਾਂ ਕਰਨੇ ਕਿ ਆਉਣ ਵਾਲਾ ਸਾਲ ਸੁੱਖਾਂ ਨਾਲ ਬਤੀਤ ਹੋਵੇ, ਸੁੱਖਾਂ ਨਾਲ ਬਤੀਤ ਹੋਵੇ। ਪਰ ਭਲਿਓ ਸੁੱਖਾਂ ਨਾਲ ਕਿਵੇਂ ਬਤੀਤ ਹੋਏ? ਜੇ ਇਸ ਗੱਲ ਦਾ ਗਿਆਨ ਹਾਸਲ ਹੋ ਜਾਏ ਸਭ ਜਾਣਿਓ ਉਦੋਂ ਸਾਲ ਦੇ ਪੂਰੇ ਦਿਨ ਹੀ ਤੇਰੇ ਲਈ ਨਵੇਂ ਸਾਲ ਦੇ ਦਿਨ ਹੋਣਗੇ। ਆ ਸੁਖਮਨੀ ਸਾਹਿਬ ਦੀ ਪੌੜੀ ਦਾ ਆਪ ਜੀ ਨਾਲ ਜ਼ਿਕਰ ਕਰਨਾ ਚਾਹੁੰਦਾ। ਸੁਖਮਨੀ ਸਾਹਿਬ ਜੀ ਕਹੂੰਗਾ ਨਾ, ਦਸ ਵਸਤੂ ਲੈ ਪਾਛੇ ਪਾਓ, ਮਨੁੱਖ ਸੁਖੀ ਕਿਵੇਂ ਹੋਵੇ? ਸਭ ਕੁਝ ਹੁੰਦਿਆਂ ਮਨੁੱਖ ਦਾ ਮਨ ਸੁਖੀ ਕਿਉਂ ਹੈ? ਉਹਦਾ ਮਨ ਇਕਾਗਰ ਕਿਉਂ ਨਹੀਂ ਹੁੰਦਾ? ਸਭ ਜਲਦੀ ਨੇ ਬਾਣੀ ਵਿੱਚ ਆ ਕੇ ਕਹਿੰਦੇ ਨੇ ਦਸ ਵਸਤੂ ਲੈ ਪਾਛੇ ਪਾਓ। ਉਸ ਅਕਾਲ ਪੁਰਖ ਨੇ ਦੁਨੀਆਂ ਦੇ ਹਰ ਮਨੁੱਖ ਨੂੰ ਚੰਗੀਆਂ ਵਸਤਾਂ ਦੇ ਨਾਲ ਨਿਵਾਜੇ, ਦੁਨੀਆਂ ਦੇ ਹਰ ਮਨੁੱਖ ਨੂੰ ਸੁੱਖ ਦੇ ਸਾਧਨ ਦਿੱਤੇ। ਦਸ ਵਸਤੂਆਂ ਤੋਂ ਭਾਵ ਹੁੰਦਾ ਚੰਗੀਆਂ ਕੀਮਤੀ ਚੀਜ਼ਾਂ, ਕਹਿੰਦੇ ਨੇ ਉਹ ਹਰ ਕਿਸੇ ਨੂੰ ਦਿੰਦਾ ਤੇ ਲੈਣ ਵਾਲਾ ਮਨੁੱਖ ਲੈ ਕੇ ਭੁੱਲ ਜਾਂਦਾ, ਪਿੱਛੇ ਛੁੱਟਦਾ ਤੇ ਨਵੀਂ ਵਸਤੂ ਦੀ ਚਾਹਤ ਵਿੱਚ ਉਹਦੇ ਦਰ ਦੇ ਉੱਤੇ ਆਣ ਲੁੱਟਦਾ। ਮੈਨੂੰ ਆ ਦੇ, ਬਸ ਇਸ ਚਾਹਤ ਦੇ ਵਿੱਚੋਂ ਅਗਿਆਨਤਾ ਪੈਦਾ ਹੋ ਜਾਂਦੀ ਕਿ ਜੋ ਮਿਲਿਆ ਉਹਦੇ ਨਾਲ ਸੰਤੁਸ਼ਟ ਨਹੀਂ ਹੁੰਦਾ, ਉਸਨੂੰ ਪਛਾਣ ਸੁੱਟ ਦਿੰਦਾ, ਨਵੇਂ ਦੀ ਡਿਮਾਂਡ ਅੱਗੇ ਲੈ ਕੇ ਆਉਂਦੀ। ਹਜ਼ੂਰ ਕਹਿੰਦੇ ਨੇ ਮਨੁੱਖ ਦਾ ਸੁਭਾਅ ਕਹਿੰਦੇ ਦਸ ਵਸਤੂ ਲੈ ਪਾਛੇ ਪਾਵੇ, ਲੈ ਲੈਂਦਾ ਅਕਾਲ ਪੁਰਖ ਦੀ ਦਾਤ ਨਸੀਬ ਕਰ ਹੁੰਦੀ ਹੈ, ਲੈ ਕੇ ਭੁੱਲ ਜਾਂਦਾ ਨਵੀਂ ਵਾਸਤੇ ਫਿਰ ਦਰਤੇ ਆ ਜਾਂਦੇ। ਕਹਿੰਦੇ ਨੇ ਇੱਕ ਵਸਤੂ ਕਾਰਨ ਵਿਖੋਟ ਦਵਾ, ਜਿਹੜੀ ਇੱਕ ਵਸਤੂ ਮੰਗਦਾ ਹੈ ਨਾ ਜਦੋਂ ਅਕਾਲ ਪੁਰਖ ਦੇ ਦਰ ਤੋਂ ਨਹੀਂ ਮਿਲਦੀ ਨਾਰਾਜ਼ ਹੋ ਜਾਂਦਾ, ਉਹਨਾਂ ਮੈਂ ਕਹਿ ਦਿੰਦਾ ਇਹ ਰੱਬ ਤੇਰੇ ਕੋਲ ਆ, ਮੈਂ ਇੱਕ ਦਾਤ ਮੰਗੀ ਸੀ ਤੇਰੇ ਦਾਤ ਤੋਂ ਮੈਨੂੰ ਉਹ ਵੀ ਨਸੀਬ ਨਹੀਂ। ਕਹਿੰਦੇ ਇੱਕ ਵਸਤੂ ਕਾਰਨ ਦਿਖਾਉਣ ਤੋਂ ਆਓ। ਕਹਿੰਦੇ ਭਲਿਆ

का तू पक्षी चरण और शब्द को ज्ञान हासिल करके उस ज्ञान के सहारे अपनी जिंदगी का रास्ता तय कर सके, ताकि साड़ी अज्ञानता का कोई मनुख लाभ उठा के उनका नजायज फायदा ना चुक सके। क्योंकि ज्ञान के सहारे ही जीवन के हर औकड़ नूं जितया जा सकता है, ज्ञान के सहारे हर दुख नूं सुख विच बदलिया जा सकता है। ते जे ज्ञान ना होवे ते सुख भी दुख विच तब्दील हो जाते हैं। सतगुरु बख्शिश करन कि असीं गुरबाणी दे लिखे हुए ज्ञान ना जुड़ सके, जुड़ के अपने जीवन नूं पंथ नूं अगे वधा सकीए, ताकि साडा ये लोक सुखिया ते परलोक सुहेला हो सके। इन्हां शब्दां दे नाल कीर्तन दी समाप्ति है। दास धनवादी है सुखमणी साहिब सोसाइटी का, जिन्हां ने उचेचा समां दे के आप संगत नूं इस नवें वरे दे उत्ते गुरु शब्द दे ज्ञान नाल जुड़न दा उपराला कीता। ਵਾਹਿਗੁਰੂ ਉਹਨਾਂ ਦੇ ਇਸ ਉੱਦਮ ਨੂੰ ਫਲ ਲਾਏ ਅਤੇ ਬਖਸ਼ਿਸ਼ ਕਰੇ ਕਿ ਜਿਹੜਾ ਮਨੁੱਖ ਇੱਥੇ ਆਇਆ ਉਹ ਕੇਵਲ ਮੱਥੇ ਟੇਕਣ ਤੱਕ ਜਾਂ ਅਰਦਾਸਾਂ ਕਰਕੇ ਦਾਤਾਂ ਮੰਗਣ ਤੱਕ ਸੀਮਤ ਨਾ ਰਹੇ, ਉਹ ਗੁਰੂ ਦੇ ਗਿਆਨ ਨਾਲ ਜੁੜੇ, ਗੁਰੂ ਦੇ ਗਿਆਨ ਨੂੰ ਲੈਣ ਦੇ ਲਈ ਅਰਦਾਸ ਕਰੇ। ਜਦੋਂ ਗਿਆਨ ਹੋਏਗਾ ਉਦੋਂ ਸਾਰੇ ਦੁੱਖ ਛਿੰਨ ਭੰਗਰ ਹੋ ਜਾਣਗੇ। ਅਤੇ ਜਦੋਂ ਗਿਆਨ ਜ਼ਿੰਦਗੀ ਵਿੱਚੋਂ ਚਲਾ ਜਾਂਦਾ ਹੈ, ਮਨੁੱਖ ਅਗਿਆਨੀ ਹੋ ਜਾਂਦਾ ਹੈ, ਹਮੇਸ਼ਾ ਉਹਦੀ ਅਗਿਆਨਤਾ ਦਾ ਲਾਭ ਉਠਾ ਲਿਆ ਜਾਂਦਾ ਹੈ। ਸਤਿਗੁਰ ਬਖਸ਼ਿਸ਼ ਕਰਨ ਕਿ ਅਸੀਂ ਗਿਆਨ ਦੀ ਅਗਵਾਈ ਦੇ ਵਿੱਚ ਜ਼ਿੰਦਗੀ ਨੂੰ ਬਤੀਤ ਕਰ ਸਕੀਏ। ਇਹਨਾਂ ਸ਼ਬਦਾਂ ਦੇ ਨਾਲ ਪੁੱਛ ਦੀ ਸਮਾਪਤੀ ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

Wahguru Ji Prasadam, Wahguru Ji Satnam, Shri Wahguru Sahib Ji, Ek Omkar, Satgur Prasad, Darshano, Pyasi Gansarat, ਚਿਤਵੋ ਅਨੰਦਨ ਨੀਤ ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸਿੰਘ ਮੀਤ ਦਰਸ਼ਨ ਦੇਖ ਜੀਵਾ ਗੁਰ ਤੇਰਾ

ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਾ ਸ਼ਾਹ ਜਿਸ ਪਾਸ ਬੈਠਿਆਂ ਸੋਹੀ ਹੈ ਸਭਨਾਂ ਦਾ ਹੋਵੇ ਸਾ ਸਤਨਾਮ ਸ੍ਰੀ ਵਾਹਿਗੁਰੂ ਜੀ ਸੋਰਠ ਮਹਲਾ ਤੀਜਾ ਸੋ ਸਿੱਖ ਸਖਾ ਬੰਧ ਹੈ ਭਾਈ ਜੇ ਗੁਰ ਕੇ ਪਾਣੇ ਵਿੱਚ ਆਵੇ ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਚੋਟਾਂ ਖਾਵੇ ਬਿਨ ਸਤਿਗੁਰ ਸੁਖ ਕਦੇ ਨਾ ਪਾਵੇ ਭਾਈ ਫਿਰ ਪਛੋਤਾਵੇ ਸੋ ਸਿੱਖ ਸਖਾ ਬੰਧ ਪਹਿ ਭਾਈ ਜੇ ਗੁਰ ਕੇ ਭਾਣੇ ਵਿੱਚ ਆਵੇ ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਚੋਟਾਂ ਖਾਵੇ ਬਿਨ ਸਤਿਗੁਰ ਸੁਖ ਕਦੇ ਨਾ ਪਾਵੇ ਭਾਈ ਫਿਰ ਪਛੋਤਾਵੇ ਹਰ ਕੇ ਦਾਸ ਸੁਹੇਲੇ ਪਾਈ ਜਨਮ ਜਨਮ ਕੇ ਕਿਲ ਵਿਖ ਦੁੱਖ ਕਾਟੇ ਆਪੇ ਮੇਲ ਮਿਲਾਈ ਰਹਾਉ ਇਹ ਕੁਟੰਬ ਸਭ ਜੀ ਕੇ ਬੰਧਨ ਪਾਈ ਪਰਮ ਭੁੱਲਾ ਸੰਸਾਰਾ ਬਿਨ ਗੁਰ ਬੰਧਨ ਟੁੱਟੈ ਨਾਹੀ ਗੁਰਮੁਖ ਮੋਖ ਦੁਆਰਾ ਕਰਮ ਕਰਹੈ ਗੁਰ ਸ਼ਬਦ ਨਾ ਪਛਾਣਹੈ ਮਰ ਜਨਮ ਹੈ ਵਾਰੋ ਵਾਰਾ ਹਾਉ ਮੇਰਾ ਜਗ ਪਲ ਚ ਰਹਿਆ ਪਾਈ ਕੋਈ ਨਾ ਕਿਸੇ ਕੇਰਾ ਗੁਰਮੁਖ ਸੁਖ ਫਲ ਗੁਰਮੁਖ ਮਹਿਲ ਪਾਏ ਨੰਗੁਣ ਗਾਵਨ ਨਿਜ ਘਰ ਹੋਏ ਵਸੇਰਾ ਐਥੈ ਬੂਝੈ ਸੋ ਆਪ ਪਛਾਣੈ ਹਰ ਪ੍ਰਭ ਹੈ ਤਿਸ ਕੇਰਾ ਸਤਿਗੁਰੂ ਸਦਾ ਦਿਆਲ ਹੈ ਭਾਈ ਜੇ ਭਾਈ ਵਿਣ ਭਾਗਾਂ ਕਿਆ ਪਾਈ ਹੈ ਏਕ ਨਦਰ ਕਰ ਵੇਖੈ ਸਭ ਉਪਰ ਜਿਹਾ ਭਾਉ ਤਿਹਾ ਫਲ ਪਾਈ ਹੈ ਨਾਨਕ ਨਾਮ ਬਸੈ ਮਨ ਅੰਤਰ ਵਿੱਚੋਂ ਆਪ ਗਵਾਈ ਹੈ ਸਤਿਗੁਰੂ ਸਦਾ ਦਿਆਲ ਹੈ ਪਾਈ ਬਿਨ ਭਾਗਾਂ ਕਿਆ ਪਾਈ ਹੈ ਏਕ ਨਜ਼ਰ ਕਰ ਵੇਖੈ ਸਭ ਉਪਰ ਜਿਹਾ ਭਾਉ ਤਿਹਾ ਫਲ ਪਾਈ ਹੈ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਓਮ ਜਪ ਜੀ ਸਾਹਿਬ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰ ਪ੍ਰਸਾਦ। ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਸੋਚੈ ਸੋਚ ਨਾ ਹੋਵੈ ਜੈ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵੈ। ਜੇ ਲਾਏ ਰਹਾਂ ਲਿਵਤਾਰ ਭੁੱਖਿਆ ਭੁੱਖ ਨਾ ਪਰੀ ਜੇ ਬੰਨਾ ਪੁਰੀਆਂ ਪਾਰ। ਸਹਸ ਸਿਆਣ ਪਲ ਹੋ ਰੱਖ ਹੋਈ ਤਾਂ ਇੱਕ ਨਾ ਚੱਲੈ ਨਾਲ। ਕਿਵ ਸੁਝਿਆਰਾ ਹੋਈ ਹੈ ਕਿਵ ਕੂੜੈ ਤੁਠੈ ਪਾਲ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ। ਹੁਕਮੀ ਹੋਵਨ ਜੀ ਹੁਕਮ ਲੈ ਵਡਿਆਈ। ਹੁਕਮੀ ਉਤਮ ਨੀਚ ਹੁਕਮ ਲੈ ਖਦੁੱਖ ਸੁਖ ਪਾਈ ਹੈ। ਇੱਕ ਨਾ ਹੁਕਮੀ ਬਖਸ਼ੀ ਸਿੱਖ ਹੁਕਮੀ ਸਦਾ ਪਵਾਈ ਹੈ। ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ। ਨਾਨਕ ਹੁਕਮੈ ਜੇ ਬੁੱਝੈ ਤਾਂ ਹੁਮੈ ਕਹੇ ਨਾ ਕੋਈ। ਗਾਵੈ ਕੋ ਤਾਣ ਹੋਵੈ ਕਿਸੈ ਤਾਣ। ਗਾਵੈ ਕੋ ਦਾਤ ਜਾਣੈ ਨਿਸ਼ਾਨ। ਗਾਵੈ ਕੋ ਗੁਣ ਵਡਿਆਈਆਂ ਚਾਰ। ਗਾਵੈ ਕੋ ਵਿਦਿਆ ਵਿਖਮ ਵਿਚਾਰ। ਗਾਵੈ ਕੋ ਸਾਜ ਕਰੇ ਤਨਖੇ। ਗਾਵੈ ਕੋ ਜੀ ਲੈ ਫਿਰ ਦੇ। ਗਾਵੈ ਕੋ ਜਾਪੈ ਦਿਸੈ ਦੂਰ। ਗਾਵੈ ਕੋ ਵੇਖੈ ਹਾਦਰਾ ਹਦੂਰ। ਕਥਨਾ ਕਥੀ ਨਾ ਆਵੈ ਤੋਟ। ਕਥ ਕਥ ਕਥੀ ਕੋਟੀ ਕੋਟ ਕੋਟ। ਦੇਂਦਾ ਦੇ ਲੈਂਦੇ ਥਕ ਪਾਹੇ। ਜੁਗਾਂ ਜੁਗੰਤਰ ਖਾਹੀ ਖਾਹ। ਹੁਕਮੀ ਹੁਕਮ ਚਲਾਏ ਰਾਹ। ਨਾਨਕ ਵਿਗਸੈ ਬੇਪੁਰਵਾਹ। ਸਾਚਾ ਸਾਹਿਬ ਸਾਚ ਨਾਏ ਪਾਖਿਆ ਪਾਉ ਅਪਾਰ। ਆਖਹੇ ਮੰਗਹਿ ਦੇਹ ਦੇਹ ਦਾਤ ਕਰੇ ਦਾਤਾਰ। ਫੇਰ ਕੇ ਅੱਗੇ ਰੱਖੀ ਹੈ ਜਿਤ ਦਿਸੈ ਦਰਬਾਰ। ਮੋਹੋਂ ਕੇ ਬੋਲਣ ਬੋਲੀ ਹੈ ਜਿਤ ਸੁਣ ਧਰੇ ਪਿਆਰ। ਅੰਮ੍ਰਿਤ ਵੇਲਾ ਸੱਚ ਨਾ ਉਂਬੜਿਆਈ ਵਿਚਾਰ। ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ। ਨਾਨਕ ਏ ਵੈ ਜਾਣੀ ਹੈ ਸਭ ਆਪੇ ਸਚਿਆਰ। ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ। ਜਿਨ ਸੇਵਿਆ ਤਿਨ ਪਾਇਆ ਮਾਨ। ਨਾਨਕ ਗਾਵੀਐ ਗੁਣੀ ਨਿਧਾਨ। ਗਾਵੀਐ ਸੁਣੀਐ ਮਨ ਰੱਖੀਐ ਪਾਉ। ਦੁੱਖ ਪਰ ਹਰ ਸੁਖ ਕਰ ਲੈ ਜਾਏ। ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ। ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ। ਜੇ ਹਉ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ। ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ। ਸੋ ਮੈਂ ਵਿਸਰ ਨਾ ਜਾਈ। ਤੀਰਥ ਨਹਾਵਾਂ ਜੇ ਤਿਸ ਭਾਵਾਂ ਵਿਣ ਭਾਣੇ ਕੇ ਨਾਏ ਕਰੀ। ਜੇ ਤੀਸਰ ਠੋ ਪਾਈ ਵੇਖਾ ਵਿਣ ਕਰਮਾ ਕੇ ਮਿਲੈ ਲਈ। ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ। ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ। ਸੋ ਮੈਂ ਵਿਸਰ ਨਾ ਜਾਈ। ਜੇ ਜੁਗ ਚਾਰੇ ਆਰ ਜਾਂ ਹੋਰ ਦਸੋਣੀ ਹੋਏ। ਨਵਾ ਖੰਡਾ ਵਿੱਚ ਜਾਣੀ ਹੈ ਨਾਲ ਚੱਲੇ ਸਭ ਕੋਏ। ਚੰਗਾ ਨਾ ਉਹ ਰਖਾਏ ਕਹਿ ਜਾ ਸਕੀਰਤ ਜਗਲੇ। ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੇ ਕੇ। ਕੀਟਾ ਅੰਦਰ ਕੀਟ ਕਰ ਦੋਸ਼ੀ ਦੋਸਤਰੇ। ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਵੇ। ਤੇਹਾ ਕੋਈ ਨਾ ਸੁਜਈ ਜੇ ਤਿਸ ਗੁਣ ਕੋਈ ਕਰੇ। ਸੁਣਿਆ

ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ਼, ਸੁਣਿਆ ਈਸ਼ਰ ਵਰਮਾ ਅੰਦ, ਸੁਣਿਆ ਮੁਖ ਸਾਲਾਹਣ ਮੰਦ, ਸੁਣਿਆ ਜੋਗ ਜੁਗਤ ਤਨ ਭੇਦ, ਸੁਣਿਆ ਸਾਸਤ ਸਿਮਰਤ ਵੇਦ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ਼, ਸੁਣਿਆ ਸਤਸੰਤੋ ਗਿਆਨ, ਸੁਣਿਆ 68 ਕਾ ਇਸ਼ਨਾਨ, ਸੁਣਿਆ ਪੜ ਪੜ ਪਾਵੈ ਮਾਨ, ਸੁਣਿਆ ਲਾਗੈ ਸਹਿਜ ਧਿਆਨ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ਼, ਸੁਣਿਆ ਸਰਾ ਗੁਣਾਂ ਕੇ ਗਾਲ, ਸੁਣਿਆ ਸੇਖ ਪੀਰ ਪਾਤਸ਼ਾਹ, ਸੁਣਿਆ ਅੰਧੇ ਪਾਵੈ ਰਾਹ, ਸੁਣਿਆ ਹਾਥ ਹੋਵੈ ਸਗਾਹ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ਼, ਮੰਨੇ ਕੀ ਗੱਤ ਕਹੀ ਨਾ ਜਾਏ, ਜੇ ਕੋ ਕਹੈ ਪਿਛੈ ਪਛਤਾਏ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾਬਹਿ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਵੇ, ਜੇ ਕੋ ਮਨ ਜਾਣੈ ਮਨ ਕੋਈ, ਮੰਨੈ ਸੁਰਤ ਹੋਵੈ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ, ਮੰਨੈ ਮੂੰਹ ਝੂਟਾ ਨਾ ਖਾਏ, ਮੰਨੈ ਜਮ ਕੈ ਸਾਥ ਨਾ ਜਾਏ, ਐਸਾ ਨਾਮ ਨਿਰੰਜਨ ਹੋਵੇ, ਜੇ ਕੋ ਮਨ ਜਾਣੈ ਐ ਮਨ ਕੋਏ, ਮੰਨੈ ਮਾਰਗ ਠਾਕ ਨ ਪਾਏ, ਮੰਨੈ ਪਾਤਸ਼ਾਹ ਪ੍ਰਗਟ ਜਾਏ, ਮੰਨੈ ਮਗਨ ਚੱਲੈ ਪੰਥ, ਮੰਨੈ ਧਰਮ ਸੇਤੀ ਸੰਬੰਧ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਪਾਵੈ ਮੋਖ ਦੁਆਰ, ਮੰਨੈ ਪਰਵਾ ਰਹਿ ਸਰਦਾਰ, ਮੰਨੈ ਤਰੈ ਧਾਰੀ ਗੁਰਸਿੱਖ, ਮੰਨੈ ਨਾਨਕ ਪਵਹਿ ਨ ਭਿੱਖ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਐ ਮਨ ਕੋਏ, ਪੰਚ ਪ੍ਰਵਾਨ ਪੰਚ ਪ੍ਰਧਾਨ, ਪੰਚੇ ਪਾਵੈ ਦਰਗਹਿ ਮਾਨ, ਪੰਚੇ ਸੁਹੈ ਦਰਦਾ ਜਾਨ, ਪੰਚਾਂ ਕਾ ਗੁਰ ਏਕ ਧਿਆਨ, ਜੇ ਕੋ ਕਹੈ ਐ ਕਰੈ ਵਿਚਾਰ, ਕਰਤੇ ਕਹਿ ਕਰਣੈ ਨਾਹੀ ਸੁਮਾਰ, ਤੌਲ ਧਰਮ ਦਇਆ ਕਪੂਤ, ਸੰਤੋਖ ਥਾਪ ਰੱਖਿਆ ਜਨ ਸੂਤ, ਜੇ ਕੋ ਬੁੱਝੈ ਹੋਵੈ ਸਚਿਆਰ, ਧਬਲੇ ਉੱਪਰ ਕੇਤਾ ਪਾਰ, ਧਰਤੀ ਹੋਰ ਪਰੈ ਹੋਰ ਹੋਰ, ਇਸ ਤੇ ਭਾਰ ਤਲੈ ਗਵਣ ਜੋਰ, ਜੀ ਅਜਾਤ ਰੰਗਾ ਕੇ ਨਾਵ, ਸਭਨਾ ਲਿਖਿਆ ਬੁੜੀ ਕਲਾਮ, ਇਹ ਲੇਖਾ ਲਿਖ ਜਾਣੈ ਕੋਏ, ਲੇਖਾ ਲਿਖਿਆ ਕੇਤਾ ਹੋਏ, ਕੇਤਾ ਤਾਉਣ ਸੁਆਲੇ ਰੂਪ, ਖੇਤੀ ਦਾਤ ਜਾਣੈ ਕੌਣ ਕੋਤ, ਕੀਤਾ ਪਸਾਉ ਇੱਕੋ ਗਵਾਓ, ਇਸ ਤੇ ਹੋਏ ਲਖ ਦਰੀਆਓ, ਕੁਦਰਤ ਕਵਣ ਕਹਾਂ ਵਿਚਾਰ, ਵਾਰਿਆ ਨਾ ਜਾਵਾਂ ਇੱਕ ਵਾਰ, ਜੋ ਤੁਧ ਪਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਜਪ ਅਸੰਖ ਪਾਓ, ਅਸੰਖ ਪੂਜਾ ਅਸੰਗ ਤਪਤਾਉ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹੇ ਉਦਾਸ, ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ ਅਸੰਖ ਦਾਤਾਰ, ਅਸੰਖ ਸੂਰ ਮੋਹ ਬਖਸਾਰ, ਅਸੰਖ ਮੋਨ ਲਿਵ ਲਾਏ ਤਾਰ, ਕੁਦਰਤ ਕਵਣ ਕਹਾਂ ਵਿਚਾਰ, ਵਾਰਿਆ ਨਾ ਜਾਵਾਂ ਇੱਕ ਵਾਰ, ਜੋ ਤੁਧ ਭਾਵੈ ਸਾਈ ਬਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰਜਾ ਹਿੰਜੋਰ, ਅਸੰਖ ਗਲਵੜ ਹੱਤਿਆ ਕਮਾਹੀ, ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਕੂੜਿਆਰ ਕੂੜੇ ਫਿਰਾਹੇ, ਅਸੰਖ ਮਲੇਸ਼ ਮਲ ਪਖ ਖਾਏ, ਅਸੰਖ ਨਿੰਦਕ ਸਿਰ ਕਰੇ ਭਾਰ, ਨਾਨਕ ਨੀਚ ਕਹਿ ਵਿਚਾਰ, ਵਾਰਿਆ ਨਾ ਜਾਵਾਂ ਇੱਕ ਵਾਰ, ਜੋ ਤੁਧ ਪਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਨਾਭ ਅਸੰਖ ਥਾਭ, ਅਗਮ ਅਗਮ ਅਸੰਖ ਲੋ, ਅਸੰਖ ਕਹੇ ਸਿਰ ਪਾਰ ਹੋਏ, ਅਖਰੀ ਨਾਮ ਅਖਰੀ ਸਲਾਹ, ਅਖਰੀ ਗਿਆਨ ਗੀਤ ਗੁਣ ਗਾ, ਅਖਰੀ ਲਿਖਣ ਬੋਲਣ ਬਾਣ, ਅਖਰਾ ਸਿਰ ਸੰਜੋਗ ਵਖਾਣ, ਜਿਨ ਇਹ ਲਿਖੇ ਤਿਸ ਸਿਰ ਨਾਹੇ, ਜੇ ਫੁਰਮਾਏ ਦਿਵ ਤਪਾਏ, ਜੇਤਾ ਕੀਤਾ ਦੇਤਾ ਨਾਓ, ਬਿਣ ਨਾਵੇ ਨਾਹੀ ਕੋ ਥਾਉ, ਕੁਦਰਤ ਕਵਣ ਕਹਾਂ ਵਿਚਾਰ, ਵਾਰਿਆ ਨਾ ਜਾਵਾਂ ਇੱਕ ਵਾਰ,
ਜੋ ਤਦ ਪਾਵੈ ਐਸਾ ਹੀ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਭਰੀਐ ਹੱਥ ਪੈਰ ਤਨ ਦੇਹ, ਪਾਣੀ ਤੋਤੈ ਉਤਰ ਸੁਖੇ, ਮੂਤ ਬਲੀਤੀ ਕੱਪੜ ਹੋਏ, ਦੇ ਸਾਬੂਣ ਲਈਆ ਉਤਵੇ। ਭਰੀਐ ਮਤਵਾ ਪੈਂਤੈ ਸੰਗ, ਉਹ ਧੋਪੈ ਨਾ ਵੈ ਕੈ ਰੰਗ। ਪੁੰਨੀ ਪਾਪੀ ਆਖਣ ਨਾਹੀਂ, ਕਰ ਕਰ ਕਰਨਾ ਲਿਖ ਲੈ ਜਾ, ਆਪੇ ਬੀਜ ਆਪੇ ਹੀ ਖਾਹ, ਨਾਨਕ ਹੁਕਮੀ ਆਵਹ ਜਾ। ਤੀਰਥ ਤਪ ਦਇਆ ਦਤ ਦਾਨ, ਜੇ ਕੋ ਪਾਵੈ ਦਿਲ ਕਾ ਮਾਨ। ਸੁਣਿਆ ਮੰਨਿਆ ਮਨ ਕੀਤਾ ਪਾਓ, ਅੰਤਰਗਤ ਤੀਰਥ ਮਲ ਨਾਓ। ਸਭ ਗੁਣ ਤੇਰੇ ਮਨਾਈ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ। ਸਵਾਸਤ ਆਤ ਬਾਣੀ ਬਰਮਾਓ, ਸਤ ਸੁਹਾਨ ਸਦਾ ਮਨ ਜਾਓ। ਕਵਣ ਸੁਵੇਲਾ ਵਖਤ ਕਵਣ,

ਸਾਇਆ ਗਾਸ ਕੋੜ ਕੋੜ ਕਪਾਲ ਸਕੇ ਵੇਦ ਕਹਿਣਿਕ ਵਾਤ ਸਹਿਸੇ ਅਠਾਰਾਂ ਕਹਿਣਿਕ ਦੇਵਾ ਸਲੂ ਕਤਾਤ ਲੇਖਾ ਹੋਏ ਤਾਂ ਲਿਖੀਐ ਲੇਖਾ ਹੋਏ ਬਿਨਾਸ ਨਾਨਕ ਵੱਡਾ ਆਖੀਐ ਆਪੇ ਜਾਣੇ ਆਪ ਸਾਲਾ ਹੀ ਸਾਲਾ ਏ ਤੀ ਸੁਰਤ ਨ ਪਾਈਆਂ ਨਦੀਆਂ ਅਤੈ ਵਾਹ ਪਵਹੇ ਸਮੁੰਦ ਨਾ ਜਾਣੀਆਂ ਏ ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨ ਹੋਣਾ ਵਿਸਰੇ ਅੰਤ ਨਾ ਸਿਵਤੀ ਕਹਿਣ ਨਾ ਅੰਤ ਅੰਤ ਨਾ ਕਰਨਾ ਦੇਣ ਨਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਾਵਰ ਅੰਤ ਕਾਰਨ ਕੀਤੇ ਬਿਲ ਲਾਹੇ ਤਾਂ ਕਿ ਅੰਤ ਨਾ ਪਾਏ ਜਾਹੇ ਇਹ ਅੰਤ ਨਾ ਜਾਣੈ ਕੋਏ ਬਹੁਤਾ ਕਹੀਐ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ ਇਹ ਵੱਡ ਉੱਚਾ ਹੋਵੇ ਕੋਏ ਤੇ ਉੱਚੇ ਕਹੋ ਜਾਣੈ ਸੋਏ ਜੇ ਵੜੇ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਈ ਵੱਡਾ ਦਾਤਾ ਤਿਲ ਨਾਤ ਮਾਈ ਕੇਤੇ ਮੰਗੈ ਜੁਧ ਅਪਾਰ ਕੇਤਿਆਂ ਗਣਤ ਨਹੀਂ ਵਿਚਾਰ ਕੇਤੇ ਖਬਦ ਟੈ ਬੇਕਾਰ ਕੇਤੇ ਲੈ ਲੈ ਮੁਕਰ ਪਾਹੇ ਕੇਤੇ ਮੂਰਖ ਖਾਹੀ ਖਾਹੇ ਕੇਤਿਆਂ ਦੁਖ ਭੁਗ ਸਦਮਾਰ ਇਹ ਬੇਦਾਤ ਤੇਰੀ ਦਾ ਤਾਰ ਬੰਦ ਖਲਾਸੀ ਪਾਣੇ ਹੋਏ ਹੋਰ ਆਖ ਨਾ ਸਕੈ ਕੋਏ

ਏਤੇ ਕਹਿ ਕਹਿ ਉਠ ਉਠ ਜਾਹੇ ਏਤੇ ਕਿਤੇ ਹੋਰ ਕਰੇ ਤਾਂ ਆਖ ਨਾ ਸਕੈ ਕਈ ਕੇ ਜੇ ਵੜ ਪਾਵੈ ਤੇ ਵੜ ਹੋਏ ਨਾਨਕ ਜਾਣੈ ਸੱਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀਐ ਸਿਰ ਗਵਾ ਰੰਗ ਵਾਰ ਸੋ ਦਰ ਕਿਹਾ ਸੋ ਕਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਨਾਦ ਅਨੇਕ ਅਸੰਖ ਕੇਤੇ ਬਾਵਣ ਹਾਰੇ ਕੇਤੇ ਰਾਗ ਭਰੀ ਸਿਉਂ ਕਹੀ ਅਨ ਕੇਤੇ ਗਾਵਣ ਹਾਰੇ ਗਾਵੇ ਤੁਨ ਪਾਉਣ ਪਾਣੀ ਵੈ ਸੁੰਤਰ ਗਾਵੇ ਰਾਜਾ ਧਰਮ ਦੁਆਰੇ ਗਾਵਹੇ ਚਿਤ ਗੋਦ ਲਿਖ ਜਾਣ ਲਿਖ ਲਿਖ ਧਰਮ ਵਿਚਾਰੇ ਗਾਵਹੇ ਈਸ਼ਰ ਬਰਮਾ ਦੇਵੀ ਸੋਹਨ ਸਦਾ ਸਵਾਰੇ ਗਾਵਹੇ ਅੰਦਰ ਦਾਸਨ ਬੈਠੇ ਦੇਵਤੇ ਆਂਦਰ ਨਾਲੇ ਗਾਵਹੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੰਡਿਤ ਬਣ ਰੱਖੀ ਸਰ ਜੁਗ ਜੁਗ ਵੇਦਾਂ ਨਾਲੇ ਗਾਵਹਿ ਮੋਹਣੀਆ ਮਨ ਮੋਹਣ ਸੁਰਗਾ ਮਛ ਪਿਆਲੇ ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵਹਿ ਜੋਧ ਮਹਾਂਬਲ ਸੂਰਾ ਗਾਵੇ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਪੰਡਾ ਕਰ ਕਰ ਰੱਖੇ ਤਾਰੇ ਸਹੀ ਤੁਧ ਨ ਗਾਵਹਿ ਜੋ ਤੁਧ ਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇ ਮੈਂ ਚਿਤਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸੱਚ ਨਾਈ ਹੈ ਪੀ ਹੋਸੀ ਜੈ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ।

ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਸ਼ਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸ਼ਰਮ ਪਦ ਚੋੜੀ ਧਿਆਨ ਕੀ ਕਰੇ ਬਿਭੂਤ ਕਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀ ਤੈ ਜਗ ਜੀਤ ਆਦੇਸ਼ ਤਿਸ ਆਦੇਸ਼ ਆਦ ਅਨੀਲ ਅਨਾਦ ਅਨਾਥ ਜੁਗ ਜੁਗ ਏਕ ਹੋਏ ਭੁਗਤ ਗਿਆਨ ਦਇਆ ਭੰਡਾਰਨ ਖਟਖਟ ਵਾਜੈ ਨਾਦ ਆਪ ਨਾਥ ਨਾਥੀ ਸਭ ਜਾ ਕੀਰਤ ਦਿਸ ਦੇਵਰਾ ਸਾਧ ਸੰਜੋਗ ਵਿਜੋਗ ਦਕਾਰ ਚਲਾਵੈ ਲਿਖੇ ਆਵੈ ਭਾਗ ਆਦੇਸ਼ ਤਿਸ ਆਦੇਸ਼ ਆਦ ਅਨੀਲ ਅਨਾਦ ਅਨਾਥ ਜੁਗ ਜੁਗ ਏਕ ਹੋਏ ਏਕ ਕਮਾਈ ਜੁਗਤ ਵਿਆਹੀ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਈ ਦੀ ਬਾਣ ਜਿਵ ਤਿਸ ਬਾਵਤ ਵੈ ਚਲਾਵੈ ਜੇ ਹੋਵੈ ਫੁਰਮਾਣ ਉਹ ਵੇਖੈ ਉਹਨਾਂ ਨਜ਼ਰ ਨਾ ਆਵੇ ਬਹੁਤਾ ਇਹ ਵਿਡਾਣ ਆਦੇਸ਼ ਤਿਸ ਆਦੇਸ਼ ਆਦ ਅਨੀਲ ਅਨਾਦ ਅਨਾਥ ਜੁਗ ਜੁਗ ਏਕ ਹੋਵੇ ਆਸਣ ਦੋਇਲੋ ਇਹ ਭੰਡਾਰ ਜੋ ਕਿਛ ਪਾਇਆ ਸੋ ਇੱਕ ਆਵਾਰ ਹਰ ਕਰ ਵੇਖੈ ਸਰਜਣ ਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਤਿਸ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕ ਵੇਸ ਇੱਕ ਦੂਜੀ ਪਉ ਲੱਖ ਹੋਵੇ ਲੱਖ ਹੋਵੇ ਲੱਖ ਬੀਸ ਲੱਖ ਲੱਖ ਗੜਾ ਆਖੀਆਂ ਏਕ ਨਾਮ ਜਗਦੀਸ਼ ਏ ਤਰਾਹ ਪਦ ਪਬੜੀਆਂ ਚੜੀਆ ਹੋਈ ਅਕੀਸ ਸੁਣ ਗੱਲਾਂ ਆਕਾਸ਼ ਕੀ ਗੀਟਾਇਆ ਈ ਰੀਸ ਨਾਨਕ ਨਦਰੀ ਪਾਈ ਐ ਕੂੜੀ ਕੂੜਾ ਠੀਸ ਆਖਣ ਜੋਰ ਜਪੈਨੈ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਰਾਜਮਾਲ ਮਨ ਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੋਤੀ ਛੁੱਟੇ ਸੰਸਾਰ ਜੇ ਸਤ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਇਸ ਵਿੱਚ ਧਰਤੀ ਸਾਹਿਬ

ਤਿੱਥੇ ਸੋਨ ਪੰਜ ਪ੍ਰਵਾਨ ਨਦਰੀ ਕਰਮ ਭਵੈ ਨਿਸ਼ਾਨ ਪਚ ਪਕਾਈ ਉਥੇ ਪਾਏ ਨਾਨਕ ਗਇਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੇਤੇ ਪਵਨ ਪਾਣੀ ਵੈ ਸੰਤਰ ਕੇਤੇ ਗਾਨ ਮਹੇਸ਼ ਕੇਤੇ ਵਰ ਮੇ ਕਾੜਤ ਗੜੀ ਹੈ ਰੂਪ ਰੰਗ ਕੇ ਵੇਸ਼ ਕੇਤੀਆਂ ਕਰਮ ਭੂਮੀ ਮੇਰ ਕੇਤੇ ਕੇਤੇ ਤੂੰ ਉਪਦੇਸ਼ ਕੇਤੇ ਅੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ਼ ਕੇਤੇ ਦੇਵਦਾਨ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀਆਂ ਖਾਣੀ ਕੇਤੀਆਂ ਬਾਣੀ ਕੇਤੇ ਬਾਤ ਨਰਿੰਦ ਕੇਤੀਆਂ ਸੁਰਦੀ ਸੇਵਕ ਕੇਤੇ ਨਾਨਕ ਅੰਤ ਨਾਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੇ ਨਾਥ ਵਿਨੋਦ ਕੋਡ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਜਿੱਥੇ ਘਾੜਤ ਘੜੀਏ ਬਹੁਤ ਅਨੂਪ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹੇ ਪਿੱਛੇ ਪਛਤਾਏ ਤਿੱਥੇ ਘੜੀਏ ਸੁਰਤ ਮਤ ਮਨ ਬੁੱਧ ਜਿੱਥੇ ਘੜੀਏ ਸੁਰਸ ਦੰਗ ਕੀ ਸ਼ੁੱਧ ਕਰਮ ਖੰਡ ਕੀ ਬਾਣੀ ਜੋਰ ਤਿੱਥੇ ਹੋਰ ਨਾ ਕੋਈ ਹੋਰ ਤਿੱਥੇ ਜੋਧ ਮਹਾਬਲ ਸੂਰ ਤਿੰਨ ਮੈਂ ਰਾਮ ਰਹਿਆ ਭਰਪੂਰ ਤਿੱਥੋ ਸੀਤੋ ਸੀਤਾ ਮੈਂ ਮਾਂ ਮਾਹੇ ਤਾਂ ਕਿ ਰੂਪ ਨਾ ਕਥਨੇ ਜਾਹੇ ਨਾ ਉਹ ਮਰੇ ਨ ਠੱਗ ਜਾਹੇ ਜਿਨ ਕੈ ਰਾਮ ਵਸੈ ਮਨ ਮਾਹੇ ਤਿੱਥੇ ਭਗਤ ਵਸੈ ਕਹਿ ਲੋ ਕਰੇ ਆਨੰਦ ਸੱਜਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖਿਆ ਨਜ਼ਰ ਨਿਹਾਲ ਤਿੱਥੇ ਖੰਡ ਮੰਡਲ ਵਰ ਪੰਡ ਜੇ ਕੋ ਕਥਾ ਦਾ ਅੰਤ ਨਾ ਅੰਤ ਤਿੱਥੇ ਲੋ ਲੋ ਆਕਾਰ ਜੇ ਵਜੋ ਹੁਕਮ ਦੇਵੈ ਦੇਵਕਾਰ ਵੇਖੈ ਵਿਖਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਤੀਰ ਜਸਨਿਆਰ ਅਹਰਣ ਮਤ ਵਿਦ ਹਥਿਆਰ ਪਾਉ ਖਲਾਗਨ ਦਬਦਾਓ ਪਾਂਡਾ ਪਾਉ ਅੰਮ੍ਰਿਤ ਦਤ ਢਾਲ ਘੜੀ ਆਏ ਸ਼ਬਦ ਸੱਚੀ ਟਕਸਾਲ ਜਿਨ ਕੋ ਨਜ਼ਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਦਰਦ ਮਹਤ ਦਿਵਸ ਰਾਤ ਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਚ ਧਰਮ ਹਦੂਰ ਕਰਮੀ ਆਪੋ ਆਪਣੀ

ਸ੍ਰੀ ਵਾਹਿਗੁਰੂ ਸਾਹਿਬ ਜੀਓ ਜਾਪ ਸਾਹਿਬ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀ ਮੁਖ ਵਾਕ ਪਾਤਸ਼ਾਹ ਦਸਵੀਂ ਸਭੈ ਸ਼ਾਂਤ ਪ੍ਰਸਾਦ ਚੱਕਰ ਚਿਹ ਨਰ ਬਰਨ ਜਾਤ ਅਰ ਪਾਤ ਨਹਿਨ ਰਿਹ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਿਹੇ ਅਚਲ ਮੂਰਤਨ ਪਉ ਪ੍ਰਕਾਸ਼ ਮਿਤ ਕਹਿ ਜੈ ਗੋਟ ਇੰਦਰ ਇੰਦਰਾਣ ਸਾਸ਼ਾਨ ਗਣੇ ਜੈ ਫਿਰ ਪਵਨ ਮਹੀਪ ਸੁਰ ਨਾਰਿਆ ਸੁਰ ਅਨੇਤ ਨੇਤ ਬਣ ਤ੍ਰਿਣ ਕਹਿਤ ਤਬ ਸਰਬ ਨਾਮ ਕਥੈ ਕਵਣ ਕਰਮ ਨਾਮ ਵਰਣਤ ਸਮਤ ਭੁਜੰਗ ਪ੍ਰਯਾਤ ਛੰਦ ਨਮਸਤੰਗ ਅਕਾਲੀ ਨਮਸਤੰਗ ਕਿਰਪਾਲੀ ਨਮਸਤੰਗ ਰੂਪੇ ਨਮਸਤੰਗ ਅਨੂਪੇ ਨਮਸਤੰਗ ਪੇਖੇ ਨਮਸਤੰਗ ਅਲੇਖੇ ਨਮਸਤੰਗ ਅਕਾਈ ਨਮਸਤੰਗ ਅਜਾਈ ਨਮਸਤੰਗ ਅਗੰਜੇ ਨਮਸਤੰਗ ਪੰਜੇ ਨਮਸਤੰਗ ਨਾਮੇ ਨਮਸਤੰਗ ਠਾਮੇ ਨਮਸਤੰਗ ਕਰਮੰਗ ਨਮਸਤੰਗ ਧਰਮੰਗ ਨਮਸਤੰਗ ਨਾਮੰਗ ਨਮਸਤੰਗ ਧਾਮੰਗ ਨਮਸਤੰਗ ਜੀਤੇ ਨਮਸਤੰਗ ਬੀਤੇ ਨਮਸਤੰਗ ਬਾਹੀ ਨਮਸਤੰਗ ਟਾਹੀ ਨਮਸਤੰਗ ਨੀਲੇ ਨਮਸਤੰਗ ਨਾਦੇ ਨਮਸਤੰਗ ਛੇਦੇ ਨਮਸਤੰਗ ਗਾਦੇ ਨਮਸਤੰਗ ਗੰਜੇ ਨਮਸਤੰਗ ਪੰਜੇ ਨਮਸਤੰਗ ਉਧਾਰੀ ਨਮਸਤੰਗ ਪਾਰੀ ਨਮਸਤੰਗ ਸੋਏਕੈ ਨਮਸਤੰਗ ਅਨੇਕੈ ਨਮਸਤੰਗ ਭੂਤੇ ਨਮਸਤੰਗ ਅਜੂਪੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਭਰਮੇ ਨਮਸਤੰਗ ਨਿਰਦੇਸੇ ਨਮਸਤੰਗ ਨਿਰਭੇਸੇ ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਦਾਤੇ ਨਮਸਤੰਗ ਨਿਰਗਾਤੇ ਨਮਸਤੰਗ ਨਿਰਦੂਤੇ ਨਮਸਤੰਗ ਭੂਤੇ ਨਮਸਤੰਗ ਅਲੋਕੇ ਨਮਸਤੰਗ ਅਸ਼ੋਕੇ ਨਮਸਤੰਗ ਨਿਰਤਾਪੇ ਨਮਸਤੰਗ ਅਥਾਪੇ ਨਮਸਤੰਗ ਤਿਰਮਾਨੇ ਨਮਸਤੰਗ ਨਿਧਾਨੇ ਨਮਸਤੰਗ ਅਗਾਹੇ ਨਮਸਤੰਗ ਬਾਹੇ ਨਮਸਤੰਗ ਤ੍ਰਿਵਰਗੇ ਨਮਸਤੰਗ ਅਸਰਗੇ ਨਮਸਤੰਗ ਪ੍ਰਭੋਗੇ ਨਮਸਤੰਗ ਸੁਜੋਗੇ ਨਮਸਤੰਗ ਅਰੰਗੇ ਨਮਸਤੰਗ ਅਪੰਗੇ ਨਮਸਤੰਗ ਅਗੰਮੇ ਨਮਸਤਰਮੇ ਨਮਸਤੰਗ ਜਲਾਸਰੇ ਨਮਸਤੰਗ ਨਰਾਸਰੇ ਨਮਸਤੰਗ ਅਜਾਤੇ ਨਮਸਤੰਗ ਅਪਾਤੇ ਨਮਸਤੰਗ ਮਜਵੇ ਨਮਸਤ ਅਜਵੇ ਅਦੇਸੰਗ ਅਦੇਸੇ ਨਮਸਤੰਗ ਅਭੇਸੇ ਨਮਸਤੰਗ ਨਿਰਧਾਮੇ ਨਮਸਤੰਗ ਨਿਰਭਾਮੇ ਨਮੋ ਸਰਵ ਕਾਲੇ ਨਮੋ ਸਰਵ ਦਿਆਲੇ ਨਮੋ ਸਰਵ ਰੂਪੇ ਨਮੋ ਸਰਵ ਭੂਪੇ ਨਮੋ ਸਰਵ ਖਾਪੇ ਨਮੋ ਸਰਵ ਥਾਪੇ ਨਮੋ ਸਰਵ ਕਾਲੇ ਨਮੋ ਸਰਵ ਪਾਲੇ ਨਮਸਤਾਸਤ ਦੇਵਾਯ ਨਮਸਤੰਗ ਅਭੇਵਾਯ ਨਮਸਤੰਗ ਜਨਮੇ ਨਮਸਤੰਗ ਸੁਭਨਮੇ ਨਮੋ ਸਰਵ ਗੌਣੇ ਨਮੋ ਸਰਵ ਪਾਵਣੇ ਨਮੋ ਸਰਵ ਰੰਗੇ ਨਮੋ ਸਰਵ ਪੰਗੇ ਨਮੋ ਕਾਲ ਕਾਲੇ ਨਮਸਤਾਸਤ ਦਿਆਲੇ ਨਮਸਤੰਗ ਵਰਣੇ ਨਮਸਤੰਗ ਮਰਣੇ ਨਮਸਤੰਗ ਜਰਾਰੰਗ ਨਮਸਤੰਗ ਗਰਦਾਰੰਗ ਨਮੋ ਸਰਬਦੰਦੇ ਨਮੋ ਵਸਦਬੰਦੇ ਨਮਸਤੰਗ ਨਿਰਸਾਕੇ ਨਮਸਤੰਗ ਨਿਰਭਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਅਨੰਤੇ ਨਮਸਤੰਗ ਮਹੰਤੇ ਨਮਸਤਾਸਤਰਾਗੇ ਨਮਸਤੰਗ ਸੁਹਾਗੇ ਨਮੋ ਸਰਵ ਸੋਖੰਗ ਨਮੋ ਸਰਵ ਭੋਗੰਗ ਨਮੋ ਸਰਵਕਰਤਾ ਨਮੋ ਸਰਵਾਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਵ ਦਿਆਲੇ ਨਮੋ ਸਰਵ ਪਾਲੇ ਚਾਚਰੀ ਛੰਦ ਸਭ ਪ੍ਰਸਾਦ ਅਰੂਪ ਹੈ ਅਨੂਪ ਹੈ ਜੂ ਹੈ ਭੂ ਹੈ ਲੇਖਾ ਪੇਖਾ ਨਾਮ ਹੈ ਕਾਮ ਹੈ ਅਦੇ ਹੈ ਪੇਹ ਜੀਤਾ ਪੀਤਾ ਹੈ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਬ ਪ੍ਰਸਾਦ ਸਵਈਏ ਕੋ ਓੰਕਾਰ ਸਤਿਗੁਰ ਪ੍ਰਸਾਦ ਤਬ ਪ੍ਰਸਾਦ ਸਵਈਏ ਪਾਤਸ਼ਾਹੀ ਦਸਵੀਂ ਸਰਾਪ ਕਿਸੋ ਦਸਮੂਹ ਸੁਦਾਨ ਕੇ ਦੇਵ ਪ੍ਰਯੋਗ ਕਰ ਜੋ ਜਦੀ ਕੇ ਸੂਰ ਸੁਰਾਰਦਨ ਸੁਦ ਸੁਦਾਦਿਕ ਸੰਤ ਸਮੂਹ ਅਨੇਕ ਮਤੀ ਗਏ ਸਾਰੇ ਦੇਸ਼ ਕੋ ਦੇਖ ਰਹੇ ਹੋ ਮਤ ਗੋ ਨ ਦੇਖੇ ਬਰਾਨ ਬਦੀ ਗਏ ਸਰੀ ਭਗਵਾਨ ਦੀ ਵੈ ਕਿਰਪਾ ਹੂੰ ਦੇ ਕਰਤੀ ਬਨੇ ਕਰਤੀ ਕੇ ਮਾਤੇ ਮਦੰਗ ਜਰ ਜਰ ਸੰਗ ਅਨੂਪ ਤੰਗ ਸੁਰੰਗ ਸੁਵਾਰੇ ਕੋਟ ਤਰੰਗ ਕੁਰੰਗ ਸਿਕੂਦਤ ਪੌਣ ਕੇ ਗੌਣ ਖੁਜਾ ਦਨਵਾਰੀ ਭਾਰੀ ਭਜਾਨ ਕੇ ਭੂ ਬਲੀ ਵਿਦ ਨਿਆਵਸੀ ਸਨ ਜਾਤ ਵਿਚਾਰੇ ਤੇ ਪੈ ਤੋ ਕਾਂ ਪੈ ਭੂਪਤ ਅੰਤ ਕੋ ਨਾ ਗਈ ਪੈ ਪਦਾਰੇ ਜੀਤ ਫਿਰੇ ਸਭ ਦੇ ਸੁਦਸਾਨ ਕੋ ਬਾਜਤ ਢੋਲ ਮਰਦੰਗ ਨਗਾਰੇ ਗੁੰਜਤ ਕੂਟ ਕੇ ਜਾਨ ਕੇ ਸੁੰਦਰ ਹਿੰਸਤ ਹੈ ਹਜਰਾਜ ਹਜਾਰੇ ਭੂਤ ਭਵੇਖੋ ਭਗਵਾਨ ਕੇ ਭੂਪਤ ਕੌਣ ਕਰੇ ਨਹੀਂ ਜਾਤ ਵਿਚਾਰੀ ਸਰੀ ਬਸ ਸਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸੁਧਾਰੇ ਤੀਰ ਸਨਾਨ ਉਦੈਤ ਮਦਾਨ ਸੁਸੰਜਮ ਨੇਮ ਅਨੇਕ ਵਸੇ ਖੈ ਵੇਦ ਪੁਰਾਣਕ ਦੇਵ ਗੁਰਾਣ ਜਮੀਨ ਜਵਾਨ ਸੁਧਾਨ ਕੇ ਖੈ ਪੌਣ ਹਾਰ ਜਦੀ ਅਧਾਰ ਸਭ ਸੰਚਾਰ ਜਗ ਦੇਖੈ ਸ੍ਰੀ ਭਗਵਾਨ ਭਜਨ ਭੂਪਤ ਕਰਤੀ ਬਿਨੇ ਕਨ ਲੇਖੈ ਸ਼ੁੱਧ ਸੁਭਾਅ ਤੁਰੰਤ ਸੁਭਾਅ ਸਦਾ ਸਨਾਤਨ ਜਾਣਦੇ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਬਾਂ ਖਾਲੇ ਨਹਾ ਲਏਗੇ ਤੂਰ ਰੀਨ ਮਲੋਰ ਮਵਾਸ ਮੈਂ ਮਾਤੇ ਨੰਗਣ ਮਾਨ ਮਲੈਂਗੇ ਸਰੀ ਪਦ ਸਰੀ ਭਗਵਾਨ ਕਿਰਪਾ ਮੈਨ ਤਿਆਗ ਜਹਾਨ ਨਦਾਨ ਚਲੈਂਗੇ ਵੀਰ ਪਾਰ ਵੱਡੇ ਬਰਿਆਰ ਵਿਚਾਰੇ ਸਰ ਕੀ ਧਾਰ ਪਛਈਆ ਤੋਰ ਤਦੇਸ ਮਲਿੰਦ ਮਵਾਸ ਮੈਂ ਮਾਤੇ ਜਾਣ ਕੇ ਮਾਨ ਮਲਈਆ ਗਾੜੇ ਗੜਾਨ ਕੋ ਤੋੜ ਨਹਾਰ ਉਸ ਬਾਤ ਨਹੀਂ ਚਕਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਰਣਾਏ ਕਹੋ ਜਾਚ ਕਾਨ ਏਕ ਸੋ ਏਕ ਦਵਈਆ ਦਾਨਵ ਦੇਵ ਨੰਦਨ ਸਾਚਰ ਭੂਤ ਭਵਿੱਖ ਭਗਵਾਨ ਜਪੈਂਗੇ ਜੀਵ ਜਿਤੇ ਜਲਮੈ ਸਲਮੈ ਬਲ ਹੀ ਬਲਮੈ ਸਭ ਥਾਪ ਥਪੈਂਗੇ ਪੁਨ ਬਿਰਧਾ ਪੁਨ ਬਾੜ ਜੈ ਤੁਨ ਬਾਪਨ ਕੇ ਬਹੁ ਪੁੰਜ ਖਪੈਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਸਤਰ ਸਾਹਿਬ ਆਪ ਲੋਕ ਛਪੈਂਗੇ ਮਾਨਵ ਇੰਦਰ ਗਜਿੰਦਰ ਨਰਾਤ ਬਜੋਨ ਤਰਲੋਕ ਰਾਜ ਕਰਾਂਗੇ ਕੋਟ ਇਸ਼ਨਾਨ ਗਜਾ ਦਿਕਦਾਨ ਅਨੇਕ ਸਵੰਬਰ ਸਾਜ ਭਰੇਂਗੇ ਬ੍ਰਹਮ ਮਹੇਸ਼ਵਰ ਵਿਸ਼ਨ ਸਰੀਪਦ ਅੰਦ ਫਤਿਹ ਜਮ ਬਾਦ ਭਰੇਂਗੇ ਜੇ ਨਰ ਸਰੀਪਦ ਕੇ ਪਰਸੈ ਬਾਗ ਦੇ ਨਰ ਫਿਰ ਨਾ ਦੇਹ ਤਰਾਂਗੇ ਕਹਾਂ ਭਇਓ ਜਦੋਂ ਲੋਚਨ ਮੂੰਦ ਕੇ ਬੈਠੇ ਭਗਤਾਨ ਲਗਾਇਓ ਨਹਾਤ ਬਰੇਲੀਏ ਸਾਧ ਸਮੁੰਦਰਨ ਲੋਕ ਬਰੋ ਗਵਾਇਓ ਬਾਸ ਕੀਓ ਵਖਿਆਨ ਸੁ ਬੈਠ ਗਏ ਸਹੀ ਐਸੇ ਸੁਭੈ ਸੁਧਾਇਓ ਸਾਜ ਕਹੋ ਸੁਨ ਰਿਹੋ ਸਭੈ ਜਿਨ ਪ੍ਰੇਮ ਕੀਓ ਤਨੀ ਬਰੋ ਪਾਇਓ ਕਾਹੂ ਲੈ ਪਾਨ ਪੂਜ ਜਰ ਸਿਰ ਕਾਹੂ ਲੈ ਲੰਗੋਰੇ ਲਟਕਾਇਓ ਕਾਹੂ ਲਖਿਓ ਹਰ ਵਚ ਦੇ ਸਮੇਂ ਕਾਹੂ ਕਾਹੂ ਪੁਛਾ ਕੋਸੀ ਸੁਨਵਾਇਓ ਕਉ ਬਦਾਨ ਕੋ ਪੂਜਦ ਹੈ ਬਾਸ ਕਉ ਮਰਦਾਨ ਕੋ ਪੂਜਨ ਦਾਇਓ ਅੰਗੂਰ ਕਰਿਆ ਔਰ ਜੋ ਸਭ ਹੀ ਜਾਗੋ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ।

ਸ੍ਰੀ ਵਾਹਿਗੁਰੂ ਸਾਹਿਬ ਜੀਓ ਪਾਤਸ਼ਾਹੀ ਦਸਵੀਂ ਕਵਿਓ ਬਾਜ ਬੇਨਤੀ ਚਾਹ ਪਈ ਹਮਰੀ ਕਰੋ ਹਾ ਦਿਆ ਰਛਾ ਪੂਰਨ ਹੋਏ ਜਿਤ ਕੀ ਇੱਛਾ ਦਵ ਜਾਨਨ ਮਨ ਰਹਿ ਮਾਰਾ ਆਪਣਾ ਜਾਨ ਕਰੋ ਬ੍ਰਿਤ ਪਾਰ ਹਮਰੇ ਦੋਸ਼ ਸਬਦ ਮੁਕਾਵੋ ਆਪ ਹਾ ਦੇ ਮੋਹਿ ਬਚਾਵੋ ਸੁਖੀ ਵਸੈ ਮੋਰ ਪਰਿਵਾਰਾ ਸੇਵਕ ਸਿੱਖ ਸਭੈ ਕਰਦਾਰਾ ਮੋਰ ਅੱਛਾ ਨਿਜ ਕਰਦੇ ਕਰੇ ਐ ਸਭ ਵੈਰਨ ਕਉ ਆਜ ਸਿੰਘਰੇ ਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿਮ ਪਿਆਸਾ ਤੁਮੈਂ ਛਾੜ ਕੋਈ ਅਵਰ ਨਾ ਧਿਆਉ ਜੋ ਵਰ ਚਾਹੋ ਸੁਧਮ ਤੇ ਪਾਉ ਸੇਵਕ ਸਿੱਖ ਮਾਰੇ ਤਾਰੀਐ ਹੈ ਚੁਣ ਚੰਨ ਸਦਰ ਹਮਾਰੇ ਮਾਰੀਐ ਹੈ ਆਪ ਹਾਲ ਦੇ ਮੁਝੇ ਉਭਰੇ ਆਏ ਮਰਨ ਕਾਲ ਕਾ ਤਰਾਸ ਨਿਵਰੇ ਆਏ ਹੂ ਜੋ ਸਦਾ ਹਮਾਰੇ ਪਛਾ ਸਰੀ ਹਸਤੋ ਜੋ ਕਰੇ ਹੋ ਰੱਛਾ ਰਾਖ ਲੇ ਹੋ ਮੁਝ ਰਾਖਨ ਹਾਰੇ ਸਾਹਿਬ ਸੰਤ ਸਾਹਿਬ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮਹੋ ਬੁਰੀ ਚਤੁਰਦਸ ਕੰਤਾ ਗਾਲ ਪਾਏ ਬ੍ਰਹਮਾ ਬਬਦਰਾ ਗਾਲ ਪਾਏ ਸਭ ਜੀਵ ਬਬਦਰਾ ਗਾਲ ਪਾਏ ਕਰ ਬਿਜਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸ਼ਾ ਜਵਨ ਕਾਲ ਜੋਗੀ ਸਭ ਕੀਓ ਮੇਦ ਰਾਜ ਬ੍ਰਹਮਾ ਜੋ ਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਦਾਏ ਮਾਰਾ ਜਵਨ ਕਾਲ ਸਭ ਜਗਤ ਬਣਾਇਓ ਦੇਵਦਾਨ ਜਿਸ ਨੇ ਬਜਾਇਓ ਆਦਿਆਂ ਤੇ ਕਰਿਆ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਦਸੀ ਕੋ ਹਮਾਰੀ ਸਗਲ ਪ੍ਰਜਾ ਜਿਨ ਆਪ ਸਵਾਰੀ ਸਿਵਕਨ ਕੋ ਸਿਵ ਗੁਣ ਸੁਖ ਦੀਓ ਸਦਰਨ ਕੋ ਪਲਮ ਵਧ ਕੀਓ ਗੜ ਗੜ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਬੀਰ ਬਜਾਨਤ ਚੀਟੀ ਤੇ ਕੁੰਚਰਿਆ ਸੂਲਾ ਸਭ ਪਰ ਕਿਰਪਾ ਦ੍ਰਿੜ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੈ ਗੜ ਗੜ ਕੇ ਬੜਬੜ ਕੀ ਜਾਣੈ ਜਬੁਧ ਕਰਖ ਕਰਾ ਕਰਤਾਰਾ ਪ੍ਰਜਾ ਦਰਦ ਤਬ ਦੇਹੀ ਅਪਾਰ ਜਬ ਆ ਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਤਰ ਸਭ ਹੂੰ ਜੇ ਤੇ ਬਦਨ ਸ੍ਰੇਠ ਸਭ ਧਾਰੇ ਆਪ ਆਪਣੀ ਬੂਝ ਉਚਾਰੇ ਤੁਮ ਸਭ ਹੀ ਤੇਰਾ ਤਿੰਦਰਾਲਮ ਜਾਣਤ ਬੇਦ ਬੇਦ ਅਰ ਆਲਮ ਨਿਰੰਕਾਰ ਨਿਰਭਕਾਰ ਨਿਰਲੰਬ ਆਦ ਨੀਦ ਅਨਾਦ ਅਸੰਭ ਤਾਕਾ ਮੂੜੋ ਚਾਰਦ ਪੇਦਾ ਜਾਂ ਕੋ ਬੇਵ ਨਾ ਪਾਵਤ ਪੇਦਾ ਤਾਂ ਕੋ ਕਰ ਬਾਹਨ ਅਨੁਮਾਨਤ ਮਹਾਮੂੜ ਕਛ ਭੇਦ ਨਾ ਜਾਣਤ ਮਹਾਦੇਵ ਕੋ ਕਹਿਤ ਸਦਾ ਸੇਵੋ ਨਿਰੰਕਾਰ ਕਾ ਚਿੰਤਨ ਪੇਵੋ

ਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹਿ ਨਾਨਕ ਸਜੇ ਸਾਹਿਬ ਹੋ ਗਿਆ ਨਾਹੀਂ ਕਰਦੇ ਰਹੇ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨਾ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰ ਬਿਟਾਓ ਜਿਸ ਦੀਆਂ ਵਡਿਆਈਆਂ ਕਹਿ ਨਾਨਕ ਸੁਣੋ ਸੰਤ ਸ਼ਬਦ ਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਕਰ ਸਭਾਗੈ ਕਰ ਸਭਾਗੈ ਸ਼ਬਦ ਵਾਜੇ ਕਲਾ ਜਿਤ ਕਰਧਾਰੀਆ ਪੰਚ ਦੂਤ ਦੁੱਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਦ ਜਨ ਕਾ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੇ ਸਾਚੀ ਲਿਵੈ ਮਨ ਦੇਨ ਮਾਣੀ ਦੇਨ ਮਾਣੀ ਲਿਵੈ ਵਾਜੋ ਕਿਆ ਕਰੇ ਵਿਚਾਰੀ ਆ ਤਦ ਬਾਦ ਸਮਰਥ ਕੋਈ ਨਾਹੀਂ ਕਿਰਪਾ ਕਰਬਨ ਵਾਰੀਆ ਇਸ ਨਾ ਹੋਰ ਥਾਂ ਨਾਹੀਂ ਸਭ ਲਾਗ ਸਵਾਰੀਆ ਕਹੇ ਨਾਨਕ ਲਿਵੈ ਵਾਜੋ ਕਿਆ ਕਰੇ ਵਿਚਾਰੀ ਆ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਰੇ ਕਟੇ ਗਿਆਨ ਅੰਜਨ ਸਾਰਿਆ ਅੰਦਰੋਂ ਜਿਨਕਾ ਮੋਹ ਟੁੱਟਾ ਜਿਨਕਾ ਸਬਦ ਸੱਚਾ ਸਵਾਰਿਆ ਕਹੇ ਨਾਨਕ ਇਹ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਨੂੰ ਦੇ ਸੋਈ ਜਨ ਪਾਵੇ ਪਾਵੇ ਤਾਂ ਸੋ ਜਨ ਦੇ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ ਇੱਕ ਪਰਮ ਪੂਲੇ ਫਿਰੇ ਲੈ ਦਿਸ ਇੱਕ ਨਾਮ ਲਾਗ ਸਵਾਰਿਆ ਗੁਰਪ੍ਰਸਾਦੀ ਮਨ ਪਿਆ ਨਿਰਮਲ ਜਿੰਨਾ ਪਾਣਾ ਪਾਵੇ ਕਹੇ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ ਆਪ ਹੋ ਸੰਤ ਪਿਆਰੇ ਹੋ ਅਗਥ ਕੀ ਕਰੇ ਗਾਣੀ ਕਰੇ ਗਾਣੀ ਅਗਥ ਕੇਰੀ ਕੇ ਦੁਆਰੇ ਪਾਈ ਹੈ ਤਨ ਮਨ ਧਨ ਸਭ ਸਭ ਗੁਰੂ ਕਹੋ ਹੁਕਮ ਮੰਨਿਆ ਪਾਈ ਹੈ ਹੁਕਮ ਮੰਨਿਆ ਗੁਰੂ ਕੇਰਾ ਗਾਵੋ ਸੱਚੀ ਬਾਣੀ ਕਹੇ ਨਾਨਕ ਸੁਣੋ ਸੰਤੋ ਕਥਿਓ ਅਗਥ ਕਹਾਣੀ ਏ ਮਨ ਜੰਝਲਾ ਜਦਰਾਈ ਕਿਨੈ ਨਾ ਪਾਇਆ ਜਦਰਾਈ ਨਾ ਪਾਇਆ ਕਿਨੈ ਦੁਸ਼ਣ ਮਨ ਮੇਰਿਆ ਏ ਮਾਇਆ ਮੋਣੀ ਜਨੇ ਬਰਮ ਬੁਲਾਇਆ ਇਹ ਮਾਇਆ ਦਾ ਮੋਣੀ ਦਿਨਾਂ ਕਦੀ ਜਨ ਠਗੋਲੀ ਪਾਈ ਆ ਗੁਰਬਾਣ ਕੀਤਾ ਤਿਸੈ ਬਿਟੋ ਜਨ ਮੋਹ ਮਿੱਠਾ ਲਾਇਆ ਕਹੇ ਨਾਨਕ ਮਨ ਚੰਚਲ ਜਤਰਾਈ ਕਿਨੈ ਨਾ ਪਾਇਆ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਇਹ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀਂ ਤੇਰੇ ਨਾਲੇ ਸਾਥ ਤੇਰਾ ਚੱਲੈ ਨਾਹੀਂ ਤਿਸ ਨਾਲ ਕਿਉਂ ਚਿੱਤ ਲਾਈਐ

ਇਹ ਤੂੰ ਸਦਾ ਸੱਚ ਸੰਭਾਲ ਲਈ। ਆਗਮਾ ਗੋਚਰਾ ਤੇਰਾ ਅੰਤ ਨਾ ਪਾਇਆ, ਅੰਤ ਨਾ ਪਾਇਆ ਕਿਨੇ ਤੇਰਾ ਬਣਾ। ਤੂੰ ਜਾਣ ਹੀ ਜੀ ਜੰਤ ਸਭ ਖੇਲ ਤੇਰਾ, ਕਿਆ ਕੋ ਅੱਖ ਵਖਾਣ ਹੀ ਆਖੇ ਦਾ ਵੇਖੇ ਸਭ ਤੂੰ ਹੈ ਜਿਨ ਜਲ ਤੋਂ ਪਾਇਆ। ਕਹੇ ਨਾਨਕ ਤੂੰ ਸਦਾ ਕੰਮ ਹੈ ਤੇਰਾ ਅੰਤ ਨਾ ਪਾਇਆ। ਸੁਰ ਨਾਰੇ ਮੁਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਦੇ ਪਾਇਆ। ਪਾਇਆ ਅੰਮ੍ਰਿਤ ਗੁਰ ਕਿਰਪਾ ਕੀ ਨੀ ਸੱਚਾ ਮਨ ਵਸਾਇਆ। ਜੀ ਜੰਤ ਸਭ ਤੋਂ ਦਪਾਏ ਕਵੇਖ ਪਰਸਣ ਆਇਆ। ਲਭ ਲੋਭ ਅਹੰਕਾਰ ਚੁਕਾ ਸਤਿਗੁਰੂ ਭਲਾ ਪਾਇਆ। ਕਹੇ ਨਾਨਕ ਜਿਸ ਨੂੰ ਆਪ ਦੁਠਾ ਤੈਨੇ ਅੰਮ੍ਰਿਤ ਗੁਰ ਦੇ ਪਾਇਆ। ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕੇਰੀ ਵਿਖਮ ਮਾਰਗ ਚੱਲਣਾ। ਲਭ ਲੋਭ ਅਹੰਕਾਰ ਦਾ ਦਿਸਣਾ ਬਹੁਤ ਨਾ ਹੀ ਬੋਲਣਾ। ਕਨਿਕੇਤ ਮਾਰਗ ਜਾਣਾ ਗੁਰਪ੍ਰਸਾਦੀ ਜਿਨੀ ਆਪ ਦਾ ਜੇ ਹਰ ਵਾਸ ਨਾ ਸਮਾਣੀ। ਕਹੇ ਨਾਨਕ ਚਾਲ ਭਗਤਾਂ ਜੁਗੋ ਜੁਗ ਨਿਰਾਲੀ, ਜਾਓ ਤੂੰ ਚਲਾਹੇ ਤੇ ਚੱਲਾ ਸਵਾਮੀ ਹੋਰ ਕਹਿ ਜਾਣਾ ਗੁਣ ਤੇਰੇ। ਜੇ ਤੂੰ ਚਲਾਹੇ ਤੇ ਵੈ ਚੱਲਾ ਜਿੰਨਾ ਮਾਰਗ ਪਾਵੇ। ਕਰ ਕਿਰਪਾ ਜਿਨ ਨਾਮ ਲਾਹੀ ਸੇ ਹਰ ਹਰ ਸਦਾ ਧਿਆਵੇ। ਜਿਸ ਨੂੰ ਕਥਾ ਸੁਣਾਹੀ ਆਪਣੀ ਸੇ ਗੁਰਦੁਆਰੇ ਸੁਖ ਪਾਵੇ। ਕਹੇ ਨਾਨਕ ਸੱਚੇ ਸਾਹਿਬ ਜਿਉਂ ਭਾਵੇ ਤੇ ਵੈ ਚਲਾਵੇ। ਇਹ ਸੁਹਿਲਾ ਸ਼ਬਦ ਸੁਹਾਵਾ, ਸ਼ਬਦ ਸੁਹਾਵਾ ਸਦਾ ਸੁਹਿਲਾ ਸਤਿਗੁਰੂ ਸੁਣਾਇਆ। ਇਹ ਤਿੰਨ ਕੈ ਮਨ ਵਸਿਆ ਜਿੰਤਰੋਂ ਲਿਖਿਆ ਆਇਆ। ਇੱਕ ਫਿਰੇ ਕਨੇਰੇ ਕਰੇ ਗੱਲਾਂ ਗੱਲੀ ਕਿਨੇ ਨਾ ਪਾਇਆ। ਕਹੇ ਨਾਨਕ ਸ਼ਬਦ ਸੁਹਿਲਾ ਸਤਿਗੁਰੂ ਸੁਣਾਇਆ। ਪਵਿੱਤ ਹੋਏ ਸੇਜਨ ਜਿਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ। ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ, ਪਵਿੱਤ ਸੰਗਤ ਸਭਾਈਆ। ਕਹਿੰਦੇ ਪਵਿੱਤ ਸੁਣਦੇ ਪਵਿੱਤ, ਸੇ ਪਵਿੱਤ ਜਿਨੀ ਮਨ ਵਸਾਇਆ। ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ। ਕਰਮੀ ਸਹਿਜ ਨਾ ਉਪਜਾਇ ਬਣ ਸਹਿਜ ਸਹਿਸਾ ਨਾ ਜਾਈ, ਨਾ ਜਾਇ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ। ਸਹਿਸਾ ਜੀਵ ਮਲੀਨ ਹੈ ਕਿਤ ਸੰਜਮ ਧੋਤਾ ਜਾਏ, ਮਨ ਧੋਵੋ ਸ਼ਬਦ ਰਾਘੋ ਹਰਸ ਰਹਾਂ ਚਿਤ ਲਾਏ। ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜਾਏ ਸਹਿਸਾ ਉਪਜਾਏ। ਜੀਉ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਉ ਤਾਂ ਮੈਲੇ, ਦਿਨੀ ਜਨਮ ਜੂ ਹੈ ਹਾਰਿਆ। ਇਹ ਦਿਸਣਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ। ਵੇਦਾਂ ਮੈਂ ਨਾਮ ਉਤੋਂ ਸੋ ਸੁਣੇ ਨਾਹੀ, ਫਿਰ ਜੋ ਬੇਦਾ ਲਿਆ। ਗਏ ਨਾਨਕ ਜਨ ਸਜਿਆ ਗੂੜੇ ਲਾਗੇ, ਜਿਨੀ ਜਨਮ ਜੂ ਹੈ ਹਾਰਿਆ। ਜੀਉ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜੀਉ ਨਿਰਮਲ। ਸਤਿਗੁਰ ਦੀ ਕਰਨੀ ਗਮਾਣੀ, ਗੂੜ ਕਿਸੋਏ ਪਹੁੰਚਿਆ ਨਾਹੀ, ਮਨ ਸਸਤ ਸਮਾਣੀ। ਜਨ ਵਰਤਨ ਜਿਨੀ ਖੱਟਿਆ ਭਲੇ ਸੇਵਣ ਜਾ ਰਹੇ,

ਗੁਰ ਕੇ ਚਰਨ ਹਿਰਦੇ ਤੇ ਆਈ ਅੰਤਰਾਤਮਾ ਸੰਭਾਲੇ ਆਪ ਛੱਡ ਸਦਾ ਰਹਿ ਪਰਣੇ ਗੁਰ ਬਿਨੈ ਬਿਰ ਨ ਜਾਣੇ ਕੋਈ ਕਹੇ ਨਾਨਕ ਸੁਣੋ ਸੰਤ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਦੇ ਕੋਈ ਪੁੱਛੋ ਹੋਵੇ ਕੀਆਂ ਜਾਈ ਅਨੇਕ ਜੂਨੀ ਪਰਮ ਆਵੇ ਬਿਨ ਸਤਿਗੁਰ ਮੁਕਤ ਨਾ ਪਾਈ ਫਿਰ ਮੁਕਤ ਪਾਈ ਲਾਗ ਚਰਨੀ ਸਤਿਗੁਰ ਸਭ ਸੁਣਾਏ ਕਹੇ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਦਾ ਗਾਵੋ ਗੁਰੂ ਤੇਰੀ ਬਾਣੀ ਆ ਸਿਰ ਬਾਣੀ ਪੀਵੋ ਅੰਮ੍ਰਿਤ ਸਾਰ ਹੋ ਹਰਨੰਗ ਜਪਿਓ ਸਾਰੰਗ ਬਾਣੀ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਦਾ ਗਾਵੋ ਗੁਰੂ ਕੇਰੀ ਬਾਣੀ ਆ ਸਿਰ ਬਾਣੀ ਜਿਨ ਕਹੋ ਨਦਰ ਕਰਮ ਹੋਵੇ ਹਿਰਦੇ ਤਨਾ ਸਮਾਣੀ ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰੰਗ ਬਾਣੀ ਕਹਿ ਨਾਨਕ ਸਦਾ ਗਾਵੋ ਹੇ ਸੱਚੀ ਬਾਣੀ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਵਾਜੋ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਹਰ ਹਰ ਨਿਤ ਕਰੇ ਰਸਨਾ ਕਹੇ ਅੱਗ ਸੁਣ ਜਾਣੀ ਚਿਤ ਜਨ ਕਾ ਹਿਰਦਾ ਮਾਇਆ ਬੋਲਣ ਪੈਰ ਬਾਣੀ ਕਹੇ ਨਾਨਕ ਸਤਿਗੁਰੂ ਵਾਜੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਦ ਜੜਾਓ ਸ਼ਬਦ ਰਤਨ ਜਦ ਮਨ ਲਾਗਾ ਹੀ ਹੋਆ ਸਮਾਓ ਸ਼ਬਦ ਸੇਤੀ ਮਨ ਮਿਲੇ ਆਸ ਚ ਲਾਇਆ ਪਾਓ ਆਪੇ ਹੀਰਾ ਰਤਨ ਆਪੇ ਜਿਸਨੋਂ ਦੇ ਬੁਝਾਏ ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਦ ਜੜਾਓ ਸਿਵ ਸਕਦਾ ਬਬਾਏ ਕਹਿ ਕਰਦਾ ਪੇ ਹੁਕਮਰਦਾਏ ਹੁਕਮਰਦਾਏ ਆਪ ਵੇਖੇ ਗੁਰਮੁਖ ਕਿਸੇ ਬਜਾਏ ਦੋੜੇ ਬੰਧਨ ਭਗਤ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸਨੂੰ ਆਪ ਕਰੇ ਸੋ ਬਾਏ ਕਸਿਆਂ ਲਿਵਲਾਏ ਕਹੇ ਨਾਨਕ ਆਪ ਕਰਦਾ ਆਪੇ ਹੁਕਮ ਬਜਾਏ ਸਿਮਰਤ ਸਾਸਤ੍ਰ ਪੁਨ ਪਾਪ ਵਿਚਾਰਦੇ ਤੱਤੇ ਸਾਰ ਨਾ ਜਾਣੀ ਤੱਤੇ ਸਾਰ ਨਾ ਜਾਣੀ ਗੁਰੂ ਬਾਜੋ ਤੱਤੇ ਸਾਰ ਨਾ ਜਾਣੀ ਤੇਹੀ ਗੁਣੀ ਸੰਸਾਰ ਬਰਮ ਸੁਦਾ ਸੁਧਿਆ ਰਹਿਣ ਬਿਆਣੀ ਗੁਰ ਕਿਰਪਾ ਦੇਸੇ ਜਨ ਜਾਗੇ ਜਿਨ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹੇ ਨਾਨਕ ਸੋ ਤਤ ਬਾਈ ਜਿਸਨੂੰ ਅਣ ਦਿਨ ਲਿਵਲਾ ਗਏ ਜਾਗਤ ਰਹਿਣ ਬਿਆਣੀ

ਤੁਸੀਂ ਆਪਣੀ ਨਵਾਬੇ ਲਾਈ ਗੁਰਮੁਖ ਸਦਾ ਸੰਭਾਲੀ ਹੈ, ਕਹਿ ਨਾਨਕ ਬੜਦਾਤਾ ਸੋ ਕਮਨ ਵਿਸਾਰੀ ਹੈ। ਜੈਸੀ ਅਗਨ ਉਦਰ ਮਹਿ ਤੈਸੀ ਬਾਹਰ ਮਾਇਆ, ਮਾਇਆ ਅਗਨ ਸਵੇ ਕੋ ਜਈ ਕਰਦਾ ਖੇਦਰ ਚਾਇਆ, ਜਾਂ ਤੇ ਸੁਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ, ਲੈਬ ਛੁੜ ਕੇ ਲੱਗੇ ਦ੍ਰਿਸ਼ਨਾ ਮਾਇਆ ਅਮਰ ਵਰਤਾਇਆ, ਇਹੀ ਮਾਇਆ ਜਿਤ ਹਰ ਵਿਸਰੈ ਮੋਹ ਬਜੈ ਭਾਉ ਦੂਜਾ ਲਾਇਆ, ਕਹੇ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿੰਨੀ ਵਿੱਚੇ ਮਾਇਆ ਪਾਇਆ, ਹਰ ਆਪ ਮੁੱਲ ਕਹੇ ਮੁੱਲ ਨਾ ਪਾਇਆ ਜਾਈ, ਮੁੱਲ ਨਾ ਪਾਇਆ ਜਾਈ ਕਿਸੇ ਵਿਟੋ ਰਹੇ ਲੋਕ ਬਿਲ ਲਾਈ, ਐਸਾ ਸਤਿਗੁਰੂ ਜੀ ਮਿਲੇ ਤਿਸ ਨੂੰ ਸਿਰ ਸੋਂ ਪੀਏ ਵਿੱਚੋਂ ਆਪ ਜਾਈ, ਜਿਸ ਦਾ ਜੀਓ ਤਿਸ ਮਿਲ ਰਹੇ ਹਰ ਵਸੈ ਮਨ ਆਈ, ਹਰ ਆਪ ਮੁਲਕ ਹੈ ਬਾਗ ਦਿਨਾਂ ਕੇ ਨਾਨਕਾ ਜਿਨ ਹਰ ਪੱਲੇ ਪਾਏ, ਹਰ ਰਾਸ ਮੇਰੀ ਮਰਵਣ ਜਾਰਾ, ਹਰ ਰਾਸ ਮੇਰੀ ਮਰਵਣ ਜਾਰਾ, ਸਤਿਗੁਰ ਦੇ ਰਾਸ ਜਾਣੀ ਹਰ ਹਰ ਨ ਜਪ ਜੀਓ ਲਾਹ ਘੱਟ ਦਿਹਾੜੀ, ਇਹ ਧਨ ਦਿਨਾਂ ਮਿਲਿਆ ਜਿਨ ਹਰ ਆਪੇ ਪਾਣਾ, ਕਹਿ ਨਾਨਕਾ ਰਾਸ ਮੇਰੀ ਮਨ ਹੋਆ ਬਣ ਜਾਰਾ, ਇਹ ਰਸਨਾ ਤੂੰ ਅੰਦਰਸ ਰਾਜ ਰਹੀ ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰ ਦਿਖਿਤਾ ਜੇ ਚਿਰ ਹਰ ਰਸ ਪੱਲੇ ਨਾ ਪਾਏ, ਹਾਰ ਰਸ ਪਾਏ ਪੱਲੇ ਪੀਏ ਹਰ ਰਸ ਬਹੁੜ ਨਾ ਤ੍ਰਿਸ਼ਨਾ ਲੱਗ ਆਏ, ਇਹ ਹਰ ਰਸ ਕਰਮੀ ਪਾਈ ਹੈ ਸਤਿਗੁਰ ਮਿਲੈ ਜਿਸ ਆਏ, ਕਹਿ ਨਾਨਕ ਹੋਰ ਅੰਦਰਸ ਵਿਸਰੇ ਜਾਂ ਹਰ ਵਸੈ ਮਨ ਆਏ, ਇਹ ਸਰੀਰ ਮੇਰਿਆ ਹਰ ਤੋਂ ਮੈਂ ਜੋਤ ਰੱਖੀ, ਦਾਦੂ ਜਗ ਮੈਂ ਆਇਆ, ਹਰ ਆਪੇ ਮਾਤਾ ਆਪੇ ਪਿਤਾ, ਚਿਰੰਜੀ ਹੋ ਪਾਏ ਜਗਤ ਦਿਖਾਇਆ, ਗੁਰਪ੍ਰਸਾਦੀ ਪੁੱਜਿਆ ਤਾਂ ਜਲਤ ਹੋਆ ਜਲਤ ਨਜ਼ਰ ਹੀ ਆਇਆ, ਕਹੇ ਨਾਨਕ ਸ੍ਰੇਸ਼ਟ ਕਾ ਮੂਲ ਰਜਾ ਜੋਤ ਰਾਖੀ, ਦਾਦੂ ਜਗ ਮੈਂ ਆਇਆ, ਮਨ ਚਾਉ ਪਿਆ ਪ੍ਰਭਾਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ, ਹਰ ਗਾਓ ਮੰਗਲ ਨੇ ਸਖੀਏ ਜੋਗ ਦੂਖ ਨਾ ਪਿਆ ਪਈ, ਗੁਰ ਚਰਨ ਲਾ ਕੇ ਦਿਨ ਸੁਭਾਗੇ ਆਪਣਾ ਬਿਰਜਾ ਪਏ, ਅਨਹਦ ਬਾਣੀ ਗੁਰ ਸਭ ਜਾਣੀ ਹਰ

ਗਿਆ ਦੁੱਧ ਕਰਮ ਕਮਾਇਆ ਕੇ ਕਰਮ ਕਮਾਇਆ ਦੁੱਧ ਸਰੀ ਰਾਜਾ ਤੂੰ ਜਗ ਮਹਿ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਵ ਲਿਖਿਆ ਪਾਇਆ ਕਹਿ ਨਾਨਕੇ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉ ਜਿਤ ਲਾਇਆ ਇਹ ਨੇਤਰੋ ਮੇਰੇ ਵਰ ਤੋਂ ਮੈਂ ਜੋ ਧਰੀ ਹਰ ਬਿਨ ਵਰਨ ਦੇਖੋ ਕੋਈ ਹਰ ਬਿਨ ਵਰਨ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹ ਵਿਸ਼ਵ ਸੰਸਾਰ ਤੋਂ ਦੇਖਦੇ ਹਰ ਕਾ ਰੂਪ ਹੈ ਰੂਪ ਨਦਰੀ ਆਇਆ ਗੁਰਪ੍ਰਸਾਦੀ ਪੁੱਜਿਆ ਵਿਖਾਜ ਕਹਿਆ ਅਵਰ ਨ ਕੋਈ ਕਹਿ ਨਾਨਕੇ ਨੇਤਰਾਂ ਦਿਸੇ ਸਤਿਗੁਰ ਮਿਲਿਆਟੋਈ ਇਹ ਸਰਵਣੋ ਮੇਰੇ ਉਹ ਸਾਚਾ ਸੁਣਦੇ ਨੋ ਬਿਠਾਏ ਸਾਚਾ ਸੁਣਦੇ ਨੋ ਬਿਠਾਏ ਸਰੀਰ ਲਾਏ ਸੁਣੋ ਸਤਬਾਣੀ ਜਸ ਸੁਣੀ ਮਨ ਧਨ ਹਰਿਆ ਹੋ ਔਰ ਸੁਨਾਰਾ ਸੁਣੀ ਸੱਚ ਲੱਖ ਬਡਾਣੀ ਦਾ ਕੀ ਗਤ ਕਹੀ ਨਾ ਜਾਏ ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹਵਾ ਸਾਚਾ ਸੁਣਦੇ ਨੋ ਬਿਠਾਏ ਹਰ ਜੀਓ ਗੁਫਾਂ ਦਰ ਰੱਖ ਕਹਿ ਵਾਜਾ ਪਵਣ ਵਜਾਇਆ ਵਜਾਇਆ ਵਾਜਾ ਪਵਣ ਦੁਆਰੇ ਵਜਾ ਵਾਜਾ ਪਾਉਣ ਨਾਮ ਦੁਆਰੇ ਪ੍ਰਗਟ ਕੀ ਦਸਵਾਂ ਗੁਪਤ ਰਖਾਇਆ ਗੁਰਦੁਆਰੇ ਲਾਏ ਪਾਵਣੀ ਅਗਨਾ ਦਸਵਾਂ ਦੁਆਰ ਦਿਖਾਇਆ ਤਹਿ ਅਨੇਕ ਰੂਪ ਨਵਨਿਤੀ ਪਾਇਆ ਕਹਿ ਨਾਨਕ ਹਰ ਪਿਆਰੇ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਣ ਵਜਾਇਆ ਇਹ ਸੱਚਾ ਸੁਹਿਲਾ ਸੱਚ ਕਰ ਗਾਵ ਗਾਵ ਤਾਂ ਸੁਹਿਲਾ ਕਰ ਸੱਚ ਜਿੱਥੇ ਸਦਾ ਸੱਚ ਧਿਆਵੇ ਸੱਚੋ ਧਿਆਵੇ ਜਾ ਤੁਦ ਪਾਵੇ ਗੁਰਮੁਖ ਜਿੰਨਾ ਬੁਝਾਵੇ ਇਹ ਸੱਚ ਸਭਨਾ ਕਾ ਖਸਮ ਹੈ ਜਿਸ ਬਖਸ਼ਿਸ਼ ਹੋਈ ਜਨ ਪਾਵੇ ਕਹਿ ਨਾਨਕ ਸੱਚ ਸੁਹਿਲਾ ਸੱਚੇ ਕਰ ਗਾਵੇ ਆਨੰਦ ਸੁਣੋ ਬਟ ਬਾਗੀ ਹੋ ਸਗਲ ਮਨੋਰਥ ਪੂਰੇ ਬਾਲ ਬ੍ਰਹਮ ਪ੍ਰਭਾਇਆ ਉਤਰੇ ਸਗਲ ਵਸੂਰੇ

ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਦੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਅਰਦਾਸ ਜੀ ਪੰਥ ਤੇਰੀ ਦਾਸ ਤੁਮ ਮਾਤ ਪਿਤਾ ਪਰਿਵਾਰ ਜੇ ਬਿਨਾਂ ਦੇ ਬਿਨਾਂ

ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਆਪ ਜੀ ਦੀ ਹਜ਼ੂਰੀ ਸੁਣਨ ਸਾਰੇ ਜਨਾਂ ਕੋ ਮਾਲ ਅਰਦਾਸ ਬੇਨਤੀ ਹੈ ਆਪ ਜੀ ਨੂੰ ਮਹਾਨ ਸਤਿ ਸ੍ਰੀ ਅਕਾਲ ਆਪ ਜੀ ਦਾ ਪ੍ਰੋਗਰਾਮ ਜੀ ਭਾਵਨਾ ਦਾ ਪਹੁੰਚੇ ਜੀ ਆਪ ਜੀ ਬਾਣੀ ਪੜ੍ਹਿਆ ਜਿਹੜਾ ਪੜ੍ਹਿਆ ਉਹਨਾਂ ਦੇ ਕਿਰਪਾ ਕਰਨੀ ਦਾ ਪਿਤਾ ਜੀ ਆਪ ਜੀ ਦੇ ਗੁਰੂ ਬਹੁਤ ਚੰਗਾ ਅੱਜ

Thank you.

ਆਪਣੇ ਭਾਣੇ ਜੋ ਚੱਲੈ ਭਾਈ ਵਿਛੜ ਚੋਟਾਂ ਖਾਵੇ ਫੇ ਬਿਨ ਸਤਿਗੁਰ

कोई ना किस की केरा, कोई ना किस ही केरा, गुरमुख फल पाए न गुण गावन,

ਮਾਲੇ ਤੋਂ ਜਾਣੇ ਨਾਇਕ ਸੇ ਜਿੰਦੇ ਹਰ ਦੇ।

ਬਿਰਲਾ ਕਿੱਥੇ ਨਾਈ ਰਹਿ ਦਿਵਾਣੀ ਮਰੀ ਮਸਾਣੀ।

ਸਤਿਕਾਲ ਗੁਰੂ ਵਰਤਿਆ ਸੰਤਾਲ ਗੁਰੇ ਨਾਲ ਜਿਉਂ ਮੀਆਂ ਰਹਿਣੇ ਹੋਏ ਦਾ ਹੁਕਮ ਹੈ ਉੱਚੀ।

ਸਤਿ ਸ਼੍ਰੀ ਅਕਾਲ।

Satsang with Mooji.

I'm not going to be able to do that.

ਸੁਖ ਨੂੰ ਹੁਕਮ ਹੈ ਮੈਂ ਆਪਣਾ ਸੁਖ ਤੋਹ ਨਿਵਾਜਾ ਪੰਥ ਪਰਚੁਰ ਕਰਵੇ ਕੋ ਸਾਜਾ ਕੀ ਆਖਿਆ ਆ ਅਗਲਾ ਹੁਕਮ ਹੈ।

ਸਾਰੀ ਤਾਰ ਕੁਮਾਰੀ ਛੋਟੀ ਤਿੰਨ ਪਾਲੇ ਕੁਮਾਰੀ ਹੋ ਨਹੀਂ ਯਾਰ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

दिन को वर्षों का सामना

Thank you.

Yeah.

Satsang with Mooji.

Thank you.

Thank you.

आदना की।

Você está aqui.

बहुत अच्छा आओ हम से आए।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਗ ਆਸਾ ਮਹੱਲਾ ਪਹਿਲਾ, ਅਸ਼ਟਪਦੀਆਂ ਕਰ ਤੀਜਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜਿਨ ਸਿਰ ਸੋਹਨ ਪੱਟੀਆਂ, ਮਾਂਗੀ ਪਾਈ ਸੰਧੂਰ, ਸੇ ਸਰਕਾਤੀ ਮੁੰਨੀਆਂ, ਗਲ ਵਿੱਚ ਆਵੇ ਧੂੜ, ਮਹਿਲਾਂ ਅੰਦਰ ਹੁੰਦੀਆਂ, ਹੁਣ ਬਹਿਣ ਨਾ ਮਿਲਣ ਹਦੂਰ। ਆਦੇਸ਼ ਬਾਬਾ ਆਦੇਸ਼, ਆਦਿ ਪੁਰਖ ਤੇਰਾ ਅੰਤ ਨਾ ਪਾਇਆ, ਕਰ ਕਰ ਦੇਖੈ ਵੇਸ ਰਹਾਉ। ਜਦੋਂ ਸੀਆਂ ਵਿਆਹੀਆਂ, ਲਾੜੀ ਸੋਹਨ ਪਾਸ ਹਿੰਡੋਲੀ ਚੜ ਆਈਆਂ, ਦੰਦ ਖੰਡ ਕੀਤੇ ਰਾਸ, ਉਪਰੋਂ ਪਾਣੀ ਵਾਰੀਐ ਝੱਲੇ ਚਮਕਣ ਪਾਸ। ਇੱਕ ਲੱਖ ਲਹਿਣ ਬੈਠੀਆਂ, ਲੱਖ ਲਹਿਣ ਖੜੀਆਂ, ਗਰੀ ਸੁਹਾਰੇ ਖਾਂਦੀਆਂ, ਮਾਣ ਨੂੰ ਸੇਜੜੀਆਂ, ਤਿੰਨ ਗਾਲ ਸਿਲਕਾ ਪਾਈਆਂ, ਟੁੱਟਣ ਮੋਤ ਸਰੀਆਂ। ਧਨ ਜੋਬਨ ਦੋਏ ਵੈਰੀ ਹੋਏ, ਜਿੰਨੀ ਰੱਖੇ ਰੰਗ ਲਾਈ, ਦੂਤਾਂ ਨੂੰ ਫਰਮਾਇਆ ਲੈ ਚੱਲੇ ਪਤ ਗਵਾਈ, ਜੇ ਤਿਸ ਭਾਵੇ ਦੀ ਵਡਿਆਈ, ਜੇ ਭਾਵੇ ਦੀ ਸਜਾਈ। ਅੱਗੋਂ ਦੇ ਜੇ ਖੇਤੀ ਹੈ ਤਾਂ ਕਾਇਤ ਮਿਲੈ ਸਜਾਈ, ਸਾਹਾਂ ਸੁਰਤ ਗਵਾਈ ਹੈ ਰੰਗ ਤੋਂ ਮਾਸੈ ਚਾਈ, ਬਾਬਣੋ ਬਾਬਰ ਬਾਣੀ ਫਿਰ ਗਈ, ਕੋਇਰ ਨਾ ਰੋਟੀ ਖਾਏ। ਇੱਕ ਨਾਮ ਵਕਤ ਗਵਾਈ ਹੈ, ਇੱਕ ਨਾਮ ਪੂਜਾ ਖਜਾਈ, ਚੌਂਕੇ ਬਿਨ ਹੰਦਵਾਣੀਆਂ, ਕਿਉਂ ਟਿੱਕੇ ਕੱਢੇ ਨਾਈ, ਰਾਮ ਨਾ ਕਬੂ ਚੇਤੇ ਉਹ ਹੁਣ ਕਹਿਣ ਨਾ ਮਿਲੇ ਖੁਦਾਈ। ਇੱਕ ਘਰ ਆਵਹੇ ਆਪਣੇ, ਇੱਕ ਮਿਲ ਮਿਲ ਪੁੱਛੇ ਸੁੱਖ, ਇੱਕ ਨਾ ਇਹੋ ਲਿਖਿਆ ਬਹਿ ਬਹਿ ਰੋ ਬਹਿਣ ਦੁੱਖ, ਜੋ ਤਿਸ ਭਾਵੇ ਸੋ ਥੀਐ। ਨਾਨਕ ਕਿਆ ਮਨੁੱਖ, ਆਸਾ ਮਹੱਲਾ ਪਹਿਲਾ, ਕਹਾਂ ਸੋ ਖੇਲ ਤੰਬੋਲਾ ਘੋੜੇ, ਕਹਾਂ ਢੇਰੀ ਸਹਿਨਾਈ, ਕਹਾਂ ਸੋ ਤੇਗ ਬੰਦ ਗਾਰੇ ਡੜਉ, ਕਹਾਂ ਸੋ ਲਾਲ ਕਵਾਈ, ਕਹਾਂ ਸੋ ਆਰਸੀਆਂ ਮੂੰਹ ਬੰਕੇ, ਐਥੈ ਦਿਸੈ ਨਾਹੀ। ਇਹ ਜਗ ਤੇਰਾ ਤੂੰ ਵਸਾਈ, ਏਕ ਘੜੀ ਮੈਂ ਥਾਪੋ ਥਾਪੇ, ਜਰ ਵੰਡ ਦੇ ਮੈਂ ਭਾਈ ਰਾਉ, ਕਹਾਂ ਸੋ ਘਰ ਦਾਰ ਮੰਡਪ ਮਹਿਲਾ, ਕਹਾਂ ਸੋ ਬੰਕ ਸਰਾਈ, ਕਹਾਂ ਸੋ ਸੇਜ ਸੁਖਾਲੀ ਕਾਮਣ, ਜਿਸ ਦੇ ਵੇਖ ਨੀਂਦ ਨਾ ਪਾਈ, ਕਹਾਂ ਸੋ ਪਾਣ ਤੰਬੋਲੀ ਹਰ ਮਾਂ, ਹੋਈਆ ਸ਼ਾਈ ਮਾਈ, ਇਸ ਜਰ ਕਾਰਨ ਕਣੀ ਬਿਗੂਤੀ, ਇਨ ਜਰ ਕਣੀ ਖੁਆਈ, ਪਾਪਾਂ ਬਾਝੋਂ ਹੋਵੇ ਨਾਹੀ, ਮੋਇਆ ਸਾਥ ਨਾ ਜਾਈ। ਜਿਸ ਨੂੰ ਆਪ ਖੁਆਏ ਕਰਤਾ, ਖੁਸ਼ ਲਈ ਚੰਗਿਆਈ, ਕੋਟੀ ਹੂੰ ਪੀਰ ਵਰਜ ਰਹਾਏ, ਜਾਂ ਮੀਰ ਸੁਣਿਆ ਧਾਇਆ, ਥਾਨ ਮੁਕਾਮ ਚਲ ਜਲੇ ਵਿੱਚ ਮੰਦਰ, ਕੋ ਮੁਛ ਮੁਛ ਕੋਇਰ ਲੜਾਇਆ, ਕੋਈ ਮੁਗਲ ਨਾ ਹੋਆ ਅੰਧਾ, ਕਿਨੈ ਨਾ ਪਰਚਾ ਲਾਇਆ, ਮੁਗਲ ਪਠਾਣਾ ਭਈ ਲੜਾਈ, ਰਣ ਮੈਂ ਤੇਗ ਬਗਾਈ, ਓਨੀ ਥੁਪਕ ਤਾਣ ਚਲਾਈ, ਓਨੀ ਹਸਤ ਚੜਾਈ, ਜਿਨ ਕੀ ਚੀਰੀ ਦਰਗਹਿ ਪਾਟੀ, ਤਿੰਨਾ ਮਰਨਾ ਪਾਈ, ਇੱਕ ਹਿੰਦਵਾਣੀ ਅਬਰ ਠੁਕ ਤੁਕਰਾਣੀ, ਪਟਿਆਣੀ ਠਕੁਰਾਣੀ, ਇੱਕ ਨਾ ਪੀਰਨ ਸਿਰ ਪੁਰਖ ਪਾਟੀ, ਇੱਕ ਨਾ ਵਾਸ ਮਸਾਣੀ, ਜਿਨ ਕੇ ਬਾਂਕੇ ਕਰੀ ਨਾ ਆਇਆ, ਤਿੰਨ ਕਿਉਂ ਰਹਿਣ ਵਿਹਾਣੀ, ਆਪੇ ਕਰੇ ਕਰਾਈ ਕਰਤਾ, ਕਿਸ ਨੂੰ ਆਖ ਸੁਣਾਈ ਹੈ, ਦੁੱਖ ਸੁੱਖ ਤੇਰੇ ਭਾਣੇ ਹੋਵੇ, ਕਿਸ ਤੈ ਜਾਏ ਰੋਵਾਈਏ, ਹੁਕਮੀ ਹੁਕਮ ਚਲਾਈ ਵਿਗਸੈ, ਨਾਨਕ ਲਿਖਿਆ ਪਾਈ ਹੈ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਸਾ ਕਾਫੀ ਮਹੱਲਾ ਪਹਿਲਾ, ਘਰ ਅੱਠਵਾਂ ਅਸ਼ਟਪਦੀਆਂ। ਜੈਸੇ ਗੋਇਲ ਗੋਇਲੀ, ਤੈਸੇ ਸੰਸਾਰਾ, ਕੂੜ ਕਮਾਵੇ ਆਦਮੀ ਬੰਦ ਹੈ ਘਰ ਬਾਰਾ, ਜਾਗੋ ਜਾਗੋ ਸੁਤੇ ਓ ਚੱਲਿਆ ਵਣਜਾਰਾ ਰਹਾਉ, ਨੀਤ ਨੀਤ ਘਰ ਬੰਦੀ ਹੈ ਜੇ ਰਹਿਣਾ ਹੋਈ, ਪਿੰਡ ਪਵੈ ਜੀਉ ਚਾਲ ਚਾਲ ਸੀ, ਜੇ ਜਾਣੈ ਕੋਈ ਉਹੀ ਉਹੀ ਕਿਆ ਕਰਹੁ ਹੈ ਹੋਸੀ ਸੋਈ। ਤੁਮ ਰੋਵੋਗੇ ਉਸ ਨੋ ਤੁਮ ਕੋ ਕੌਣ ਰੋਈ, ਤੰਦਾ ਪਿਟਿਓ ਭਾਈ ਹੋ, ਤੁਮ ਕੂੜ ਕਮਾਵੋ ਉਹ ਨਾ ਸੁਣਈ ਕਤ ਹੀ, ਤੁਮ ਲੋਕ ਸੁਣਾਵੋ ਜਿਸ ਤੇ ਸੁੱਤਾ ਨਾਨਕਾ ਜਗਾਏ ਸੋਈ, ਜੇ ਘਰ ਬੁੱਝੇ ਆਪਣਾ ਤਾਂ ਨੀਂਦ ਨਾ ਹੋਈ, ਜੇ ਚੱਲਦਾ ਲੈ ਚੱਲਿਆ ਕਿਸੇ ਸੰਪੈ ਨਾਲੀ, ਤਾਂ ਧਨ ਸੰਚੋ ਦੇਖ ਕਹਿ ਬੂਝੋ ਵਿਚਾਰੇ, ਵਣਜ ਕਰੋ ਮਕਸੂਦ ਲੈ, ਮਤ ਪਛੋ ਤਾਵੋ ਔਗਣ ਛੋਡੋ ਗੁਣ ਕਰਹੋ, ਐਸੇ ਤਤ ਪੁਰਾਵੋ ਧਰਮ ਭੂਮ ਸਤ ਬੀਜ ਕਰ, ਐਸੇ ਕਿਰਸ ਕਮਾਵੋ ਤਾਂ ਵਪਾਰੀ ਜਾਣੀ ਆਹੋ ਲਾਹ ਲੈ ਜਾਵੋ।
ਕਰਮ ਹੋਵੇ ਸਤਿਗੁਰ ਮਿਲੈ ਬੂਝੈ ਵਿਚਾਰਾ ਨਾਮ ਬਖਾਣੈ ਸੁਣੈ ਨਾਮ ਨਾਮੇ ਵਿਵਹਾਰਾ ਜਿਉ ਲਾਹਾ ਤੋਟਾ ਲਿਵੈ ਬਾਟ ਚਲਦੀ ਆਈ ਜੋ ਤਿਸ ਭਾਵੈ ਨਾਨਕਾ ਸਾਈ ਵਡਿਆਈ ਆਸਾ ਮਹੱਲਾ ਪਹਿਲਾ ਚਾਰੇ ਕੁੰਡਾਂ ਢੂੰਡੀਆਂ ਕੋ ਨਿਮੀ ਮੰਡਾ ਜੇ ਤਦ ਭਾਵੈ ਸਾਹਿਬਾ ਮੈਂ ਤੂੰ ਮੈਂ ਹਾਂ ਤੈਡਾ ਦਰ ਬੀਬਾ ਮੈਂ ਨੀਵ ਕੋ ਕਹਿ ਕਰੀ ਸਲਾਮ ਹਿੱਕੋ ਮੈਂਡਾ ਤੂੰ ਧਣੀ ਸਾਚਾ ਮੁਖ ਨਾਮ ਰਹਾਊ ਸਿੱਧਾ ਸੀਵਨ ਸਿੱਧ ਪੀਰ ਮੰਗੇ ਰਿੱਧ ਸਿੱਧ ਮੈਂ ਇੱਕ ਨਾਮ ਨਾ ਵਿਸਰੈ ਸਾਚੇ ਗੁਰਬੁੱਧ ਜੋਗੀ ਭੋਗੀ ਕਾਪੜੀ ਕਿਆ ਭਵੈ ਦਸੰਤਰ ਗੁਰ ਕਾ ਸ਼ਬਦ ਨਾ ਚੀਨਹੀ ਤਤਸਾਰ ਨਿਰੰਤਰ ਪੰਡਿਤ ਪਾਦੇ ਜੋਏ ਸੀ ਨਿਤ ਪੜਹੈ ਪੁਰਾਣਾ ਅੰਤਰ ਵਸ ਨ ਜਾਣਹਿਨੀ ਘਾਟ ਬ੍ਰਹਮ ਲੁਕਾਇਣਾ ਇੱਕ ਤਪਸੀ ਬਾਨ ਮਹਿ ਤਪ ਕਰਹੀ ਨਿਤ ਤੀਰਥ ਵਾਸਾ ਆਪ ਨਾ ਚੀਨਹਿ ਤਾਮਸੀ ਕਾਹੀ ਭਏ ਉਦਾਸਾ ਇੱਕ ਬਿੰਦ ਯਤਨ ਕਰ ਰੱਖਦੀ ਸੀ ਜਤੀ ਕਹਾਵੈ ਬੇਨ ਗੌਰ ਸ਼ਬਦ ਨਾ ਛੂਟਾਹੀ ਪ੍ਰਮ ਆਵੈ ਜਾਵੈ ਇੱਕ ਗਿਰਹੀ ਸੇਵਕ ਸਾਧਿਕਾ ਗੁਰਮਤੀ ਲਾਗੀ ਨਾਮ ਦਾਨ ਇਸ਼ਨਾਨ ਦ੍ਰਿੜੁ ਹਰ ਭਗਤ ਸੁਜਾਗੀ ਗੁਰ ਤੇ ਦਾਰ ਘਰ ਜਾਣੀਐ ਜੋ ਸੋ ਜਾਇ ਸੰਜਾਣੈ ਨਾਨਕ ਨਾਮ ਨਾ ਵਿਸਰੈ ਸਾਚੇ ਮਨ ਮਾਨੈ ਆਸਾ ਮਹੱਲਾ ਪਹਿਲਾ ਮਨਸਾ ਮਨਹਿ ਸਮਾਇ ਲੈ ਭਉ ਜਲ ਸਚ ਤਰਣਾ ਅੱਜ ਗਾਦ ਦਇਆਲ ਤੂੰ ਠਾਕੁਰ ਤੇਰੀ ਸਰਣਾ ਤੂੰ ਦਾਤੂ ਹਮ ਬਜਾਚਕਾ ਹਰ ਦਨ ਦਰਸ਼ਨ ਦੀ ਜੈ ਗੁਰਮੁਖ ਨਾਮ ਧਿਆਈਐ ਮਨ ਮੰਦਰ ਭੀਜੈ ਰਹਾਉ ਕੂੜਾ ਲਾਲਚ ਛੂਡੀਐ ਤਉ ਸਚ ਸਾਚ ਬਜਾਣੈ ਗੁਰ ਕੈ ਸ਼ਬਦ ਸਮਾਈਐ ਪਰਮਾਰਥ ਜਾਣੈ ਇਹ ਮਨ ਰਾਜਾ ਲੋਭੀਆ ਲੁਭਤੋ ਲੁਭਾਈ ਗੁਰਮੁਖ ਲੋਭ ਨਿਵਾਰੀਐ ਹਰ ਸਿਉ ਬਣਿਆਈ ਕਲਰ ਖੇਤੀ ਬੀਜੀਐ ਕਿਉ ਲਾਹ ਪਾਵੈ ਮਨ ਮੁਖ ਸਚ ਨਾ ਭੀਜੈ ਕੂੜ ਕੂੜ ਗਡਾਵੈ ਲਾਲਚ ਛੋਡੋ ਅੰਧੇ ਹੋ ਲਾਲਚ ਦੁੱਖ ਭਾਰੀ ਸਾਚੋ ਸਾਹਿਬ ਮਨ ਵਸੈ ਹਉਮੈ ਬਿਖ ਮਾਰੀ ਦੁਬਦਾ ਛੋੜ ਕੋ ਵਾਟੜੀ ਮੂਸ ਹੋਂਗੇ ਭਾਈ ਅਹਿਨਸ ਨਾਮ ਸਲਾਹੀਐ ਸਤਿਗੁਰ ਸਰਣਾਈ ਮਨਮੁਖ ਪੱਥਰ ਸੈਲ ਹੈ ਦ੍ਰਗ ਜੀਵਨ ਫੀਕਾ ਜਲ ਮੈਂ ਕੀਤਾ ਰਾਖੀਐ ਅਬ ਅੰਤਰ ਸੂਕਾ ਹਰ ਕਾ ਨਾਮ ਨਿਧਾਨ ਹੈ ਪੂਰੈ ਗੁਰ ਦੀਆ ਨਾਮ ਨਾਨਕ ਨਾਮ ਨਾ ਵਿਸਰੈ ਮਥ ਅੰਮ੍ਰਿਤ ਪੀਆ ਆਸਾ ਮਹੱਲਾ ਪਹਿਲਾ ਚੱਲੇ ਚੱਲਣ ਹਾਰ ਵਾਟ ਵਟਾਇਆ ਧੰਦ ਪਿੱਟੇ ਸੰਸਾਰ ਸੱਚ ਨਾ ਪਾਇਆ ਕਿਆ ਭਵੀਐ ਕਿਆ ਢੂੰਡੀਐ ਗੁਰ ਸ਼ਬਦ ਦਿਖਾਇਆ ਮਮਤਾ ਮੋਹ ਵਿਸਰਜਿਆ ਆਪਣੇ ਘਰ ਆਇਆ ਰਹਾਊ ਸੱਚ ਮਿਲੈ ਸਚਿਆਰ ਕੂੜ ਨਾ ਪਾਈਐ ਸੱਚੇ ਸਿਉ ਚਿਤ ਲਾਏ ਬਹੁੜ ਨਾ ਆਈਐ ਮੋਇਆ ਕਹੋ ਕਿਆ ਰੋਵਾਂ ਰੋਏ ਨਾ ਜਾਣਹੂ ਰੋਵਾਂ ਸੱਚ ਸਲਾਹ ਹੁਕਮ ਪਛਾਣਹੂ ਹੁਕਮੀ ਵਜੋਂ ਲਿਖਾਏ ਆਇਆ ਜਾਣੀਐ ਲਾਹਾ ਪੱਲੈ ਪਾਈ ਹੁਕਮ ਸੰਜਾਣੀਐ ਹੁਕਮੇ ਹੀ ਪੈਂਦਾ ਜਾਏ ਦਰਗਹਿ ਭਾਣੀ ਐ ਹੁਕਮੇ ਹੀ ਸਿਰ ਮਾਰ ਬੰਦਰ ਬਾਣੀ ਐ ਲਾਹਾ ਸੱਚ ਨੇ ਆਉ ਮਨ ਵਸਾਈ ਐ ਲਿਖਿਆ ਪੱਲੈ ਪਾਈ ਗਰਭ ਵਿਆਈ ਐ ਮਨਮੁਖੀਆਂ ਸਿਰ ਮਾਰ ਬਾਦ ਵਖ ਪਾਈ ਐ ਠੱਗ ਮੁਠੀ ਕੁੜਿਆਰ ਬੰਨ ਚਲਾਈ ਐ ਸਾਹਿਬ ਹਿਰਦੈ ਵਸਾਈ ਨਾ ਪੱਛੋ ਤਾਵਹੀ ਗੁਨਹਾਂ ਬਖਸ਼ਣ ਹਾਰ ਸ਼ਬਦ ਕਮਾਵਹੀ ਨਾਨਕ ਮੰਗੈ ਸੱਚ ਗੁਰਮੁਖ ਘਾਲੀਐ ਮੈਂ ਤੁਜ ਬਿਨ ਅਵਰਨਾ ਕੋਏ ਤਾਂ ਨਜ਼ਰ ਨਿਹਾਲੀਐ ਆਸਾ ਮਹੱਲਾ ਪਹਿਲਾ ਕਿਆ ਜੰਗਲ ਢੂੰਡੀ ਜਾਏ ਮੈਂ ਘਰ ਬਨ ਹਰੀ ਆਵਲਾ ਸੱਚ ਟਿਕੈ ਕਰ ਆਈ ਸਬਦ ਉਤਾਵਲਾ ਜੈ ਦੇਖਾਂ ਤੈ ਸੋਈ ਅਵਰਨਾ ਜਾਣੀਐ ਗੁਰ ਕੀ ਕਾਰ ਕਮਾਏ ਮਹਿਲ ਪਛਾਣੀਐ ਰਹਾਉ ਆਪ ਮਿਲਾਈ ਸੱਚ ਤਾਂ ਮਨ ਭਾਵਹੀ ਚੱਲੇ ਸਦਾ ਰਜਾਈ ਅੰਕ ਸਮਾਵਈ ਸੱਚਾ ਸਾਹਿਬ ਮਨ ਵਸੈ ਵਸਿਆ ਮਨ ਸੋਈ ਆਪੇ ਦੇ ਵਡਿਆਈ ਆਂਦੇ ਤੂਟ ਨਾ ਹੋਈ ਅਬੇ ਤਬੇ ਕੀ ਚਾਕਰੀ ਕਿਆ ਉਂਦਰ ਗਹਿ ਪਾਵੇ ਪੱਥਰ ਕੀ ਬੇੜੀ ਚੜ੍ਹੇ ਜੇ ਚੜ੍ਹੇ ਚਭਾਰ ਨਾਲ ਛੜਾਵੇ ਆਪਣਾ ਮਨ ਵਿਚੇ ਆ ਵੇਚੀਐ ਸਿਰ ਦੀਜੈ ਨਾਲੇ ਗੁਰਮੁਖ ਵਸਤ ਪਛਾਣੀ ਐ ਆਪਣਾ ਘਰ ਭਾਲੇ ਜੰਮਣ ਮਰਣਾ ਆਖੀਐ ਤੈਨ ਕਰਤੈ ਕੀਆ ਆਪ ਗਵਾਇਆ ਮਰ ਰਹੀ ਫਿਰ ਮਰਨ ਨਾ ਕੀਆ ਸਾਈ ਕਰ ਕਮਾਵਣੀ ਧੁਰਕੀ ਫੁਰਮਾਈ ਜੇ ਮਨ ਸਤਿਗੁਰ ਦੇ ਮਿਲੈ ਕਿਨ ਕੀਮਤ ਪਾਈ ਰਤਨਾ ਪਾਰਖ ਜੇ ਸੋਗ ਧਣੀ ਤੈਨ ਕੀਮਤ ਪਾਈ ਨਾਨਕ ਸਾਹਿਬ ਮਨ ਬਸੈ ਸੱਚੀ ਵਡਿਆਈ ਆਸਾ ਮਹੱਲਾ ਪਹਿਲਾ
ਜਿਨੀ ਨਾਮ ਵਿਸਾਰਿਆ ਦੂਜੇ ਭਰਮ ਭੁਲਾਈ ਮੂਲ ਛੋੜ ਡਾਲੀ ਲਗਈ ਕਿਆ ਪਾਵੇ ਸਾਈ ਬਿਨ ਨਾਵੇ ਕਿਉਂ ਛੁਟੀ ਹੈ ਜੇ ਜਾਣੇ ਸੋ ਕੋਈ ਗੁਰਮੁਖ ਹੋਏ ਤਾਂ ਛੁਟੀ ਹੈ ਮਨਮੁਖ ਪਤ ਹੋ ਖੋਈ ਰਹਾਉ ਜਿਨੀ ਏਕੋ ਸੇਵਿਆ ਪੂਰੀ ਮਤ ਭਾਈ ਆਦਿ ਜੁਗਾਦ ਨਿਰੰਜਨਾ ਹਾਰ ਜਨ ਹਰ ਸਰਣਾਈ ਸਾਹਿਬ ਮੇਰਾ ਏਕ ਹੈ ਅਵਰ ਨਹੀਂ ਭਾਈ ਗੁਰ ਕਿਰਪਾ ਤੇ ਸੁਖ ਪਾਇਆ ਸਾਚੇ ਪ੍ਰਥਾਈ ਗੁਰਬਿਨ ਕਿਨੈ ਨਾ ਪਾਇਓ ਕੇਤੀ ਲਹਿ ਕਹਿ ਕਹਾਈ ਆਪ ਦਿਖਾਵੇ ਵਾਟੜੀ ਸੱਚੀ ਏ ਭਗਤ ਦਰੜਾਈ ਮਨਮੁਖ ਜੇ ਸਮਝਾਈ ਹੈ ਭੀ ਉੱਜੜ ਬਜਾਈ ਬਿਨ ਹਾਰ ਨਾਮ ਨਾ ਛੂਟ ਸੀ ਮਾਰ ਨਰਕ ਸੁਨਾਈ ਜਨਮ ਮਰੇ ਭਰਮਾਈ ਹੈ ਹਰ ਨਾਮ ਨਾ ਲਈ ਵੈ ਤਾਂ ਕੀ ਕੀਮਤ ਨਾ ਪਵੇ ਬਿਨ ਗੁਰ ਕੀ ਸੇਵੈ ਜੇਹੀ ਸੇਵ ਕਰਾਈ ਹੈ ਕਰਨੀ ਪੀ ਸਾਰੀ ਆਪ ਕਰੇ ਕਿਸੇ ਆਖੀ ਹੈ ਵੇਖੈ ਵਡਿਆਈ ਕਰਨੀ ਪੀ ਸਾਈ ਆਪ ਕਰੇ ਕਿਸੇ ਆਖੀ ਹੈ ਵੇਖੈ ਵਡਿਆਈ ਗੁਰ ਕੀ ਸੇਵਾ ਸੁ ਕਰੇ ਜਿਸ ਆਪ ਕਰਾਈ ਨਾਨਕ ਸਿਰ ਦੇ ਛੂਟੀ ਹੈ ਦਰਗਹ ਪਤ ਪਾਏ ਆਸਾ ਮਹੱਲਾ ਪਹਿਲਾ ਰੂੜੋ ਠਾਕੁਰ ਮਹਾਰੂ ਰੂੜੀ ਗੁਰਬਾਣੀ ਵੱਡੇ ਭਾਗ ਸਤਿਗੁਰ ਮਿਲੈ ਪਾਈਐ ਪਦ ਨਿਰਵਾਣੀ ਮੈਂ ਓਲਾ ਗੀਆਂ ਓਲਾ ਗੀ ਹਮ ਛੋਰੂ ਸਾਰੇ ਜਿਉ ਤੂੰ ਰਾਖੇ ਤਉ ਰਹਾ ਮੁਖ ਨਾਮ ਹਮਾਰੀ ਰਾਉ ਦਰਸ਼ਨ ਕੀ ਪਿਆਸਾ ਕਣੀ ਭਾਣੇ ਮਨ ਭਾਈ ਹੈ ਮੇਰੇ ਠਾਕੁਰ ਹਾਥ ਵਡਿਆਈਆਂ ਭਾਣੇ ਪਤ ਪਾਈ ਹੈ ਸਾਚੋ ਦੂਰ ਨਾ ਜਾਣੀ ਹੈ ਅੰਤਰ ਹੈ ਸੋਈ ਜੈ ਦੇਖਾ ਤਹਿ ਰਬ ਰਹੇ ਤੈਨ ਕੀਮਤ ਹੋਈ ਆਪ ਕਰੇ ਜੇ ਆਪ ਆਪ ਕਰੇ ਆਪੇ ਹਰੇ ਆਪੇ ਕਹਿ ਵਡਿਆਈ ਗੁਰਮੁਖ ਹੋਏ ਨਿਹਾਲੀ ਆ ਓ ਕੀਮਤ ਪਾਈ ਜੀਵ ਦਿਆਂ ਲਾਹਾ ਮਿਲੇ ਗੁਰ ਕਾਰ ਕਮਾਵੇ ਪੂਰਵ ਹੋਵੇ ਲਿਖਿਆ ਤਾਂ ਸਤਿਗੁਰ ਪਾਵੇ ਮਨਮੁਖ ਤੋਟਾ ਨਿਤ ਹੈ ਭਰਮੈ ਪਰਮਾਏ ਮਨਮੁਖ ਅੰਧ ਨਾ ਸੇ ਜੇ ਤਈ ਕਿਉਂ ਦਰਸ਼ਨ ਪਾਏ ਤਾਂ ਜਗ ਆਇਆ ਜਾਣੀਐ ਸਾਚੈ ਲਿਵਲਾਏ ਗੁਰ ਭੇਟੈ ਪਾਰਸ ਭਏ ਜੋਤੀ ਜੋਤ ਮਿਲਾਈ ਅਹਿਨਸ ਰਹੇ ਨਿਰਾਲ ਮੋਹਕਾਰ ਤੁਰਕੀ ਕਰਣੀ ਨਾਨਕ ਨਾਮ ਸੰਤੋਖੀਆ ਰਾਤੇ ਹਾਰ ਚਰਣੀ ਸਲਵਾਸਾ ਮਹੱਲਾ ਪਹਿਲਾ ਕੇਤਾ ਆਖਣ ਆਖੀਐ ਤਾਂ ਕਿ ਅੰਤ ਨਾ ਜਾਣਾ ਮੈਂ ਧਰਿਆ ਧਾਰ ਏਕ ਤੂੰ ਮੈਂ ਤਾਣ ਸਤਾਇਣਾ ਨਾਨਕ ਕੀ ਅਰਦਾਸ ਹੈ ਸਚ ਨਾਮ ਸੁਹਿਲਾ ਆਪ ਗਿਆ ਸੂਝੀ ਪਈ ਗੁਰ ਸ਼ਬਦੀ ਮੇਲਾ ਰਹਾਉ ਹੋ ਮੈਂ ਗਰਭ ਵੰਜ ਗਵਾਈਐ ਪਾਈਐ ਵਿਚਾਰੂ ਸਾਹਿਬ ਸਿਉ ਮਨ ਮਨ ਆਉਂਦੀ ਸਾਚ ਧਾਰ ਅਹਿਨਸ ਨਾਮ ਸੰਤੋਖੀਆ ਸੇਵਾ ਸਚ ਪਸਾਈ ਜਾਂ ਤਾਂ ਕਉ ਬਿਘਨ ਨਾ ਲਾ ਗਈ ਹਾਂ ਚੱਲ ਹੁਕਮ ਰਜਾਈ ਜੋ ਚੱਲੈ ਸੋ ਪਵੈ ਖਜ਼ਾਨੈ ਖੋਟੇ ਠਾਬਰ ਨਾ ਪਾਏ ਨੀ ਰਲੇ ਜੂਠਾ ਨੈ ਨਿਤ ਨਿਤ ਖਰਾ ਸੰਭਾਲੀਐ ਸੱਚ ਸੌਦਾ ਪਾਈਐ ਖੋਟੇ ਨਦਰ ਨਾ ਆਵਨੀ ਆਲੇ ਅਗਨ ਜਲਾਈਐ ਜਿੰਨੀ ਆਤਮ ਚੀਨਿਆ ਪਰਮਾਤਮਾ ਸੋਈ ਏਕੋ ਅਵ ਅੰਮ੍ਰਿਤ ਬਿਰਖ ਹੈ ਫਲ ਅੰਮ੍ਰਿਤ ਹੋਈ ਅੰਮ੍ਰਿਤ ਫਲ ਜਿੰਨੀ ਚਾਖਿਆ ਸੱਚ ਰਹੇ ਅਗਾਈ ਤਿੰਨਾ ਭਰਮ ਨਾ ਭੇਦ ਹੈ ਹਰ ਰਸਨ ਰਸਾਈ ਹੁਕਮ ਸੰਜੋਗੀ ਆਇਆ ਚੱਲ ਸਦਾ ਰਜਾਈ ਅਵਗੁਣ ਆਰੇ ਗੋ ਕਉ ਗੁਣ ਨਾਨਕ ਹੈ ਸੱਚ ਮਿਲੈ ਵਡਾਈ ਆਸਾ ਮਹੱਲਾ ਪਹਿਲਾ ਮਨ ਰਾਤੋ ਹਰ ਨਾਏ ਸੱਚ ਵਿਖਾਣਿਆ ਲੋਕਾਂ ਦਾ ਕਿਆ ਜਾਈ ਜਾਂ ਤੂੰ ਦਭਾਣਿਆ ਜਾਓ ਲਓ ਜੀਓ ਪ੍ਰਾਣ ਸੱਚ ਧਿਆਈਐ ਲਾਹਾ ਹਰ ਗੁਣ ਗਾਈ ਮਿਲੈ ਸੁਖ ਪਾਈਐ ਰਾਉ ਸੱਚੀ ਤੇਰੀ ਕਾਰ ਦੇ ਦਿਆਲ ਤੂੰ ਹਾਂ ਜੀਵਾਂ ਤੁਧ ਸਲਾਹੇ ਮੈਂ ਟੇਕ ਆਧਾਰ ਤੂੰ ਦਰ ਸੇਵਕ ਦਰਬਾਨ ਦਰਦ ਤੂੰ ਜਾਣਹੀ ਭਗਤ ਤੇਰੀ ਹੈਰਾਨ ਦਰਦ ਗਵਾਵੇ ਦਰਗਾਹ ਨਾਮ ਹਦੂਰ ਗੁਰਮੁਖ ਜਾਣਹੀ ਵੇਲਾ ਬਾਗ ਸੱਚ ਪ੍ਰਵਾਨ ਸ਼ਬਦ ਪਛਾਣ ਸੀ ਸਤ ਸੰਤੋਖ ਕਰ ਭਾਉ ਤੋਸਾ ਹਰ ਨਾਮ ਸੇ ਮਨਹੋਂ ਛੋੜ ਵਿਕਾਰ ਸੱਚਾ ਸੱਚ ਦੇ ਸੱਚੇ ਸੱਚਾ ਨਹੀਂ ਸੱਚਾ ਲਾਇਆ ਆਪੇ ਕਰੇ ਨਿਆਉ ਜੋ ਤਿਸ ਭਾਇਆ ਸੱਚੇ ਸੱਚੀ ਦਾਤ ਦੇ ਦਿਆਲ ਹੈ ਤਿਸ ਸੇਵੀ ਦਿਨ ਰਾਤ ਨਾਮ ਮੂਲ ਹੈ ਤੂੰ ਉਤਮ ਹੋ ਨੀਚ ਸੇਵਕ ਕਾਂਢੀਆ ਨਾਨਕ ਨਦਰ ਕਰੇ ਮਿਲੈ ਸੱਚ ਵਾਂਢੀਆ ਆਸਾ ਮਹੱਲਾ ਪਹਿਲਾ ਆਵਣ ਜਾਣਾ ਕਿਉਂ ਰਹੇ ਕਿਉਂ ਮੇਲਾ ਹੋਈ ਜਨਮ ਮਰਨ ਕਾ ਦੁੱਖ ਕਣੋ ਨਿਤ ਸਹਿਸਾ ਦੋਈ ਬਿਨ ਨਾਵੇ ਕਿਆ ਜੀਵਣਾ ਫਿਟ ਤ੍ਰਿਗ ਚਦਰਾਈ ਸਤਿਗੁਰ ਸਾਧ ਨਾ ਸੇਵਿਆ ਹਰ ਭਗਤ ਨਾ ਪਾਈ ਰਾਉ ਆਵਣ ਜਾਣਾ ਤਾਉ ਰਹੇ ਪਾਈਐ ਗੁਰ ਚਪ ਪੂਰਾ ਰਾਮ ਨਾਮ ਧਨ ਰਾਸ ਦੇ ਬਿਨ ਸਹਿ ਬ੍ਰਹਮ ਪੂਰਾ
ਸਤ ਸੰਤ ਜਨਾ ਕਉ ਮਿਲ ਰਹੇ ਧਨ ਧਨ ਜਸ ਗਾਈ ਆਦਿ ਪੁਰਖ ਪਰੰਪਰਾ ਗੁਰਮੁਖ ਹਾਰ ਪਾਈ ਨਟੂਏ ਸੰਗ ਬਣਾਇਆ ਬਾਜੀ ਸੰਸਾਰਾ ਖਿਨ ਪਾਲ ਬਾਜੀ ਦੇਖੀਐ ਉਜਰਤ ਨਹੀਂ ਬਾਰਾ ਹਉ ਮੈਂ ਚੌਪੜਲ ਖੇਲਣਾ ਝੂਠੇ ਅੰਕਾਰਾ ਸਭ ਜਗ ਹਾਰੈ ਸੋ ਜਣੈ ਗੁਰ ਸ਼ਬਦ ਵਿਚਾਰਾ ਜਿਉ ਅੰਧਲੇ ਹੱਥ ਟੋਹਣੀ ਹਰ ਨਾਮ ਹਮਾਰੈ ਰਾਮ ਨਾਮ ਹਰ ਠੀਕ ਹੈ ਨਿਸ ਦਉ ਤਸਵਾਰੈ ਜਿਉ ਤੂੰ ਰਾਖੈ ਤਿਉ ਰਹਾ ਹਰ ਨਾਮ ਆਧਾਰਾ ਅੰਤ ਸਖਾਈ ਪਾਇਆ ਜਾਨ ਮੁਕਤ ਦੁਆਰਾ ਜਨਮ ਮਰਨ ਦੁਖ ਮਿਟਿਆ ਜਪ ਨਾਮ ਮੁਰਾਰੇ ਨਾਨਕ ਨਾਮ ਨਾ ਵਿਸਰੈ ਪੂਰਾ ਗੁਰ ਤਾਰੇ ਆਸਾ ਮਹੱਲਾ ਤੀਜਾ ਅਸ਼ਟਪਦੀਆਂ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਾਸਤ ਵੇਦ ਸਿਮਰਤ ਸਰ ਤੇਰਾ ਸੁਰ ਸਰੀ ਚਰਨ ਸਮਾਣੀ ਸਾਖਾ ਤੀਨ ਮੂਲ ਮਤ ਰਾਵੈ ਤੂੰ ਤਾਂ ਸਰਬ ਵਿਡਾਣੀ ਤਾਂ ਕਿ ਚਰਨ ਜਪੈ ਜਨ ਨਾਨਕ ਬੋਲੇ ਅੰਮ੍ਰਿਤ ਬਾਣੀ ਰਹਾਉ ਤੇ ਤੀਸ ਕਰੋੜੀ ਦਾਸ ਤੁਮਾਰੀ ਰਿੱਧ ਸਿੱਧ ਪ੍ਰਾਣ ਆਧਾਰੀ ਤਾਂ ਕਿ ਰੂਪ ਨਾ ਜਾਈ ਲਖਣੇ ਕਿਆ ਕਰ ਆਖ ਵਿਚਾਰੀ ਤੀਨ ਗੁਣਾ ਤੇਰੇ ਜੁਗ ਹੀ ਅੰਤਰ ਆਚਾਰੇ ਤੇਰੀਆਂ ਖਾਣੀ ਕਰਮ ਹੋਵੇ ਤਾਂ ਪਰਮ ਪਦ ਪਾਈ ਹੈ ਕਥੇ ਕਥ ਗਾਇਣੀ ਤੂੰ ਕਰਤਾ ਕੀਆ ਸਭ ਤੇਰਾ ਕਿਆ ਕੋ ਕਰੇ ਪੁਰਾਣੀ ਜਾ ਕੋ ਨਦਰ ਕਰੈ ਤੂੰ ਆਪਣੀ ਸਾਈ ਸੱਚ ਸਮਾਣੀ ਨਾਮ ਤੇਰਾ ਸਭ ਕੋਈ ਲੇਤ ਹੈ ਜੇਤੀ ਆਵਣ ਜਾਣੀ ਜਾਂ ਤੁਧ ਭਾਵੈ ਤਾਂ ਗੁਰਮੁਖ ਬੂਝੈ ਹੋਰ ਮਨਮੁਖ ਫਿਰੈ ਆਣੀ ਚਾਰੇ ਵੇਦ ਬ੍ਰਹਮੈ ਕਉ ਦੀਏ ਗਾ ਪੜ ਪਾੜੂ ਕਰੇ ਵਿਚਾਰੀ ਤਾਂ ਕਾ ਹੁਕਮ ਨ ਬੂਝੈ ਬਪੁੜਾ ਨਰਕ ਸੁਰਗ ਅਵਤਾਰੀ ਜੁਗਾਂ ਜੁਗਾਂ ਕੇ ਰਾਜੇ ਕੀਏ ਗਾ ਮਹਿ ਕਰ ਅਵਤਾਰੀ ਤਿੰਨ ਪੀ ਅੰਤ ਨ ਪਾਇਆ ਤਾਂ ਕਾ ਕਿਆ ਕਰ ਆਖ ਵਿਚਾਰੀ ਤੂੰ ਸੱਚਾ ਤੇਰਾ ਸਕੀਆ ਸਭ ਸਾਚਾ ਦੇਹ ਤਨਾ ਮਖਾਣੀ ਜਾ ਕਉ ਸੱਚ ਬੁਝਾ ਮੈਂ ਆਪਣਾ ਸਹਿਜੇ ਨਾਮ ਸੁਮਾਣੀ ਆਸਾ ਮਹੱਲਾ ਤੀਜਾ ਸਤਿਗੁਰ ਹਮਰਾ ਭਰਮ ਗਵਾਇਆ ਹਾਰ ਨਾਮ ਨਿਰੰਜਨ ਮਨ ਵਸਾਇਆ ਸ਼ਬਦ ਚੀਨ ਸਦਾ ਸੁਖ ਪਾਇਆ ਸੁਣ ਮਨ ਮੇਰੇ ਤਟ ਗਿਆ ਨੋ ਦੇਵਣ ਵਾਲਾ ਸਬਦ ਜਾਣੈ ਗੁਰਮੁਖ ਪਾਈਐ ਨਾਮ ਨਿਧਾਨ ਰਹਾਉ ਸਤਿਗੁਰ ਭੇਟੇ ਕੀ ਵਡਿਆਈ ਜਿਨ ਮਮਤਾਗਨ ਤ੍ਰਿਸ਼ਨਾ ਬੁਝਾਈ ਸਹਿਜੇ ਮਾਤਾ ਹਰ ਗੁਣ ਗਾਈ ਬਿਨ ਗੁਰ ਪੂਰੇ ਕੋਈ ਨਾ ਜਾਣੀ ਮਾਇਆ ਮੋਹ ਦੂਜੈ ਲੋਭਾਣੀ ਗੁਰਮੁਖ ਨਾ ਮਿਲੇ ਹਰ ਬਾਣੀ ਗੁਰ ਸੇਵਾ ਤਪਾ ਸਿਰ ਤਾਪ ਸਾਰੂ ਹਰ ਜੀਓ ਮਨ ਵਸੈ ਸਭ ਦੁਖ ਨਵਾ ਵਿਸਾਰਨ ਹਾਰੂ ਦਰ ਸਾਚੈ ਦੀਸੈ ਸਚਿਆਰ ਗੁਰ ਸੇਵਾ ਤੇ ਤਿਰ ਪਵਣ ਸੋ ਜੀ ਹੋਏ ਆਪ ਪਛਾਣ ਹਾਰ ਪਾਵੈ ਸੋਈ ਸਾਚੀ ਬਾਣੀ ਮਹਿਲ ਪ੍ਰਾਪਤ ਹੋਈ ਗੁਰ ਸੇਵਾ ਤੇ ਸਭ ਕੁਲ ਉਧਾਰੇ ਨਿਰਮਲ ਨਾਮ ਰੱਖੇ ਔਰ ਉਤਾਰੇ ਸਾਚੀ ਸੋਭਾ ਸਾਚ ਦੁਆਰੀ ਵਡਭਾਗੀ ਸੇ ਵਡਭਾਗੀ ਜੇ ਗੁਰ ਸੇਵਾ ਲਾਈ ਅੰਦਰ ਭਗਤ ਸੱਚ ਨਾਮ ਲੜਾਈ ਹਨਾਮੇ ਉਧਰੇ ਕੁਲ ਸਵਾਈ ਨਾਨਕ ਸਾਜ ਕਹਿ ਵਿਚਾਰ ਹਰ ਕਾ ਨਾਮ ਰੱਖੋ ਰਧਾਰ ਹਰ ਭਗਤੀ ਰਾਤੀ ਮੁਖ ਦੁਆਰ ਆਸਾ ਮਹੱਲਾ ਤੀਜਾ ਆਸਾ ਆਸ ਕਰੇ ਸਭ ਕੋਈ ਹੁਕਮੈ ਬੂਝੈ ਨਿਰਾਸਾ ਹੋਈ ਆਸਾ ਵਿੱਚ ਸੁੱਤੇ ਕਈ ਲੋਈ ਸੋ ਜਾਗੈ ਜਗਾਵੈ ਸੋਈ ਸਤਿਗੁਰ ਨਾਮ ਬੁਝਾਇਆ ਬਿਨ ਨਾਵੈ ਦੁੱਖ ਨਾ ਜਾਈ ਨਾਮੇ ਤ੍ਰਿਸ਼ਨਾ ਅਗਨ ਬੁਝੈ ਨਾਮ ਮਿਲੈ ਦਸਰ ਜਾਈ ਰਾਉ ਕਲ ਕੀਰਤ ਸ਼ਬਦ ਪਛਾਣ ਇਹਾ ਭਗਤ ਚੁਕੈ ਬਮਾਨ ਸਤਿਗੁਰ ਸੇਵਿਆ ਹੋਵੈ ਪਰਵਾਨ ਜਿਨ ਆਸਾ ਕੀਤੀ ਤਿਸ ਨੂੰ ਜਾਣ ਤਿਸ ਕਿਆ ਦੀਜੈ ਜੇ ਸ਼ਬਦ ਸੁਣਾਈ ਕਰ ਕਿਰਪਾ ਨਾਮ ਮਨ ਵਸਾਈ ਇਹ ਮਨ ਈਸਰ ਦੀਜੈ ਸਾਪ ਗਵਾਈ ਹੁਕਮੈ ਬੂਝੈ ਸਦਾ ਸੁਖ ਪਾਈ ਆਪ ਕਰੀ ਤੈਂ ਆਪ ਕਰਾਈ ਆਪੇ ਗੁਰਮੁਖ ਨਾਮ ਵਸਾਈ ਆਪ ਭੁਲਾਵੇ ਆਪ ਮਾਰਗ ਪਾਈ ਸੱਚੈ ਸ਼ਬਦ ਸੱਚ ਸਮਾਈ ਸੱਚਾ ਸ਼ਬਦ ਸੱਚੀ ਹੈ ਬਾਣੀ ਗੁਰਮੁਖ ਜੁਗ ਜੁਗ ਆਖ ਬਖਾਣੀ ਗੁਰ ਮਨਮੁਖ ਮੋਹ ਪਰਮ ਪਲਾਣੀ ਬਿਨ ਨਾਵੇ ਸਭ ਫਿਰੈ ਬਹੁਰਾਣੀ ਤੀਨ ਭਵਨ ਮੈਂ ਏਕਾ ਮਾਇਆ ਮੂਰਖ ਪੜ ਪੜ ਦੂਜਾ ਭਾਵ ਦਰੜਾਇਆ ਬਹੁ ਕਰਮ ਕਮਾਵੈ ਦੁੱਖ ਸਬਾਇਆ ਸਤਿਗੁਰ ਸੇਵ ਸਦਾ ਸੁਖ ਪਾਇਆ ਅੰਮ੍ਰਿਤ ਮਿੱਠਾ ਸ਼ਬਦ ਵਿਚਾਰੂ ਅਣਦਨ ਭੋਗੇ ਹੋ ਮੈਂ ਮਾਰੂ ਸਹਿਜ ਆਨੰਦ ਕਿਰਪਾ ਧਾਰੂ ਨਾਨਕ ਨਾਮ ਰਤੇ ਸਦਾ ਸੱਚ ਜ ਪਿਆਰ ਹਰ ਜਪ ਪੜੀਐ ਹੈ ਗੁਰ ਸ਼ਬਦ ਵਿਚਾਰ ਹਰ ਜਪ ਪੜੀਐ ਹੋ ਮੈਂ ਮਾਰ ਹਰ ਜਪ ਭਾਏ ਸੱਚ ਪਿਆਰ ਨਾਨਕ ਨਾਮ ਗੁਰਮਤੁਰ ਧਾਰ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਆਸਾ ਮਹੱਲਾ ਤੀਜਾ ਅਸ਼ਟਪਦੀਆਂ ਘਰ ਅੱਠਵਾਂ ਕਾਫੀ ਗੁਰ ਤੇ ਸ਼ਾਂਤ ਉਪਜੈ ਜਿਨ ਤ੍ਰਿਸ਼ਨਾ ਅਗਨ ਪੁਜਾ।

ਕੋਈ ਪੂਰਾ ਸਤਿਗੁਰ ਦਾ ਮਿਲੈ ਜਾਂ ਨਦਰ ਕਰੇ ਈਪ ਕਰੇ ਦੁੱਖ ਪਾਪ ਸਭ ਕਟੀਆ ਨ ਕਟੀਆਂ ਫਿਰ ਦੁੱਖ ਵਿਘਨ ਨਾ ਹੋਈ ਆਪਣੇ ਹੱਥ ਵਡਿਆਈਆਂ ਦੇ ਨਾਮੇ ਲਾਈ ਨਾਨਕ ਨਾਮ ਨਿਧਾਨ ਮਨ ਵਸਿਆ ਵਡਿਆਈ ਪਾਈ ਆਸਾ ਮਹੱਲਾ ਤੀਜਾ ਸੁਣ ਮਨ ਮਨ ਵਸਾਏ ਤੂੰ ਆਪੇ ਆਏ ਮਿਲੇ ਮਾਏ ਮੇਰੇ ਭਾਈ ਰੰਜਨ ਸੱਚੇ ਭਗਤ ਕਰ ਸੱਚੇ ਜਤ ਲਾਈ ਏਕੋ ਨਾਮ ਧਿਆਏ ਤੂੰ ਸੁਖ ਪਾਵੈ ਮੇਰੇ ਭਾਈ ਹੋਮਾ ਦੂਜਾ ਦੂਰ ਕਰ ਵੱਡੀ ਵਡਿਆਈ ਰਹਾਉ ਇਸ ਭਗਤੀ ਨੂੰ ਸੁਰ ਨਰ ਮੁੰਜਨ ਲੋਚ ਦੇ ਬਿਨ ਸਤਿਗੁਰ ਪਾਈ ਨਾ ਜਾਏ ਪੰਡਿਤ ਪੜ੍ਹਦੇ ਜੋਤ ਕੀ ਦਿਨ ਬੂਝ ਨਾ ਪਾਏ ਆਪੇ ਥੈ ਸਭ ਰੱਖਿਓ ਨ ਕੈਸੇ ਕਹਿਣ ਨਾ ਜਾਈ ਆਪੇ ਦੇਹ ਸੁਪਾਈਐ ਗੁਰ ਬੂਝ ਵਜਾਈ ਸਾ ਜੀ ਜੰਤ ਸਭ ਤੇ ਸਦੇ ਸਭਨਾ ਕਾ ਸੋਈ ਮੰਦਾ ਕਿਸ ਨੂੰ ਆਖੀਐ ਜੇ ਦੂਜਾ ਹੋਈ ਏਕੋ ਹੁਕਮ ਵਰਤਦਾ ਕਰੇ ਸਿਰ ਕਾਰ ਆਪ ਬਹਾਲੀ ਦਿੱਤੀ ਅਨ ਅੰਤਰ ਲੋਭ ਵਿਕਾਰਾ ਇੱਕ ਆਪੇ ਗੁਰਮੁਖ ਕੀਤੀ ਅਨ ਬੂਝਣ ਵਿਚਾਰਾ ਭਗਤ ਭੀ ਉਹਨਾਂ ਨੂੰ ਬਖਸ਼ੇ ਅਨ ਅੰਤਰ ਭੰਡਾਰਾ ਗਿਆਨੀਆਂ ਨੂੰ ਸਭ ਸੱਚ ਹੈ ਸੱਚ ਸੂਝੀ ਹੋਈ ਆਵੇ ਭੁਲਾਏ ਉਨ ਕਿਸੇ ਦੇ ਨਾ ਭੁੱਲਣੀ ਸੱਚ ਜਾਣ ਸੋਈ ਘਰ ਮਹੇ ਪੰਚ ਵਰਤਦੇ ਪੰਚੇ ਵਿਚਾਰੀ ਨਾਨਕ ਬਿਨ ਸਤਿਗੁਰ ਵਸ ਨ ਆਵਈ ਨਾਮ ਹੁਮੈ ਮਾਰੀ ਆਸਾ ਮਹੱਲਾ ਤੀਜਾ ਘਰੇ ਅੰਦਰ ਸਭ ਵਾਤ ਹੈ ਬਾਹਰ ਕਿਸ ਨਾਹੀ ਗੁਰ ਪ੍ਰਸਾਦੀ ਪਾਈਐ ਅੰਤਰ ਕਪਟ ਖੁਲਾਈ ਸਤਿਗੁਰ ਤੇ ਹਰ ਪਾਈਐ ਭਾਈ ਅੰਤਰ ਨਾਮ ਨਿਧਾਨ ਹੈ ਪੂਰੇ ਸਤਿਗੁਰ ਦੀ ਆ ਦਿਖਾਈ ਰਹਾਉ ਹਰ ਕਾ ਗਾਹਕ ਹੋਵੈ ਸੋ ਲੈ ਆਪਾਈ ਰਤਨ ਪਿਚਾਰਾ ਅੰਦਰ ਖੁੱਲੈ ਦਿਬ ਦਿਸ਼ਟ ਦੇਖੈ ਮੁਕਤ ਭੰਡਾਰਾ ਅੰਤਰ ਮਹਿਲ ਅਨੇਕ ਹੈ ਜੀਉ ਗੜੇ ਬਿਸੇਰਾ ਮਨ ਚੰਦਿਆਂ ਫੁੱਲ ਪਾਏ ਸੀ ਸਭ ਫਿਰ ਹੋਏ ਨਾ ਫੇਰਾ ਪਾਰਖੀਆਂ ਵੱਥ ਸੰਭਾਲ ਲਈ ਗੁਰ ਸੂਝੀ ਹੋਈ ਨਾਮ ਸੰਭਾਲ ਨਾਮ ਪਦਾਰਥ ਅਮਲ ਸਾ ਗੁਰਮੁਖ ਪਾਵੈ ਕੋਈ ਬਾਹਰ ਭਾਲੇ ਸੋ ਕਿਆ ਕਹੇ ਵੱਥ ਘਰੇ ਅੰਦਰ ਪਾਈ ਪਰਮੇ ਭੂਲਾ ਸਭ ਜੱਗ ਫਿਰੈ ਮਨੁੱਖ ਪਤ ਗਵਾਈ ਦਰ ਘਰ ਛੋਡੇ ਆਪਣਾ ਪਾਰ ਕਰ ਜੂਠਾ ਜਾਈ ਚੋਰੇ ਵਾਂਗੂ ਪਕੜੀਐ ਬਿਨ ਨਾਵੈ ਚੋਟਾ ਖਾਈ ਜਿੰਨੀ ਕਰਜਾ ਤਾ ਆਪਣਾ ਸੇ ਸੁਖੀਏ ਭਾਈ ਅੰਤਰ ਬ੍ਰਹਮ ਪਛਾਣਿਆ ਗੁਰ ਕੀ ਵਡਿਆਈ ਆਪੇ ਦਾਨ ਕਰੇ ਕਿਸ ਆਖੀਐ ਆਪੇ ਦੇਸ ਬੁਝਾਈ ਨਾਨਕ ਨਾਮ ਧਿਆਏ ਤੂੰ ਦਰ ਸੱਚੈ ਸੁਭਾ ਪਾਈ ਆਸਾ ਮਹੱਲਾ ਤੀਜਾ ਆਪੇ ਆਪ ਪਛਾਣਿਆ ਸਾਧ ਮਿੱਠਾ ਭਾਈ ਹਾਰ ਰਾਸ ਜਾਖਿਆ ਮੁਕਤ ਭਏ ਜਿਨ੍ਹਾਂ ਸੱਚ ਉਹ ਪਾਈ ਹਰ ਜੀਉ ਨਿਰਮਲ ਨਿਰਮਲਾ ਨਿਰਮਲ ਮਨ ਵਸਤਾ ਗੁਰਮਤੀ ਸਾ ਲਾਈਐ ਵਿਖਿਆ ਮਾਹੀ ਉਦਾਸਾ ਬੈਨ ਸ਼ਬਦ ਆਪਣਾ ਜਾਪਈ ਸਭ ਅੰਧੀ ਪਾਈ ਗੁਰਮਤੀ ਘਟ ਜਾਣਨਾ ਨਾਮ ਅੰਤ ਸਿਖਾਈ ਨਾਮੇ ਹੀ ਨਾਮ ਵਰਤ ਵਰਤ ਵਰਤਦੇ ਨਾਮੇ ਵਰਤਾਰਾ ਅੰਤਰ ਨਾਮ ਮੁੱਖ ਹੈ ਨਾਮ ਹੈ ਨਾਮੇ ਸ਼ਬਦ ਵਿਚਾਰਾ ਨਾਮ ਸੁਣੀਐ ਨਾਮ ਮੰਨੀਐ ਨਾਮੇ ਵਡਿਆਈ ਨਾਮ ਸਲਾਹੀ ਸਦਾ ਸਦਾ ਨਾਮੇ ਮਹਿਲ ਪਾਈ ਨਾਮੇ ਹੀ ਘਟ ਜਾਣਨਾ ਨਾਮੇ ਸੁਭਾ ਪਾਈ ਨਾਮੇ ਹੀ ਸੁਖ ਉਪਜੈ ਨਾਮੇ ਬੜ ਸਰਣ ਆਈ ਬਿਨ ਨਾਵੈ ਕੋਈ ਨਾ ਮੰਨੀਐ ਮਨਮੁਖ ਪਤ ਉਗਵਾਈ ਜਮਪੁਰ ਬਾਧੇ ਮਾਰੀਐ ਬਿਰਥਾ ਜਨਮ ਗਵਾਈ ਨਾਮੇ ਕੀ ਸਭ ਸੇਵਾ ਕਰੇ ਗੁਰਮੁਖ ਨਾਮ ਉਜਾਈ ਨਾਮੋ ਹੀ ਨਾਮ ਮੰਨੀਐ ਨਾਮੇ ਵਡਿਆਈ ਜਿਸਨੋ ਦੇਵੈ ਤਿਸ ਮਿਲੈ ਗੁਰਮਤੀ ਨਾਮ ਬੁਝਾਈ ਨਾਨਕ ਸਭ ਕਿਸ ਨਾਵੈ ਕੈ ਵਸ ਹੈ ਪੂਰੇ ਭਾਗ ਕੋ ਪਾਈ ਆਸਾ ਮਹੱਲਾ ਤੀਜਾ ਦੁਹਾਗਣੀ ਮਹਿਲ ਨਾ ਪਾਇਣੀ ਨਾ ਜਾਣਨ ਬਿਰਕਾ ਸੁਆਊ ਫਿੱਕਾ ਬੋਲੇ ਨਾ ਨਿਵੈ ਦੂਜਾ ਭਾਉ ਸੁਆਊ ਇਹ ਮਨੁਆ ਕਿਉਂ ਕਰ ਵਸਿਆ ਵੈ ਗੁਰਪ੍ਰਸਾਦੀ ਠਾਕੀ ਹੈ ਗਿਆਨਮਤੀ ਕਰਿਆ ਵੈ ਰਾਓ ਸੁਹਾਗਣੀ ਆਪ ਸਵਾਰੀਓ ਨ ਲਾਈ ਪ੍ਰੇਮ ਪਿਆਰੂ ਸਤਿਗੁਰ ਕਹਿ ਭਾਣੇ ਚਲਦੀਆਂ ਨਾਮੇ ਸਹਿ ਸਿੰਗਾਰੂ ਸਦਾ ਰਾਵਹੇ ਪਿਰ ਆਪਣਾ ਸੱਚੀ ਸੇ ਸੁਭਾਈ ਪਿਰ ਕਹਿ ਪਿਰ ਪ੍ਰੇਮ ਮੋਹੀਆ ਮਿਲ ਪ੍ਰੀਤਮ ਸੁਖ ਪਾਈ ਗਿਆਨ ਪਦਾ ਅਪਾਰ ਸਿੰਗਾਰ ਹੈ ਸੁਭਵੰਤੀ ਨਾਰ ਸਾ ਸਬਰਾਈ ਸੁੰਦਰੀ ਪਿਰ ਕਹਿਤ ਪਿਆ ਪਿਆਰ ਸਦਾ ਸੁਹਾਗਣੀ ਵਿੱਚ ਰੰਗ ਰੱਖਿਓ ਸੱਚੇ ਲਖ ਅਪਾਰ ਸਤਿਗੁਰ ਸੇਵਨ ਆਪਣਾ ਸੱਚੇ ਭਾਈ ਪਿਆਰ।

ਵਚਨਾ ਮਨਦਾਨ ਹੈ ਪਾਈਐ ਗੁਰ ਕਹੇਤ ਅਪਾਰ ਮਹੱਲਾ ਆਸਾ ਮਹੱਲਾ ਤੀਜਾ ਸਚ ਰਤੀਆਂ ਸੁਹਾਗਣੀ ਜਿਨ੍ਹਾਂ ਗੁਰ ਕਹੇ ਸ਼ਬਦ ਸ਼ਿੰਗਾਰ ਘਰ ਹੀ ਸੋਭਰ ਪਾਇਆ ਸੱਚਾ ਸ਼ਬਦ ਵਿਸ ਵਿਚਾਰ ਅਵਗੁਣ ਗੁਣੀ ਬਖਸ਼ਾਇਆ ਹਰ ਸਿਉਂ ਲਿਵਲਾਈ ਹਰ ਵਾਰ ਪਾਇਆ ਕਾਮਣੀ ਗੁਰ ਮੇਲ ਮਲਾਈ ਰਹਾਉ ਇੱਕ ਪਿਰ ਹਦੂਰ ਨਾ ਜਾਣਨੀ ਦੂਜੇ ਭਰਮ ਭੁਲਾਏ ਕਿਉਂ ਪਾਇਨ ਡੁਹਾਗਣੀ ਦੁਖੀ ਰਹਿਣ ਵਿਆਏ ਜਿਨ ਕੈ ਮਨ ਸੱਚ ਵਸਿਆ ਸੱਚੀ ਕਰ ਕਮਾਏ ਨੰਦਨ ਨਸੀਬੈ ਸਹਿਜ ਸਿਉਂ ਸੱਚੇ ਸਿਉਂ ਸੱਚੇ ਮਨ ਸਮਾਈ ਦੁਹਾਗਣੀ ਮੈਂ ਭਰਮ ਭੁਲਾਈਆ ਕੂੜ ਬੋਲ ਵਿਖ ਖਾਈ ਫਿਰ ਨਾ ਜਾਣਨ ਆਪਣਾ ਸੁਨੀ ਸੇਜ ਦੁੱਖ ਪਾਏ ਸੱਚਾ ਸਾਹਿਬ ਇੱਕ ਹੈ ਮਤ ਮਾਨ ਭਰਮ ਭੁਲਾਏ ਗੁਰਪੂਛ ਸੇਵਾ ਕਰਹੈ ਸੱਚ ਨਿਰਮਲ ਮਨ ਵਸਾਏ ਸੁਹਾਗਣੀ ਸਦਾ ਫਿਰ ਪਾਇਆ ਹਉਮੈ ਆਪ ਗਵਾਈ ਫਿਰ ਸੇਤੀ ਅਨ ਦਿਨ ਗਹਿ ਰਹੀ ਸੱਚੀ ਸੇਜ ਸੁਖ ਪਾਈ ਮੇਰੀ ਮੇਰੀ ਕਰ ਗਈ ਪੱਲੇ ਕਿਛ ਨਾ ਪਾਈ ਮਹਿਲ ਨਾਹੀਂ ਡੁਹਾਗਣੀ ਅੰਤ ਗਈ ਬਸਦਾਈ ਸੋ ਫਿਰ ਮੇਰਾ ਇੱਕ ਹੈ ਇੱਕ ਸਿਉਂ ਲਿਵਲਾਈ ਨਾਨਕ ਸੇ ਜੇ ਸੁਖ ਲੋੜੇ ਕਾਮਣੀ ਹਰ ਕਾ ਨਾਮ ਮਨ ਵਸਾਏ ਆਸਾ ਮਹੱਲਾ ਤੀਜਾ ਅੰਮ੍ਰਿਤ ਜਿਨਾ ਚਖਾਇਓ ਨ ਰਾਸ ਆਇਆ ਸਹਿਜ ਸੁਭਾਏ ਸੱਚਾ ਵੇ ਪਰਵਾਹ ਹੈ ਤਿਸਨੋ ਚਲਣਾ ਤਮਾਏ ਅੰਤ ਅੰਮ੍ਰਿਤ ਸੱਚਾ ਵਰਸਦਾ ਗੁਰਮੁਖਾਂ ਮੁਖ ਪਾਏ ਮਾਨ ਸਦਾ ਹਰਿਆਵਲਾ ਸਹਿਜੇ ਹਰ ਗੁਣ ਗਾਈ ਰਾਓ ਮਨਮੁਖ ਸਦਾ ਦੁਹਾਗਣੀ ਹਾਂ ਦਰ ਖੜੀਆਂ ਬਿਲ ਲਾਏ ਜਿਨ੍ਹਾਂ ਬਿਰਕਾ ਸਵਾਦ ਨ ਆਇਓ ਸੇ ਜਿਉ ਧੁਰ ਲਯਨ ਸੋ ਕਮਾਏ ਗੁਰਮੁਖ ਬੀਜੈ ਸਚ ਜਮੈ ਸਚ ਨਾਮ ਵਪਾਰੂ ਜੋ ਇਤ ਲਾਹੇ ਲਾਹੇ ਅਨ ਭਗਤੀ ਦੇ ਭੰਡਾਰੂ ਗੁਰਮੁਖ ਸਦਾ ਸੁਹਾਗਣੀ ਭੈ ਭਗਤ ਸਿੰਘਾਰੂ ਅਣਦਨ ਰਾਵੈ ਪਿਰ ਆਪਣਾ ਸਚ ਰੱਖੈ ਉਰਤਾਰੂ ਜਿਨ੍ਹਾਂ ਪਿਰ ਰਾਵਿਆ ਪਿਰ ਆਪਣਾ ਤਿਨਾ ਵਿਟੋਂ ਬਲ ਜਾਊ ਸਦਾ ਪਿਰ ਕੈ ਰੰਗ ਸੰਗ ਰਹਾਂ ਵਿਚੋਂ ਆਪ ਗਵਾਏ ਤਾਨ ਮਾਨ ਸੀਤਲ ਮੁਖ ਉਜਲੇ ਪਿਰ ਕੈ ਭਾਈ ਪਿਆਰ ਸੇਜ ਸੁਖਾਲੀ ਪਿਰ ਲਵੈ ਹੋਮੈ ਤ੍ਰਿਸ਼ਨਾ ਮਾਰੂ ਕਰ ਕਿਰਪਾ ਘਰ ਆਇਆ ਗੁਰ ਕਹੇ ਤਪਾਰ ਵਰ ਪਾਇਆ ਸੁਹਾਗਣੀ ਕੇਵਲ ਏਕ ਮੁਰਾਰੂ ਸਭੇ ਗੁਣਾ ਬਖਸ਼ਾਏ ਲਇਓ ਨ ਮੇਲੇ ਮਿਲਣ ਹਾਰੂ ਨਾਨਕ ਆਖਣ ਆਖੀਐ ਜੇ ਸੁਣ ਧਰੇ ਪਿਆਰ ਆਸਾ ਮਹੱਲਾ ਤੀਜਾ ਸਤਿਗੁਰ ਤੇ ਗੁਣ ਉਪਜੈ ਜਾਂ ਪ੍ਰਭ ਮਿਲੈ ਸੋ ਏ ਨਾ ਸਹਿਜੇ ਨਾਮ ਧਿਆਈਐ ਗਿਆਨ ਪ੍ਰਗਟ ਹੋਏ ਏ ਮਨ ਮਤ ਜਾਣੈ ਹਰ ਦੂਰ ਹੈ ਜਾਂ ਦੂਰ ਹੈ ਸਦਾ ਵੇਖ ਦੂਰ ਸਦ ਸੁਣਦਾ ਸਦ ਵੇਖਦਾ ਸ਼ਬਦ ਰਹਿਆ ਭਰਪੂਰ ਰਹਾਉ ਗੁਰਮੁਖ ਆਪ ਜਣਾ ਪਛਾਣਿਆ ਤਿੰਨੀ ਇੱਕ ਮਨ ਧਿਆਇਆ ਸਦਾ ਰਵੇ ਪਿਰ ਆਪਣਾ ਸੱਚੇ ਸੁਨਾਮ ਸੁਖ ਪਾਇਆ ਈ ਮਨ ਤੇਰਾ ਕੋ ਨਹੀਂ ਕਰ ਵੇਖ ਧਿਆਇਆ ਕਰ ਵੇਖ ਸ਼ਬਦ ਵਿਚਾਰ ਹਰ ਸਰਣਾਈ ਭੱਜ ਪਾਓ ਪਾਇਨ ਮੁਖ ਦੁਆਰ ਸ਼ਬਦ ਸੁਣੀਐ ਸ਼ਬਦ ਵੀ ਜੀਐ ਸੱਚ ਰਹੇ ਲਿਵਲਾਈ ਸ਼ਬਦ ਹੁਮੈ ਮਾਰੀਐ ਮਹਿਲ ਸੁਖ ਸੱਚੇ ਮਹਿਲ ਸੁਖ ਪਾਈ ਯੁਗ ਮਹਿ ਇਸ ਯੁਗ ਮਹਿ ਸੋਭਾ ਨਾਮ ਕੀ ਬਿਨ ਨਾਵੇ ਸੋਭ ਨਾ ਹੋਈ ਮਾਇਆ ਕੀ ਸੋਭਾ ਚਾਰ ਦਿਹਾੜੇ ਜਾਂਦੀ ਬਿਲਮ ਨਾ ਹੋਈ ਜਿੰਨੀ ਨਾਮ ਵਿਸਾਰਿਆ ਸੀ ਮੂਏ ਮਰ ਜਾਹੇ ਹਰ ਰਾਸ ਸਾਧ ਨਾ ਪਾਇਓ ਸਾਧਨ ਆਇਓ ਵਿਸ਼ਟਾ ਮਾਹੀ ਸਮਾਈ ਇੱਕ ਆਪ ਬਖਸ਼ ਮਿਲਾਈ ਅਨੂ ਅੰਦਰੋਂ ਅੰਦਰ ਨਾ ਮਿਲਾਈ ਸੱਚ ਕਮਾਵੇ ਸੱਚ ਰਹੀ ਸੱਚੇ ਸੱਚ ਕਮਾ ਸਮਾਹੀ ਬਿਨ ਸ਼ਬਦ ਸੁਣੀਐ ਨਾ ਦੇਖੀਐ ਜਗ ਬੋਲਾ ਅੰਨਾ ਪਰਮਾਈ ਬਿਨ ਨਾਵੇ ਦੁੱਖ ਫਿਰ ਅਪਾਏ ਸੀ ਨਾਮ ਮਿਲੈ ਤਿਸਰ ਜਾਏ ਜਿਨ ਬਾਣੀ ਸੌਂਚ ਤਲਾਇਆ ਸੇ ਜਾਨ ਨਿਰਮਲ ਪਰਵਾਣੂ ਨਾਨਕ ਨਾਮ ਤਿਨਾ ਕਦੇ ਨਾ ਵਿਸਰੈ ਸੇ ਦਰ ਸੱਚੇ ਜਾਣੂ ਆਸਾ ਮਹੱਲਾ ਤੀਜਾ ਸ਼ਬਦੋ ਹੀ ਭਗਤ ਜਾਪਦੇ ਜਿਨ ਕੀ ਬਾਣੀ ਸੱਚੀ ਹੋਏ ਵਿੱਚੋਂ ਆਪ ਗਿਆ ਨਾ ਮੰਨਿਆ ਸੱਚ ਮਿਲਾਵਾ ਹੋਏ ਹਰ ਹਰ ਨਾਮ ਜਨ ਕੀ ਪਤ ਹੋਏ ਫਸਫਲ ਦਿਨਾ ਕਾ ਜਨਮ ਹੈ ਤਿੰਨ ਮਨ ਹੈ ਸਭ ਕੋਈ ਰਹਾਉ ਹਉਮੈ ਮੇਰਾ ਜਾਤ ਹੈ ਅਤ ਕ੍ਰੋਧ ਅਭਿਮਾਨ ਸ਼ਬਦ ਮਰੇ ਤਾਂ ਜਾਤ ਜਾਏ ਜੋਤੀ ਜੋਤ ਮਿਲੈ ਭਗਵਾਨ ਪੂਰਾ ਸਤਿਗੁਰ ਭੇਟਿਆ ਸਫਲ ਜਨਮ ਹਮਾਰਾ ਨਾਮ ਮਿਲੈ ਨਵੈ ਨਿਧ ਪਾਇਆ ਭਰੇ ਅਖੁੱਟ ਭੰਡਾਰਾ ਆਵੈ।

ਨਾਨਕ ਦੇਵ ਆਸਾ ਵਰੀ ਮਹੱਲਾ ਪੰਜਵਾਂ ਕਰ ਤੀਜਾ ਏਕ ਓਅੰਕਾਰ ਸਤਿਗੁਰ ਪ੍ਰਸਾਦ ਮੇਰੇ ਮਨ ਹਰ ਸਿਉ ਲਾਗੀ ਪ੍ਰੀਤ ਭਵਜਲ ਹਰ ਸਾਧ ਸੰਗ ਹਰ ਹਰ ਜਪਤ ਨਿਰਮਲ ਸਾਚੀ ਰੀਤ ਰਹਾਉ ਦਰਸ਼ਨ ਕੀ ਪਿਆਸ ਕਰਨੀ ਚਿਤਵਤ ਅਨਕ ਪ੍ਰਕਾਰ ਕਰੋ ਅਨਗ੍ਰਹ ਪਾਰ ਬ੍ਰਹਮ ਹਾਰ ਕਿਰਪਾ ਧਾਰ ਮੁਰਾਰ ਮਨ ਪਰਦੇਸੀ ਆਇਆ ਮਿਲਿਓ ਸਾਧ ਕੈ ਸੰਗ ਜਿਸ ਵਖਰ ਕੋ ਚਾਹਤਾ ਸੋ ਪਾਇਓ ਨਾਮੈ ਰੰਗ ਮੁਜੇਤੇ ਮਾਇਆ ਰੰਗ ਰਸ ਬਿਨਸ ਜਾਹੀ ਖਿਨ ਮਾਹੀ ਭਗਤ ਤੇਰੇ ਰਤੇ ਤੇਰੇ ਨਾਮ ਸਿਉ ਪਾਇਓ ਨਾਮ ਹੈ ਸੁਖ ਪੁੰਚੋ ਸਭ ਠਾਈ ਸਭ ਜਗ ਚਲ ਤਉ ਪੇਖੀਐ ਨਿਚਲ ਹਰ ਕੋ ਨਾਉ ਕਰ ਮਿਤਰਾਈ ਸਾਧ ਸਿਉ ਨਿਚਲ ਪਾਵੈ ਥਾਉ ਮੀਤ ਸਾਜਨ ਸੁਤ ਬੰਧਤਾ ਬੰਧ ਪਾ ਤੂੰ ਹੋਤ ਨਾ ਸਾ ਕੋ ਹੋਤ ਨਾ ਸਾਥ ਇਕ ਨਿਬਾਹੂ ਰਾਮ ਨਾਮ ਦੀਨਾ ਕਾ ਪ੍ਰਭਨਾਥ ਚਰਨ ਕਮਲ ਬੋਥ ਭਏ ਲਾਗ ਸਾਗਰ ਤਰਿਓ ਕੇ ਤੇ ਭੇਟਿਓ ਪੂਰਾ ਸਤਿਗੁਰੂ ਸਾਚਾ ਪ੍ਰਭ ਸੋਨੇ ਸਾਧ ਤੇਰੇ ਕੀ ਜਾਚਨਾ ਵਿਸਰਨਾ ਸਾਸ ਗਿਰਾਸ ਜੋਤ ਸੁਭ ਜੋਤ ਪਾਵੈ ਸੁ ਭਲਾ ਤੇਰੇ ਭਾਣੇ ਕਾਰਜ ਰਾਸ ਸੁਖ ਸਾਗਰ ਪ੍ਰੀਤਮ ਮਿਲੈ ਉਪਜੈ ਮਹਾ ਆਨੰਦ ਕਉ ਨਾਨਕ ਸਭ ਜਾ ਦੁਖ ਬਿਮਟੇ ਪ੍ਰਭ ਭੇਟੇ ਪਰਮਾਨੰਦ ਆਸਾ ਮਹੱਲਾ ਪੰਜਵਾਂ ਬਿਰਹੜੀ ਘਰ ਚੌਥਾ ਸ਼ੰਤਾਂ ਕੀ ਜਾਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਰ ਬ੍ਰਹਮ ਪ੍ਰਭ ਧਿਅ ਸਿਮਰੀਐ ਪਿਆਰੇ ਦਰਸ਼ਨ ਕਉ ਬਲ ਜਾਉ ਜੇ ਸਿਮਰਤ ਦੁਖ ਬਿਸਰੈ ਪਿਆਰੀ ਸੋ ਕਿਉਂ ਤਜਣਾ ਜਾਈ ਹੇ ਤਨ ਵਿੱਚ ਹੀ ਸੰਤ ਪੈ ਪਿਆਰੀ ਪ੍ਰੀਤਮ ਦੀ ਮਿਲਾਈ ਸੁਖ ਸਾਗਰ ਬਿਖ ਆ ਕੇ ਬੀ ਕੇ ਤਾਜ ਛੋੜੇ ਮੇਰੀ ਮਾਏ ਕਾਮ ਕ੍ਰੋਧ ਲੋਭ ਤਜ ਗਏ ਪਿਆਰੀ ਸਤਿਗੁਰ ਚਰਨੀ ਪਾਏ ਜੋ ਜਨ ਰਾਤੇ ਰਾਮ ਸਿਉ ਪਿਆਰੇ ਅੰਤ ਨ ਕਾਹੂ ਜਾਈ ਹਰ ਰਸ ਜਿਨੀ ਚਾਖਿਆ ਪਿਆਰੇ ਤ੍ਰਿਪਤ ਰਹੀ ਅਗਾਈ ਅੰਚਲ ਗਇਆ ਸਾਧਕਾ ਨਾਨਕ ਪੈ ਸਾਗਰ ਪਾਰ ਪਰਾਈ ਜਨਮ ਮਰਨ ਦੁੱਖ ਕੱਟੀਐ ਪਿਆਰੀ ਜਬ ਭੇਟੈ ਹਰ ਰਾਈ ਸੁੰਦਰ ਸੁਗੜ ਸੁਜਾਨ ਪ੍ਰਭ ਮੇਰਾ ਜੀਵਨ ਦਰਸ ਦਿਖਾਏ ਜੋ ਜੀ ਤੁਝਤੇ ਬੀਸਰੈ ਪਿਆਰੀ ਜਨਮ ਮਰਹੈ ਬਿਖ ਖਾਏ ਜਿਸ ਤੂੰ ਮਿਲੈ ਸੋ ਮਿਲੈ ਪਿਆਰੀ ਤਿਸ ਕੈ ਲਾਗੋ ਪਾਏ ਸੋ ਜੋ ਸੁਖ ਦਰਸ਼ਨ ਪੇਖਤੇ ਪਿਆਰੀ ਮੁਖਤੀ ਕਹਿਣ ਨਾ ਜਾਏ ਸਾਚੀ ਪ੍ਰੀਤ ਨਾ ਟੁੱਟੇ ਪਿਆਰੇ ਜੁਗ ਜੁਗ ਰਹੀ ਸਮਾਏ ਜੋ ਤੁਧ ਪਾਵੈ ਸੋ ਭਲਾ ਪਿਆਰੇ ਤੇਰੀ ਅਮਰ ਰਜਾਈ ਨਾਨਕ ਰੰਗ ਰਤੇ ਨਾਰਾਇਣ ਪਿਆਰੇ ਮਾਤੇ ਸਾਹਿਬ ਸੁਭਾਈ ਸਭ ਬਿਰ ਤੁਮ ਹੀ ਜਾਣਤੇ ਪਿਆਰੀ ਕਿਸ ਪੈ ਕਰੋ ਕਹੋ ਸੁਣਾਈ ਤੂੰ ਦਾਤਾ ਜੀਆ ਸਭਨਾ ਕਾ ਦੇਰਾ ਤੇਰਾ ਦਿੱਤਾ ਪੈ ਰੰਖਾਈ ਸੁਖ ਦੁੱਖ ਤੇਰੀ ਆਗਿਆ ਪਿਆਰੀ ਦੂਜੀ ਨਾਹੀ ਜਾਈ ਤੂੰ ਜੋ ਤੂੰ ਕਰਾਈ ਤਿਉਂ ਸੋ ਕਰੀ ਪਿਆਰੀ ਅਵਰ ਕੇਸ ਕਹਿਣ ਨਾ ਕਰਨ ਨਾ ਜਾਈ ਦਿਨ ਰਾਇਣ ਸਭ ਵਿਸੁਹਾਵਣੇ ਪਿਆਰੀ ਜਿਤ ਜਪੀਐ ਹਰ ਨਾਉ ਸਾਈ ਕਾਰ ਕਮਾਵਣੀ ਪਿਆਰੀ ਧੁਰ ਮਸਤਕ ਲਿਖ ਲਖਾਈ ਕੋ ਆਪ ਵਰਤਦਾ ਪਿਆਰੀ ਘਾਟ ਘਾਟ ਰਹਿਆ ਸਮਾਈ ਸੰਸਾਰ ਕੂਪ ਤੇ ਉਧਰਲੈ ਪਿਆਰੀ ਨਾਨਕ ਹਰ ਸਰਣਾਈ ਆਲ ਰਾਗ ਆਸਾ ਮਹੱਲਾ ਪਹਿਲਾ ਪੱਟੀ ਲਿਖੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਸੈ ਸੋਇ ਸ੍ਰੇਠ ਜਨ ਸਾਜੀ ਸਭਨਾ ਸਾਹਿਬ ਏਕ ਭਇਆ ਸੇਵਤ ਰਹੀ ਚਿਤ ਜਿਨ ਕਾ ਲਾਗਾ ਆਇਆ ਦਿਨ ਕਾ ਸਬਲ ਪਾਇਆ ਮਨ ਕਾਹੇ ਭੂਲੇ ਮੂੜ ਮਨਾ ਜਬ ਲੇਖਾ ਦੇਵ ਹੈ ਵੀਰਾ ਤਉ ਪੜਿਆ ਰਾਉ ਏਵੜੀ ਆਦਿ ਪੁਰਖ ਹੈ ਦਾਤਾ ਆਪੇ ਸੱਚਾ ਸੋਈ ਇਨ੍ਹਾਂ ਅਖਰਾਂ ਮਹਿ ਜੋ ਗੁਰਮੁਖ ਬੂਝੈ ਤਿਸ ਸਿਰ ਲੇਖਣਾ ਹੋਈ ਉੜੈ ਉਪਮਾ ਤਾਂ ਕੀ ਕੀ ਜੈ ਜਾ ਕਾ ਅੰਤ ਨਾ ਪਾਇਆ ਸੇਵਾ ਕਰੈ ਸਹੀ ਫਲ ਪਾਵੈ ਜਿੰਨੀ ਸੱਚ ਕਮਾਇਆ ਗਿਆਨ ਬੂਝੈ ਜੇ ਕੋਈ ਪੜਿਆ ਪੰਡਿਤ ਸੋਈ ਸਰਬ ਜੀਆਂ ਮਹਿ ਏਕੋ ਜਾਣੈ ਤਾਂ ਹਉ ਮੈਂ ਕਹਿ ਨਾ ਕੋਈ ਕੱਕਾ ਕੇਸ ਪੁੰਡਰ ਜਬ ਹੋਏ ਵਿਣ ਸਾਬੂਣ ਹੈ ਉਜਲਿਆ ਜਮ ਰਾਜੇ ਕਿਹੇ ਰੂੰ ਆਏ ਮਾਇਆ ਕਹਿ ਸੰਗਲ ਬੰਧ ਲਿਆ ਖੱਖੈ ਖੁੰਦਕਾਰ ਸਾ ਆਲਮ ਓਂਕਾਰ ਖਰੀਦ ਜਿਨ ਖਾਰਚ ਦੀਆ ਬੰਧਨ ਜਾ ਕੇ ਸਭ ਜਗ ਬਾਂਧਿਆ ਅਬਰੀ ਕਾ ਨਹੀਂ ਹੁਕਮ ਪਇਆ ਗੱਗੈ ਗੋਏ ਗਾਏ ਜਿਨ ਛੋਡੀ ਗੱਲੀ ਗੋਬਿੰਦ ਗਰਭ ਭਇਆ ਘਟ ਭਾਂਡੇ ਜਿਨ ਆਵੀ ਸਾਜੀ ਚਾੜਨ ਵਾਹੇ ਤਈ ਕੀਆ ਘੱਗੈ ਕਾਲ ਸੇਵਕ ਜੇ ਕਲ ਸ਼ਬਦ ਗੁਰੂ ਕੈ ਲਾਗ ਰਹੇ ਬੁਰਾ ਭਲਾ ਜੇ ਸਮ ਕਰ ਜਾਣ ਇਨ ਵਿਦ ਸਾਹਿਬ ਰਮਤ ਰਹੇ
चाचा चार वेद जन साजे चारे खानी चार जुगा जुग जुग जुगी खानी भोगी पढ़िया पंडित आप थिया छछा छाया वर्ती सब अंतर तेरा किया भर्म हुआ परम पाए भुलाई अनुआपे तेरा कर्म हुआ तेन गुरु मिलया जजा जान जा मंगत जान जाचै लख चौरासी भीख पवया एको लेवै एको देवै वरना दूजा मैं सुनया सज्जै चूर मरहूं क्या प्राणी जो किसी का देना सो दे रहे आ दे दे हुक्म दे दे वेखै हुक्म चलाए ज्यों जिया कार्य पया नंजा नदर करे जा देखा को दूजा कोई नाहीं एको रब रहया सब अंथाई एक वसया मन माही टट्टा टंच कर क्या प्राणी घड़ी के मोहत के उठ जलना जुआ जन्म न हारो अपना पाज पढ़ो तुम हर शरण ठट्ठा ठंड वर्ती दिन अंतर हर चरणी जैन हर का चित लागा जिनका चित लागा चित लागा सोई जान न सरे तौ प्रसादी सुख पाया गड्ढा डंप करो क्या प्राणी जो किस हुआ सो सब चलना तिसै सरेवो ता सुख पावो सर्ब निरंतर रब रहे आ ढड टाइयो सारे आपे ज्यों तिस पावे तिवै करे कर कर वेखै हुक्म चलाए तिस निस्तारी से निस्तारी जाको नजर करे राणे रमत रह कट अंतर हर गुण गावे सोई हर हर मिलाए आपे आप मिलाए करता बुंद

ਹਰਿ ਨਾਮ ਦੀਆ ਲੀਆ। ਆਇਣ ਆਪ ਘਰੇ ਜਨ ਛੋੜੀ, ਜੋ ਕਿਛ ਕਰਨਾ ਸੋ ਕਰ ਰਹਿਆ, ਕਰੇ ਕਰਾਈ ਸਭ ਕਿਛ ਜਾਣੇ, ਨਾਨਕ ਸਾਹਿ ਰੇਵ ਕਹਿਆ। ਰਾਗ ਆਸਾ ਮਹੱਲਾ ਤੀਜਾ, ਪੱਟੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਇਓ ਅੰਗ ਸਭ ਜਗ ਆਇਆ।

ਉਪਦੇਸ਼ ਸੁਣ ਤੂੰ ਵੇਖਾ ਸਤਿਗੁਰ ਬਾਝੋਂ ਗੁਰ ਨਹੀਂ ਕੋਈ ਨ ਗੁਰੇ ਕਾਹੈ ਨਾਉਂ ਬੁਰਾ ਧੰਦਾ ਤਾਵਤ ਵਰਜ ਰੱਖ ਮੂੜੇ ਅੰਤਰ ਤੇਰੇ ਨਿਧਾਨ ਪਿਆ ਗੁਰਮੁਖ ਹੋਵੇ ਤਾਂ ਹਰ ਰਾਸ ਪਾਏ ਪੀਵੇ ਜੁਗਾਂ ਜੁਗਾਂਤਰ ਖਾਈ ਪਿਆ ਗੱਗੈ ਗੋਬਿੰਦ ਚਿਤ ਕਰ ਮੂੜੇ ਗੱਲੀ ਕਿਨੈ ਨਾ ਪਾਇਆ ਗੁਰ ਕੇ ਚਰਨ ਹਿਰਦੈ ਵਸਾਏ ਮੂੜੇ ਪਿਛਲੇ ਗੁਨਾਹ ਸਭ ਬਖਸ਼ ਲਿਆ ਹਾਹੇ ਹਰ ਕਥਾ ਬੂਝ ਤੂੰ ਮੂੜੇ ਤੂੰ ਸਦਾ ਸੁਖ ਹੋਈ ਮਨਮੁਖ ਪੜੇ ਤੇਤਾ ਦੁੱਖ ਲਾ ਗਈ ਵਿਣ ਸਤਿਗੁਰ ਮੁਕਤ ਨਾ ਹੋਈ

ਨਾਮ ਤੈਨੇ ਬੂਝ ਲਹਿਆ ਤੇਰਾ ਅੰਤ ਨਾ ਜਾਈ ਲਖਿਆ ਕਥ ਨਾ ਜਾਈ ਹਰ ਕਥਿਆ ਨਾਨਕ ਜਿਨ ਕੋ ਸਤਿਗੁਰ ਮਿਲਿਆ ਤਿੰਨ ਕਾ ਲੇਖਾ ਨਿਬੜਿਆ ਰਾਗਾਸਾ ਮਹੱਲਾ ਪਹਿਲਾ ਕਾ ਸ਼ਾਂਤ ਕਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਮੰਦ ਜੋਗਣ ਬਾਲੜੀਏ ਮੇਰਾ ਪੈਰ ਰਲਿਆਲਾ ਰਾਮ ਧਨ ਪੈਰ ਲੇਖਾ ਨੇਕਣਾ ਸਾਸ ਪ੍ਰੀਤ ਦਿਆਲਾ ਰਾਮ ਧਨ ਪ੍ਰਹਿ ਮੇਲਾ ਹੋਏ ਸਵਾਮੀ ਆਪ ਪ੍ਰਭ ਕਿਰਪਾ ਕਰੇ ਸੇਜਾ ਸੁਹਾਵੀ ਸੰਗ ਫਿਰ ਕਹੇ ਸਾਤ ਸਾਰੂ ਅੰਮ੍ਰਿਤ ਭਰੀ ਕਰ ਦਇਆ ਮਇਆ ਦਇਆਲ ਸਾਚੇ ਸ਼ਬਦ ਮਿਲ ਗੁਣ ਗਾਵੋ ਨਾਨਕਾ ਹਰ ਵਾਰ ਵੇ ਦੇਖ ਵਿਗਸੀ ਮੁੰਦ ਮਨ ਵਮਾਹੋ ਮੁੰਦ ਸਹਿਜ ਸਲੋ ਨੜੀਏ ਇੱਕ ਪ੍ਰੇਮ ਬੇਨੰਤੀ ਰਾਮ ਮੈਂ ਮਨ ਤਾਨੂੰ ਹਾਰ ਭਾਵੇ ਪ੍ਰਭ ਹੰਗ ਸੰਗਮ ਰਾਤੀ ਰਾਮ।

ਇਹ ਬੁੱਧ ਪਾਠ ਨਾ ਪਾਈਐ ਬਹੁਤ ਆਈਐ ਭਾਈ ਮਿਲੇ ਮਨ ਭਾਈ ਨਾਨਕ ਠਾਕੁਰ ਮੀਤ ਹਮਾਰੀ ਹਮ ਨਾਹੀਂ ਲੋਕਾਣੀ ਬੁੱਧ ਪਾਠ ਨਾ ਪਾਈਐ ਬਹੁਤ ਆਈਐ ਭਾਈ ਮਿਲੇ ਮਨ ਪਾਣੀ ਨਾਨਕ ਠਾਕੁਰ ਮੀਤ ਹਮਾਰੀ ਹਮ ਨਾਹੀਂ ਲੋਕਾਣੀ ਆਸਾ ਮਹੱਲਾ ਚੌ ਪਹਿਲਾ ਅਨਹਦ ਅਨਹਦ ਵਾਜੇ ਨੁਣ ਚੁਣਕਾਰੇ ਰਾਮ ਮੇਰਾ ਮਨੋ ਮੇਰਾ ਮਨ ਰਾਤਾ ਲਾਲ ਪਿਆਰੇ ਰਾਮ ਅਣ ਦਿਨ ਮੰਮਾ ਰਾਤਾ ਮਨ ਬੈਰਾਗੀ ਲਗੇ ਅਣ ਦਿਨ ਰਾਤਾ ਮਨ ਬੈਰਾਗੀ ਬੈਰਾਗੀ ਸੁਨ ਮੰਡਲ ਕਰ ਪਾਇਆ ਆਦਿ ਪੁਰਖ ਪਰੰਪਰ ਪਿਆਰਾ ਸਤਿਗੁਰ ਲਖ ਲਖਾਇਆ ਆਸਣ ਬੈਸਣ ਫਿਰ ਨਾਰਾਇਣ ਤਿਤ ਮਨ ਰਾਤਾ ਵਿਚਾਰੇ ਨਾਨਕ ਨਾਮ ਰਤੇ ਬੈਰਾਗੀ ਅਨਹਦ ਰੁਣ ਚੁਣਕਾਰੇ।

ਕਰਨਜ ਕਰ ਪਜਾਈਐ ਪਾਈਐ ਗੁਣੀ ਨਿਧਾਨਾ ਅਨੰਤ ਸਾਖਾ ਮਰਮ ਤਿਤ ਸਾਖਾ ਮੂਲ ਪਤ ਨਹੀਂ ਡਾਲੀ ਸਿਰ ਸਭਨਾ ਪਰ ਪਰਧਾਨਾ।

ਨਹੀਂ ਪਾਈ ਹੈ ਨਾਨਕ ਸਹਿਜ ਮਿਲ ਅਡਗ ਜੀਵਨ ਸਤਿਗੁਰ ਬੂਝ ਬੁਝਾਈ ਹੈ ਗੌਰ ਸਾਗਰੋ ਰਤਨਾਗਰ ਤਿਤ ਰਤਨ ਕਨੇਰੇ ਰਾਮ ਕਰਮ ਜਨੋ ਸ਼ਬਦ ਸ਼ਬਦ ਸਰੇ ਨਮਨ ਨਿਰਮਲ ਚੇਰੇ ਰਾਮ ਨਿਰਮਲ ਜਲ ਨਾਈ ਜਾਂ ਪ੍ਰਭਾਈ ਪੰਚ ਮਿਲੇ ਵਿਚਾਰੀ ਕਾਮ ਕ੍ਰੋਧ ਕਪਟ ਬਿਖਿਆ ਤਜ ਸਚ ਨਾਮ ਉਰਤਾਰੀ ਲੋਭ ਹਉਮੈ ਲੋਭ ਲਹਿਰ ਬਨ ਬਨੋ ਹਉਮੈ ਲੋਭ ਲਹਿਰ ਲਭ ਸਾਕੇ ਪਾਏ ਦੀਨ ਦਿਆਲਾ ਨਾਨਕ ਗੁਰ ਸਮਾਨ ਦੇਵ ਸਿੰਘ ਕੋਈ ਕੋਈ ਸਾਚੇ ਗੁਰ ਗੋਪਾਲਾ ਗੁਰਬਾਨ ਬਨੋ।

ਆਜ ਜਗਾਦੀ ਹੈ ਪੀ ਹੋ ਸੀ ਅਵਰ ਨਾ ਅਵਰ ਝੂਠਾ ਸਭ ਮਾਨੇ ਕਰਮ ਧਰਮ ਕੀ ਸਾਰ ਨਾ ਜਾਣੇ ਸੁਰਤ ਮੁਕਤ ਕਿਉਂ ਪਾਈ ਹੈ ਨਾਨਕ ਗੁਰਮੁਖ ਸ਼ਬਦ ਪਛਾਣੇ ਐਨਸ ਨਾਮ ਤੇ ਆਈ ਹੈ।

ਭਾਈ ਸੁਰਜਤਰਾਈ ਸੰਗਨ ਸੰਪੈਨਾਰੇ ਸਾਹਿਰ ਕੀ ਪੁੱਤਰੀ ਪਰ ਹਰ ਤਿਆਗੀ ਚਰਨ ਜਲ ਤਲੈ ਬਿਚਾਰੇ ਆਦਿ ਪੁਰਖ ਇੱਕ ਚਲਤ ਦਿਖਾਇਆ ਜੈ ਦੇਖਾਂ ਤੈ ਸੋਈ ਨਾਨਕ ਹਰ ਕੀ ਭਗਤ ਪਛਾਣ ਭਗਤ ਨਾ ਛੋਡੋ ਸਹਿਜੇ ਹੋਏ ਸੋਈ ਮੇਰਾ ਮਨੋ ਮੇਰਾ

ਜਾਵਣ ਠਾਕਰ ਹਾਈ ਗੁਰਮੁਖ ਤਤ ਵਿਚਾਰੋ ਸਾਜਨ ਮੀਤ ਸੁਜਾਣ ਸਖਾ ਤੂੰ ਸੱਚ ਮਿਲੈ ਵਡਿਆਈ ਨਾਨਕ ਨਾਮ ਰਤਨ ਪ੍ਰਗਾਸਿਆ ਸੀ ਗੁਰਮਤ ਪਾਈ ਸੱਚ ਅੰਜਨੋ ਅੰਜਨ ਸਾਰ ਨਿਰੰਜਨ ਰਤਾ ਰਾਮ ਮਨ ਤਨ ਰਵ ਰਹਿਆ ਜਗ ਜੀਵਨੋ ਦਾਤਾ ਰਾਮ ਜਗ ਜੀਵਨ ਦਾਤਾ ਹਰ ਮਨ ਰਾਤਾ ਸਹਿਜੇ ਮਿਲੈ ਮਿਲਾਇਆ ਸਾਧ ਸਭਾ ਸੰਤਾਂ ਕੀ ਸੰਗਤ ਨਦਰ ਪ੍ਰਭੂ ਸੁਖ ਪਾਇਆ ਹਰ ਕੀ ਭਗਤ ਪਰ

ਬ੍ਰਹਸਪਤਿ ਕਈ ਕੋਟ ਹੈ ਪੁਜਾਰੀ ਕਈ ਕੋਟ ਆਚਾਰ ਵਿਵਹਾਰੀ ਕਈ ਕੋਟ ਹੈ ਤੀਰਥਵਾਸੀ ਕਈ ਕੋਟ ਬਨਬਰ ਮੇ ਉਦਾਸੀ ਕਈ ਕੋਟ ਵੇਦ ਕੇ ਸਰੋਤੇ ਕਈ ਕੋਟ ਪਤੀ ਸਿਰ ਹੋਤੇ ਕਈ ਕੋਟ ਆਤਮ ਧਿਆਨ ਧਾਰੇ ਕਈ ਕੋਟ ਕਵਿਤਾ ਵਿਚਾਰੇ ਕਈ ਕੋਟ ਨਵਤਨ ਨਾਮ ਧਿਆਵੇ ਨਾਨਕ ਕਰਤੇ ਕਾਇਲਤ ਨ ਪਾਵੇ ਕਈ ਕੋਟ ਭੈ ਅਭਿਮਾਨੀ ਕਈ ਕੋਟ ਅੰਧ ਅਗਿਆਨੀ ਕਈ ਕੋਟ ਕਿਰਪਨ ਕਠੋਰੇ ਕਈ ਕੋਟ ਅਭਿਤ ਆਤਮ ਨਿਕੋਰੇ ਕਈ ਕੋਟ ਪਰ ਦਰਦ ਕਹੇ ਕਈ ਕੋਟ ਪਰ ਦੁੱਖ ਨਾ ਕਰੇ ਕਈ ਕੋਟ ਮਾਇਆ ਸ਼ਰਮਾਏ ਕਈ ਕੋਟ ਪਰਦੇਸ ਧਰਮਾਏ।

हारे। कई बार पसरे उपासार, सदा सदा एक एक अंगारे।

ਸਵਾਈ ਸਭ ਭਾਵੇ ਮਨ ਜਦ ਪਾਵੇ ਸਭ ਭਾਵੇ ਤਾਂ ਪਾਥਰ ਪਰਾਵੇ ਸਭ ਭਾਵੇ ਬਿਨ ਸਾਸ ਰਾਖੇ ਸਭ ਭਾਵੇ ਤਾਂ ਹਰ ਗੁਣ ਬਾਖੇ ਸਭ ਭਾਵੇ ਤਾਂ ਪਤ ਤੁਧਾਰੇ ਆਪਰੇ ਆਪਣ ਵਿਚਾਰੇ ਦੂਹਾਂ ਸਿਰਿਆ ਕਾਪ ਸੁਆਮੀ ਸਿਲੇ ਵਿਸ਼ੇ ਅੰਤਰਗਾਮੀ।

ਕਾਲ ਸੰਗਤ ਪਾਵੇ ਉਸ ਸਥਾਨ ਤੇ ਬਹੁ ਨ ਆਵੇ। ਅੰਤਰ ਹੋਏ ਗਿਆਨ ਪ੍ਰਗਾਸੇ ਉਸ ਸਥਾਨ ਕਾ ਨਹੀਂ ਵਿਨਾਸ। ਮੰਤਰ ਨਾਮ ਰਤੇ ਤਿਰੰਗੇ ਸਦਾ ਬਸੇ ਤਾ।

ਸਕਦੀ। ਜਿੱਥੇ ਅੰਤਰ ਰਾਜ ਅਭਿਮਾਨ ਸੁਨਰਤ ਪਾਤੀ ਹੋਵ ਸਮਾਨ, ਜੋ ਜਾਣੇ ਮੈਂ ਜੋ ਬਲਵੰਤ ਸੋ ਹੋਵਤ ਦਿੱਤਾ ਕਾਜੰਤ। ਆਪ ਜੀ ਕੋ ਕਰਮਵੰਤ ਹੋਵੇ, ਜਨਮ ਮਰੇ ਕੋ ਜੋ ਨੂੰ ਧਰਮਾਵੇ। ਧਨ ਭੂਮਿਕਾ ਜੋ ਕਰੇ ਗੁਮਾਨੇ, ਅੰਧਾ ਗਿਆਨ। ਧਨ ਭੂਮਿਕਾ ਜੋ ਕਰੇ ਗੁਮਾਨ, ਮੂਰਖ ਅੰਧਾ ਗਿਆਨ। ਕਰ ਕਿਰਪਾ ਜਿਸਤੇ ਹਿਰਦੇ ਗਰੀਬੀ ਬਚਾਵੇ, ਨਾਨਕੀਆਂ ਮੁਖ ਆਗੈ ਸੁਖ ਪਾਵੇ। ਧਨਵੰਤਾ ਹੋਏ ਕਰ ਕਰਵਾਵੇ, ਮਾਨ ਸਤਸੰਗ ਨ ਜਾਏ। ਬਹੁ ਲਸ਼ਕਰ ਮਾਨਸ ਉਪਰ ਕਰੇ ਆਸੇ, ਬਲਵੀ ਸਰਤਾਂ ਕਾ ਹੋਏ ਵਿਨਾਸ। ਸਤ ਆਪ ਜਾਣੇ ਬਲਵੰਤੇ, ਕਿਨਵੇਂ ਹੋਏ ਜਾਏ ਭਸਮੰਤ। ਕਿਸੇ ਨਾ ਬਦੇ ਆਪ ਅਹੰਕਾਰੀ, ਧਰਮ ਰਾਏ ਕਿਸ ਕਰੇ ਖੁਆਰੀ। ਗੁਰ ਪ੍ਰਸਾਦ ਨਾ ਕਾ ਮਿਟੇ ਅਭਿਮਾਨੇ, ਸੋ ਜਨ ਨਾਨਕ ਦਰਦੈ ਪਰਵਾਨੇ। ਕੋਟ ਕਰਮ ਕਰੈ ਹੋਂਧਾਰੇ, ਕਰਮ ਪਾਵੇ ਸਗਲੇ ਬਿਰਥਾਰੇ। ਅਨਿਕ ਤਪੱਸਿਆ ਕਰੇ ਅਹੰਕਾਰੇ, ਨਰਕ ਰੁਤ ਸਿਰ ਫਿਰੇ ਅਵਤਾਰ। ਅਨੁਜ ਜਤਨ ਕਰ ਆਤਮ ਨਹੀਂ ਦਰਵੈ, ਹਰ ਦਰਗੇ ਕੋ ਕੈਸੇ ਦਵੇ। ਆਪਸ ਤੋਂ ਜੋ ਭਲਾ ਸਹਾਵੇ, ਕਿਸੇ ਭਲਾਈ ਨਿਕਲ ਆਵੇ।

ਪਰੇ ਸੰਤ ਕੇ ਦੁਖਨ ਹਾਰਿਆ ਹਟੈ ਸੰਤ ਕੇ ਦੁਖਨ ਜਮਤੇ ਨਹੀਂ ਟੁਟੈ ਸੰਤ ਕੇ ਦੁਖਨ ਸੁਖ ਸਭ ਜਾਏ ਸੰਤ ਕੇ ਦੁਖਨ ਨਰਕ ਨਹੀਂ ਪਾਏ ਸੰਤ ਕੈ ਦੁਖਨ ਮਤ ਹੋਏ ਮਲੀਨ ਸੰਤ ਕੇ ਦੁਖਨ ਸੋ ਭਾਤੇ ਹੀਨ ਸੰਤ ਕੇ ਹਥੇ ਕੋ ਰਖਣ ਕੋਏ ਸੰਤ ਦੁਖਨ ਥਾਨ ਸਤ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੇ ਨਾਨਕ ਸੰਤ ਸੰਗ ਨਿੰਦਕ ਨਹੀਂ ਕਰੇ ਸੰਤ ਕੇ ਦੁਖਨ ਤੇ ਮੁਖ ਭਵੈ ਸੰਤਨ ਕੈ ਦੁਖਨ ਸਾਜ ਜੂ ਲਵੈ ਸੰਤਨ ਕੈ ਦੁਖਨ ਸਰਬ ਜੋਨ ਪਾਏ ਸੰਤ ਦੁਖਨ ਪ੍ਰਗ ਜੋਨ ਕਰਮਾਏ ਸੰਤਨ ਕੈ ਦੁਖਨ ਤ੍ਰਿਸ਼ਨਾ ਮੈਂ ਜਲੈ ਸੰਤ ਕੈ ਦੁਖਨ ਸਭ ਕੋ ਚਲੈ ਸੰਤ ਕੈ ਦੁਖਨ ਤੇਰ ਸਭ ਜਾਏ ਸੰਤ ਕੈ ਦੁਖਨ ਨੀਚ ਨਹੀਂ ਜਾਏ ਸੰਤੋ ਕੀ ਕਥਾ ਕੋ ਨਾਏ ਨਾਮ ਸੰਭਾਵੇ ਤਾਂ ਓਏ ਜੀਵਤ ਪਾਏ ਸੰਤਾ ਨਿੰਦਕ ਮਾਰ ਤਾਈ ਸੰਤਾ ਨਿੰਦਕ ਸੰਤਿਕ ਨ ਪਾਈ ਸੰਤ ਕਾ ਨਿੰਦਕ ਮਾਂ ਪਿਆਰਾ ਸੰਤ ਨਿੰਦਕ ਪਰਮੇਸ਼ੁਰ ਮਾਰਾ ਸੰਤ ਕਾ ਨਿੰਦਕ ਰਾਜ ਕੇ ਹੀਨ ਸੰਤ ਕਾ ਨਿੰਦਕ ਦੁਖਿਆਰਦੀਨ ਸੰਤ ਕੇ ਨਿੰਦਕ ਕੋ ਸਰਵ ਰੋਗੇ ਸੰਤ ਕੇ ਨਿੰਦਕ ਕੋ ਸਦਾ ਵਿਜੋਗੇ ਸੰਤ ਕੇ ਨਿੰਦਾ ਦੋਖ ਮੈਂ ਦੋਖੇ ਨਾਨਕ ਸੰਤ ਭਾਵੇ ਤਾਂ ਉਤਸਾਹ ਵੀ ਹੋਏ ਮੋਖੇ ਸੰਤ ਕਾ ਦੁਖੀ ਸਦਾ ਅਪਣਿਤੇ ਸੰਤ ਕਾ ਦੁਖੀ ਕਿਸੈ ਕਾ ਨਹੀਂ ਮਿਤ ਸੰਤ ਕੇ ਦੁਖੀ ਕੋ ਦਾਨ ਨਾ ਗਏ ਸੰਤ ਕੇ ਦੁਖੀ ਕੋ

ਤੁਹਾਨੂੰ ਧਰਮਾਈਐ ਸੰਤਾ ਦੁਖੀ ਉਜੜ ਪਾਈਐ ਸੰਤਾ ਦੁਖੀ ਅੰਤਰ ਤੇ ਖੋਟਾ ਜੂ ਸਾ ਸੁਖ ਨਾ ਮੇਰੇ ਤਪਸੀ ਲੋਟਾ ਸੰਤ ਦੁਖੀ ਕੀ ਜੜ ਕਿਸਨਾਏ ਆਪਨ ਬੀਜ ਆਪੇ ਸਾਏ ਸੰਤ ਦੁਖੀ ਕੋ ਅਵਨਰ ਅਸੰਹਾਰ ਨਾਮ ਸੰਗ ਭਾਵੇ ਤਾਂ ਲੈ ਵਾਰ ਸੰਤਾ ਦੁਖੀ ਉਂਗ ਲਾਏ ਜੂ ਜਲ ਬਿਹੂਨ ਮਛਲੀ ਤੜਪੁੜਾਏ ਸੰਤਾ ਦੁਖੀ ਭੁੱਖਾ ਨਹੀਂ ਰਾਜੈ ਜੂ ਪਾਵਕ ਨਿਧਨ ਨਹੀਂ ਧਾਪੈ ਸੰਤਾ ਦੁਖੀ ਸੁਤੈ ਕੇਲਾ ਜੂ ਬੋੜ ਤਿਲ ਕੇ ਤੁਮਾਏ ਦੇਲਾ ਸੰਤਾ ਦੁਖੀ ਧਰਮ ਤੇ ਰਹਿਤੇ ਸੰਤਾ ਦੁਖੀ ਸਦ ਮਿਥਿਆ ਚੇਤ ਤਿਰ ਤੁਨ ਦਤ ਸਾਧੁਰੀ ਪਿਆ ਨਾਨਕ ਜੋਤ ਸੁਭਾਵੈ ਸੋਈ ਪਿਆ ਸੰਤਾ ਦੁਖੀ ਦਿਵ ਰੂਪ ਹੋਇ ਜਾਏ ਸੰਤ ਦੁਖੀ ਕੋ ਦਰਗਹਿ ਮਿਲੇ ਸਜਾਏ ਸੰਤਾ ਦੁਖੀ ਸਦਾ ਸਹਿਤਾਈਐ ਸੰਤਾ ਦੁਖੀ ਨਾ ਮਰੇ ਨਾ ਜਾਈਐ ਸੰਤ ਕੇ ਦੁਖੀ ਕੀ ਪੂਜੈ ਨਾ ਆਸਾ ਸੰਤਾ ਦੁਖੀ ਉਠ ਚਲੈ ਨਿਰਾਸ਼ਾ ਸੰਤ ਦੁਖ ਕ੍ਰਿਸ਼ ਕੋਏ ਜੈਸਾ ਭਾਵੇ ਤੈਸਾ ਕੋਈ ਹੋਏ ਪਿਆ ਕਿਰਤ ਨ ਮਿਟੈ ਕੋਏ ਨਾਨਕ ਜਾਣੇ ਸੱਚਾ ਕੋਏ ਸਾਗਰ ਤਿਸ ਉਪਰ ਨਿਹਾਰੇ ਸਦਾ ਸਦਾ ਤਿਸ ਕੋ

ਜਿਸਨੂੰ ਕਿਰਪਾ ਕਰੇ ਤਿਸ ਆਪਨ ਨਾਮ ਦੇ ਬਲ ਭਾਗੀ ਨਾਮ ਜਨ ਤੇ ਲੋ ਸਜੋ ਸਿਆਨਕ ਸੁਰਜਨੋ ਸਿਮਰੋ ਹਰ ਹਰ ਰਾਏ ਏਕ ਆਸ ਹਰ ਮਨ ਰੱਖੋ ਨਾਨਕ ਦੁਖ ਭਰਮ ਹੋ ਜਾਏ ਸ੍ਰੀ ਮਾਨ ਕੀ ਦੇਖ ਮਿਥ ਸਭ ਜਾਣੇ ਦੇਵਨ ਕੋ ਏਕ ਅਰਜਵਾਨ ਜਿਸ ਕੈ ਦੀਏ ਰਹੇ ਅਧਾਏ ਬਹੁਤ ਨ ਕਿਸਨਾ ਲਾਗੇ ਆਏ ਮਾਰੇ ਰਾਖੇ ਕੋ ਆਪ ਮਾਨ ਤੇ ਕਿਸਨਾ ਹੀ ਹਾਥ ਜਿਸਕਾ ਹੁਕਮ ਮੂਲ ਸੁਖ ਹੋਏ ਜਿਸਕਾ ਨਾਮ ਰਖ ਕੰਠ ਪਰੋਏ ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਬਿਧਨ ਨ ਲਾਗੇ ਕੋਏ ਪੁਸਤਕ ਮਨ ਮੇ ਕਰ ਨਿਰੰਕਾਰ ਕਰਮ ਨੂੰ ਮੇਰੇ ਸਤ ਵਿਵਹਾਰ ਨਿਰਮਲ ਰਚਨਾ ਅੰਮ੍ਰਿਤ ਪੀਓ ਸਦਾ ਸੁਹੇਲਾ ਕਰ ਲੈ ਜੀਓ ਮੈਨੂੰ ਪੇਖ ਠਾਕੁਰ ਕਾਰੰਗੇ ਸਾਧ ਸੰਗੋ ਬਿਨਸੇ ਸਭ ਸੰਗ ਕਰਮ ਚਲੋ ਮਾਰ ਗੋਬਿੰਦ ਮਿਥੇ ਪਾਪ ਜਪੀਏ ਹਰ ਬਿੰਦ ਕਰ ਹਰ ਕਰਮ ਸੁਗਨ ਹਰ ਕਥਾ ਹਰ ਦਰਗੇ ਨਾਨਕੂ ਜਲ ਮੱਥਾ ਬੜ ਭਾਗੀ ਤੇ ਜਨ ਜਗ ਮਾਏ ਸਦਾ ਸਦਾ ਹਰ ਕੇ ਗੁਣ ਗਾਏ ਰਾਮ ਨਾਮ ਜੋ ਕਰੇ ਵਿਚਾਰ ਤੇ ਧਨਵੰਤ ਜਨੀ ਸੰਸਾਰ ਮੰਤਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਾਣੋ ਤੇ ਸੁਖੀ ਏਕੋ ਏਕ ਪਛਾਣੇ ਇਕ ਪੁੱਤ ਕੀ ਉਹ ਤੋਰੀ ਜਾਣੇ

ਜਾਣਿਆ ਗੁਰ ਪ੍ਰਸਾਦ ਆਪਣਾ ਪੁਜੇ ਪਿੱਛੇ ਜਾਣੋ ਤ੍ਰਿਸ਼ਨਾ ਬੁਜੇ ਸਾਧ ਸੰਗ ਹਰ ਹਰ ਜਸ ਸਹਿਤੇ ਸਰਬ ਤੇ ਸਰਵ ਰੋਗ ਤੇ ਉਹ ਹਰ ਜਨ ਰਹਿਤ ਅੰਦਿਨ ਕੀਰਤਨ ਕੇਵਲ ਬਖਾਨੇ ਗ੍ਰਸਤੋਂ ਮੈਂ ਸੋਈ ਨਿਰਵਾਨ ਏਕ ਉਪਰ ਜਿਸ ਜਨ ਕੀ ਆਸਾ ਕਿਸ ਕੀ ਕਛੁ ਹੈ ਜਮ ਕੀ ਪਾਸਾ।

साहिब श्री गुरु तेग बहादुर जी साधना करने वाले उस जीव आत्मा नु उपदेश दिंदे हुए कहंदे ने फरमांदे ने साधो एह मन गहियो ना जाई जिन्नी भी परमेश्वर नु अनुभव करन लई ऋषि मुनि सुर नर सारे उस लई साधना करदे ने साधना तो बिना अंतःकरण दे मल ते विशेष दोष दी निवृत्ति नहीं हुंदी। दुनिया दे जीवन दे विच जो असी अज तक कीता है पुनः पुनः आवृत्ति नू अभ्यास कहंदे ने पुनः पुनः दोहराण नू अभ्यास कहंदे ने। किसी चीज की परपक अवस्था पराकाष्ठा जो हो जाती है फिर अंतर पक्कन तो बाद अभ्यास सहज सुभाव विच आ जाता है, पर दुनिया की कोई क्रिया सहज विच नहीं लिया सकती। गुरु जी ने गुरु अमरदास जी का आनंद साहब वाक है, कर्मी सहज ना उपजे बिन सहजे सहसा नहीं जाए। कर्मा दे नाल सहज अवस्था नहीं पैदा हो सकती और जब तक सहज अवस्था च नहीं जाते तब तक सहसा नहीं जाए। साधना कौन करेगा ये विचारण वाली गल है। साधो यह मन गहे हो ना जाई यह मन नो ए क्या एक ए है एक अहम है एक ए है एक अहम है अहम मेल काम क्रोध अर लोभ मो बिनस जाए अहम मेल। काम दा काम क्रोध ते लोभ मो दा कारण की है अहम वृत्ति। सारा कुछ जिन्ना कुछ है इसका मूल कारण अहम है। अहम एव संधि करिए अहम एव बन जाता है अ ते ई दा जोड़ करिए ते ए बन जाता है। इस करके अहम एव दा मतलब है जदों असी ए ते अहम बुद्धि दे विच रहने आ ए नू अहम विच लै आने आ ए मैंने दृष्ट ए मैंने मन ए मैंने अज्ञान ए मैंने प्रकृति ए मैंने प्रदान ए मैंने अविद्या ए मैंने अपने स्वरूप दी विसमृति ए मैंने तमाशा ए जो सामने दिखता है जो दीप है सो सगल बिनासे जो बादल की छाई। जेड़ी चीज सुखोपत अवस्था च नहीं रहिंदी ओ वाहिगुरु नहीं ए पक्की गल है। 24 घंटे जेड़ी चीज नाल रहे वाहिगुरु दे एक लक्षण ने। गुरु जी ने जपजी साहब विच जदों पहली पौड़ी दा असीं पाठ करदे हां गुरु जी ने कहा आदि सच जुगाद सच है भी सच नानक होसी भी सच। तीन काल काल दी वंड तीन च है भूतकाल भविखत काल ते वर्तमान काल। वर्तमान वैसे देखा जाए भूत ते भविख भी वर्तमान दे आधार ते ने। हर वर्तमान बीते हुए वर्तमान नूं जिहड़ा साडे सामने वर्तमान लंघ गया उहनूं असीं लंघे हुए वर्तमान नूं कल दे वर्तमान नूं असीं भूतकाल कहिंदे आ। आउण वाला वर्तमान जिहड़ा साडे सामने आना उहनूं भविखत काल कहिंदे आ। एक काल दे सामने अकाल तो बिना काल दी सत्ता नहीं है। इसलिए नमस्त्वं अकाले नमस्त्वं कृपाले अकाल दी लखता नहीं हुंदी ए बाणी अकाली बाणी है अकाली काल तो परे करण वाली है। जे असीं काल नाल नहीं जुड़े रहे शरीर नाल नहीं जुड़े रहे कहिए भी मैं हुण पृथ्वी दी ग्रैविटी विच भी रहां सड़क ते भी रहां ते मैं हवाई जहाज ते भी चढ़ जावां हवाई जहाज च बैठ के भी ग्रैविटी बनी रहिंदी है। आकर्षण शक्ति ग्रैविटी पृथ्वी की आकर्षण शक्ति बनी रहती है। 250 मील के एरिए तो जो असी इस पृथ्वी तो उत्ते 250 मील तक के एरिए तक साड़ी पृथ्वी की ग्रैविटी बनी रहती है। असी लगता पृथ्वी तो दूर हो गए हैं साड़ी खिच बार बार आना दस रहा है ग्रैविटी है। इस तरह ही साड़े मन की चंचलता दस रही है कि अजे असी अपने स्वरूप की साधना की पराकाष्ठा तक नहीं पहुंचे अजे असी मन के अभ्यास की साधना से। गुरु जी ने कहा ए मन मन ए है और मन नूं चलाण वाली पिछे होम में बिरती है। होम विच आया होम विच गया होम विच दित्ता होम विच लिया होम विच जमया होम विच मुआ ए होम दी पूरी पौड़ी जिन्ना विस्तार है ए होम विच है। और होम बिरती दे नाल जदों असीं होम नाल अपनी मैं ला लैंदे हां तो ओह शब्द की बन जांदा है होम प्लस मैं होम मैं। बुद्धि दे पिछे बुद्धि नूं मन नूं इंद्रियां नूं शरीर नूं चलाण वाली होमे है। और ज्यों ही असीं जन्म लिया जीव आत्मा
ਦਾਸ ਫੂਲ ਰੂਪ ਜਿਹੜਾ ਹੈ ਕਾਰਨ ਰੂਪ ਹੈ ਉਹ ਹੋਮੇ ਹੈ, ਕਾਰਜ ਰੂਪ ਅੱਗੇ ਬੁੱਧੀ ਤੇ ਮਨ ਹੈ। ਕਾਰਜ ਇਹ ਕਰਕੇ ਪ੍ਰਤੀਤ ਹੁੰਦਾ ਹੈ, ਹੋਂ ਅਹਮ ਕਰਕੇ ਪ੍ਰਤੀਤ ਹੁੰਦੀ ਹੈ। ਅਸੀਂ ਜਾਂ ਅਹਮ ਚ ਰਹਿੰਦੇ ਹਾਂ ਜਾਂ ਇਦਮ ਚ ਰਹਿੰਦੇ ਹਾਂ। ਇਹ ਨੂੰ ਸੰਸਕ੍ਰਿਤ ਚ ਇਦਮ ਕਹਿੰਦੇ, ਇਹ ਤੇ ਅਹਮ, ਇਹ ਕੀ ਹੈ, ਇਹ ਕੀ, ਇਹ ਸਾਰਾ ਇਹ ਹੀ ਦੇਖਦੇ ਪਏ ਹੋ। ਪਰ ਦੁੱਖ ਦੀ ਗੱਲ ਇਹ ਹੈ ਕਿ ਮਨ ਨੂੰ ਇਹ ਨਹੀਂ ਦੇਖਦੇ। ਗੁਰੂ ਜੀ ਨੇ ਇੱਕ ਇੱਕ ਸ਼ਬਦ ਨੂੰ ਤੁਸੀਂ ਦੇਖੋ ਕਿੰਨਾ ਸੋਹਣਾ ਲਿਖਿਆ। ਪਹਿਲੇ ਲਿਖਿਆ ਸਾਧੋ, ਇਹ ਬਾਣੀ ਉਹਨਾਂ ਨੂੰ ਸਮਝ ਆਣੀ ਹੈ ਜਿਹੜੇ ਕੁਛ ਸਾਧਨਾ ਕਰਦੇ ਨੇ, ਜਿਨ੍ਹਾਂ ਨੇ ਜੀਵਨ ਦੇ ਵਿੱਚ ਕੋਈ ਅੰਮ੍ਰਿਤ ਵੇਲੇ ਉੱਠੋ ਹੀ ਨਹੀਂ, ਉਹ ਇਸ ਗਿਆਨ ਦੇ ਅਧਿਕਾਰੀ ਕੀ ਹੋਣਗੇ, ਉਹਨਾਂ ਨੂੰ ਸਮਝ ਹੀ ਨਹੀਂ ਲੱਗਣੀ। ਯਦਪਿ ਆਰਤੀ ਅਰਥਾਰਤੀ ਜਗਿਆਸੂ ਤੇ ਮੁਕਤ ਚਾਰ ਤਰ੍ਹਾਂ ਦੇ ਅਧਿਕਾਰੀ ਕਹੇ ਹੈ। ਆਰਤੀ ਸ਼ਬਦ ਹੁੰਦਾ ਹੈ ਜਿੱਦਾਂ ਅਸੀਂ ਆਰਤੀ ਗਾਇਨ ਕਰਦੇ ਹਾਂ, ਆਰਤੀ ਦਾ ਮਤਲਬ ਕੀ ਹੈ? ਆਰਤੀ ਗੁਰੂ ਜੀ ਨੇ ਜਿਹੜੀ ਆਰਤੀ ਦੱਸੀ ਉਹ ਤਾਂ ਵੈਰਾਟ ਵਾਹਿਗੁਰੂ ਦੀ ਦੱਸੀ ਹੈ, ਪਰ ਜਿਹੜੇ ਉਸ ਵੈਰਾਟ ਵਾਹਿਗੁਰੂ ਨੂੰ, ਵੈਰਾਟ ਸਰੂਪ ਨੂੰ ਨਹੀਂ ਜਾਣਦੇ ਪਰ ਵਾਹਿਗੁਰੂ ਨੂੰ ਕਿਸੇ ਨਾ ਕਿਸੇ ਭਾਵਨਾ ਕਰਕੇ ਯਾਦ ਕਰਦੇ ਹੈ, ਤਾਂ ਹੀ ਤਾਂ ਪੰਡਿਤ ਜੀ ਜਦੋਂ ਜਗਨਨਾਥ ਪੁਰੀ ਚ ਆਰਤੀ ਕਰਦੇ ਪਏ ਸੀ ਦੀਵਿਆਂ ਨਾਲ, ਉਹਨਾਂ ਨੇ ਕਿਹਾ ਕੈਸੀ ਆਰਤੀ ਹੋਏ। ਤੇ ਅਗਿਆਨ ਕਾਲ ਵੇਲੇ ਵੀ ਜਦੋਂ ਵਾਹਿਗੁਰੂ ਨੂੰ ਕੋਈ ਯਾਦ ਕਰਦਾ ਹੈ, ਉਹਨੂੰ ਅਗਿਆਨ ਕਾਲ 'ਚ ਨਹੀਂ ਸਮਝ ਤਾਂ ਵੀ ਉਹਨੂੰ ਇੱਕ ਨਾ ਇੱਕ ਦਿਨ ਜੇ ਉਹਨੇ ਆਰਤੀ ਕੀਤੀ ਅਗਿਆਨ ਕਾਲ 'ਚ, ਤਾਂ ਹੀ ਗੁਰੂ ਨਾਨਕ ਦੇਵ ਜੀ ਨੇ ਉਹਨੂੰ ਜਾ ਕੇ ਸਮਝਾਇਆ। ਇਸ ਤਰ੍ਹਾਂ ਹੀ ਕਿਸੇ ਤਰ੍ਹਾਂ ਵੀ ਕੋਈ ਵਾਹਿਗੁਰੂ ਨੂੰ ਯਾਦ ਕਰਦਾ ਹੈ, ਭਾਵ ਨਾਲ ਕਰਦਾ ਹੈ ਕਿ ਭਾਵ ਮੈਨੇ ਉਹਦਾ ਮਨ ਟਿਕਦਾ ਹੈ ਕਿ ਨਹੀਂ ਟਿਕਦਾ, ਪ੍ਰੇਮ ਨਾਲ ਕਰਦਾ ਹੈ ਕਿ ਵੈਸੇ ਹੀ ਕਰਦਾ, ਅਚੇਤ ਕਰਦਾ ਹੈ ਕਿ ਚੇਤ ਕਰਦਾ, ਫਲ ਹੈਗਾ। ਪਰ ਚੇਤਨ ਹੋ ਕੇ, ਸੁਚੇਤ ਹੋ ਕੇ, ਨਿੰਦਰਾ ਦਾ ਤਿਆਗ ਕਰਕੇ ਜੇ ਅਸੀਂ ਸਿਮਰਨ ਕਰਦੇ ਹਾਂ ਤਾਂ ਮਨ ਲੱਗ ਜਾਏਗਾ। ਜੇ ਅਜੇ ਬ੍ਰਹਮ ਗਿਆਨ ਨਹੀਂ ਹੋਇਆ ਫਿਰ ਮਨ ਇਹ ਹੈ ਇੱਕ ਅਹਮ ਤੇ ਇਹ ਮਨ ਤੇ ਇਹ ਵਿੱਚ ਅਹਮ ਵਿੱਚ ਅਸੀਂ ਖੇਲਦੇ, ਸਾਡੀ ਜੀਵ ਆਤਮਾ ਇਹਦੇ ਚੱਕਰ ਕੱਟਦੀ ਰਹਿੰਦੀ ਹੈ। ਜਿੱਦਾਂ ਇੱਧਰ ਗ੍ਰੈਵਿਟੀ ਬਣੀ ਹੈ, ਇੱਧਰ ਇੱਧਰ ਦੇਹ ਅਧਿਆਸ ਦੀ ਕਸ਼ਿਸ਼ ਹੈ। ਦੇਹ ਅਧਿਆਸ ਸਾਨੂੰ ਜਦ ਤੱਕ ਟੁੱਟਦਾ ਨਹੀਂ ਤਦ ਤੱਕ ਅਧਿਆਤਮਵਾਦ 'ਚ ਪ੍ਰਵੇਸ਼ ਨਹੀਂ ਹੁੰਦਾ। ਗੁਰਬਾਣੀ ਅਧਿਆਤਮ ਬਾਰੇ ਦੱਸਦੀ ਹੈ, ਆਤਮਾ ਦੇ ਗਿਆਨ ਨੂੰ ਅਧਿਆਤਮ ਕਿਹਾ ਜਾਂਦਾ ਹੈ। ਇਸ ਕਰਕੇ ਗੁਰੂ ਜੀ ਨੇ ਸ਼ਰਤ ਕੀਤੀ ਹੈ ਵੀ ਜੇ ਮਨ ਨੂੰ ਕਾਬੂ ਕਰਨਾ ਹੈ, ਜਿਸ ਤਰ੍ਹਾਂ ਅਸੀਂ ਦਰਬਾਰ ਸਾਹਿਬ ਗੁਰਦੁਆਰੇ ਦੇ ਅੰਦਰ ਜਾਂਦੇ ਹਾਂ, ਪਹਿਲੇ ਸਾਨੂੰ ਜੋੜਾ ਉਤਾਰਨਾ ਪੈਂਦਾ ਹੈ, ਫਿਰ ਜਰਾਬਾਂ ਉਤਾਰਨੀਆਂ ਪੈਂਦੀਆਂ, ਫਿਰ ਪੈਰ ਧੋਣੇ ਪੈਂਦੇ ਹੈ, ਫਿਰ ਅਸੀਂ ਅੰਦਰ ਜਾ ਕੇ ਦਰਸ਼ਨੀ ਜੋੜੀ ਦੇ ਰਸਤੇ ਪਰਿਕਰਮਾ ਤੋਂ ਦਰਸ਼ਨੀ ਜੋੜੀ, ਦਰਸ਼ਨੀ ਜੋੜੀ ਤੋਂ ਅਸੀਂ ਗੁਰਦੁਆਰਾ ਸਾਹਿਬ ਅੰਦਰ ਜਾਂਦੇ ਹਾਂ, ਫਿਰ ਸਾਡੀ ਗੱਲ ਬਣਦੀ ਹੈ। ਇਸ ਤਰ੍ਹਾਂ ਹੀ ਅੰਦਰ ਵੀ ਦਰਸ਼ਨ ਕਰਨ ਦੇ ਲਈ ਪਹਿਲੇ ਸਾਨੂੰ ਇਹ ਸਰੀਰ ਦਾ ਜਿਹੜਾ ਅਧਿਆਸ ਹੈ ਇਹਨੂੰ ਛੱਡਣਾ ਪੈਣਾ, ਜਦ ਤੱਕ ਅਸੀਂ ਇਹ ਤਿੰਨ ਸਰੀਰਾਂ ਨਾਲ ਅਸੀਂ ਇਹ ਲਾਉਂਦੇ ਹਾਂ। ਇਸ ਲਈ ਗੁਰੂ ਜੀ ਨੇ ਬਹੁਤ ਸੋਹਣੀ ਇੱਕ ਲਾਈਨ 'ਚ ਵਰਡਿੰਗ ਕਹੀ ਹੈ, ਪਹਿਲੇ

ਸਾਧਨਾ ਕਰਨੀ ਹੈ ਤੇ ਪਹਿਲੇ ਸਮਝਣਾ ਸਾਧਨਾ ਦਾ ਮਤਲਬ ਜਿਸ ਤਰ੍ਹਾਂ ਵਿਧੀ ਹੈ ਉਸ ਤਰ੍ਹਾਂ ਸਾਧੋ। ਪਰਮੇਸ਼ਵਰ ਦੀ ਉਸਤਤ ਕਰਨੀ ਹੈ ਤਾਂ ਪ੍ਰਭ ਕੀ ਉਸਤਤ ਕਰੋ। ਸੰਤ ਮੀਨਸ ਕਿਸ ਤਰ੍ਹਾਂ ਕਰੋ? ਸਾਵਧਾਨ ਏਕਾਗਰ ਚੀਤ, ਆਪਣੇ ਚਿੱਤ ਨੂੰ ਪਹਿਲੇ ਸਾਨੂੰ ਚਿੱਤ ਨੀ ਪਤਾ, ਚਿੰਤਨ ਨੀ ਪਤਾ, ਚੇਤਾ ਨੀ ਪਤਾ। ਚੇਤਾ ਆਈ ਤਾਂ ਚੇਤ ਸਾਹਿਬ ਸੱਚਾ ਸੋ ਧਨੀ, ਕਬ ਹੂੰ ਸੁਚਿਤ ਹੋ ਜਾਗੋ। ਪ੍ਰਾਣੀ ਪਰਮ ਪੁਰਖ ਪਗ ਲਾਗੋ, ਸੋਵਤ ਕਹਾਂ ਮੋਹ ਨਿਦਰਾ ਮੇਂ, ਕਬ ਹੂੰ ਸੁਚਿਤ ਹੋ ਜਾਗੋ। ਸੁਚਿਤ ਨਹੀਂ ਆ, ਆਪਣੀ ਚੇਤਨਾ ਵਿੱਚ ਨਹੀਂ, ਮਨ ਦੀ ਚੇਤਨਤਾ ਨੂੰ ਆਪਣੀ ਚੇਤਨਾ ਸਮਝ ਲਿਆ, ਮਨ ਦੇ ਪਿੱਛੇ ਲੱਗੇ ਹੈ। ਔਰ ਮਨ ਮਤ ਤੇ ਗੁਰ ਮਤ ਦੋ ਸ਼ਬਦ ਨੇ। ਮਨ ਕੀ ਮਤੜੀ ਤਿਆਗਰੀ ਸਖੀਏ, ਮਨ ਦੀ ਮਤ ਛੱਡਣੀ ਪੈਣੀ ਹੈ। ਮਨ ਦੀ ਮਤ ਉਦੋਂ ਛੱਟੇਗੀ ਜਦੋਂ ਮਨ ਨੂੰ ਇਹ ਜਾਣਾਂਗੇ ਅਹਮ ਤੇ ਇਹ ਤੋਂ ਛੁਟਕਾਰਾ ਪਾਉਣ ਲਈ ਪਿੱਛੇ ਜਿਹੜਾ ਸਾਖੀ ਹੈ ਜਿਸਨੂੰ ਗੁਰਬਾਣੀ ਵਿੱਚ ਸਾਖੀ ਕਿਹਾ। ਤਾਂ ਇਹ ਸਾਖੀ ਸ਼ਬਦ ਗੁਰਬਾਣੀ 'ਚ ਕਿੱਥੇ ਆਇਆ? ਗੁਰ ਸਾਖੀ ਅੰਤਰ ਜਾਗੀ ਤਾਂ ਚੰਚਲ ਮਤ ਤਿਆਗੀ। ਇਹ ਮਨ ਦੀ ਜਿਹੜੀ ਮਤ ਹੈ ਚੰਚਲ ਹੈ, ਤੇ ਗੁਰਬਾਣੀ ਵਿੱਚ ਗੁਰੂ ਜੀ ਦਾ ਅਸੀਂ ਜੋ ਇਹ ਸ਼ਬਦ ਲਿਆ ਇਹ ਵਿਆਖਿਆ ਲਈ, ਕਿਉਂਕਿ ਮਨ ਦਾ ਇੱਕ ਬੜਾ ਵੱਡਾ ਮਸਲਾ ਹੈ। ਮਨ ਸਾਡੇ ਵੱਸ 'ਚ ਹੈ ਨਹੀਂ। ਗੁਰੂ ਜੀ ਨੇ ਕਿਹਾ ਇਹ ਮਨ ਗਹਿਓ ਨਾ ਜਾਈ। ਕਿਉਂ ਗਹਿਓ ਨਹੀਂ ਜਾਂਦਾ, ਪਕੜਿਆ ਨਹੀਂ ਜਾਂਦਾ? ਗਹਿਓ ਮੈਨੇ ਮੇਰੀ ਪਕੜ 'ਚ ਨਹੀਂ ਆਉਂਦਾ, ਮੇਰੇ ਕਾਬੂ 'ਚ ਨਹੀਂ ਹੈ। ਮਨ ਸਾਡੇ ਕਾਬੂ ਨਹੀਂ। ਸਿਮਰਨ ਕਰੋ, ਮਾਲਾ ਨਾਲ ਕਰ ਲਓ, ਮੂਲ ਮੰਤਰ ਦੇਖੋ ਮਨ ਕਿੱਦਾਂ ਭੱਜਦਾ। ਅੱਖਾਂ ਬੰਦ ਕਰਕੇ ਬੈਠੋ, ਮਨ ਆਪਣੇ ਦੁਨੀਆਂ ਦੇ ਖਿਆਲ ਲਿਆਏਗਾ। ਇਸ ਲਈ ਮਨ ਸਾਡੀ ਪਕੜ 'ਚ ਨਹੀਂ। ਕਿਉਂ? ਮਨ ਦਾ ਸੁਭਾਅ ਕੀ ਹੈ? ਚੰਚਲ ਹੈ। ਚੰਚਲ ਕਿਉਂ ਹੈ? ਕਿਉਂਕਿ ਇਸਨੇ ਤ੍ਰਿਸ਼ਨਾ ਦੇ ਨਾਲ ਸੰਗ ਕਰ ਲਿਆ। ਤ੍ਰਿਸ਼ਨਾ ਇਸਤਰੀ ਲਿੰਗ ਹੈ, ਮਨ ਪੁਲਿੰਗ ਹੈ। ਔਰ ਇਹਨੇ ਇਸਤਰੀ ਨਾਲ ਪ੍ਰਸੂਤ ਜਿਵੇਂ ਹੁੰਦੀ ਹੈ ਜਨਾ ਔਰਤ ਤੇ ਆਦਮੀ, ਮਾਇਆ ਦੀ ਰਚਨਾ ਕਿਵੇਂ ਮਹਾਰਾਜ ਨੇ ਕਹੀ ਹੈ? ਮਾਇਆ ਰੂਪੀ ਇਸਤਰੀ ਹੈ, ਪਰਮੇਸ਼ਵਰ ਰੂਪੀ ਪਤੀ ਹੈ। ਏਕਾ ਮਾਈ ਜੁਗਤ ਵਿਆਈ ਤੀਨ ਚੇਲੇ ਪਰਮਾ। ਇਹ ਮਾਇਆ ਜਿਹੜੀ ਹੈ, ਇਹ ਮਾਇਆ ਤਿੰਨਾਂ ਰੂਪਾਂ ਦੇ ਵਿੱਚ ਸੰਸਾਰ ਦੇ ਵਿੱਚ ਆ ਗਈ। ਪਰਮੇਸ਼ਵਰ ਸਭ ਵਿੱਚ ਹੈ, ਪਰ ਪਰਮੇਸ਼ਵਰ ਮਾਇਆ ਤੋਂ, ਮਾਇਆ ਰਚ ਕੇ ਵੀ ਮਾਇਆ ਤੋਂ ਨਿਆਰਾ। ਇਹ ਐਸਾ ਪਤੀ ਹੈ ਜਿਹੜਾ ਪਤਨੀ ਦੇ ਚੱਕਰ 'ਚ ਨਹੀਂ ਆਉਣ ਵਾਲਾ, ਮਾਇਆ ਦੇ ਚੱਕਰ 'ਚ ਵਾਹਿਗੁਰੂ ਨਹੀਂ ਆਉਣ ਵਾਲਾ, ਸਤ ਨਾਮ ਦਾ ਚੱਕਰ ਚਲਾਇਆ। ਕਲ ਯੁਗ ਬਾਬੇ ਤਾਰਿਆ, ਕਲ ਯੁਗ ਦੇ ਵਿੱਚ ਇੱਕ ਕਲ ਮੈਨੇ ਕਲਪਨਾ, ਹਿੱਲਣ ਵਾਲੀ ਅਵਸਥਾ ਹੈ, ਚੰਚਲਤਾ ਹੈ, ਕਲੇਸ਼ ਹੈ। ਸਿਮਰੋ ਸਿਮਰ ਸਿਮਰ, ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਓ। ਕਲ ਇਸ, ਅਸੀਂ ਕਲਪਨਾ ਦੇ ਵਿੱਚ, ਕਲਪਨਾ ਦੇ ਦੇਸ਼ 'ਚ ਰਹਿੰਦੇ ਹਾਂ। ਕਲਪਨਾ ਨੂੰ ਜੋ ਇਹ ਰੂਪ ਕਰਕੇ ਕਲਪਨਾ ਆਉਂਦੀ, ਉਹਨੂੰ ਮੈਂ ਵਿੱਚ ਮੰਨੀ ਬੈਠੇ ਹਾਂ, ਜਦਕਿ ਆਪਣੇ ਸਰੂਪ ਦੇ ਵਿੱਚ ਜਿਹਨੂੰ ਅਸੀਂ ਸਾਖੀ ਕਹਿੰਦੇ ਹਾਂ, ਸਾਖੀ ਕਹਿੰਦੇ ਹਾਂ, ਮੈਂ ਪੰਜਾਬੀ 'ਚ ਬੋਲਦੀ ਗੁਰਮੁਖੀ ਲਿਪੀ 'ਚ ਸਾਖੀ ਕਹਿੰਦੇ ਹਾਂ, ਸਾਖੀ ਦੇ ਵਿੱਚ ਮਨ ਨਹੀਂ ਹੈ। ਸਾਖੀ ਦੇ ਪ੍ਰਕਾਸ਼ ਹੁੰਦਿਆਂ ਹੀ ਗੁਰੂ ਸਾਖੀ ਅੰਤਰ ਜਾਗੀ, ਜਾਗੇ ਹੋਏ ਵਿਅਕਤੀ ਦੇ ਘਰ 'ਚ ਚੋਰ ਨਹੀਂ ਆਉਂਦੇ, ਚਾਨਣੇ ਕਮਰੇ 'ਚ ਚੋਰ ਨਹੀਂ ਆਉਂਦੇ। ਜਾਗੇ ਹੋਏ ਅਸੀਂ ਕਾਰ ਚਲਾਵਾਂਗੇ ਤਾਂ ਐਕਸੀਡੈਂਟ ਨਹੀਂ ਹੋਏਗਾ। ਜਾਗੇ ਹੋਏ ਭੋਜਨ ਬਣਾਉਂਦੇ ਹਾਂ, ਜਾਗੇ ਹੋਏ ਜਾਗਣ ਤੋਂ ਹੀ ਜਾਗਰਤ ਅਵਸਥਾ ਬਣੀ ਹੈ। ਜੀਵ ਆਤਮਾ ਜਾਗਦੀ ਹੈ ਸੁਪਨ ਅਵਸਥਾ 'ਚ, ਗਹਿਰੀ ਨਾਂਦਰਾ ਵਿੱਚ। ਜੀਵ ਆਤਮਾ ਦਾ ਸਥਾਨ ਸਰੀਰ ਦੇ ਵਿੱਚ ਹਿਰਦੇ ਵਿੱਚ ਹੁੰਦਾ ਹੈ। ਜੀਵ ਆਤਮਾ ਹਿਰਦੇ ਵਿੱਚ ਰਹਿੰਦੀ, ਸਾਰੇ ਸਰੀਰ 'ਚ ਹੈ, ਪਰ ਉਸ ਦਾ ਨਿਵਾਸ ਸਥਾਨ ਕਿੱਥੇ ਹੈ? ਹਿਰਦੇ ਵਿੱਚ। ਔਰ ਸੁਪਨੇ ਵਿੱਚ ਜੀਵ ਆਤਮਾ ਕਿੱਥੇ ਰਹਿੰਦੀ? ਮੈਂ ਆਤਮਾ ਦੀ ਗੱਲ ਨਹੀਂ ਕਰ ਰਹੀ, ਇੱਕ ਆਤਮਾ ਹੈ, ਇੱਕ ਜੀਵ ਆਤਮਾ, ਇਹ ਅਲੱਗ ਅਲੱਗ ਕਰਨਾ ਪਏਗਾ। ਜੇ ਇਹਨੂੰ ਇਕੱਠਾ ਕਰਤਾ ਫਿਰ ਗੜ, ਫਿਰ ਨਹੀਂ ਗੱਲ ਸਮਝ ਜਾਣੀ। ਹਰ ਹੈ ਖਾਂਡ ਰੇਤ ਮੈਂ ਬਿਖਰੀ, ਹਾਥੀ ਚੁਣੀ ਨਾ ਜਾਏ, ਕਹੁ ਕਬੀਰ ਗੁਰ ਭਲੀ ਬੁਝਾਈ, ਚੀਤੀ ਹੋ ਕੇ ਖਾਏ। ਆਤਮਾ ਤੇ ਅਨਾਤਮਾ ਦਾ ਨਿਰਣੇ ਕਰਨਾ ਬੜਾ ਜ਼ਰੂਰੀ ਹੈ। ਸੁਣੀਏ ਦੀ ਡੈਫੀਨੇਸ਼ਨ ਕੀ ਹੈ? ਜਿਸ ਸੁਣਨ ਦੀ ਜਪਜੀ ਸਾਹਿਬ ਵਿੱਚ ਮਹਿਮਾ ਕੀਤੀ ਹੈ ਕਿ ਸੁਣਨ ਦੇ ਨਾਲ ਹੀ ਸੁਣੀਐ ਸਤ ਸੰਤੋਖ ਗਿਆਨ, ਸੁਣਨ ਨਾਲ ਹੀ ਸਤ ਦੀ ਪ੍ਰਾਪਤੀ। ਰਾਜਾ ਜਨਕ ਨੇ ਅਸ਼ਟਾਵਕਰ ਜੀ ਦੇ ਕੋਲ ਬਹਿ ਕੇ ਸੁਣਿਆ ਹੀ ਹੈ ਗਿਆਨ। 10 ਸਾਲ ਦੇ ਅਸ਼ਟਾਵਕਰ ਤੇ ਰਾਜਾ ਜਨਕ ਸੁਣ ਕੇ ਗਿਆਨ ਹੋ ਗਿਆ। ਗੁਰੂ ਅੰਗਦ ਦੇਵ ਜੀ ਨੇ ਗੁਰੂ ਨਾਨਕ ਦੇਵ ਜੀ ਕੋਲ ਬਹਿ ਕੇ ਬਾਣੀ ਸੁਣੀ ਹੈ। ਕੱਲ ਅਸੀਂ ਗੁਰੂ ਅਮਰਦਾਸ ਜੀ ਦਾ ਗੁਰਪੁਰਬ ਮਨਾਇਆ ਸੀ, ਪ੍ਰਗਟ ਦਿਨ ਮਨਾਇਆ ਸੀ, ਉਹਨਾਂ ਨੇ ਬੀਬੀ ਅਮਰੋ ਜੀ ਕੋਲੋਂ ਬਾਣੀ ਸੁਣੀ ਸੀ ਪਹਿਲੇ। ਔਰ 8 ਸਾਲ ਦੀ ਬੀਬੀ ਅਮਰੋ ਜੀ ਨੂੰ 5 ਬਾਣੀਆਂ ਯਾਦ ਨੇ। ਉਹਨਾਂ ਕੋਲ ਬਾਣੀ ਸੁਣੀ ਤਾਂ ਚਾਓ ਉਪਜ ਗਿਆ ਕਿ ਹੁਣ ਗੁਰੂ ਦੇਵ ਨੂੰ ਅਸੀਂ ਮਿਲੀਏ, ਖਡੂਰ ਸਾਹਿਬ ਜਾ ਕੇ ਦਰਸ਼ਨ ਕਰੀਏ। ਔਰ ਦਰਸ਼ਨ ਕਰਦੇ ਹੀ ਪਹਿਲੇ ਦਰਸ਼ਨ ਹੋਏ, ਫਿਰ ਸੇਵਾ ਹੋ ਗਈ। ਔਰ ਸੇਵਾ ਕੀ ਕਰ ਰਹੇ ਨੇ? ਗਾਗਰ ਚੁੱਕੀ ਹੈ,
ਫਿਰ ਆ ਕੇ ਇਸ਼ਨਾਨ ਕਰਾ ਕੇ ਫਿਰ ਸਾਰੀ ਸਫਾਈ ਕਰਕੇ ਫਿਰ ਮਹਾਰਾਜ ਦੇ ਲੰਗਰ ਬਣਾਉਂਦੇ ਨੇ, ਪ੍ਰਸ਼ਾਦ ਸਿਖਾਉਂਦੇ ਨੇ, ਫਿਰ ਬਰਤਨ ਸਾਫ਼ ਕਰਦੇ ਨੇ। ਸਾਨੂੰ ਤਾਂ ਪਤਾ ਹੀ ਨਹੀਂ ਸੇਵਾ ਕਿਸ ਤਰ੍ਹਾਂ ਕਰਨੀ ਹੈ। ਸਾਡੀ ਬਿਰਤੀ ਚ ਸੇਵਾ ਤਿੰਨ ਚੀਜ਼ਾਂ ਜਿਸ ਗੁਰਸਿੱਖ ਚ ਨਹੀਂ, ਸਤਸੰਗ, ਸੇਵਾ ਤੇ ਸਿਮਰਨ, ਔਰ ਤਨ ਮਨ ਧਨ ਤਿੰਨਾਂ ਨਾਲ ਸੇਵਾ ਕਰੇ। ਧਨ ਦਾ ਦਸਵੰਧ ਸਾਡਾ ਗੁਰੂ ਘਰ ਦੇ ਲਿਖੇ ਲੱਗਣਾ ਚਾਹੀਦਾ, ਫਿਰ ਕੋਈ ਘਾਟਾ ਨਹੀਂ ਰਹਿੰਦਾ। ਇਸ ਤਰ੍ਹਾਂ ਹੀ 24 ਘੰਟਿਆਂ ਚੋਂ ਦਸਵੰਧ ਸਾਡਾ, ਜੇ 2.5 ਘੰਟੇ ਅਸੀਂ ਇਮਾਨਦਾਰੀ ਦੇ ਨਾਲ ਪਾਠ ਕਰੀਏ ਤੇ ਅਰਦਾਸ ਕਰੀਏ ਕਿ ਕੋਈ ਮਿਲਿਆਂ ਦਾ ਮੇਲਾ ਦਿਓ ਤੇ ਕੋਈ ਵਿਧੋ ਬਣਾ ਦੇਗਾ, ਕੋਈ ਸਾਧ ਸੰਗਤ ਦਾ ਮੇਲਾ ਦੇਗਾ। ਪਰ ਸੰਤਾਂ ਦੀ ਸੰਗਤ ਤੋਂ ਬਿਨਾਂ, ਹਰਿਜਨਾਂ ਦੀ ਸੰਗਤ ਤੋਂ ਬਿਨਾਂ, ਪੰਜ ਪਿਆਰਿਆਂ ਦੀ ਸੰਗਤ ਤੋਂ ਬਿਨਾਂ, ਮਹਾਂਪੁਰਖਾਂ ਦੀ ਸੰਗਤ ਤੋਂ ਬਿਨਾਂ ਗੁਰਬਾਣੀ ਕਿਸ ਤਰ੍ਹਾਂ ਸਮਝ ਲੱਗੇਗੀ। ਇਸ ਲਈ ਕਿਹਾ ਹੈ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਇੱਕ ਮਨ ਹੈ ਇੱਕ ਸੱਤ ਹੈ, ਇੱਕ ਮਨ ਹੈ ਇੱਕ ਸੱਤ ਹੈ, ਸੱਤ ਅੰਦਰ ਹੈ, ਸੱਤ ਸੰਗਤ ਅੰਦਰ ਹੀ, ਸੱਤ ਪੁਰਖ ਅੰਦਰ ਹੀ ਬੈਠਾ, ਔਰ ਨਾਲ ਹੀ ਇਹ ਨਾਰੀ ਬੈਠੀ ਹੈ। ਨਾਰੀ ਜਿੱਥੇ ਉੱਥੇ ਪੁਰਖ ਹੈ, ਕੈਸੀ ਸੋਹਣੀ ਗੱਲ ਹੈ। ਗੁਰੂ ਨਾਨਕ ਦੇਵ ਜੀ ਦਾ ਸ਼ਬਦ ਹੈ, ਐਸੇ ਗਿਆਨ ਦੀ ਕੋਈ ਵਿਚਾਰ ਹੀ ਨਹੀਂ ਕਰਦਾ ਕਿ ਮਨ ਇਹ ਹੈ, ਮਨ ਇਹ ਹੈ, ਔਰ ਮਨ ਨੂੰ ਚਲਾਉਣ ਵਾਲੀ ਪਿੱਛੇ ਅਹਿਮ ਵ੍ਰਿਤੀ ਹੈ, ਔਰ ਸਾਡਾ ਜਨਮ ਵੀ ਅਹਿਮ ਵਿੱਚ। ਸਾਨੂੰ ਤਾਂ ਲੱਗੀ ਪਈ ਪਿੱਛੇ, ਜਿਹੜੀ ਜਿਵੇਂ ਮਠਿਆਈ ਤੋਂ ਬਿਨਾਂ, ਖੰਡ ਤੋਂ ਬਿਨਾਂ ਕੋਈ ਮਠਿਆਈ ਨਹੀਂ, ਔਰ ਵਿਸ ਦੀਆਂ ਗੰਦਲਾਂ ਉੱਤੇ ਕਿੰਨੀ ਖੰਡ ਚੜਾ ਲਓ, ਰਹਿਣ ਤੇ ਜ਼ਹਿਰ ਹੀ ਹੈ। ਇਹ ਵਿਸ ਭਰੀਆਂ ਗੰਦਲਾਂ ਧਰੀਆਂ ਧਰੀਆਂ ਖੰਡ ਲਿਵਾੜ, ਇਸ ਤਰ੍ਹਾਂ ਹੀ ਅਹਿਮ ਤੋਂ ਤੇ ਸਾਡਾ ਜਨਮ ਹੋਇਆ, ਔਰ ਅਹਿਮ ਵ੍ਰਿਤੀ ਤੋਂ ਹੀ ਕਾਮ ਹੈ, ਅਹਿਮ ਵ੍ਰਿਤੀ ਤੋਂ ਹੀ ਕ੍ਰੋਧ ਹੈ, ਅਹਿਮ ਵ੍ਰਿਤੀ ਤੋਂ ਹੀ ਲੋਭ ਹੈ, ਸਭ ਕੁਛ ਅਹਿਮ ਵਿੱਚ ਹੈ, ਔਰ ਵ੍ਰਿਤੀ ਦੇ ਵਿੱਚ ਸਭ ਕੁਝ ਹੈ, ਔਰ ਜਿਸ ਵ੍ਰਿਤੀ ਦੇ ਵਿੱਚ ਨਾਨਕ ਜਨ ਕੇ ਬਿਰਤ ਵਿਵੇਕੇ। ਅਸੀਂ ਵਿਵੇਕ ਜਦ ਤੱਕ ਪੈਦਾ ਨਹੀਂ ਹੁੰਦਾ, ਵਿਵੇਕ ਕਹਿੰਦੇ ਨੇ ਸਮਝ ਕਰਕੇ ਚੱਲਣਾ, ਵਿਵੇਚਨ ਕਰਕੇ ਚੱਲਣਾ, ਚੁਣ ਕੇ ਚੱਲਣਾ, ਸੱਤ ਤੇ ਅਸੱਤ ਬੁੱਧੀ ਦਾ ਨਿਰਣੇ ਹੋਣਾ। ਅਜੇ ਨਿਰਣੇ ਨਹੀਂ ਹੈ, ਸਾਨੂੰ ਪਤਾ ਹੀ ਨਹੀਂ ਮਨ ਕੀ ਚੀਜ਼ ਹੈ। ਗੁਰਬਾਣੀ ਵਿੱਚ ਮਨ ਨੂੰ ਮੰਦਰ ਵੀ ਕਿਹਾ, ਮਨ ਨੂੰ ਮਾਇਆ ਦਾ ਕਾਰਜ ਵੀ ਕਿਹਾ, ਮਨ ਨੂੰ ਚੰਚਲ ਵੀ ਕਿਹਾ, ਮਨ ਨੂੰ ਤ੍ਰਿਸ਼ਨਾ ਵੀ ਕਿਹਾ, ਮਨ ਦੀ ਤਾਂ ਕਈ ਵਿਆਖਿਆ। ਔਰ ਇੱਕ ਜਗ੍ਹਾ ਕਬੀਰ ਜੀ ਦਾ ਸ਼ਬਦ ਹੈ, ਮਨ ਨੂੰ ਪੰਜ ਰੂਪ ਕਹੇ ਹੈ, ਇਹ ਮਨ ਸ਼ਕਤੀ ਨੰਬਰ ਇੱਕ, ਇਹ ਮਨ ਸ਼ਕਤੀ, ਇਹ ਮਨ ਸੀਓ, ਇਹ ਮਨ ਪੰਜ ਤੱਤ ਕੋ ਜੀਓ, ਇਹ ਮਨ ਰਹੇ ਜੋ ਉਨਮਨ ਰਹੇ ਤੀਨ ਲੋਕੀ ਬਾਤੇ ਕਹੇ। ਉਲਟਦਾ ਹੀ ਨਹੀਂ ਮਨ, ਇਹ ਮਸਤੀ ਨਹੀਂ ਹੁੰਦਾ, ਇਹਦੇ ਚ ਸੱਤ ਬਿਰਤੀ ਪੈਦਾ ਹੀ ਨਹੀਂ ਕਰਦਾ। ਜਿਉਂ ਪੈਦਾ ਹੋਇਆ ਤੇ ਉਹ ਮਨ ਦੇ ਵਿੱਚ ਸਾਰੀ ਮਾਇਆ ਵਸੀ ਪਈ ਹੈ।

ਇੱਕ ਗੋਬਿੰਦ ਦੀ ਲਖਤਾ ਨਹੀਂ ਕਰਦਾ। ਨਾਮ ਦਾ ਮਤਲਬ ਗੋਬਿੰਦ, ਨਾਮ ਦੇ ਨਾਲ ਹੀ ਨਾਮੀ ਨੇ ਪ੍ਰਗਟ ਹੋਣਾ। ਪਾਣੀ ਬੋਲੋਗੇ ਤੇ ਪਾਣੀ ਵਜੂਦ ਵੀ ਤਾਂ ਧਿਆਨ ਦਿਓ। ਇਸ ਕਰਕੇ ਕਿਹਾ ਗੁਰਬਾਣੀ ਕਹੇ ਸੇਵਕ ਜਨ ਮਾਨੇ ਪ੍ਰਤੱਖ ਗੁਰੂ ਨਿਸਤਾਰੇ। ਪ੍ਰਤੱਖ ਪ੍ਰਤੀਅਕਸ਼, ਪ੍ਰਤੱਖ ਦਾ ਮਤਲਬ ਹੁੰਦਾ ਹੈ ਇੱਕ ਪਰੋਕਸ਼ ਗਿਆਨ ਹੁੰਦਾ, ਇੱਕ ਅਪਰੋਕਸ਼ ਗਿਆਨ ਹੁੰਦਾ, ਇੱਕ ਪ੍ਰਤੱਖ ਗਿਆਨ ਹੁੰਦਾ। ਸਾਖਿਆਤ ਪ੍ਰਤੱਖ ਹੈ, ਕਦੇ ਦੂਰ ਨਹੀਂ। ਪ੍ਰਤੱਖ ਗਿਆਨ ਸਾਡੇ ਅੰਦਰ ਪੈਦਾ ਨਹੀਂ ਹੋ ਰਿਹਾ, ਇੱਕ ਪ੍ਰਤੱਖ ਗਿਆਨ ਤੋਂ ਪ੍ਰਮਾਣ ਜਨੇ ਗਿਆਨ ਪੈਦਾ ਹੁੰਦਾ। ਇਸ ਲਈ ਗੁਰੂ ਜੀ ਨੇ ਨਾਲ ਕਿਹਾ ਪ੍ਰਤੱਖ ਗੁਰੂ। ਕਿਹੜਾ ਗਿਆਨ ਚਾਹੀਦਾ? ਗੁਰੂ ਵਾਲੇ ਪ੍ਰਤੱਖ ਚਾਹੀਦਾ। ਪ੍ਰਤੱਖ ਨੂੰ ਕਿਸੇ ਪ੍ਰਮਾਣ ਦੀ ਲੋੜ ਨਹੀਂ। ਪੰਜ ਤਰ੍ਹਾਂ ਦੇ ਪ੍ਰਮਾਣ ਦੱਸੇ ਨੇ ਔਰ 6 ਸ਼ਾਸਤਰ ਨੇ, 6 ਹੀ ਉਹਨਾਂ ਦੇ ਉਪਦੇਸ਼ਾਂ ਨੇ, 6 ਹੀ ਉਹਨਾਂ ਦੇ ਉਪਦੇਸ਼ ਨੇ। ਰੋਜ਼ ਅਸੀਂ ਪੜ੍ਹਦੇ ਹਾਂ ਸੋਲਾ ਸਾਹਿਬ ਦੇ ਪਾਠ, ਕੀਰਤਨ ਸੋਲਾ ਪਾਠ ਕਰਦੇ ਹਾਂ ਤਾਂ ਪੜ੍ਹਦੇ ਹਾਂ 6 ਘਰ, 6 ਗੁਰ, 6 ਉਪਦੇਸ਼, 6 ਇਹਨਾਂ ਦੇ ਉਪਦੇਸ਼ ਨੇ। 6 ਘਰ, 6 ਗੁਰ, 6 ਉਪਦੇਸ਼, ਗੁਰ ਇੱਕੋ ਦੇਸ਼ ਨੇ। ਉਹ ਇੱਕ ਦੀ ਲਖਤਾ ਜਦ ਤੱਕ ਨਹੀਂ ਹੁੰਦੀ, ਇੱਕ ਦੀ ਲਖਤਾ ਹੋਣੀ ਹੈ ਇੱਕ ਨੂੰ ਪ੍ਰਗਟ। ਇੱਕ ਤਾਂ ਹੈਗਾ, ਇੱਕ ਹੈ, ਦੂਜਾ ਤਾਂ ਕੋਈ ਹੈ ਨਹੀਂ, ਪਰ ਸਾਨੂੰ ਇੱਕ ਦਿਸਦਾ ਨਹੀਂ, ਅਨੇਕ ਦਿੱਤੀ ਜਾਂਦੇ ਨੇ। ਸੋਨਾ ਹੀ ਅਨੇਕ ਗਹਿਣੇ ਅੱਛਾ, ਅਨੇਕ ਤਾਂ ਹੈ ਨਹੀਂ, ਗਹਿਣੇ ਦੇਖੋਗੇ ਤਾਂ ਅਨੇਕ ਹੈ, ਸੋਨਾ ਦੇਖੋਗੇ ਤਾਂ ਇੱਕ ਹੈ, ਸੂਤ ਦੇਖੋਗੇ ਤਾਂ ਇੱਕ ਹੈ, ਔਰ ਉਹਦੇ ਮਣਕੇ ਦੇਖੋਗੇ ਤਾਂ ਅਨੇਕ ਨੇ, ਕੱਪੜੇ ਦੇਖੋਗੇ ਤਾਂ ਅਨੇਕ ਨੇ। ਪਾਈ ਜਾਓ, ਮੈਂ ਕਮੀਜ਼ ਪਾਈ, ਫਿਰ ਅੱਗੇ ਵਿਸਤਾਰ, ਪ੍ਰਿੰਟ ਪਾ ਲਓ, ਲਾਲ ਪਾ ਲਓ, ਚਿੱਟੇ ਪਾ ਲਓ, ਸੋਨਾ ਦੇਖ ਲਓਗੇ ਤਾਂ ਠੱਗੇ ਨਹੀਂ ਜਾਓਗੇ, ਗਹਿਣੇ ਦੇਖੋਗੇ ਤਾਂ ਹੁਣ ਇਹ ਪਾ ਲਾ, ਇਹ ਪਾ ਲਾ, ਔਰ ਇਹ ਗਹਿਣਿਆਂ ਤੋਂ ਕੀ ਮਿਲਣਾ? ਕੁਛ ਨਹੀਂ ਮਿਲਣਾ, ਬਾਹਾਂ ਨਹੀਂ ਤਾਂ ਬਾਂ, ਚੂੜਾ ਕਿੱਥੇ ਪਾਓਗੇ? ਪਰ ਚੂੜੀਆਂ ਦਾ ਨਸ਼ਾ, 2 ਲੱਖ ਦੀਆਂ ਚੂੜੀਆਂ ਪਾ ਲਈਆਂ, ਧਿਆਨ ਇਹੀ ਹੈ ਵੀ ਮੈਂ ਪਾਈ ਹਾਂ, ਪਰ ਬਾਂਹ ਜਿਸ ਨੇ ਦਿੱਤੀ, ਬਾਂਹ 'ਤੇ ਹੀ ਦ੍ਰਿਸ਼ਟੀ ਨਹੀਂ, ਬਾਂਹ ਬਣਾਉਣ ਵਾਲੇ ਨੂੰ ਕਦੀ ਕੀ ਦੇਖੋਗੇ? ਜਿਸ ਨੇ ਸਰੀਰ ਬਣਾਇਆ ਕਦੀ ਉਹਦਾ ਸ਼ੁਕਰ ਹੀ ਨਹੀਂ, ਕਦੀ ਖੁਸ਼ੀ ਨਹੀਂ। ਉਹ ਵੀ ਤਾਂ ਹੈਗੇ ਜਿਹੜੇ ਅੰਧੇ ਨੇ, ਇਹ ਤੇ ਦ੍ਰਿਸ਼ਟੀ, ਇਹ ਤੋਏ, ਇਹ ਤੋਏ, ਮਨ ਅੱਗੇ ਅੱਗੇ ਦੇਖ ਲੈ। ਜਿਨ ਤੇਰੀ ਮਨ ਬਨਤ ਬਣਾਈ, ਉੱਠਤ ਬੈਠਤ ਤਦ ਕਿਸੇ ਧਿਆਈ, ਪਰ ਅਧਿਆਸ ਸਰੀਰ ਨਾਲ, ਮੈਂ ਖਾਧਾ, ਮੈਂ ਉੱਠੀ, ਮੈਂ ਬਣਾਇਆ, ਮੈਂ ਕੀਤਾ, ਮੈਂ ਗਈ, ਮੈਂ ਆਈ, ਤੇ ਮੈਂ ਨੂੰ ਹੀ ਹੋਂ ਕਿਹਾ, ਹੋਂ ਮੈਂ, ਹੋਂ ਮੈਂ। ਆਪਣੀ ਟਰੂ ਸੈਲਫ ਦਾ ਸਾਨੂੰ ਪਤਾ ਨਹੀਂ, ਉਹਨੂੰ ਕਿਹਾ, ਉਹ ਸੈਲਫ ਦੀ ਗੱਲ ਕੀਤੀ ਹੈ, ਆਤਮਾ ਦੀ ਗੱਲ ਕੀਤੀ ਹੈ। ਇੱਕ ਫਾਲਸ ਸੈਲਫ ਹੈ, ਇੱਕ ਟਰੂ ਸੈਲਫ ਹੈ। ਟਰੂ ਸੈਲਫ ਨੂੰ ਆਤਮਾ ਕਿਹਾ, ਫਾਲਸ ਸੈਲਫ ਨੂੰ ਹੋਂ ਨੇ ਕਿਹਾ। ਇਸ ਲਈ ਕਿਹਾ ਪਹਿਲੇ ਸਾਧਨਾ ਕਰੋ, ਇਹ ਸਮਝੋ, ਸਾਧਨਾ ਨਾਮ ਸਮਝਦਾ, ਸਾਧਨਾ ਨਾਮ ਸਿੱਧੇ ਰਸਤੇ ਚੱਲਣ ਦਾ, ਸਾਧਨਾ ਨਾਮ ਉਸ ਸਰੂਪ ਦੀ ਸਿਮਰਤੀ ਦਾ, ਸਾਧਨਾ ਨਾਮ ਜਪਦਾ ਹੈ। ਇਸ ਲਈ ਗੁਰੂ ਜੀ ਦੀ ਬਾਣੀ ਕਿਸ ਨੂੰ ਸਮਝ ਆਏਗੀ? ਜਿਸਨੇ ਆਪਣੇ ਜੀਵਨ ਨੂੰ ਕੁਛ ਸਾਧਨਾ ਕੀਤੀ, ਜਿਹੜੇ ਸਵੇਰੇ ਉੱਠਦਾ ਹੀ ਨਹੀਂ, ਜਿਹੜੇ ਇਸ਼ਨਾਨ ਹੀ ਨਹੀਂ ਕੀਤਾ, ਮੈਲੀ ਤਾਂ ਅਸੀਂ ਚੱਦਰ ਨਹੀਂ ਲੈਂਦੇ, ਡੇਰਾ ਤੇ ਲੱਗੇ ਕੱਪੜੇ ਜਾਮਾ ਹੋਏ, ਪਲੀਤ ਸੋਰਤ ਪੀਵੇ, ਮਾਨਸਾ ਕਿਉਂ ਕਰ ਨਿਰਮਲ ਸੀ, ਮਨ ਮੈਲੇ ਸਭ ਕੁਛ ਮੈਲਾ, ਤਨ ਧੋਤੇ ਮਨ ਹੱਛਾ ਨਾ ਹੋਏ। ਜਿੱਥੇ ਮੁਰਦੇ ਦਬਾਓ ਉਹਨੂੰ ਸ਼ਮਸ਼ਾਨ ਘਾਟ ਮੁਰਦਾ ਖਾਨਾ ਕਹਿੰਦੇ, ਜੇ ਮਰੀ ਹੋਈ ਚੀਜ਼ ਅੰਦਰ ਖਾ ਲਈ, ਭਾਂਗ ਮਾਛਲੀ ਸੁਰਾਪਾਨ, ਜੋ ਜੋ ਪ੍ਰਾਣੀ ਖਾਏ, ਤੀਰਥ ਵਰਤ ਜੇਤੇ ਕਰੇ ਸਭੇ ਰਸਾਤਲ ਜਾਏ। ਕਿਉਂ ਅੰਦਰ ਅੰਦਰ ਵਾਹਿਗੁਰੂ ਦਾ ਘਰ ਹੈ, ਭਾਂਡਾ ਧੋਏ ਵੈਸ ਧੂਪ ਦੇਵੋ, ਤੋ ਦੁੱਧ ਕੋ ਜਾਵੋ, ਦੁੱਧ ਕਰਮ ਪੁਨ ਸੁਰਤ ਸਮਾਇਣ ਹੋਏ, ਨਿਰਾਸ ਜਮਾਓ। ਜਪੋ ਤਾਂ ਇੱਕ ਹੈ ਨਾਮਾ, ਅਵਰ ਨਿਰਾਫਲ ਕੰਮ ਆਏ, ਮਨ ਇਤੀ ਹੱਥ ਕਰੋ ਪੁਨ ਨਿਤਰੋ, ਨੀਂਦ ਨਾ ਆਵੇ। ਇਸ ਨੂੰ ਕਿਵੇਂ ਰਿੜਕਣਾ, ਪਰਮੇਸ਼ਰ ਦੇ ਸਿਮਰਨ ਨੂੰ ਕਿਵੇਂ ਸਮਝਣਾ? ਦੁੱਧ ਤਾਂ ਰਿੜਕਣਾ ਸਾਨੂੰ ਆ ਗਿਆ, ਔਰ ਇਹ ਗਹਿਣੇ ਪਾਣੇ ਆ ਗਏ, ਪਰ ਜਿਸਨੇ ਗਹਿਣੇ ਬਣਾਏ, ਜਿਸਨੇ ਅੰਗ ਬਣਾਏ, ਦੀਨੇ ਹਸਤ ਪਾਵ ਕਰਨ ਨੇਤਰ ਰਸਨਾ, ਕਿੰਨਾ ਕੁਝ ਬਣਾਇਆ, ਹੱਥ ਦਿੱਤੇ, ਪੈਰ ਦਿੱਤੇ, ਰਸਨਾ ਦਿੱਤੀ, ਕਰਨ ਦਿੱਤੇ, ਅੰਤਾ ਕਰਨ ਦਿੱਤਾ। ਸਾਡੇ ਸੂਖਮ ਸਰੀਰ 'ਚ 17 ਤੱਤ ਨੇ, ਪਤਾ ਹੀ ਨਹੀਂ ਸਾਨੂੰ 17 ਤੱਤ ਕਿਹੜੇ ਨੇ, ਨਾ ਸਾਨੂੰ ਮਨ ਦਾ ਪਤਾ। ਇਸ ਲਈ ਗੁਰੂ ਜੀ ਨੇ, ਗੁਰੂ ਤੇਗ ਬਹਾਦਰ ਜੀ ਦੀ ਬਾਣੀ ਬੜੀ ਗਹਿਣ ਹੈ, 26 ਸਾਲ ਦੇ ਸਕੇਪ, 26 ਸਾਲ 9 ਮਹੀਨੇ ਬੈਠ ਕੇ ਗੁਰੂ ਜੀ ਨੇ ਭੋਰਾ ਸਾਹਿਬ ਤੋਂ ਆ ਕੇ ਸਾਨੂੰ ਚੀਜ਼ ਦਿੱਤੀ। ਇਸ ਤੋਂ ਛੋਟੀ ਜਿਹੀ ਚੀਜ਼ ਹੁੰਦੀ, ਰੱਖ ਲਓ ਅੰਦਰ ਕੰਮ ਆਏਗੀ, ਔਖੇ ਵੇਲੇ ਉਹ ਤਿਜੋਰੀਆਂ ਇੱਥੇ ਰਹਿ ਲੈਣੀਆਂ ਸਾਰੀਆਂ। ਜੇ ਗੁਰਬਾਣੀ ਦਾ ਖਜ਼ਾਨਾ ਵੇਖ ਲਿਆ, ਪਿਓ ਦਾਦੇ ਦਾ ਖੋਲ ਡਿੱਠਾ ਖਜ਼ਾਨਾ, ਤੋ ਮੇਰੇ ਮਨ ਪਿਆ ਨਿਦਾਨਾ, 9 ਨਿਧੀਆਂ ਲੈ ਲਓ, 18 ਸਿੱਧੀਆਂ ਲੈ ਲਓ, ਜੋ ਚਾਹੀਦਾ ਲੈ ਲਓ, ਸ਼ਬਦ ਪਾਠ ਕਰੋ, ਭਾਵੇਂ ਸੋਨੇ ਦੀਆਂ ਇੱਟਾਂ ਬਣਾ ਲਓ, ਕੋਈ ਘੱਟ ਹੈ। ਪਰ ਸਵਾਲ ਇਹ ਵੀ ਆਪਣੇ ਜੀਵਨ ਦੀ ਸਾਧਨਾ ਮਨ ਤੇ ਲਿਆਂਦੀ ਕਿ ਨਹੀਂ ਲਿਆਂਦੀ? ਮਨ ਇਹ ਹੈ ਔਰ ਇਹ ਨੂੰ ਚਲਾਉਣ ਵਾਲਾ ਅਹਮ ਹੈ।
ਔਰ ਹੋਂ ਵਿੱਚ ਨਰਕ ਸੁਰਗ ਅਵਤਾਰ, ਹੋਂ ਵਿੱਚ ਪਾਪ ਪੁੰਨ ਵਿਚਾਰ, ਸਾਰਾ ਕੁਝ ਹੋਂ ਵਿੱਚ ਹੱਸੇ ਹੋਂ ਵਿੱਚ ਰੋਵੇ, ਸਾਰਾ ਕੁਝ ਹੋਂ ਵਿੱਚ ਕਰਦਾ ਪਿਆ। ਕਦੀ ਮਨ ਖੁਸ਼ ਹੋ ਜਾਂਦਾ, ਕਦੀ ਮਨ ਦੀ ਇੱਛਾ ਜਦੋਂ ਪੂਰੀ ਹੋ ਜਾਂਦੀ ਹੈ। ਨੌ ਕਾਰਨਾਂ ਦੇ ਵਿੱਚ ਮਨ ਰਹਿੰਦਾ। ਸਭ ਤੋਂ ਪਹਿਲੇ ਸਾਡਾ ਮਨ ਕੀ ਕਰਦਾ? ਜਦੋਂ ਚਿੰਤਨ ਆਪਣੇ ਸਰੂਪ ਦਾ ਭੁੱਲ ਜਾਂਦੇ ਹਾਂ ਤਾਂ ਹਉਮੈ ਪੈਦਾ ਹੁੰਦੀ ਹੈ। ਚਿੰਤਨ ਪਹਿਲੇ ਹੁੰਦਾ, ਚਿੰਤਨ ਤੋਂ ਫਿਰ ਚਿੱਤ ਤਿਆਰ ਹੁੰਦਾ। ਚਿੰਤਨ ਕਰਨ ਨਾਲ ਫਿਰ ਕੀ ਹੁੰਦਾ? ਜਿਸ ਵਿਸ਼ੇ ਦਾ ਚਿੰਤਨ ਕਰੋਗੇ ਚਿੰਤਨ ਤਾਂ ਹੋਏਗਾ। ਪਹਿਲੇ ਰੱਸੀ ਦਾ ਗਿਆਨ ਹੈ ਤਾਂ ਹੀ ਸੱਪ ਦਾ ਚਿੰਤਨ ਹੋਇਆ। ਇਸ ਤਰ੍ਹਾਂ ਹੀ ਪਹਿਲੇ ਸਾਨੂੰ ਆਪਣੇ ਸਰੂਪ ਦਾ ਅਗਿਆਨ ਹੋ ਗਿਆ ਸੀ, ਆਪਣੇ ਸਰੂਪ ਨੂੰ, ਵਾਹਿਗੁਰੂ ਨੂੰ। ਆਪਣੇ ਸਰੂਪ ਦਾ ਮਤਲਬ ਜਿਹੜਾ ਸਾਡਾ ਸੱਚਾ ਵਾਹਿਗੁਰੂ ਹੈ, ਉਹਨੂੰ ਨਹੀਂ ਅਸੀਂ ਆਪਣਾ ਬਣਾਉਂਦੇ। ਸਾਚਾ ਨਾਮ ਮੇਰਾ ਆਧਾਰ। ਇੱਕ ਸੱਚ ਨਾਮ ਦੀ ਲਖਤਾ ਕਰਨ ਲਈ ਜੀਵਨ ਹੈ। ਇੱਕ ਸੱਚ ਦੇ ਸਾਹਮਣੇ ਮਨ ਮੰਦਰ ਬਣ ਜਾਏਗਾ, ਇੱਕ ਸੱਚ ਦੇ ਬੋਧ ਦੇ ਸਾਹਮਣੇ ਮਨ ਵਿਸਰਾਮ ਚ ਆ ਜਾਏਗਾ, ਇੱਕ ਸੱਚ ਦੇ ਸਾਹਮਣੇ ਮਨ ਬੈ ਖਰੀਦ ਬਣ ਜਾਏਗਾ। ਪਰ ਸੱਚ ਨਹੀਂ ਦਿਸਦਾ। ਸੱਚ ਤਾਂ ਹੈਗਾ, ਜਿੱਥੇ ਜਿੱਥੇ ਮਾਇਆ ਉੱਥੇ ਸੱਚ ਹੈ, ਪਰ ਸਾਡੀ ਦ੍ਰਿਸ਼ਟੀ ਚ ਮਾਇਆ, ਕਿਉਂਕਿ ਸਾਡਾ ਤੀਸਰਾ ਨੇਤਰ ਬੰਦ ਹੈ। ਇਸ ਲਈ ਕਿਹਾ ਨੇਤਰ ਪ੍ਰਗਾਸ ਕੀਆ ਗੁਰੂ ਦੇ। ਗੁਰੂ ਜੀ ਦੀ ਬਾਣੀ ਸੁਣਨ ਨਾਲ, ਬ੍ਰਹਮ ਗਿਆਨ ਸੁਣਨ ਨਾਲ, ਸਭ ਤੇ ਉੱਤਮ ਹਰ ਕੀ ਕਥਾ। ਮਹਾਰਾਜ ਨੇ ਸਾਰੇ ਸਾਧਨ ਦੱਸੇ ਆ ਕਿ ਪਹਿਲੀ ਸਟੇਜ ਜਪ ਕਰੋ, ਫਿਰ ਜਪ ਨੂੰ ਤਪ, ਜਾਪ, ਤਾਪ, ਗਿਆਨ, ਸਭ ਗਿਆਨ। ਇੱਕ ਬੁੱਧੀ ਦਾ ਗਿਆਨ ਹੈ, ਇੱਕ ਬ੍ਰਹਮ ਗਿਆਨ ਹੈ। ਕਥੀਏ ਸੰਤ ਸੰਗ ਪ੍ਰਭ ਗਿਆਨ। ਇੱਕ ਹੋਮੇ ਗਿਆਨ, ਇੱਕ ਬੁੱਧੀ ਗਿਆਨ ਪ੍ਰਾਪਤ ਕਰਦੀ ਹੈ। ਬੁੱਧੀ ਤਾਂ ਗਿਆਨ ਦਾ ਕਾਰਜ ਹੈ, ਸੰਸਾਰ ਤਮੋਗੁਣ ਦਾ ਕਾਰਜ। ਇੱਥੋਂ ਕਿੱਥੋਂ ਗਿਆਨ ਪੈਦਾ ਹੋ ਜਾਣਾ? ਇਹ ਤਾਂ ਆਪ ਅਗਿਆਨ ਹੈ। ਔਰ ਇਹ ਜਿਹੜਾ ਸਰੀਰ ਬੈਠ ਕੇ ਸਾਧਨਾ ਕਰਦਾ ਹੈ, ਅਗਿਆਨ ਦਾ ਕਾਰਜ ਹੈ। ਇਸ ਲਈ ਇਹ ਸਰੀਰ ਨੂੰ ਬਿਠਾ ਲੈਂਦੇ ਹਾਂ ਥੋੜ੍ਹੀ ਦੇਰ ਬਾਅਦ, ਕਹਿੰਦੇ ਮਨ, ਕਹਿੰਦੇ ਚੱਲ ਉੱਠ, ਹੁਣ ਇੱਧਰ ਚੱਲੀਏ, ਚੱਲ ਉੱਠ, ਹੁਣ ਇੱਧਰ ਚੱਲੀਏ। ਜਿਵੇਂ ਬਾਂਗਰੂ ਦਾ ਬੱਚਾ ਹੁੰਦਾ, ਕਦੀ ਉੱਤੇ ਚੜ੍ਹਦੇ, ਕਦੀ ਥੱਲੇ ਵਿਹਲਾ। ਇਸ ਤਰ੍ਹਾਂ ਹੀ ਮਨ ਸਾਡਾ ਕਦੀ ਕਾਮ ਵਿੱਚ ਭੱਜ ਜਾਂਦਾ, ਸਾਡੇ ਕੰਟਰੋਲ 'ਚ ਥੋੜ੍ਹਾ, ਅਤੇ ਜੋ ਮਨ ਕਹਿੰਦਾ ਫਿਰ ਉੱਦਾਂ ਕਹਿੰਦੇ ਹਾਂ। ਇਹ ਠੀਕ ਹੈ, ਆਪਣੇ ਮਨ ਦੀ ਸੁਣਦੇ ਨੇ, ਦੂਜੇ ਦੀ ਤਾਂ ਸੁਣਦੇ ਹੀ। ਇਸ ਲਈ ਕਹਿੰਦੇ ਨੇ ਪਹਿਲੇ ਮਨ ਮਤ ਤਾਂ ਜਾਏਗੀ, ਜੇ ਗੁਰਮਤ ਲੈ ਲਓ ਮਨਮਤ ਚਲੀ ਜਾਏਗੀ। ਮਨਮਤ ਹਨੇਰਾ, ਗੁਰਮਤ ਚਾਨਣਾ। ਅੰਦਰ ਹੀ ਗੁਰੂ ਬੈਠਾ ਹੈ। ਗੁਰੂ ਨੂੰ ਅਨੁਭਵ ਕਰਨ ਦੀ ਮਤ ਲੈ ਲਓ, ਅਕਲ ਲੈ ਲਓ, ਸਮਝ ਲੈ ਲਓ। ਅਕਲੀ ਸਾਹਿਬ ਸੇਵੀ, ਅਕਲੀ ਪਾਈਏ ਮਾਨ। ਅਕਲ ਕਿਸ ਤਰ੍ਹਾਂ ਮਿਲੇਗੀ? ਜਦੋਂ ਅਸੀਂ ਸੱਤ ਦੀ ਕਥਾ ਸੁਣਾਂਗੇ। ਅਜੇ ਅਸੀਂ ਜੋ ਮਨ ਕਹਿੰਦਾ ਉਹ ਕਰੀ ਜਾ ਰਹੇ ਹਾਂ, ਔਰ ਕਈ ਵਾਰੀ ਅਸੀਂ ਸਿਮਰਨ ਕਰਦੇ ਹਾਂ ਵੀ ਕਹਿੰਦੇ ਹਾਂ। ਜਦੋਂ ਮਨ ਥੋੜ੍ਹਾ ਜਿਹਾ ਰਜੋਗੁਣ ਅਤੇ ਤਮੋਗੁਣ ਤੋਂ ਸ਼ਾਂਤ ਹੁੰਦਾ ਹੈ ਤਾਂ ਸਤੋਗੁਣੀ ਬਿਰਤੀ ਪੈਦਾ ਹੁੰਦੀ ਹੈ। ਮਨ ਸਤੋਗੁਣ ਦਾ ਕਾਰਜ ਹੈ, ਇਸ ਲਈ ਕਈ ਵਾਰ ਸ਼ਾਂਤ ਚਿੱਤ ਹੋ ਜਾਂਦਾ, ਪਰ ਉਹ ਟਿਕਦਾ ਨਹੀਂ, ਫਿਰ ਥੱਲੇ ਆ ਜਾਂਦਾ। ਜਿਸ ਤਰ੍ਹਾਂ ਗ੍ਰੈਵਿਟੀ ਨੀਚੇ ਲੈਣ ਦੀ, ਆ ਚੀਜ਼ ਉੱਤੇ ਸੁੱਟੋ, ਫਿਰ ਥੱਲੇ ਆ ਗਈ, ਉੱਤੋਂ ਫਿਰ ਥੱਲੇ। ਕਿਉਂ ਥੱਲੇ ਆ ਗਈ? ਥੱਲੇ ਲਿਆਉਣ ਲਈ ਤਾਂ ਕੁਛ ਨਹੀਂ ਕਰਨਾ ਪਿਆ, ਉੱਤੇ ਲਿਜਾਣ ਲਈ ਕਰਨਾ ਪਿਆ, ਫਿਰ ਥੱਲੇ ਆ ਗਈ। ਪਕੜੀ ਰੱਖੋ, ਟਿੱਕੇ ਰਹੇਗਾ, ਜਦੋਂ ਇਹਨੂੰ ਛੱਡੋਗੇ ਗਿਰ ਜਾਏਗਾ। ਇਸ ਤਰ੍ਹਾਂ ਹੀ ਮਨ ਥੋੜ੍ਹੀ ਦੇਰ ਲਈ ਟਿਕਦਾ ਅਤੇ ਥੱਲੇ ਆ ਜਾਂਦਾ, ਫਿਰ ਮਾਇਆ 'ਚ ਆ ਜਾਂਦਾ, ਫਿਰ ਉੱਤੇ ਲਿਜਾਂਦੇ ਹਾਂ। ਜਦ ਤੱਕ ਤਮੋਗੁਣ ਅਤੇ ਰਜੋਗੁਣ ਤੋਂ ਸਤੋਗੁਣ ਗੁਣਾਂ ਵਿੱਚ ਰਹੋਗੇ, ਤੀਨ ਵਿਆਪੇ ਜਗਤ ਕੋ ਤੁਰਿਆ ਪਾਵੇ ਕੋਏ। ਅਸੀਂ ਤੁਰਿਆਪਦ ਦੀ ਲਖਤਾ ਲਈ ਆਏ ਹਾਂ। ਕਦੀ ਅਸੀਂ ਕਹਿੰਦੇ ਹਾਂ ਸਾਡਾ ਮਨ ਲੱਭ ਹੀ ਚੱਕਰ 'ਚ ਠਹਿਰ ਜਾਏ। ਗੁਰੂ ਜੀ ਨੇ ਪਹਿਲੇ ਖੱਟ ਚੱਕਰਾਂ ਨੂੰ ਤਾਂ ਪਹਿਲੇ ਖੰਡਨ ਕਰ ਦਿੱਤਾ ਜਾਪ ਸਾਹਿਬ ਵਿੱਚ। ਚੱਕਰ ਕਿਹਨ ਅਰ ਵਰਨ ਜਾਤ ਅਰ ਪਾਤ ਨਾਹਿਨ ਜਹਿ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕੇ। ਫਿਰ ਕਹਿਣਗੇ ਪ੍ਰਕਾਸ਼ ਕੋਈ ਨਜ਼ਰ ਆਇਆ ਸੀ। ਉਹ ਇਹ ਪ੍ਰਕਾਸ਼ ਸੂਰਜ ਦੇ ਪ੍ਰਕਾਸ਼, ਸੱਤ ਦੇ ਪ੍ਰਕਾਸ਼ ਦੀ ਗੱਲ ਹੀ ਵੱਖਰੀ ਹੈ। ਜੇਸੋ ਚੰਦਾ ਉਗਵੇ ਸੂਰਜ ਚੜ੍ਹੇ ਹਜ਼ਾਰ, ਇੱਥੇ ਚਾਨਣ ਹੁੰਦੇ ਆ ਗੁਰਬਿਨ ਘੋਰ ਅੰਧਾਰ। ਗੁਰੂ ਦੇ ਗਿਆਨ ਬਿਨਾਂ ਸਾਰੇ ਪ੍ਰਕਾਸ਼ ਬਾਕੀ ਛੋਟੇ ਨੇ। ਸੂਰਜ ਦਾ ਪ੍ਰਕਾਸ਼, ਚੰਦਰਮਾ ਦਾ ਪ੍ਰਕਾਸ਼, ਜਿਸਨੇ ਸਾਰੇ ਪ੍ਰਕਾਸ਼ ਬਣਾਏ, ਤਹੀ ਪ੍ਰਕਾਸ਼ ਹਮਾਰਾ ਪਇਓ ਪਟਨਾ ਸਹਿਰ ਵਿਖੇ ਪਾਵਨ। ਉਹ ਗੁਰੂ ਗੋਬਿੰਦ ਸਿੰਘ ਜੀ ਨੇ ਜੋ ਸਾਨੂੰ ਨਾਮ ਦਾ ਪ੍ਰਕਾਸ਼ ਦਿੱਤਾ ਹੈ, ਜੋ ਗੁਰਬਾਣੀ ਦਾ ਪ੍ਰਕਾਸ਼ ਦਿੱਤਾ ਹੈ, ਜੇ ਗੁਰੂ ਅਰਜਨ ਦੇਵ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਨਾ ਕਰਦੇ ਤਾਂ ਸਾਡਾ ਤਾਂ ਬੜਾ ਬੁਰਾ ਹਾਲ ਹੋ ਜਾਂਦਾ। ਜੇ ਤਾਂ ਬਾਣੀ ਵਿਸਰ ਜਾਏ ਜਿਉਂ ਪੱਕਾ ਰੋਗੀ ਬਿਲ ਲਾਏ, ਤਾਂ ਅਸੀਂ ਕੋੜ ਦਾ ਰੋਗ ਜਿੱਦਾਂ ਦੂਰ ਨਹੀਂ ਹੁੰਦਾ, ਇਹ ਸਾਡਾ ਮਨ ਤਾਂ ਕੋੜ ਹੋਇਆ ਪਿਆ ਨੇ, ਕਾਮ ਦਾ, ਕ੍ਰੋਧ ਦਾ, ਲੋਭ ਦਾ, ਹੰਕਾਰ ਦਾ। ਔਰ ਮਹਾਰਾਜ ਨੇ ਕਿਹਾ ਇੱਕ ਸਵਾਨ ਦੋ ਸਵਾਨੀ ਨਾਲ, ਭਲਕੇ ਭੋਗ ਕੇ ਸਦਾ ਬਿਆਰ। ਔਰ ਫਿਰ ਅਸੀਂ ਕਹਿ ਰਹੇ ਹੁਣ ਕੁੱਤੇ ਰੱਖ ਲਓ, ਬਿੱਲੀ ਰੱਖ ਲਓ, ਤੇ ਕੁੱਤੇ ਦੁਨੀਆ 'ਚੋਂ ਤਾਂ ਅਸੀਂ ਆ ਗਏ ਹਾਂ। ਮੇਰਾ ਇਹ ਮਤਲਬ ਨਹੀਂ ਆਪ ਕੁੱਤੇ ਬਿੱਲੀਆਂ ਨਾਲ ਰੱਖੋ, ਔਰ ਉਹਦੇ ਨਾਲ ਸੰਬੰਧ ਤਾਂ ਬਣੇਗਾ। ਜੇ ਸਿਮਰਨ ਕਰਨਾ ਤੇ ਸਾਰਾ ਕੁਛ ਛੱਡਣਾ ਪੈਣਾ। ਮੈਂ ਸਭ ਕੀ ਛੋੜ ਪ੍ਰਭ ਤੂੰ ਹੀ ਪਿਆਇਆ। ਨੀਚੇ ਯਾਤਰਾ ਨਹੀਂ ਕਰਨੀ, ਉੱਪਰ ਯਾਤਰਾ ਕਰਨੀ, ਉਹ ਜਗ੍ਹਾ ਮੰਨ ਪਿਆ।
प्रभु का सिमरन सब ते ऊंचा, प्रभु के सिमरन उधर है ऊंचा। इसलिए उत्थे तो शरीर ही नहीं, साडे लोक विच ब्रह्म लोक विच परमात्मा दे सिमरन विच तां शरीर है नहीं। इसलिए क्या तीन बार क्या है, सिमरो सिमर सिमर सुख पावो। साधना करो कि ये मन ए है, और मन नु देखण वाला जदों पता लग जाएगा मैं हूँ परम पुरख को दासा, देखण आयो जगत तमाशा। मन ते मन, जिस मन चो जगत निकलिया, दोनों नु गुरु गोबिंद सिंह जी कहंदे मैं देख रहा। पर असी की बने बैठे हैं, देखण वाले बने बैठे हैं। मैं मन, मेरा मन ये कहंदा वो ठीक हो जाएगा, मेरा मन कहंदा तू हुण क्रोध कर ले, जो मन कही जांदा करी जांदे। इस करके ए दी लखता नहीं करनी, ना ए दी लखता करनी, ना अहम दी लखता करनी। काम क्रोध अर लोभ मोह बिनस जाए अहम, अरदास कीती कि मेरी अहम वृत्ति खत्म हो जाए। इसलिए आसा दी वार विच होण दी पौड़ी पड़दे, होण ने बहुत दुखी कीता सानू, होण ही सानू नरक स्वर्ग दा बोध करा रही, होण ने सब कुछ कर दिता। ਹੋਂ ਵਿੱਚ ਮੂਰਖ ਹੋਂ ਵਿੱਚ ਸਿਆਣਾ, ਮੋਖ ਮੁਕਤ ਕੀ ਸਾਰ ਨਾ ਜਾਣਾ। ਜਿਹੜੀ ਜੀਵਨ ਮੁਕਤੀ ਗੁਰੂ ਜੀ ਨੇ ਦਿੱਤੀ ਹੈ, ਜਿਹੜੀ ਵਿਦੇ ਮੁਕਤੀ ਦਿੱਤੀ ਹੈ, ਅਬ ਮੋਇ ਜੀਵਨ ਪਦਵੀ ਪਾਈ, ਨਾਨਕ ਉਹ ਪੁਰਖ ਕਹੀਏ ਜੀਵਨ ਮੁਕਤ। ਜੀਵਨ ਮੁਕਤ ਜੇ ਹੁਣ ਨਹੀਂ ਪਾਣੀ ਪੀ ਕੇ ਪਿਆਸ ਮਿੱਟੀ ਤਾਂ ਕਦੋਂ ਮਿੱਟੇਗੀ? ਪਾਣੀ ਨਾਲ ਹੁਣੇ ਪਿਆਸ ਮਿੱਟਦੀ ਹੈ, ਰੋਟੀ ਖਾਣ ਨਾਲ ਹੁਣੇ ਭੁੱਖ ਮਿੱਟਦੀ ਹੈ, ਔਰ ਇੱਕ ਵਾਹਿਗੁਰੂ ਨਾਮ ਦੀ ਭੁੱਖ ਹੀ ਨਹੀਂ ਰਹੀ, ਜੋ ਮਨ ਕਹਿੰਦਾ ਕਰੀ ਜਾਂਦੇ ਹਾਂ। ਮੇਰਾ ਹਰ ਪ੍ਰਭ ਦੱਸੋ ਮੈਂ ਭੁੱਖ ਲਗਾਈ, ਔਰ ਜਿਹਨੂੰ ਭੁੱਖ ਲੱਗ ਜਾਂਦੀ ਹੈ ਉਹਦੀ ਅਵਸਥਾ ਹੋ ਜਾਂਦੀ ਹੈ ਕਿ ਹੁਣ ਮੈਨੂੰ ਕੋਈ ਮਿਲਿਆਂ ਦਾ ਮੇਲਾ ਦਿਓ, ਔਰ ਮਿਲਿਆਂ ਦੇ ਮੇਲੇ ਨਾਲ ਜਗਦਾ ਦੀਪਕ ਜਗਾ ਸਕਦਾ ਜੋਤ ਬੁਝੇ ਹੋਏ।

ਉਤਾਰਦੇ ਆ ਤਾਂ ਉਦਾਂ ਚੱਪਲ ਹੁੰਦੀ, ਇੱਥੇ ਕਹਿੰਦੇ ਜੋੜਾ, ਤੇ ਜੋੜੇ ਝਾੜਦੇ ਆ ਸਾਧ ਸੰਗਤ ਦੇ। ਕਿਉਂ ਝਾੜਦੇ ਆ? ਕਿ ਜੋੜਨ ਵਾਲੀ ਬਿਰਤੀ ਇੱਥੇ ਆਏ ਆ, ਜੁੜਨ ਲਈ, ਟੁੱਟਣ ਲਈ ਨਹੀਂ ਆਏ। ਜੁੜਿਆਂ ਦੀ ਕੀਮਤ ਹੈ, ਇਸ ਲਈ ਜੁੜ ਜਾਈਏ। ਅਰਦਾਸ ਕਰੀਏ, ਹੇ ਪਰਮਾਤਮਾ ਮੈਨੂੰ ਆਪਣੇ ਚਰਨਾਂ 'ਚ ਜੋੜ ਲਓ। ਇਸ ਕਰਕੇ ਅਖੀਰ ਦੇ ਵਿੱਚ ਇਹ ਸ਼ਬਦ ਦੀ ਵਿਆਖਿਆ ਕੱਲ੍ਹ ਫਿਰ ਅੱਗੇ ਚੱਲੇਗੀ ਕਿ ਮਨ ਇਹ ਹੈ ਔਰ ਮਨ ਨੂੰ ਮਨ ਤੋਂ ਅਤੀਤ ਕਿਵੇਂ ਜਾਣਾ। ਸ਼ਬਦ ਅਤੀਤ ਅਨਾਹਜ਼ਰਾਤਾ ਆ ਖੁੱਲ ਕੇ ਕਰ ਜਾਓਗੇ। ਆਓ 2 ਮਿੰਟ ਲਈ ਆਪਣੇ ਵਾਹਿਗੁਰੂ ਦਾ ਨਾਮ ਜਪ ਲਈਏ, ਅਰਦਾਸ ਕਰ ਲਈਏ ਕਿ ਪਰਮੇਸ਼ਵਰ ਆਪ ਮੈਨੂੰ ਆਪ ਹੀ ਕਿਰਪਾ ਕਰੋ।

ਕੀਰਨਾ ਹੀ ਕਹਿੰਦੇ ਹੋਏ। ਮੇਰੇ ਕੋਲੋਂ ਕੋਈ ਅੱਖਰ ਵੱਧ ਘੱਟ ਬੋਲਿਆ ਗਿਆ ਹੋਵੇ। ਸਰੀਰ ਅਗਿਆਨ ਦਾ ਕਾਰਜ ਹੈ, ਬੁੱਧੀ ਭੁੱਲਣ ਹਾਰ ਹੈ, ਇਹਦਾ ਗਿਆਨ ਅਲਪ ਹੈ। ਅਲਪ ਤੋਂ ਅਭਿਧੀ ਜੀਵਤਾ ਮੈਂ ਬਹੁਤ ਸੋਚ ਬੋਚ ਇਹ ਸੋਚਿਆ ਹੀ ਕਰਦੇ ਰਹਿੰਦੇ। ਇਸ ਕਰਕੇ ਗੁਰੂ ਜੀ ਹੀ ਸਦਬੁੱਧੀ ਦੇ ਸਕਦੇ ਨੇ। ਆਓ ਗੁਰੂ ਜੀ ਦੇ ਕੇ ਆਪਣੀਆਂ ਭੁੱਲਾਂ ਨੂੰ ਪੁੱਛਾਈਏ, ਰਗਾਂ ਵਾਸਤੇ ਸ਼ੁੱਧ ਬਾਣੀ ਪੜ੍ਹਨ ਦੀ ਗੁਰੂ ਜੀ ਕੋਲੋਂ ਕਿਰਪਾ ਮੰਗੀਏ। ਇੰਨਾ ਹੀ ਕਹਿੰਦੇ ਹੋਏ ਸਾਰੀਆਂ ਘੱਟਾਂ 'ਚ ਬੈਠੇ ਪਰਮਾਤਮਾ ਨੂੰ ਨਮਸਕਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਸ਼ਰਧਾ ਦੇ ਨਾਲ ਨਮਸਕਾਰ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣੇ ਪੂਰਨ ਗੁਰੂਦੇਵ ਮਨ ਦੀ ਬਿਰਤੀ ਵਿੱਚ ਧਾਰਨ ਕਰਕੇ ਨਮਸਕਾਰ ਗੁਰੂਦੇਵ ਕੋ ਸਤਿਨਾਮ ਜਿਸ ਮੰਤਰ ਸੁਣਾਇਆ ਭਵ ਜਲ ਵਿੱਚੋਂ

ਕੱਢ ਕੇ ਮੁਕਤ ਪਦਾਰਥ ਮਾਹੀ ਸਮਾਇਆ। ਐਸੇ ਗੁਰੂ ਜੀ ਸਾਨੂੰ ਸੋਰਠ ਮਹੱਲਾ ਪੰਜਵਾਂ ਦੇ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਉਸ ਸਤੋ ਗੁਣੀ ਵਿਅਕਤੀ ਦੀ ਅਵਸਥਾ ਦੱਸਦੇ ਨੇ ਜਿਸ ਨੇ ਮਾਇਆ ਦੇ ਸੰਗ ਦਾ ਤਿਆਗ ਕਰਕੇ ਦੁੱਖਾਂ ਤੋਂ ਛੁਟਕਾਰਾ ਪਾ ਲਿਆ ਹੈ। ਪਰਮ ਪਿਤਾ ਪਰਮਾਤਮਾ ਦੇ ਉਸ ਨੇ ਉਸਦੀ ਅਵਸਥਾ ਨੂੰ ਕੀ ਬਣਾ ਦਿੱਤਾ ਹੈ।

ਜਿਹੜਾ ਮਨ ਪੰਛੀ ਸੀ, ਜਿਹੜਾ ਮਨ ਮਾਇਆ ਦਾ ਕਾਰਜ ਸੀ, ਜਿਹੜਾ ਮਨ ਦਿਨ ਰਾਤ ਕਦੀ ਕੋਕੀੜਾ ਜੁੰਨੀ, ਕਦੀ ਪਤੰਗਾ ਜੁੰਨੀ, ਕਦੀ ਪਸ਼ੂ ਜੁੰਨੀ, ਪਸ਼ੂ ਪੰਖੀ ਜੋਨ ਤ੍ਰਿਗਤ ਤੇ ਮੰਦਾ, ਜੋ ਨਾ ਸੁਣੇ ਜਸ ਪਰਮਾਨੰਦਾ, ਜੇ ਪਰਮ ਆਨੰਦ ਨੂੰ ਨਹੀਂ ਪਾਇਆ। ਪਰਮ ਆਨੰਦ ਦਾ ਨਾਮ ਹੀ ਸੁਖ ਹੈ, ਔਰ ਪਰਮ ਸੁਖ ਦਾ ਨਾਮ ਹੀ ਪਰਮ ਆਨੰਦ ਹੈ। ਇਸ ਲਈ ਗੁਰੂ ਅਮਰਦਾਸ ਜੀ ਨੇ ਆਨੰਦ ਸਾਹਿਬ ਦੀ ਸਾਨੂੰ ਬਾਣੀ ਦਿੱਤੀ ਹੈ, ਜਿਨ੍ਹਾਂ ਦਾ ਅੱਜ ਗੁਰਪੁਰਬ ਹੈ, ਜਿਨ੍ਹਾਂ ਦਾ ਅੱਜ ਪ੍ਰਗਟ ਦਿਨ ਹੈ। ਉਹਨਾਂ ਦੀ ਜੇ ਅਸੀਂ ਆਨੰਦ ਸਾਹਿਬ ਦੀ ਬਾਣੀ ਸਵੇਰੇ ਪੰਜ ਬਾਣੀਆਂ 'ਚ ਨਾ ਪੜ੍ਹੀਏ ਤਾਂ ਸਾਡਾ ਜੀਵਨ ਅਧੂਰਾ, ਜੇ ਸ਼ਾਮ ਨੂੰ ਅਰਦਾਸ ਸਾਹਿਬ ਤੋਂ ਬਾਅਦ ਨਾ ਪੜ੍ਹੀਏ ਤਾਂ ਸਾਡਾ ਜੀਵਨ ਅਧੂਰਾ, ਜੇ ਸਰੀਰ ਮ੍ਰਿਤਕ ਹੋ ਜਾਂਦਾ ਹੈ, ਮ੍ਰਿਤਕ ਦੇ ਵਿੱਚ ਜੇ ਉਸਨੂੰ ਆਨੰਦਮਈ ਅਵਸਥਾ ਨਹੀਂ ਮਿਲੀ। ਆਨੰਦ ਸਾਹਿਬ ਦਾ ਪਾਠ ਕਰਦੇ ਹਾਂ, ਜਿਸ ਵੇਲੇ ਬਾਡੀ ਨੂੰ ਲੈ ਕੇ ਜਾਂਦੇ ਨੇ, ਅਰਦਾਸ ਕਰਦੇ ਨੇ, ਉਸ ਵੇਲੇ ਵੀ ਆਨੰਦ ਸਾਹਿਬ ਦਾ ਪਾਠ ਪੜ੍ਹਦੇ ਨੇ, ਜਿਸ ਵੇਲੇ ਭੋਗ ਪਾਉਂਦੇ ਨੇ ਉਸ ਵੇਲੇ ਵੀ ਆਨੰਦ ਸਾਹਿਬ ਦਾ ਪਾਠ ਪੜ੍ਹਦੇ ਨੇ। ਜੀਵਨ ਦਾ ਮੂਲ ਆਨੰਦਮਈ ਪਰਮਾਤਮਾ ਹੈ। ਗੁਰਸਿੱਖ ਤੋਂ ਆਨੰਦ ਕੋਈ ਨਹੀਂ ਖੋ ਸਕਦਾ, ਪਰ ਅਸੀਂ ਆਨੰਦ ਦੇ ਸਾਗਰ ਨੂੰ ਜੇ ਜਾਣਿਆ ਨਹੀਂ ਤੇ ਮਨੁੱਖਾ ਜੀਵਨ ਫਿਰ ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੇ ਦਿਨ ਰਾਤ, ਬਾਹਰ ਭੇਖ ਅੰਤਰ ਮਨ ਮਾਇਆ। ਬਾਹਰ ਅਸੀਂ ਮਨੁੱਖਾ ਸਰੀਰ ਲੈ ਲਿਆ, ਭੇਖ ਲੈ ਲਿਆ, ਮਨੁੱਖਾ ਜਨਮ ਲੈ ਲਿਆ, ਵੀ ਇੱਕ ਭੇਖ ਹੀ ਹੈ। ਵੇਸੀ ਸੌ ਨਾ ਪਾਈਏ ਕਰ ਕਰ ਵੇਸ ਰਹੀ, ਇਹ ਮਨੁੱਖਾ ਸਰੀਰ ਦਾ ਵੇਸ ਲੈ ਲਿਆ। ਮਨ ਮੰਦਰ ਤਨ ਵੇਸ ਕਲੰਦਰ, ਘੱਟ ਹੀ ਤੀਰਥ ਨਾਵਾਂ। ਗੁਰੂ ਜੀ ਕਹਿੰਦੇ ਨੇ ਜਦੋਂ ਮੇਰੇ ਵਾਹਿਗੁਰੂ ਨੇ ਮੈਨੂੰ ਆਪਣੇ ਸਰੂਪ ਦਾ ਅਨੁਭਵ ਕਰਾ ਦਿੱਤਾ ਤਾਂ ਮੇਰੇ ਜੀਵਨ ਦੇ ਅੰਦਰ ਸਾਰਾ ਹੀ ਅੱਗੇ ਚਾਨਣਾ ਹੀ ਚਾਨਣਾ ਹੋ ਗਿਆ। ਜਿਸ ਤਰ੍ਹਾਂ ਦਾਈ ਦੌਲਤਾਂ ਨੂੰ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਦਿਆਂ ਹੀ ਪ੍ਰਕਾਸ਼ ਹੀ ਪ੍ਰਕਾਸ਼ ਹੋ ਗਿਆ, ਔਰ ਬਾਹਰ ਪ੍ਰਕਿਰਤੀ ਵਿੱਚ ਵੀ ਦੇਖੋ ਰਾਏ ਬੁਲਾਰ ਨੂੰ ਪ੍ਰਕਾਸ਼ ਨਜ਼ਰ ਆਇਆ, ਦਾਈ ਦੌਲਤਾਂ ਨੂੰ ਪ੍ਰਕਾਸ਼ ਨਜ਼ਰ ਆਇਆ, ਇਹਨਾਂ ਨੂੰ ਤਾਂ ਪ੍ਰਕਾਸ਼ ਨਜ਼ਰ ਆਇਆ, ਪਰ ਪ੍ਰਕਿਰਤੀ ਨੇ ਕਿਸ ਤਰ੍ਹਾਂ ਗ੍ਰਹਿਣ ਕੀਤਾ। ਸਤਿਗੁਰੂ ਨਾਨਕ ਪ੍ਰਗਟਿਆ, ਮਿਟੀ ਧੁੰਦ ਜਗ ਚਾਨਣ ਹੁਆ, ਜੋ ਘਰ ਸੂਰਜ ਨਿਕਲਿਆ, ਤਾਰੇ ਛਪੇ ਅੰਧੇਰ ਪਲੋਆ। ਰਾਤਰੀ ਖਤਮ ਹੋ ਗਈ, ਹਨੇਰਾ ਖਤਮ ਹੋ ਗਿਆ। ਹਨੇਰੇ ਦੇ ਵਿੱਚ ਹੀ ਅਸੀਂ ਠੋਕਰਾਂ ਖਾਂਦੇ ਹਾਂ, ਹਨੇਰੇ ਵਿੱਚ ਜਿਹੜੀਆਂ ਠੋਕਰਾਂ ਲੱਗਦੀਆਂ, ਠੋਕਰਾਂ ਸਰੀਰ ਤੇ ਚੋਟ ਦੇ ਜਾਂਦੀਆਂ ਨੇ, ਉਹ ਫਿਰ ਪੀੜਾ ਦੁਖੀ ਕਰਦੀ ਹੈ। ਜਿਸ ਤਰ੍ਹਾਂ ਜਾਗਰਤ ਅਵਸਥਾ ਵਿੱਚ ਪਹਿਲੇ ਚਾਨਣਾ ਹੈ, ਪਹਿਲੇ ਸੂਰਜ ਹੈ, ਫਿਰ ਸਾਡੀ ਬਿਰਤੀ ਕੋਈ ਕੰਮ ਕਰ ਸਕਦੀ ਹੈ, ਸੂਰਜ ਤੋਂ ਬਿਨਾਂ ਨਹੀਂ। ਇਸ ਤਰ੍ਹਾਂ ਹੀ ਇਸ ਜਾਗਰਤ ਅਵਸਥਾ ਦੇ ਵਿੱਚ, ਇਸ ਸੁਪਨ ਅਵਸਥਾ ਦੇ ਵਿੱਚ, ਇਸ ਸੁਖੋਪਤ ਅਵਸਥਾ ਦੇ ਵਿੱਚ ਜਦ ਤੱਕ ਤੁਰਿਆ ਪਦ ਦਾ ਚਾਨਣਾ ਨਹੀਂ ਲਿਆ, ਜਦ ਤੱਕ ਤੁਰਿਆ ਪਦ ਦੀ ਲਖਤਾ ਨਹੀਂ ਕੀਤੀ, ਤਹੀਂ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆਂ ਰਹਿਣ ਨਿਹਾਣੀ, ਸੁੱਤਿਆਂ ਸੁੱਤਿਆਂ ਰਾਤ ਬੀਤ ਗਈ, ਕਦੀ ਸੁਪਨਾ ਦੇਖ ਲਿਆ। 84 ਸੁਪਨੇ ਤਾਂ ਅਸੀਂ ਰੋਜ਼ ਦੇਖਦੇ ਹਾਂ। ਹੁਣ ਕੁਛ ਇੱਕ ਵਿਗਿਆਨਿਕਾਂ ਨੇ ਇਹ ਕਿਹਾ ਕਿ ਇਹ ਤਾਂ 2000 ਤੋਂ ਜ਼ਿਆਦਾ ਸੁਪਨੇ ਲੈਂਦਾ, ਹਰ ਕਿਸ਼ਾਣ ਇਹਦਾ ਸੁਪਨਾ ਬਣਦਾ ਟੁੱਟਦਾ, ਸੁਪਨਾ ਬਣਦਾ ਟੁੱਟਦਾ, ਗਹਿਰੀ ਨਿੰਦਰਾ ਇਹਨੂੰ ਬਹੁਤ ਘੱਟ ਆਉਂਦੀ ਹੈ। ਪਰ ਕਦੀ ਸੋਚਿਆ ਹੈ ਕਿ ਗਹਿਰੀ ਨਿੰਦਰਾ ਦੇ ਵਿੱਚ ਜਿਹੜਾ ਚਾਨਣ ਦੇ ਜਾਂਦਾ ਹੈ, ਜਿਹੜਾ ਸਾਨੂੰ ਜੀਵਨ ਦੇ ਜਾਂਦਾ, ਸਾਨੂੰ ਹੋਸ਼ ਨਹੀਂ ਹੁੰਦੀ ਪਰ ਸਵਾਸ ਚੱਲ ਰਹੇ ਨੇ, ਹੋਸ਼ ਨਹੀਂ ਹੁੰਦੀ ਪਰ ਸੁੱਖ ਲੈ ਕੇ ਗਹਿਰੀ ਨਿੰਦਰਾ 'ਚ ਸਾਰੇ ਕਰਮਾਂ ਦੀ ਪੋਟਲੀ ਖਤਮ ਕਰਕੇ ਅਸੀਂ ਨਿੰਦਰਾ ਵਿੱਚ ਚਲੇ ਜਾਂਦੇ ਹਾਂ। ਖਤਮ ਨਹੀਂ ਹੁੰਦੀ ਪਰ ਬੰਨ ਕੇ ਉਹਨੂੰ ਸਮੇਟ ਕੇ ਕਿਧਰੇ ਗਹਿਰੀ ਨਿੰਦਰਾ 'ਚ ਚਲੇ ਜਾਂਦੇ ਹਾਂ, ਫਿਰ ਜਾਗਰਤ ਅਵਸਥਾ ਆਉਂਦੀ ਹੈ, ਫਿਰ ਉਹ ਪ੍ਰਾਰਬਧ ਕਰਮਾਂ ਦੀ ਪੋਟਲੀ ਖੋਲ੍ਹ ਲੈਂਦੇ ਹਾਂ, ਫਿਰ ਗਹਿਰੀ ਨਿੰਦਰਾ 'ਚ ਬੰਦ ਕਰ ਦਿੰਦੇ ਹਾਂ। ਇਹ ਚੱਕਰ ਚੱਲਦਾ ਰਹਿੰਦਾ, ਪਰ ਇਸ ਚੱਕਰ ਤੋਂ ਕਦੋਂ ਮੁਕਤ ਹੋਵਾਂਗੇ? ਜੇ ਹੁਣ ਆਪਣੇ ਪ੍ਰਭੂ ਦਾ ਸੁੱਖ ਨਾ ਲਿਆ, ਜੇ ਅੱਗੇ ਗੁਰਬਾਣੀ ਦਾ ਚਾਨਣਾ ਨਾ ਕੀਤਾ। ਗੁਰਬਾਣੀ ਇਸ ਜਗ ਮੈਂ ਚਾਨਣ, ਕਰਮ ਵਸੇ ਮਨ ਆਏ। ਇਸ ਜਗਤ ਵਿੱਚ ਅੰਦਰ ਵੀ ਪ੍ਰਕਿਰਤੀ ਜਦੋਂ ਗੁਰੂ ਨਾਨਕ ਦੇਵ ਜੀ ਪ੍ਰਗਟ ਹੋਏ, ਸਾਰੀ ਹੀ ਪ੍ਰਕਿਰਤੀ ਚਾਨਣ ਮੈਂ ਹੋ ਗਈ। ਇਸ ਲਈ ਪੂਰਨਮਾਸ਼ੀ ਨੂੰ ਕਹਿੰਦੇ ਗੱਤਕ ਦੀ ਪੂਰਨਮਾਸ਼ੀ। ਪੂਰਨਮਾਸ਼ੀ ਨੂੰ ਗੁਰੂ ਨਾਨਕ ਦੇਵ ਜੀ ਦਾ ਅਵਤਾਰ ਹੋਇਆ, ਗੁਰੂ ਨਾਨਕ ਦੇਵ ਜੀ ਜਗਤ ਵਿੱਚ ਪ੍ਰਗਟ ਹੋਏ। ਜੋ ਜਨਮ ਮਰਨ ਤੋਂ ਰਹਿਤ ਹੁੰਦੇ ਉਹਨਾਂ ਨੂੰ ਅਸੀਂ ਨਾਰਾਇਣ ਦਾ ਅਵਤਾਰ ਕਹਿੰਦੇ ਹਾਂ। ਜਿਹੜੇ ਦੂਸਰਿਆਂ ਨੂੰ ਨਾਰਾਇਣ ਦੀ ਲਖਤਾ ਕਰਾ ਸਕਦੇ ਨੇ ਉਹਨਾਂ ਨੂੰ ਨਾਰਾਇਣ ਦਾ ਅਵਤਾਰ ਕਹਿੰਦੇ ਹਾਂ। ਜਿਹੜੇ ਜੀਵ ਦੇ ਪਾਪਾਂ ਤੇ ਪੁੰਨਾਂ ਨੂੰ, ਪਤਿਤਾਂ ਨੂੰ ਪਾਵਨ ਕਰ ਦਿੰਦੇ ਨੇ, ਪਾਪਾਂ ਤੇ ਪੁੰਨਾਂ ਦੀ ਲਖਤਾ ਨਹੀਂ ਕਰਦੇ, ਦੇਹ ਅਭਿਆਸ ਨੂੰ ਕਰੋੜਾਂ ਦੂਰ ਪਰੇ ਕਰ ਦਿੰਦੇ ਨੇ, ਸੂਖਮ ਸਰੀਰ ਨੂੰ ਅਗਿਆਨ ਨੂੰ ਖਤਮ ਕਰਕੇ ਚਾਨਣਾ ਹੀ ਚਾਨਣਾ ਕਰ ਦਿੰਦੇ। ਸਭ ਤੋਂ ਦੁੱਖ ਅਗਿਆਨ ਦਾ ਅੰਧਕਾਰ ਦੇ ਰਿਹਾ ਹੈ, ਅਵਿਦਿਆ ਦਾ ਅੰਧਕਾਰ ਦੇ ਰਿਹਾ ਹੈ। ਸਾਰੇ ਜੋ ਮਾਇਆ ਪਸਰੀ ਹੈ, ਸਾਰੀ ਮਾਇਆ ਵਿੱਚ ਜੋ ਰੱਬ ਨਹੀਂ ਦਿਸਦਾ, ਉਸ ਨੂੰ ਕਹਿੰਦੇ ਨੇ ਅਗਿਆਨ, ਔਰ ਜਿਹੜੇ ਉਹਦੇ ਵਿੱਚ ਪਦਾਰਥ ਬਣੇ ਨੇ ਉਹਨੂੰ ਕਹਿੰਦੇ ਨੇ ਪ੍ਰਕਿਰਤੀ,
और ओही प्रकृति जदों साडे अंदर छा जांदी है, शरीर प्रकृति है पर असी प्रकृति नूं अपना मन्नी बैठी हां, नेत्रां नाल देखिया मैं देखिया, रोटी खाधी मैं खाधी, रब दी चीज बनाई दे उत्ते कब्जा करन वाला साडे कोल 5 रुपए चुक लैने आ सी कहने चोर है, उन्हें किते एक बार 100 रुपया चुकिया, उन्हें किते एक बार किसी नूं कौड़ा बोल बोलिया असी रोज ही कहने चोर है, किसी ने एक बार कोई माड़ा काम कर लिया असी कहने बंदा बड़ा भैड़ा है, पता नहीं कदों परमेश्वर ने उसकी बिरती बदल के कद का चोर बने तो साधु बन गया होवे, पर असी साडी बिरती च चोर आ गया, जदों वेख्या चोर, जदों वेख्या चोर, जदों वेख्या चोर, तो असी अपना मन मैला कर लिया। इस करके कहंदे ने कि तू दूसरियां वाल ना देख, जे तू

ਇਸ ਕਰਕੇ ਗੁਰੂ ਅਰਜਨ ਦੇਵ ਜੀ ਅੱਜ ਦੇ ਦਿਨ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਦੁਆਰਾ ਉਪਦੇਸ਼ ਦੇ ਰਹੇ ਨੇ। ਜਦੋਂ ਵੀ ਉਪਦੇਸ਼ ਮਿਲਦਾ ਹੈ, ਜਿਵੇਂ ਭੋਜਨ ਜਦੋਂ ਖਾਓ ਉਦੋਂ ਨਵਾਂ ਸਵਾਦ ਹੈ, ਸਵਾਦ ਹੀ ਸਵਾਦ ਹੈ। ਬਾਣੀ ਵਿੱਚ ਇੰਨਾ ਰਸ ਹੈ, ਹਰ ਰਸ ਕਾਸੂ ਚਾਖੇ ਸਵਾਦ, ਕਾਮ ਸਵਾਈ ਗਜ ਗਸ ਭਰਿਓ, ਕਾਮ ਦੇ ਅਧੀਨ ਹੋ ਕੇ ਕਾਲ ਭੂਤ ਕੀ ਹਸਤਨੀ ਮਨ ਬੋਰਾ ਰਹੇ। ਅੱਗੇ ਤਾਂ ਹਨੇਰਾ ਉਹਨੂੰ ਦਿਸਦਾ ਨਹੀਂ, ਦੋ ਤਰ੍ਹਾਂ ਨਾਲ ਅੰਧਕਾਰ ਆਉਂਦਾ ਹੈ। ਜਦੋਂ ਸਾਹਮਣੇ ਵਸਤੂ ਦਾ ਵਸਤੂ ਹੋਰ ਦੀ ਹੋਰ ਨਜ਼ਰ ਆਵੇ, ਇਹਦਾ ਮਤਲਬ ਵਸਤੂ ਉੱਤੇ ਉਹਨੂੰ ਪਰਮੇਹ ਦੋਸ਼ ਕਹਿੰਦੇ ਨੇ, ਵਸਤੂ ਦਾ ਗਿਆਨ ਨਾ ਹੋਣਾ। ਔਰ ਦੇਖਣ ਵਾਲੇ ਤੇ ਜੇ ਅਗਿਆਨ ਆ ਜਾਏ ਤਾਂ ਵੀ ਵਸਤੂ ਦਾ ਗਿਆਨ ਨਹੀਂ ਹੁੰਦਾ। ਸੂਰਜ ਜਿਹੜਿਆ ਹੋਵੇ ਨੇਤਰਾ ਦੇ ਉੱਤੇ, ਜੇ ਮੋਤੀਆ ਬਿੰਦ ਆ ਜਾਏ, ਜਿਹੜਾ ਮੋਤੀਆ ਅਸੀਂ ਉਪਰੇਤ ਕਰਦੇ ਹਾਂ, ਮੋਤੀਆ ਆ ਜਾਏ ਤਾਂ ਵੀ ਨਹੀਂ ਸੂਰਜ ਦਿਸਣਾ। ਮੱਧ ਦੇ ਵਿੱਚ ਸੂਰਜ ਦੇ ਅੱਗੇ ਬੱਦਲ ਆ ਜਾਣ ਤਦ ਵੀ ਨਹੀਂ ਦਿਸਣਾ। ਛੋਟੀ ਜਿਹੀ ਬਦਲੀ ਇੰਨੇ ਵੱਡੇ ਸੂਰਜ ਨੂੰ ਗੱਜ ਲੈਂਦੀ ਹੈ। ਛੋਟੀ ਜਿਹੀ ਮਨ ਦੀ ਅਗਿਆਨ ਦੀ ਬਿਰਤੀ, ਛੋਟਾ ਜਿਹਾ ਦੇਹ ਅਧਿਆਸ ਦੇਹ ਦੀ ਔਕਾਤ ਕੀ ਹੈ? ਕੋਈ ਦੇਹ ਦੀ ਸੱਤਾ ਨਹੀਂ, ਦੇਹ ਅਗਿਆਨ ਤੋਂ ਹੈ। ਦੇ ਅਨਿਤ ਨਾ ਨਿਤ ਰਹੇ, ਪਾਂਚ ਤੱਤ ਕੋ ਤਨ ਰਚਿਓ, ਜਾਣੇ ਚਤੁਰ ਸੁਜਾਨ, ਜਾਣੋ ਹੋ ਚਤੁਰ ਸੁਜਾਨ, ਜੈਸੇ ਉਪਜਿਓ ਨਾਨਕਾ ਲੀਨ ਤਾਹੇ ਮਹਿਮਾਨ। ਇਹ ਸੰਸਾਰ ਸਾਰਾ ਤਮੋ ਗੁਣ ਦਾ ਕਾਰਜ ਹੈ। ਤਿੰਨੋ ਗੁਣੇ ਦੇ ਵਿੱਚ ਜੇ ਸਤੋ ਗੁਣ ਵਿੱਚ ਵੀ ਵੱਜ ਗਏ, ਓ ਓਂਕਾਰ ਕਹਿ ਕਿ ਅਕਾਰ ਉਕਾਰ ਤੇ ਮਕਾਰ, ਤਮੋ ਗੁਣ ਰਜੋ ਗੁਣ ਸਤੋ ਗੁਣ ਤੋਂ ਅਤੀਤ, ਜੋ ਇੱਕ ਰਸ ਵਾਹਿਗੁਰੂ ਹੈ, ਜੋ ਮਾਇਆ ਵਿੱਚ ਅਨੇਕ ਬਣ ਕੇ ਵੀ ਇੱਕ ਹੀ ਹੈ, ਜਿਸਨੇ ਅਨੇਕਾਂ ਮੂਰਤਾਂ ਬਣਾਈਆਂ ਪਰ ਉਹ ਅਮੂਰਤ ਹੈ, ਜਿਸਨੇ ਸਾਰਾ ਸਮਾਂ ਬਣਾਇਆ, ਜਿਸਦੇ ਸਾਹਮਣੇ ਸਮਾਂ ਆਉਂਦਾ ਪਰ ਕਾਲ ਵੀ ਉਸਦੇ ਸਾਹਮਣੇ ਅੰਧਕਾਰਮਈ ਹੋ ਜਾਂਦਾ। ਚਾਨਣਾ ਜਦੋਂ ਕੋਈ ਬ੍ਰਹਮ ਦੀ ਲਖਤਾ ਕਰ ਲੈਂਦਾ, ਉਸਨੂੰ ਮੌਤ ਤੋਂ ਬਾਅਦ ਡਰ ਨਹੀਂ ਲੱਗਦਾ। ਜਿਸ ਮਰਨੇ ਤੇ ਜਗ ਡਰੇ, ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ। ਕਿਆ ਜਾਣਾ ਕਿ ਵੋ ਮਰੇਂਗੇ ਕੈਸਾ ਮਰਨਾ ਹੋਏ, ਜੇ ਅਸੀਂ ਨਹੀਂ, ਸਾਨੂੰ ਪਤਾ ਹੀ ਨਹੀਂ ਹੈ ਕਿ ਮਰਨਾ ਕੀ ਹੈ। ਸਾਡੀ ਅਜੇ ਇੱਕੋ ਹੀ ਨਹੀਂ ਮਰੀ, ਹੋਂ ਵਿੱਚ ਆਇਆ, ਹੋਂ ਵਿੱਚ ਗਿਆ, ਹੋਂ ਵਿੱਚ ਜੰਮਿਆ, ਹੋਂ ਵਿੱਚ ਮੂਆ, ਹੋਂ ਵਿੱਚ ਦਿੱਤਾ, ਹੋਂ ਵਿੱਚ ਲਿਆ, ਹੋਂ ਵਿੱਚ ਖੱਟਿਆ, ਹੋਂ ਵਿੱਚ ਗਿਆ। ਪਾਪਾਂ ਪੁੰਨਾਂ ਦੀ ਵਿਚਾਰ ਵੀ ਹੋਂ ਵਿੱਚ ਹੀ ਹੈ, ਨਰਕ ਸੁਰਗ ਵੀ ਜਾਂਦੇ ਪਏ। ਕਦੋਂ ਦੀ ਹੋਂ ਨਾਲ ਲਈ ਬੈਠੇ ਹਾਂ, ਲਈ ਬੈਠੇ ਹਾਂ। ਪਰ ਗੁਰੂ ਜੀ ਕਹਿੰਦੇ ਨੇ, ਜਦੋਂ ਦਾ ਮੈਨੂੰ ਮੇਰੇ ਗੁਰੂ ਜੀ ਦਾ ਸਿਮਰਨ ਮਿਲਿਆ, ਜਦੋਂ ਦਾ ਗੁਰੂ ਜੀ ਦਾ ਮੈਨੂੰ ਨਾਮ ਦਾ ਮੋਤੀ ਮਿਲਿਆ, ਜਦੋਂ ਦਾ ਮੈਨੂੰ ਇਹ ਨਾਮ ਦਾ ਦੀਪਕ ਮਿਲਿਆ, ਭਲੇ ਉਹ ਚਿਰਾਗ ਅੰਧਾਰ ਮੈਂ ਸਭ ਕੱਲ ਉਦਰੀ, ਇੱਕ ਨਾਮ ਧਰਮ ਸਭ ਤੋਂ ਚਾਨਣਾ ਦੇਣ ਵਾਲੀ ਨਾਮ ਦੀ ਸ਼ਕਤੀ ਹੈ। ਨਾਮ ਬੋਲਦਿਆਂ ਹੀ ਅਕਾਲ ਪੁਰਖ ਪ੍ਰਗਟ ਨਾ ਹੋਵੇ, ਇਹ ਹੋ ਨਹੀਂ ਸਕਦਾ। ਪਰ ਦੁੱਖ ਦੀ ਗੱਲ ਇਹ ਹੈ ਕਿ ਨਾਮ ਜਪਣ ਵਾਲਾ ਵੀ ਕਈ ਵਾਰੀ ਗੈਰ ਹਾਜ਼ਰ ਹੋ ਜਾਂਦਾ, ਔਰ ਜਿਸ ਦਾ ਨਾਮ ਜਪਦੇ ਹਾਂ ਉਹ ਵਾਹਿਗੁਰੂ ਦਾ ਵੀ ਸਾਨੂੰ ਸਾਹਮਣੇ ਪ੍ਰਕਿਰਤੀ ਦਿਸਦੀ ਹੈ। ਪ੍ਰਕਿਰਤੀ ਦਾ ਕਾਰਜ ਰੂਪ ਕਰਕੇ ਪੰਜ ਤੱਤ ਦਿਸਦੇ ਨੇ। ਪੰਜ ਤੱਤਾਂ ਦੇ ਉੱਤੇ ਜੀਵ ਦੀ ਬਣਾਈ ਆਪਣੀ ਮਾਇਆ ਸਰੀਰ ਦਿਸਦਾ, ਸਰੀਰ ਦੇ ਵਿੱਚ ਫਿਰ ਸੂਕਸ਼ਮ ਸਰੀਰ ਦਿਸਦਾ। ਸੂਕਸ਼ਮ ਸਰੀਰ 'ਚ 17 ਤੱਤਾਂ ਦਾ ਹੀ ਨਹੀਂ ਪਤਾ 17 ਤੱਤ ਕੀ ਹੁੰਦੇ ਨੇ। ਜੇ ਇਹ ਤੱਤ ਨਹੀਂ ਪਤਾ ਤਾਂ ਪਰਮ ਤੱਤ ਸਾਰ ਨਾ ਜਾਣੀ ਗੁਰੂ ਬਾਜੋ। ਜੇ ਇਹ ਤੱਤਾਂ ਦਾ ਹੀ ਨਹੀਂ ਪਤਾ, ਇਹ ਤੱਤ ਤਾਂ ਗੁਰਬਾਣੀ 'ਚ ਮੰਨੇ ਹੀ ਨਹੀਂ ਗਏ, ਪ੍ਰਕਿਰਿਆ ਲਈ ਦੱਸੇ ਨੇ। ਪਰ ਪਰਮ ਤੱਤ ਜਦ ਤੱਕ ਨਹੀਂ ਲਖਤਾ ਕੀਤੇ, ਪੀਪਾ ਪ੍ਰਣਵੇ ਪਰਮ ਤੱਤ ਹੈ ਸਤਿਗੁਰੂ ਹੋਏ ਲਿਖਾਵੇ, ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੇ ਸੋ ਪਾਵੇ। ਨਾ ਕਿਛ ਆਏ ਵੋ ਨਾ ਕਿਛ ਜਾਏ ਵੋ, ਰਾਮ ਕੀ ਦੁਹਾਈ। ਇਸ ਲਈ ਆਉਣਾ ਜਾਣਾ ਤਾਂ ਹਨੇਰੇ 'ਚ ਹੈ, ਕਰਮਾਂ ਦਾ ਕਰਤਾ ਬਣਨਾ ਹਨੇਰੇ 'ਚ ਹੈ, ਔਰ ਹਨੇਰਾ ਜਿੱਥੇ ਉੱਥੇ ਠੋਕਰਾਂ ਨੇ। ਇਸ ਲਈ ਮਨ ਨੂੰ ਵੀ ਠੋਕਰਾਂ ਮਿਲਦੀਆਂ ਨੇ, ਦੁੱਖ ਮਿਲਦੇ ਨੇ। ਗੁਰੂ ਜੀ ਕਹਿੰਦੇ ਨੇ, ਮੈਨੂੰ ਜਿਸ ਦਿਨ ਦਾ ਮੇਰੇ ਗੁਰੂ ਨੇ ਕਿਰਪਾ ਕੀਤੀ ਹੈ, ਪਰਮੇਸ਼ਵਰ ਬਣਤ ਬਣਾਈ, ਜਿਸ ਦਿਨ ਦੀ ਮੇਰੇ ਪਰਮਪਿਤਾ ਪਰਮੇਸ਼ਵਰ ਨੇ ਇਹ ਬਣਤ ਬਣਾ ਦਿੱਤੀ ਹੈ। ਬਣਤ ਕਹਿੰਦੇ ਨੇ ਮੇਰੇ ਲਈ ਉਹ ਵਿਉਂਤ ਬਣਾ ਦਿੱਤੀ ਹੈ, ਮੇਰੇ ਲਈ ਉਹ ਯੋਗ ਬਣਾ ਦਿੱਤਾ ਹੈ, ਮੇਰੇ ਲਈ ਉਹ ਸੰਯੋਗ ਬਣਾ ਦਿੱਤਾ ਹੈ। ਕਮਨ ਸੰਯੋਗ ਮਿਲੋ ਪ੍ਰਭ ਆਪਣੇ। ਇੱਕ ਜਗ੍ਹਾ ਗੁਰੂ ਜੀ ਨੇ ਕਿਹਾ, ਰਾਜ ਲੀਲਾ ਤੇਰੇ ਨਾਮ ਬਣਾਈ, ਯੋਗ ਬਣਿਆ ਤੇਰਾ ਕੀਰਤਨ ਗਾਈ। ਭਾਈ ਸੰਤੋਖਾ ਜੀ, ਜੋ ਪਰਮ ਯੋਗੀਆਂ ਦੀ ਪਰਾਕਾਸ਼ਾ, ਅੱਜ ਤੱਕ ਕੋਈ ਰਿਸ਼ੀ ਇਹੋ ਜਿਹੇ ਨਹੀਂ ਹੋਏ, ਕੋਈ ਯੋਗੀ ਇਹੋ ਜਿਹੇ ਨਹੀਂ ਹੋਏ ਜਿਨ੍ਹਾਂ ਦੀ ਇੱਕ ਯੁੱਗ ਸਮਾਧੀ ਲੱਗੀ ਹੋਵੇ। ਅਸੀਂ ਤਾਂ ਅੱਖਾਂ ਬੰਦ ਕਰਦੇ ਸਨ, ਤੰਦਰਾ ਆ ਜਾਂਦੀ ਹੈ। ਜਾਂ ਸਾਡੀ ਅੱਖਾਂ ਬੰਦ ਕਰਿਆ ਜੀਵਾਤਮਾ ਪ੍ਰਮਾਦ 'ਚ ਚਲੀ ਜਾਂਦੀ ਹੈ, ਜਾਂ ਤੰਦਰਾ 'ਚ ਚਲੀ ਜਾਂਦੀ ਹੈ, ਜਾਂ ਨਿੰਦਰਾ 'ਚ ਚਲੀ ਜਾਂਦੀ ਹੈ, ਜਾਂ ਅੱਖਾਂ ਬੰਦ ਕਰਿਆ ਆਪਣੇ ਆਪਣੇ ਮਨੋਰਾਜ ਚਲੀ ਜਾਏਗੀ, ਜਾਂ ਬੀਤੇ ਹੋਏ ਦੀਆਂ ਸਿਮਰਤੀਆਂ ਚਲੀ ਜਾਏਗੀ। ਸਿਮਰਤੀਆਂ ਵੀ ਅੰਧਕਾਰ ਨੇ, ਆਉਣ ਵਾਲਾ ਮਨੋਰਾਜ ਵੀ ਅੰਧਕਾਰ ਹੈ, ਵਰਤਮਾਨ 'ਚ ਕੁਛ ਪਤਾ ਨਹੀਂ ਹੈ। ਇਸ ਲਈ ਗੁਰੂ ਜੀ ਭਾਈ ਗੁਰਦਾਸ ਜੀ ਦੀ ਅਖਬਾਰ ਕਹਿੰਦੀ ਹੈ ਕਿ ਗੁਰਸਿੱਖੀ ਦਾ ਸਿਮਰਨਾ ਚੰਦਨ ਵਾਸ ਨਿਵਾਸ ਬਰਿਖ। ਜੇ ਤੁਸੀਂ ਉਸ ਪਰਮਾਤਮਾ ਦਾ ਸਿਮਰਨ ਕਰੋਗੇ, ਤੁਹਾਡੇ ਜੀਵਨ ਦੇ ਅੰਦਰ ਚਾਨਣਾ ਹੀ ਚਾਨਣਾ ਹੋ ਜਾਏਗਾ। ਅੱਗਾ ਵੀ ਸਾਡਾ ਗੁਰੂ ਜੀ ਸੁਖਮਈ ਕਰ ਦਿੰਦੇ ਨੇ,
और पांच से आनंद प्रभ कीता। मेरे परमात्मा ने मेरा सारा जीवन पिछला जड़ा है सारे जीवन दे विच ही आनंद ही आनंद हो गया। आनंदो आनंद कना मैं सो प्रभ दीठा राम। इन्हां अखां दे विच जदों हरि वस गया तां पिछले जिन्ने सारे कर्म ने उस सारी संचित कर्मां दी जिहड़ी है राशि उस सारी खत्म हो जाएगी। कर्म खत्म ते करता खत्म, करता खत्म ते कर्म खत्म। ए करता कर्म ते क्रिया ये तीनों त्रिकुटी है और त्रिकुटी नूं चलाण वाला साडे दिमाग दे विच अज्ञान बैठा है। दसम द्वार च असीं प्रवेश नहीं करदे। दसम द्वार नाम ब्रह्म ज्ञान दा है। दसम द्वार नाम गुरु शब्द दे अनाहद अनाहद नाद दा है। दसम द्वार दे विच ब्रह्म दी लखता जदों हो जांदी है फिर मूल मंत्र अपने आप ही अंदर चलदा है, फिर करना नहीं पैंदा। फिर वाहेगुरु सिमरन दे उत्ते जो साडा मन नहीं लगदा ए फिर मन गुलाम हो जांदा है। कुंभे बद्दा जल रहे जल बिन कुंभ ना होए, ज्ञान का बद्दा मन रहे गुरु बिन ज्ञान ना होए। गुरु अर्जन देव जी साडे ते कृपा करके दसदे पए ने मेरे परम पिता परमेश्वर ने ए योग बना दिता, ए व्योंत बना दिती, मेरी ए प्रारब्ध बना दिती कि मैनू संतां दा संघ मिल गया। मेरा मन जिहड़ा है गुरु जी दे शब्द नाल जदों जुड़ गया परमेश्वर बणत बनाई फिर दौलत कत हुन आई। जेड़ा मन पहले डोलदा सी बौरा होया पिया सी, कदी हाथी दी तरह किते जांदा पिया, कदी ए जांदा पिया तोते दी तरह और नलनी पकड़ी बैठा है, कदी ए कुसंब दे रंग तरह माया दा संग कर बैठा है। इस तरह साडी भी अवस्था एहो ही है। कुसुंबे दा फुल हुंदा है, उह दिसदा बड़ा सोहना है पर उसका रंग कोई चजदा नहीं हुंदा। इस तरह ही माया दिसदी बड़ी सोहनी है पर इस दे रंग ने साडे मन नूं मैला कर दिता, साडे मन नूं मंदर दी जगह विकारी बना दिता, साडे मन नूं काम ते क्रोध दे कंडे ला के साखत बना दिता। काम क्रोध नगर बो भरिया मिल साधु खंडर खंडा है, कर साधु अंजली पुन वड्डा है, कर डंडोत पुन वड्डा है। जिसने गुरु जी नूं सवेरे उठ के डंडोत वंदना कर ली उसने सारी सृष्टि दे पुन कर ली। जेड़ा तीरथ ते नहीं जा सकदा ओ गुरु जी दा वाहिगुरु नाम जदों जपेगा तीरथ ना बन जाइए। तीरथ नाम है क्योंकि तीरथ जांदिया तीरथ जाना चंगा है पर जे तीरथ जांदिया मन च करता आ गया कि मैं तां इशनान कर रहा बाकी तो सारे अद्धा ही फिरी जांदे है, मैं तां बड़ा पवित्र हो गया और जिथे मैं आई हों मैं नावे नाल विरोध है दो न बसे इक ठाए। जब हम होते तब तुम नाही अब तू ही मैं नाही। गुरसिख दे खून विचों भी मेरा मेरे दी दुर्गंध नहीं आती, गुरसिख दे शरीर दे विचों भी नाम दी सुगंधी आती है, गुरसिख दे वाइब्रेशन्स आनियां पवित्र हुंदियां जिन्हां दे सुंदड़ियां दुरमत वंजे मित्र साडे सही उन्हां तो देखने ही ठंड पैंदी। इसलिए गुरु जी ने पंज प्यारे बनाए कि वह मेरे प्यारे ने जिहड़े उन्हां कोलों बैठ के गुरु ग्रंथ साहिब जी दी बाणी सुणनगे उन्हां दी जीवात्मा सरसी हो जाएगी, उन्हां दा सारियां इंद्रियां प्रभु दे नाम विच भिज जाणगियां। इस करके जिस जेड़ा वाहिगुरु दा सिमरन करेगा संतां दे कोल बैठ के गुरु ग्रंथ साहिब दी बाणी सुनेगा पंज प्यारियां कोल बैठ के वाहिगुरु दी वैरागमई बाणी नूं सुनेगा उसनूं गुरु जी ने कहा आवो सिख सतगुरु के प्यारे गावो सच्ची बाणी, बाणी तां गावो गुरु केरी बाणी आ सिर बाणी। सारिया नालों श्रेष्ठ इस जगत विच तारण लई कलयुग विच ज्ञान दे बोहित नाम दे बोहित गुरु ग्रंथ साहिब जी ने। इसलिए जे तुसी इस भव सागर तो तरना है, जे इस माया दे जंजाल तो छुटना है पर इको ही इसका साधन है कि परमेश्वर ने जो साड़ी बणत बनाई है ये योगी बने हैं कि दुनिया किथे किथे यात्रा करती पई है। असीं इस वेले गुरुद्वारा साहब बैठे हैं, असीं इस वेले गुरु अमरदास जी का प्रगट दिन मना रहे हैं, असीं इस वेले गुरु ग्रंथ साहब जी के दर्शन करते पे। इस तो उच्चा होर केड़ा करम हुंदा है, पुत्रां धीआं नूं देख के की मिलना, कुछ नहीं मिलना। मुलना करम करमां दी सारी करम बन जाएंगे फिर करता बन जाएगा, फिर कहेगा करता बनेगा, फिर दुखी सुखी होएगा, फिर दुख नूं मिटाण लई चंगे करम करेगा, चंगे करम करेगा फिर पुन्ना नूं इकट्ठा करेगा, फिर पुन्ना दा अभिमान करेगा और जिथे अभिमान आया हर जी हंकार ना पावई। फिर की होएगा, हंकार आया परमेश्वर ने उल्ले हो जाना, फिर परमेश्वर भुल गया तो फिर सारे दुख अगे खड़े ने। परमेश्वर ते भुलिया व्यापन सभे रोग, इस करके बहुते रोगां दे आपां जे पिछे नहीं जाना चाहते
ਕੇ ਸਰੀਰ ਦੇ ਰੋਗ ਮਿਟਾਉਣਾ ਚਾਹੁੰਦੇ ਹਾਂ। ਸੰਸਾਰ ਰੋਗੀ ਨਾਮ ਦਾਰੂ ਮੈਂ ਲਾਗੇ ਸੱਚ ਬਿਨਾ, ਸੱਚ ਦੇ ਅਨੁਭਵ ਬਿਨਾ ਸਾਡਾ ਮਨ ਕਦੇ ਵੀ ਸੁਖ ਨਹੀਂ ਰਹਿ ਸਕਦਾ, ਕਦੇ ਵੀ ਯਮਰਾਜ ਦੀ ਮਾਰ ਤੋਂ ਨਹੀਂ ਬਚ ਸਕਦਾ। ਇਸ ਕਰਕੇ ਇਸ ਕਲਯੁਗ ਦੇ ਵਿੱਚ ਕਲਯੁਗ ਨਾਨਕ ਨਾਮ ਸੁਖਾਲਾ, ਆਪਣੇ ਪਿਛਲੇ ਸੰਚਿਤ ਕਰਮਾਂ ਨੂੰ ਖਤਮ ਕਰਨਾ ਚਾਹੁੰਦੇ ਹੋ, ਅੱਗੇ ਗਿਆਨ ਦਾ ਚਾਨਣਾ ਲੈਣਾ ਚਾਹੁੰਦੇ ਹੋ, ਤਾਂ ਇਹ ਗੁਰੂ ਜੀ ਦੇ ਸ਼ਬਦ ਨੂੰ ਸੁਣੋ। ਗੁਰੂ ਜੀ ਦੇ ਦਿੱਤੀ ਬਾਣੀ ਦਾ ਅੰਦਰ ਚਾਨਣਾ ਕਰ ਲਓ, ਗੁਰੂ ਜੀ ਦੀ ਬਾਣੀ ਦਾ ਕੀਰਤਨ ਕਰੋ, ਗੁਰੂ ਜੀ ਦੇ ਮਿਲੇ ਹੋਏ ਪਿਆਰਿਆਂ ਦੀ ਸੇਵਾ ਕਰੋ, ਤਾਂ ਆਪ ਨੂੰ ਕੀ ਮਿਲੇਗਾ? ਤਨ ਮਨ ਧਨ ਨਾਲ ਸੇਵਾ ਕਰਨ ਦੇ ਨਾਲ ਗੁਰੂ ਜੀ ਕਹਿੰਦੇ ਨੇ ਕਿ ਮੇਰਾ ਮਨ ਹੁਣ ਤਨ ਦਾ ਮਤਲਬ, ਜਦੋਂ ਤਨ ਵਿੱਚ ਨਾਮ ਜਪਿਆ ਤਾਂ ਸੇਵਾ ਹੋ ਗਈ, ਜਦੋਂ ਨਾਮ ਵਿੱਚ ਮਨ ਨਹੀਂ ਟਿਕਦਾ ਫਿਰ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਕਰੋ ਕਿ ਸਹੀ ਪਿਆਰੇ ਮੇਲ ਜਿੰਨਾ ਮਿਲਣ ਦਿਆ ਤੇਰਾ ਨਾਮ ਚਿੱਤਾਵੇ। ਅਸੀਂ ਇੱਥੇ ਸਿੱਖਣ ਆਏ ਹਾਂ, ਆਪਣੇ ਚੇਤੇ ਵਿੱਚ ਨਾਮ ਲਿਆਏ ਹਾਂ, ਦੁਨੀਆਂ ਕੋਲ ਬਹਿ ਬਹਿ ਕੇ ਚੇਤਾ ਭੁੱਲ ਗਿਆ। ਜਦੋਂ ਵਾਹਿਗੁਰੂ ਕੋਲ ਬੈਠੋਗੇ, ਗੁਰਦੁਆਰੇ ਬੈਠੋਗੇ, ਚੇਤਾ ਆ ਜਾਏਗਾ। ਹੁਣ ਦੇਖੋ ਕੋਈ ਸਾਡਾ ਮਨ ਕਿੱਧਰੇ ਜਾਂਦਾ, ਜੇ ਚਲਾ ਵੀ ਜਾਂਦਾ ਚਿੰਤਾ ਨਾ ਕਰੋ, ਪਰ ਕਿੱਥੇ ਜਾਏਗਾ? ਜਹ ਜਹ ਮਨ ਤੂੰ ਧਾਮਦਾ ਤੈ ਤੈ ਹਰ ਤੇਰੇ ਨਾਲੇ, ਇਹ ਮਨ ਮੇਰੇ ਆ ਤੂੰ ਸਦਾ ਰੋ ਹਰ ਨਾਲੇ। ਜਿੱਥੇ ਜਾਂਦਾ ਉੱਥੇ ਹਰੀ ਤਾਂ ਪਹਿਲੇ ਹੈ, ਪਰ ਸਾਨੂੰ ਹਰੀ ਨਹੀਂ ਦਿਸਦਾ। ਏਕ ਕ੍ਰਿਸ਼ਨਮ ਸਰਵ ਦੇਵਾ ਦੇਵ ਦੇਵਾ ਤਾਂ ਆਤਮਾ ਆਤਮਾ ਵਾਸ ਦੇਵਸ, ਦੇਖੋ ਜਾਣੇ ਪਿਓ ਨਾਨਕ ਤਾਂ ਤਾਂ ਦਾਸ ਹੈ, ਸੋਈ ਨਿਰਅੰਜਨ ਦੇਵ। ਅੰਜਨ ਤਾਂ ਸਾਡੇ ਸਰੂਪ ਦੇ ਵਿੱਚ ਮਾਇਆ ਦਾ ਅੰਜਨ ਤਾਂ ਆਇਆ ਹੀ ਨਹੀਂ, ਅੰਦਰ ਬੈਠਾ ਸਾਖਿਆਤ ਵਾਹਿਗੁਰੂ ਹੈ। ਵਾਹਿਗੁਰੂ ਹੱਥਾਂ ਵਿੱਚ, ਵਾਹਿਗੁਰੂ ਪੈਰਾਂ ਵਿੱਚ, ਵਾਹਿਗੁਰੂ ਸਰੀਰ ਵਿੱਚ ਜੋ ਜੋ ਦਿਸਦਾ ਪਿਆ, ਵਾਹਿਗੁਰੂ ਉਸਦੀ ਕਾਇਨਾਤ, ਉਸ ਤੋਂ ਬਿਨਾਂ ਕੁਛ ਨਹੀਂ ਹੈ। ਔਰ ਜਿਹੜਾ ਉਸ ਤੋਂ ਬਿਨਾਂ ਕੁਛ ਹੋਰ ਦੇਖਦਾ ਹੈ, ਮਾਇਆ ਕੋ ਸੰਗ ਤਿਆਗ ਪ੍ਰਭ ਜੂ ਕੀ ਸਰਨ ਲਾਗ, ਜਗਤ ਸੁਖ ਮਾਨ ਮਿਥਿਆ ਝੂਠੋ ਸਭ ਸਾਜ ਹੈ, ਰਾਮ ਸਿਮਰ ਇਹ ਤੇਰੇ ਕਾਜ ਹੈ। ਇਸ ਲਈ ਜਿਸਨੇ ਸੱਚਾ ਕਾਰਜ ਕਰ ਰਿਹਾ, ਗੁਰੂ ਜੀ ਕਹਿੰਦੇ ਨੇ, ਉਹ ਫਿਰ ਕਦੇ ਵੀ ਡੋਲਦਾ ਨਹੀਂ। ਪਰ ਇਹ ਅਡੋਲ ਅਵਸਥਾ ਆਏਗੀ ਕਦੋਂ? ਤੂੰ ਅਡੋਲ ਕਦੇ ਡੋਲੇ ਨਾਹੀਂ। ਇਹ ਅਵਸਥਾ ਆਏਗੀ ਕਦੋਂ? ਜਦੋਂ ਮੇਰੇ ਵਾਹਿਗੁਰੂ ਪਰਮੇਸ਼ਰ ਮੇਰੇ ਲਈ ਯੋਗ ਬਣਾਉਣਗੇ, ਉਹ ਹੀ ਕਿਰਪਾ ਕਰਨ ਤਾਂ ਮਿਲ ਸਕਦਾ ਨਾਮ। ਸਾਡੇ ਵੱਸ ਵਿੱਚ ਕੁਛ ਨਹੀਂ। ਕਰ ਕਿਰਪਾ ਦੀਓ ਮੋਹ ਨਾਮਾ ਬੰਧਨ ਤੇ ਛੁਟਕਾਏ, ਸਭ ਕੋ ਮੀਤ ਹਮ ਆਪਨ ਕਿੰਨਾ, ਹਮ ਸਭਨਾ ਕੇ ਸਾਜਨ। ਹੁਣ ਕੋਈ ਵੈਰੀ ਦਿਸਦਾ, ਕੋਈ ਕੁਛ ਦਿਸਦਾ ਹੈ, ਕੋਈ ਪੁੱਤਰ ਦਿਸਦਾ, ਕੋਈ ਧੀ ਦਿਸਦਾ, ਇਸ ਤੋਂ ਵੱਡਾ ਹੋਰ ਕੀ ਚਾਨਣਾ ਹੋਏਗਾ ਕਿ ਇੱਕ ਓਂਕਾਰ ਹੀ ਸਾਰਾ ਦਿਸਣ ਲੱਗ ਜਾਏਗਾ। ਜਿੱਥੇ ਦੇਖੋਗੇ ਉਹ ਇੱਕ ਓਂਕਾਰ, ਮੇਰੇ ਵਾਹਿਗੁਰੂ ਦਾ ਪਿਆਰਾ, ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ। ਇਸ ਲਈ ਸਾਧ ਸੰਗਤ ਦਾ ਅਰਥ ਹੁੰਦਾ ਹੈ ਮਿਲਿਆ ਹੋਇਆਂ ਦੀ ਸੰਗਤ ਕਰਕੇ ਸਾਧਨਾ, ਜਿਹੜੀ ਉਹ ਸਾਧਨਾ ਦੱਸਦੇ ਨੇ, ਜੋ ਗੁਰੂ ਗ੍ਰੰਥ ਸਾਹਿਬ ਦੇ ਜੀਵਨ ਨੂੰ ਸਾਧਨ ਦਾ ਮਤਲਬ ਸੇਧ ਤੇ ਲਿਆਉਣਾ ਦੱਸਦੇ ਨੇ, ਸਿੱਧੇ ਰਸਤੇ ਤੇ ਚੱਲਣਾ ਦੱਸਦੇ ਨੇ, ਅਕਾਲ ਪੁਰਖ ਜੋ ਸਾਰੇ ਸਿੱਧਾਂ ਦਾ ਸਿੱਧ ਹੈ ਉਸ ਨਾਲ ਮਿਲਣਾ ਦੱਸਦੇ ਨੇ। ਜਦੋਂ ਉਸ ਪਰਮਾਤਮਾ ਉਸਨੂੰ ਮਿਲਣ ਦਾ ਯੋਗ ਬਣਾ ਦੇਗਾ, ਸਾਡਾ ਪਿਛਲਾ ਜੀਵਨ ਵੀ ਸਾਰਾ ਆਨੰਦਮਈ ਹੋ ਜਾਏਗਾ ਤੇ ਅੱਗੇ ਵੀ ਪਰਮੇਸ਼ਵਰ ਦਾ ਸੁਖ ਪ੍ਰਗਟ ਹੋ ਜਾਏਗਾ। ਗੁਰੂ ਜੀ ਕਹਿੰਦੇ ਨੇ ਇਹ ਮਿਲੇਗਾ ਕਿਸ ਤਰ੍ਹਾਂ? ਸਾਚੇ ਸਾਹਿਬ ਸਿਉ ਮਨ ਮਾਨਿਆ, ਹਰ ਸਰਬ ਨਿਰੰਤਰ ਜਾਣਿਆ ਰਹਾਉ। ਕਹਿੰਦੇ ਮੇਰਾ ਮਨ ਮਾਨਿਆ ਦਾ ਅਰਥ ਹੁੰਦਾ ਹੈ ਪਤੀਜ ਜਾਣਾ, ਉਹਦੇ ਰੰਗ ਵਿੱਚ ਰੰਗਿਆ ਜਾਣਾ। ਕਹ ਕਬੀਰ ਮਨ ਮਾਨਿਆ ਤੋਂ ਹਰ ਜਾਣਿਆ, ਮਨ ਮਾਨੇ ਲੋਕ ਨਾ ਭਤੀਜੇ, ਨਾ ਭਤੀਜੇ ਤੋਂ ਕਿਆ ਕੀਜੇ ਨਾ ਭਤੀਜਨ। ਮੇਰਾ ਮਨ ਹਰੀ ਨਾਲ ਹੁਣ ਰਚ ਗਿਆ, ਹੁਣ ਮਨ ਚ ਹਰੀ ਵਸ ਗਿਆ, ਹੁਣ ਹੋਰ ਕੋਈ ਦਿਸਦਾ ਨਹੀਂ। ਗੁਰੂ ਗੋਬਿੰਦ ਸਿੰਘ ਜੀ ਨੇ ਵੀ ਲਿਖਿਆ, ਜ਼ਮੀਨ ਹਰੀ ਜਮਾ ਹਰੀ ਮਕੀਨ ਹਰੀ ਮਕਾਂ ਹਰੀ। ਗੁਰਬਾਣੀ ਵਿੱਚ ਵੀ ਇੱਕ ਸ਼ਬਦ ਹੈ ਹਰੇ ਨਮਸਤੇ ਹਰੇ ਨਮਾ, ਹਮਾਰੇ ਇੱਕ ਹੈ ਹਰੀ ਹਰੀ ਆਨ ਅਵਰ ਸਿੰਜਾਣ। ਨਾ ਕਹੀ ਮੇਰੇ ਕੋਲ ਹੋਰ ਸਿੰਜਾਣ ਨਹੀਂ, ਮੇਰੇ ਕੋਈ ਹੋਰ ਪਛਾਣ ਚ ਨਹੀਂ ਆਉਂਦਾ, ਕੋਈ ਦਿਸਦਾ ਹੀ ਨਹੀਂ, ਮੈਂ ਧਰਤੀ ਨਹੀਂ ਦਿਸਦੀ, ਆਕਾਸ਼ ਨਹੀਂ ਦਿਸਦਾ, ਮੈਨੂੰ ਤਾਂ ਹਰੀ ਹਰੀ ਦਿਸਦਾ। ਜਿਸ ਨੂੰ ਹਰੀ ਦਿਸ ਜਾਏਗਾ, ਹਰੀ ਨਾਮ ਆਨੰਦ ਦਾ ਹੈ, ਹਰੀ ਨਾਮ ਦੁੱਖ ਹਰਨ ਦਾ ਹੈ। ਇਸ ਲਈ ਗੁਰੂ ਜੀ ਕਹਿੰਦੇ ਨੇ ਮੇਰਾ ਉਸ ਸੱਚੇ ਸਾਹਿਬ ਨਾਲ ਮਨ ਰੰਗਿਆ ਗਿਆ, ਉਸ ਚ ਪਤੀਜ ਗਿਆ, ਹੁਣ ਮੇਰਾ ਮਨ ਉਹਦੇ ਨਾਲ ਮਨ ਗਿਆ। ਪਹਿਲੇ ਮਨ ਤਾਂ ਮੰਨਦਾ ਹੀ ਨਹੀਂ, ਜੇ ਮਨ ਨਹੀਂ ਮੰਨਦਾ ਤਾਂ ਹੀ ਸਾਡੀ ਮਤੀ ਚ ਪਾਪ ਆ ਗਏ ਨੇ। ਇਸ ਕਰਕੇ ਮਨ ਮਾਨਿਆ ਤੋਂ ਹਰ ਜਾਣਿਆ, ਸਾਰੀ ਸੰਗਤ ਮਨ ਨੂੰ ਮਨਾਉਣ ਲਈ ਹੈ। ਸਾਰਾ ਮਨੁੱਖਾ ਜੀਵਨ ਫਿਰ ਸਿਮਰਨ ਕਰੋਗੇ, ਜੇ ਮੁਕਤੀ ਨਾ ਹੋਈ ਫਿਰ ਆਉਣਾ ਪਏਗਾ, ਕਿਉਂਕਿ ਬ੍ਰਹਮ ਗਿਆਨ ਦੇ ਬਿਨਾਂ ਮੁਕਤੀ ਨਹੀਂ ਹੋਣੀ, ਵਾਸ਼ਨਾ ਦੇ ਮਿਟਾ ਬਿਨਾਂ ਮੁਕਤੀ ਨਹੀਂ ਹੋਣੀ। ਇਸ ਕਰਕੇ ਜਿੰਦੇ ਜੀ ਮੁਕਤੀ ਗੁਰਬਾਣੀ ਦਿੰਦੀ ਹੈ, ਮੋਇਆ ਮੁਕਤ ਕਿਨ ਜਾਣੀ। ਜੇ ਹੁਣੇ ਮੋਹ ਦਾ ਖੈ ਨਹੀਂ ਕੀਤਾ
ਤੇ ਅੱਗੋਂ ਜਾ ਕੇ ਕੀ ਕਰਾਂਗੇ। ਇਸ ਲਈ ਗੁਰਬਾਣੀ ਜੀਵਨ ਮੁਕਤੀ ਦਿੰਦੀ ਹੈ। ਗੁਰਬਾਣੀ ਹਾਜ਼ਰ ਹਜ਼ੂਰ ਸਾਨੂੰ ਵਾਹਿਗੁਰੂ ਦਿਖਾਉਂਦੀ ਹੈ। ਸਦ ਹਜ਼ੂਰ ਹਾਜ਼ਰ ਹੈ ਨਾਜ਼ਰ, ਕਤਹਿ ਨ ਪਇਓ ਦੁਰਾਈ, ਅਬ ਮੋਇ ਜੀਵਨ ਪਦਵੀ ਪਾਈ, ਚੀਤ ਆਇਓ ਮਨ ਪੁਰਖ ਵਿਦਾਤਾ, ਸੰਤਨ ਕੀ ਸਰਣਾਈ, ਖੁੱਲਿਆ ਕਰਮ ਕਿਰਪਾ ਪਈ, ਠਾਕੁਰ ਹੋਏ ਸੰਤ ਸਹਾਈ। ਇਸ ਕਰਕੇ ਇਹ ਸਾਡੇ ਤੇ ਗੁਰਬਾਣੀ ਨੇ, ਗੁਰੂ ਜੀ ਨੇ ਸਾਡਾ ਯੋਗ ਬਣਾ ਦਿੱਤਾ ਕਿ ਗੁਰਬਾਣੀ ਨੂੰ ਸਾਡੇ ਦਿਲ ਵਿੱਚ ਵਸਣ ਲਈ ਜੇ ਪ੍ਰੇਰਨਾ ਹੋ ਗਈ, ਜੇ ਸ਼ੁਭ ਇੱਛਾ ਬਣ ਗਈ, ਤਾਂ ਸਮਝੋ ਸ਼ੁਭ ਇੱਛਾ ਤੋਂ ਸਾਡੇ ਸ਼ੁਭ ਕਰਮ ਬਣ ਜਾਣਗੇ। ਸ਼ੁਭ ਕਰਮ ਤੋਂ ਬਣਨ ਤੋਂ ਬਾਅਦ ਫਿਰ ਕਰਤਾ ਪ੍ਰਗਟ ਹੋ ਜਾਏਗਾ, ਔਰ ਕਰਤਾ ਪ੍ਰਗਟ ਹੋ ਗਿਆ ਫਿਰ ਸਾਡਾ ਜੀਵਨ ਸੁਖਮੈ ਹੋ ਜਾਏਗਾ। ਹਰ ਸਰਵ ਨਿਰੰਤਰ ਜਾਣਿਆ, ਉਹ ਹਰੀ ਜਿਹੜਾ ਸਾਰਿਆਂ ਦੇ ਵਿੱਚ ਨਿਰਅੰਤਰ, ਨਿਰਅੰਤਰ, ਨਿਰੰਤਰ ਸ਼ਬਦ ਨਿਰਅੰਤਰ ਮਤਲਬ ਅੰਤਰ ਰਹਿਤ ਹੈ, ਵਿਸ ਰਹਿਤ ਹੈ, ਦੂਰੀ ਰਹਿਤ ਹੈ, ਵਕਫੇ ਰਹਿਤ ਹੈ। ਮੇਰੇ ਔਰ ਪਰਮੇਸ਼ਵਰ ਦੇ ਵਿੱਚ ਜੇ ਹਉਮੈ ਨਾ ਆਵੇ ਤਾਂ ਕੋਈ ਦੂਰੀ ਨਹੀਂ, ਕੋਈ ਦੇਸ਼ ਦੂਰੀ ਨਹੀਂ ਕਰ ਸਕਦਾ, ਕਿਉਂਕਿ ਨਮਸਤੰਗ ਅਦੇਸ਼ੇ ਨਮਸਤੰਗ ਅਭੇਖੇ, ਨਮਸਤੰਗ ਅਕਾਲੇ ਨਮਸਤੰਗ ਕਿਰਪਾਲੇ। ਉਹ ਕਿਰਪਾਲੂ ਹੈ, ਦਯਾਲੂ ਹੈ, ਔਰ ਨਮਸਤੰਗ ਅਰੂਪ ਹੈ। ਇਹ ਰੂਪਾਂ ਨੇ ਸਾਨੂੰ ਅੜਚਨ ਪਾਈ ਹੈ, ਰੂਪਾਂ ਦੇ ਬੱਝੇ ਅਸੀਂ ਕਰਮ ਕਰਦੇ ਹਾਂ। ਕਦੀ ਮੈਨੂੰ ਪਤਨੀ ਦਾ ਰੂਪ ਨਹੀਂ ਦਿਸਿਆ, ਮੈਂ ਮਰ ਜਾਂਗੀ, ਪੁੱਤਰ ਨਹੀਂ ਘਰ ਹੋਇਆ, ਮੈਂ ਮਰ ਜਾਂਗੀ। ਜੈ ਕੁਲ ਪੂਤ ਨਾ ਗਿਆਨ ਵਿਚਾਰੀ, ਵਿਧਵਾ ਕਸ ਨਾ ਪਈ ਮੈਂ ਸਾਰੀ, ਜਨਨੀ ਜਨੇ ਤਾਂ ਭਗਤ ਜਨ ਕਹਿ ਦਾ ਤਾਂ ਕਹਿ ਸੂਰ, ਨਹੀਂ ਤਾਂ ਜਨਨੀ ਬਾਂਝ ਰਹੇ ਕਾਹ ਗਵਾਵੇ ਨੂਰ। ਇਸ ਲਈ ਮਨੁੱਖਾ ਜੀਵਨ ਵਿੱਚ ਜੇ ਅਸੀਂ ਗਿਆਨ ਨੂੰ ਅੰਦਰ ਪ੍ਰਗਟ ਕਰ ਲਿਆ ਤਾਂ ਅਸੀਂ ਸਾਰੇ ਕੰਮ ਕਰ ਲਏ। ਜੇ ਗਿਆਨ ਨਹੀਂ ਹੋਇਆ, ਪ੍ਰਭੂ ਨਾਲ ਪਿਆਰ ਨਹੀਂ ਕੀਤਾ, ਤਾਂ ਫਿਰ ਸਾਡਾ ਜੀਵਨ ਬਿਲਕੁਲ ਵਿਅਰਥ ਚਲਾ ਜਾਏਗਾ। ਗੁਰੂ ਜੀ ਕਹਿੰਦੇ ਨੇ ਮੇਰੇ ਹਰੀ ਨੇ ਜਦੋਂ ਮੈਨੂੰ ਦਰਸ਼ਨ ਦਿੱਤੇ, ਹਰ ਸਰਵ ਨਿਰੰਤਰ ਜਾਣਿਆ, ਮੇਰਾ ਮਨ ਜਦੋਂ ਪਰਮੇਸ਼ਵਰ ਦੇ ਸਿਮਰਨ ਲਈ ਮੰਨ ਗਿਆ, ਉਸ ਅਭਿਆਸ ਦੀ ਪਰਾਕਾਸ਼ਾ 'ਚ ਚਲਾ ਗਿਆ, ਸਾਧਨਾ ਦੇ ਵਿੱਚ ਇਸ ਨੂੰ ਰਸ ਆਉਣ ਲੱਗ ਗਿਆ, ਤਾਂ ਉਹ ਨਿਰਅੰਤਰ ਅੰਤਰ ਰਹਿਤ ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਕ ਸਿਮਰਤ ਜਿਤ ਛੁੱਟੇ, ਫਿਰ ਉਹ ਮੈਨੂੰ ਹਰੀ ਦੀ ਲਖਤਾ ਹੋ ਗਈ। ਗੁਰੂ ਜੀ ਕਹਿੰਦੇ ਨੇ ਸਭ ਜੀ ਤੇਰੇ ਦਯਾਲਾ ਹੈ, ਦਯਾਲ ਦੇ ਦਇਆ ਦੇ ਸਾਗਰ ਸਾਰੇ ਇਹ ਜੀ ਹੁਣ ਤੇਰੇ ਨੇ, ਤੇਰੇ ਤੋਂ ਬਿਨਾਂ ਤਾਂ ਕੁਛ ਹੈ ਨਹੀਂ, ਮੈਂ ਕਿਸ ਨੂੰ ਮਾੜਾ ਕਹਾਂ। ਹਸਤੀ ਚੀਕੀ ਤ੍ਰਿਣ ਲੋ ਆਦੰਗ, ਏਕ ਅਖੰਡਤ ਬਸਤ ਅਨਾਦੰਗ, ਸਾਧ ਚੋਰ ਸਭ ਬ੍ਰਹਮ ਪਛਾਣੋ, ਆਪਣੇ ਭਗਤ ਕਰੇ ਪ੍ਰਿਤਪਾਲਾ। ਗੁਰੂ ਜੀ ਕਹਿੰਦੇ ਨੇ ਕਿ ਜਿਹੜਾ ਉਸਦੀ ਭਗਤੀ ਕਰਦਾ ਹੈ ਉਹ ਫਿਰ ਭਗਤ ਹੋ ਜਾਂਦਾ। ਭਗਤ ਪ੍ਰਹਿਲਾਦ ਦਾ ਨਾਮ ਭਾਰਤ ਵਿੱਚ, ਗੁਰੂ ਭਾਰਤ ਵਿੱਚ ਮੰਨਿਆ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਵੀ ਭਗਤ ਪ੍ਰਹਿਲਾਦ ਅਤੇ ਧਰੂ ਦਾ ਨਾਮ ਆਉਂਦਾ ਹੈ। ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ, ਆਪਣੇ ਭਗਤ ਘਰੇ ਪ੍ਰਤਿਪਾਲਾ, ਅਚਰਜ ਤੇਰੀ ਵਡਿਆਈ। ਹੇ ਦਇਆ ਦੇ ਸਾਗਰ ਪਰਮਾਤਮਾ, ਤੂੰ ਸਾਰੇ ਹੀ ਜੀ ਬਣਾਏ ਨੇ, ਔਰ ਉਹਦੇ ਵਿੱਚ ਹੀ ਕਿਰਪਾ ਕਰਕੇ ਜਿਨ੍ਹਾਂ ਜੀਆਂ ਨੂੰ ਆਪਣੀ ਭਗਤੀ ਦੀ ਰਹਿਮਤ ਦਿੱਤੀ ਹੈ, ਭਗਤੀ ਦੀ ਦਾਤ ਦਿੱਤੀ ਹੈ, ਨਾਮ ਦਾ ਖਜ਼ਾਨਾ ਦਿੱਤਾ, ਉਹਨਾਂ ਦੀ ਤੂੰ ਆਪ ਹੀ ਪ੍ਰਤਿਪਾਲਨਾ ਕਰਦਾ। ਅਚਰਜ ਤੇਰੀ ਵਡਿਆਈ, ਨਿਤ ਨਾਨਕ ਨਾਮ ਧਿਆਈ। ਹੇ ਵਾਹਿਗੁਰੂ, ਤੇਰੀ ਜਿਹੜੀ ਵਡਿਆਈ ਹੈ ਇਹ ਵੀ ਆਸ਼ਚਰਯ ਹੈ, ਅਚਰਜ ਹੈ, ਵਿਸਮਾਦਮਈ ਹੈ, ਹੈਰਾਨ ਕਰਨ ਵਾਲੀ ਹੈ। ਇੰਨਾ ਤੋਂ ਵੱਡਾ ਹੈ, ਦੇਂਦਾ ਦੇ ਲੈਂਦੇ ਥੱਕ ਪਾਏ, ਜੁਗਾ ਜੁਗੰਤਰ ਖਾਈ ਖਾਏ, ਜੀਵ ਭੁੱਲ ਜਾਂਦਾ ਤੂੰ ਤਾਂ ਵੀ ਉਹਨੂੰ ਕੁਛ ਨਹੀਂ ਕਹਿੰਦਾ, ਉਹਦੇ ਨਾਲ ਹੀ ਰਹਿੰਦੇ, ਵਾਹਿਗੁਰੂ ਜੀ ਉਹਨੂੰ ਛੱਡਦੇ ਨਹੀਂ, ਇੰਨੇ ਦਇਆਲ ਨੇ। ਨਿਤ ਨਾਨਕ ਨਾਮ ਧਿਆਈ। ਗੁਰੂ ਨਾਨਕ ਦੇਵ ਜੀ ਗੁਰੂ ਅਰਜਨ ਦੇਵ ਜੀ ਦੇ ਰੂਪ ਵਿੱਚ ਫਰਮਾਉਂਦੇ ਨੇ ਕਿ ਪਰਮਾਤਮਾ ਦਾ ਮੈਂ ਦਿਨ ਰਾਤ ਉਸਦੇ ਨਾਮ ਨੂੰ ਧਿਆਉਂਦਾ ਹਾਂ, ਉਸਨੂੰ ਸਿਮਰਦਾ ਹਾਂ, ਉਸਨੂੰ ਚੇਤੇ ਵਿੱਚ ਵਸਾ ਕੇ ਮੇਰਾ ਜੀਵਨ ਧਿਆਨਮਈ ਬਣ ਗਿਆ ਹੈ। ਜੀਵਨ ਮਨ ਧਿਆਨਮਈ ਹੋ ਜਾਂਦਾ ਤਾਂ ਵਿਰਤੀ ਫਿਰ ਧਿਆਈ, ਹਰ ਕਾ ਨਾਮ ਹਿਰਦੇ ਨਿਤ ਧਿਆਈ, ਸੰਗੀ ਸਾਥੀ ਸਗਲ ਤਰਾਈ। ਇਸ ਕਰਕੇ ਗੁਰੂ ਜੀ ਇਸ ਦਿਨ ਸਾਨੂੰ ਅੱਜ ਉਪਦੇਸ਼ ਦੇ ਰਹੇ ਨੇ ਸੋਰਠ ਰਾਗ ਦੇ ਅੰਦਰ ਕਿ ਤੁਸੀਂ ਪਰਮੇਸ਼ਵਰ ਨੂੰ ਆਪਣਾ ਦਿਲ ਵਿੱਚ ਉਸਦੀ ਲਖਤਾ ਕਰ ਲਓ, ਪਰਮੇਸ਼ਵਰ ਨੂੰ ਆਪਣਾ ਬਣਾ ਲਓ, ਤਾਂ ਆਪ ਦੇ ਅੱਗੇ ਵੀ ਸੁੱਖ ਅਤੇ ਪਿੱਛੇ ਵੀ ਸੁੱਖ ਹੋ ਜਾਏਗਾ। ਆਓ, ਸਾਡੇ ਕੋਲੋਂ ਕੋਈ ਅੱਖਰ ਗੁਰੂ ਦੇ ਵੱਧ ਘੱਟ ਬੋਲਿਆ ਗਿਆ ਹੋਵੇ ਸਾਨੂੰ ਮਾਫ਼ ਕਰ ਦੇਣਾ, ਔਰ ਆਪਣੇ ਵਾਕ 'ਤੇ ਚੱਲਣ ਲਈ ਸਾਨੂੰ ਆਪ ਹੀ ਸਾਡੇ ਅੰਦਰ ਸ਼ਕਤੀ ਦੇਣਾ, ਕਿਉਂਕਿ ਆਪ ਦੀ ਕਿਰਪਾ ਬਿਨਾਂ ਅਸੀਂ ਕੁਛ ਨਹੀਂ ਕਰ ਸਕਦੇ। ਇੰਨਾ ਹੀ ਕਹਿੰਦੇ ਹੋਏ ਆਓ, ਵਾਹਿਗੁਰੂ ਜੀ ਦਾ ਨਾਮ ਜਪ ਲਈਏ।

0: वाहेगुरु जी का खालसा, वाहेगुरु जी की फतेह।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜਿਹੜਾ ਪਹਿਲਾ ਸ਼ਬਦ ਵੀ ਸੀ ਉਹਦੇ ਵਿੱਚ ਤੁੱਕ ਆਪ ਜੀ ਨੇ ਸਰਵਣ ਕੀਤੀ ਕਿ ਸੰਤ ਚਰਨ ਧਰੋਂ ਮਾਥੈ ਚਾਂਦਨਾ ਗ੍ਰਹਿ ਹੋਏ ਅੰਧੇਰਾ, ਕਿ ਵਾਹਿਗੁਰੂ ਮੈਨੂੰ ਸਮੱਤ ਦੇ ਤਾਂ ਕਿ ਸੰਗਤ ਦੀ ਕਿਰਪਾ ਨਾਲ, ਸਾਧੂ ਦੀ ਕਿਰਪਾ ਦੇ ਨਾਲ ਮੇਰੇ ਹਨੇਰੇ ਜੀਵਨ ਦੇ ਵਿੱਚ ਚਾਨਣਾ ਹੋ ਸਕੇ, ਦੀਵਾ ਜਗ ਸਕੇ, ਜੋਤ ਜਗ ਸਕੇ।

ஆண்டு சுணும் பட பாகியோ சகல மனோரத்து போரே ரூபரோசம்

0: ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦੁਇਦਾਈ ਦਾਇਆ ਖੇਲੈ ਸਗਲ ਜਗਤ ਚੰਗੀਆਂ ਬੁਰਿਆਈਆਂ ਵਾਚ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਜਿੰਨੀ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਚੇਤੇ ਛੁੱਟੇ ਨਾਲ ਜਿੰਨੀ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੇ ਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਤੂੰ ਠਾਕੁਰ ਤੁਮ ਪੈਰ
1: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CIFT 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3074 ਅਤੇ ਫੈਕਸ ਨੰਬਰ ਏਰੀਆ ਕੋਡ 250-392-3075।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

don't achieve these virtues in our whole life. ਹਾਲਾਂਕਿ ਸਾਡੀ ਦੌੜ ਇਹੀ ਹੈ, ਜਿੰਨਾ ਵੀ ਅਸੀਂ ਯਤਨ ਕਰਦੇ ਹਾਂ। ਗੁਰੂ ਤੇਗ ਬਹਾਦਰ ਸਾਹਿਬ ਸਤਿਗੁਰੂ ਦੇ ਬਚਨ ਹਨ, ਯਤਨ ਬਹੁਤ ਸੁੱਖ ਕੇ ਕੀਏ ਦੁੱਖ ਕੋ ਕੀਏ। ਦੁੱਖ ਦਾ ਅਸੀਂ ਯਤਨ ਕੋਈ ਨਹੀਂ ਕਰਦੇ, ਅਸੀਂ ਕਦੇ ਵੀ ਯਤਨ ਨਹੀਂ ਕਰਦੇ ਕਿ ਦੁੱਖ ਆਵੇ, ਪਰ ਦੁੱਖ ਜਾਂਦਾ ਨਹੀਂ ਹੈ। ਸੁੱਖ ਦੇ ਅਸੀਂ ਯਤਨ ਕਰਦੇ ਹਾਂ, ਸੁੱਖ ਹੁੰਦਾ ਕੋਈ। ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਬਚਨ ਹਨ ਕਿ ਜੇ ਸੁੱਖ ਚਾਹੁੰਦਾ ਤਾਂ ਫਿਰ ਸਭ ਸੁੱਖ ਦਾਤਾ ਰਾਮ ਹੈ। ਇੱਕ ਵਾਰ ਸਾਰੇ ਗੱਲ ਜੀ, ਸਭ ਸੁੱਖ ਦਾਤਾ ਰਾਮ ਹੈ, ਸਭ ਸੁੱਖ ਦਾਤਾ ਰਾਮ ਹੈ, ਦੂਸਰ ਨਾ ਹੈ। ਜੇ ਸੁੱਖ ਲੈਣਾ, ਸੁੱਖ ਮੰਨਣਾ, ਉਹ ਪਰਮਾਤਮਾ ਤੋਂ, ਉਹ ਵਾਹਿਗੁਰੂ ਤੋਂ ਮਿਲਣਾ, ਤੇ ਫਿਰ ਉਸ ਸੁੱਖ ਲਈ ਇੰਨਾ ਬਾਹਰ ਭੱਜਣ ਨੱਠਣ ਦੀ ਵੀ ਲੋੜ ਨਹੀਂ ਹੈ, ਉਹ ਮਿਲ ਹੀ ਜਾਣਾ, ਉਹ ਉੱਦਮ ਦੇ ਨਾਲ ਮਿਲ ਜਾਣਾ। ਜੇ ਕਰਨਾ ਤਾਂ ਉਹ ਹੈ ਸਭ ਕਿਛ ਕਰਨਾ, ਬਾਹਰ ਨਾਹੀਂ, ਬਾਹਰ ਟੋਲਾ ਸੋ ਪਰੰਪਲਾ ਹੈ। ਸੁੱਖ ਅੰਦਰ, ਸੁੱਖ ਆਪਣੇ ਆਪੇ ਦੀ ਖੋਜ ਵਿੱਚ ਹੈ। ਤੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਇਹਨਾਂ ਬਚਨਾਂ ਨੂੰ ਜਦੋਂ ਅਸੀਂ ਪੜ੍ਹਦੇ ਹਾਂ, ਸੁਣਦੇ ਹਾਂ, ਸਭ ਸੁਖਦਾਤਾ ਰਾਮ ਹੈ ਦੂਸਰ ਨਾਹੀਂ ਕੋਈ, ਜਾਂ ਜੋ ਸੁਖ ਕੋ ਚਾਹੈ ਸਦਾ ਸ਼ਰਨ ਰਾਮ ਕੀ। ਇਦੋਂ ਉੱਤੇ ਇਸ ਤੋਂ ਸਰਲ ਸ਼ਬਦ ਜਿਹੜੇ ਨੇ, ਸੌਖੇ ਸ਼ਬਦ, ਕਿ ਜੋ ਸੁਖ ਕੋ ਚਾਹੈ ਸਦਾ ਸ਼ਰਨ ਰਾਮ ਕੀ। ਕਿ ਜੇ ਸੁੱਖ ਚਾਹੁੰਦਾ ਤਾਂ ਫਿਰ ਉਸ ਪਰਮਾਤਮਾ ਦੀ ਸ਼ਰਨ ਦੇ, ਉਹਦੀ ਹਜ਼ੂਰੀ ਦੇ, ਉਹਦੇ ਸ਼ੁਕਰ ਦੇ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਬਚਨਾਂ ਦੇ ਨਾਲ ਹੀ ਮਿਲਦੇ ਜੁਲਦੇ ਇਹ ਬਚਨ ਜੋ ਆਪ ਜੀ ਨਾਲ ਸਾਂਝੇ ਕੀਤੇ ਹਨ, ਪੰਜਵੇਂ ਨਾਨਕ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਹਨ, ਕਿ ਮੇਰਾ ਗੁਰ ਹੋਆ ਆਪ ਸਹਾਈ। ਜਿਹੜਾ ਮੈਂ ਧਿਆਨ ਦਿਵਾਉਣਾ ਚਾਹੁੰਦਾ ਸੀ ਉਹ ਸਿਰਫ ਇਸ ਗੱਲ 'ਤੇ, ਛੋਟੇ ਜਿਹੇ ਬਚਨ 'ਤੇ, ਕਿ ਸਾਡੀ ਜ਼ਿੰਦਗੀ ਦੀ ਸਫਲਤਾ ਅਸੀਂ ਕਿਸ ਚੀਜ਼ ਨੂੰ ਮੰਨ, ਵਟ ਡੂ ਵੀ ਕੰਸਿਡਰ ਸਕਸੈਸ ਇਨ ਲਾਈਫ। ਅਸੀਂ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਆਪਣੇ ਥਾਂ 'ਤੇ ਐਜ਼ ਅ ਪ੍ਰੋਫੈਸ਼ਨਲ ਵੀ ਮੇ ਥਿੰਕ ਦੈਟ ਵੀ ਆਰ ਸਕਸੈਸਫੁਲ, ਯੈਸ ਵੀ ਆਰ ਐਜ਼ ਅ ਪ੍ਰੋਫੈਸ਼ਨਲ, ਐਜ਼ ਅ ਪਰਸਨ, ਐਜ਼ ਅ ਹਿਊਮਨ ਬੀਂਗ। ਜਿਹੜੀ ਸਾਡੀ ਜ਼ਿੰਦਗੀ ਦੀ ਸਕਸੈਸ ਹੈ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਇਸ ਸ਼ਬਦ ਦੇ ਵਿੱਚ ਸਮਝਦੇ ਨੇ ਕਿ ਜ਼ਿੰਦਗੀ ਦੀ ਸਕਸੈਸ, ਸਫਲਤਾ ਕਿਹੜੀ ਚੀਜ਼ ਨੂੰ ਹੈ, ਜਿਹਨੂੰ ਗੁਰਬਾਣੀ ਨੇ ਬਾਰ ਬਾਰ ਇਹ ਕਿਹਾ, ਮਨਮੁਖ ਹਾਰ ਗੁਰਮੁਖ ਸਭ ਜੀਤ। ਉਹ ਜਿੱਤ ਕਿਹੜੀ ਚੀਜ਼ ਨੂੰ ਕਿਹਾ, ਉਹ ਕਿਹੜੀ ਦੌਲਤ ਹੈ, ਕਿਹੜਾ ਆਨੰਦ ਹੈ, ਕਿਹੜਾ ਰਸ ਹੈ, ਕਿਹੜੀ ਅਵਸਥਾ ਹੈ ਜਿਹਨੂੰ ਪ੍ਰਾਪਤ ਕਰਕੇ ਅਸੀਂ ਸੁੱਖ ਸਮਝੀਏ, ਸੁਖੀ ਹੋ ਸਕੀਏ, ਜਾਂ ਜਿਹਨੂੰ ਅਸੀਂ ਸੁੱਖ ਜਾਣੀਏ। ਤਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਆ ਇੱਕੋ ਤੁੱਕ ਦੇ ਵਿੱਚ ਸਾਰਿਆਂ ਨੂੰ ਜੋੜ ਕਰ ਦਿੱਤਾ ਕਿ ਜੇ ਜ਼ਿੰਦਗੀ ਦੇ ਵਿੱਚ ਸੁੱਖ ਨਹੀਂ ਆਇਆ, ਜੇ ਜ਼ਿੰਦਗੀ ਦੇ ਵਿੱਚ ਸਹਿਜ ਨਹੀਂ ਆਇਆ, ਸਟਿਲਨੈਸ ਨਹੀਂ ਆਈ, ਅਜੇ ਵੀ ਭਟਕ ਰਹੇ ਹਾਂ, ਜੇ ਜ਼ਿੰਦਗੀ ਦੇ ਵਿੱਚ ਆਨੰਦ ਨਹੀਂ ਆਇਆ, ਜੇ ਜ਼ਿੰਦਗੀ ਦੇ ਵਿੱਚ ਰਸ ਨਹੀਂ ਆਇਆ, ਜ਼ਿੰਦਗੀ ਜੀਣ ਦਾ ਕੋਈ ਸਵਾਦ ਨਹੀਂ ਆਇਆ, ਤਾਂ ਫਿਰ ਸਮਝਣਾ ਅਜੇ ਫੇਲੂ ਹੈ, ਅਜੇ ਅਸੀਂ ਸਫਲਤਾ ਦੀ ਕਿਸੇ ਵੀ ਪੌੜੀ 'ਤੇ ਨਹੀਂ ਚੜ੍ਹੇ। ਸਫਲਤਾ ਦੀ ਪੌੜੀ 'ਤੇ ਉਦੋਂ ਚੜ੍ਹਾਂਗੇ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਇਹ ਜਿਹੜੇ ਸ਼ਬਦ ਨੇ ਸਾਡੇ ਜੀਵਨ ਦਾ ਅਨੁਭਵ ਬਣ। ਇਹ ਸ਼ਬਦ ਜਿਹੜੇ ਜਿਹੜੇ ਅਸੀਂ ਸੁਣਦੇ ਹਾਂ ਨਾ, ਸੁਖ, ਸਹਿਜ, ਆਨੰਦ, ਮੰਗਲ, ਰਸ, ਅਚਰਜ ਭਈ ਵਡਾਈ, ਅਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਉਂਦੇ ਨੇ ਕਿ ਕੰਮ ਮੈਂ ਆਪਣੇ ਉੱਤੇ ਕਰਦਾ ਰਿਹਾ, ਪ੍ਰਗਟ ਲੋਕਾਂ ਤੱਕ ਹੁੰਦਾ ਰਿਹਾ। ਇਹ ਅਜੀਬ ਜਿਹੀ ਗੱਲ ਹੈ ਕਿ ਕਈ ਵਾਰ ਅਸੀਂ ਦੁਨੀਆਂ 'ਚ ਪਾਪੂਲਰ ਹੋਣ ਲਈ ਬੜੇ ਖਿਲਾਰੇ ਖਿਲਾਰਦੇ ਹਾਂ। ਪੀਪਲ ਡੂ ਦੈਟ ਇਨ ਓਰਡਰ ਟੂ ਬਿਕਮ ਪਾਪੂਲਰ, ਵੀ ਡੂ ਸੋ ਮੈਨੀ ਥਿੰਗ, ਐਡਸ ਤੇ ਦਾਨ ਪੁੰਨ, ਇਹ ਬੁੱਕ, ਕਿਸੇ ਤਰੀਕੇ ਨਾਲ ਪਾਪੂਲਰ ਹੋ ਸਕੀਏ। ਅਤੇ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਆਈ ਡਿਡਨਟ ਡੂ ਐਨੀ ਥਿੰਗ ਟੂ ਬੀ ਅ ਪਾਪੂਲਰ ਪਰਸਨ ਔਰ ਇਨ ਦਾ ਮੇਨ ਸਟ੍ਰੀਮ, ਕਿ ਮੇਰਾ ਨਾਂ ਜਾਣਨ ਲੋਕ ਸਾਰੇ। ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ, ਕਹਿੰਦੇ ਨੇ ਉਸ ਕਰਤਾ ਪੁਰਖ ਦੀ ਖੇਡ ਹੀ ਅਲੱਗ ਹੈ ਕਿ ਕੁਛ ਬਾਹਰ ਲਈ ਪਾਪੂਲਰ ਹੋਣ ਲਈ ਕੀਤਾ ਵੀ ਕੁਝ ਨਹੀਂ, ਪਰ ਸੁਖ, ਸਹਿਜ, ਆਨੰਦ, ਮੰਗਲ, ਰਸ, ਅਚਰਜ ਭਈ ਵਡਾਈ।
ਇਹ ਅਕਸ਼ਰ ਜੀ ਕੌਤਕ ਵਰਤ ਗਿਆ ਕਿ ਵਰਤਿਆ ਕੀ ਕਿ ਜੈ ਜੈਕਾਰ ਕਰੈ ਸਭ ਉਸਤਤ। ਇੱਕ ਭਗਤ ਕਬੀਰ ਜੀ ਦਾ ਸ਼ਲੋਕ ਆਉਂਦਾ, ਉਹ ਕਹਿੰਦੇ ਨੇ ਕਿ ਮੈਂ ਸਮਝਦਾ ਸੀ, ਲੋਕ ਜਾਣੈ ਕਿ ਕੁਝ ਭਗਤ ਕਬੀਰ ਨੇ ਕੀਤਾ, ਪਰ ਭਗਤ ਕਬੀਰ ਦੇਖਦਾ ਕਿ ਕਬੀਰ ਨੇ ਕੁਝ ਵੀ ਨਹੀਂ ਕੀਤਾ, ਤੇ ਐਵੇਂ ਭਇਓ ਕਬੀਰ ਕਬੀਰ ਕਿਆ ਜਾਣੋ ਕਿਸ ਹਰ ਕੀਆ, ਭਇਓ ਕਬੀਰ ਕਬੀਰ ਕਿ ਮੈਂ ਕੁਝ ਵੀ ਨਹੀਂ ਕੀਤਾ ਅੱਗੇ ਆਉਣ ਲਈ, ਪਰ ਥਾਂ ਥਾਂ ਤੇ ਜਿੱਥੇ ਵੀ ਦੇਖਦਾ ਭਗਤ ਕਬੀਰ ਦਾ ਨਾਮ। ਇਹ ਕਿਹੜੀ ਚੀਜ਼ ਹੈ, ਇਹ ਕਿਹੜੀ ਸ਼ਕਤੀ ਹੈ ਜਿਹਦੇ ਨਾਲ ਇਨਸਾਨ ਪਾਪੂਲਰ ਹੋਣਾ ਵੀ ਨਹੀਂ ਚਾਹੁੰਦਾ ਫਿਰ ਵੀ ਪਾਪੂਲਰ ਹੋ ਜਾਂਦਾ, ਫਿਰ ਵੀ ਦੁਨੀਆਂ ਉਹਨੂੰ ਨਮਸਕਾਰ ਕਰਦੀ ਹੈ। ਅਤੇ ਗੁਰੂ ਸੱਚੇ ਪਾਤਸ਼ਾਹ ਜੀ ਦੇ ਪਿਆਰੇ ਸਿੱਖ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੇ ਬਚਨ ਨੇ, ਉਹ ਕਹਿੰਦੇ ਨੇ ਮੇਰੀ ਛੁਪੇ ਰਹਿਣ ਦੀ ਚਾਹ ਛੁਪੇ ਟੁਰ ਜਾਣ ਦੀ ਹੋਂ ਪੂਰੀ ਹੁੰਦੀ ਨਾ, ਕਿ ਮੈਂ ਤਰਲੇ ਲੈ ਰਿਹਾ ਕਿ ਮੈਂ ਛੁਪਣਾ ਚਾਹੁੰਦਾ, ਪਰ ਪਰਮਾਤਮਾ ਨੇ ਖੁਸ਼ਬੋ ਐਸੀ ਬਖਸ਼ ਦਿੱਤੀ ਹੈ ਕਿ ਛੁਪਿਆ ਜਾ ਨਹੀਂ। ਉਹ ਸਫਲਤਾ ਹੈ, ਉਹ ਸਕਸੈਸ ਹੈ ਕਿ ਜਿੱਥੇ ਤੁਸੀਂ ਨਾਮ ਚਾਹ ਵੀ ਨਹੀਂ ਰਹੇ ਤਾਂ ਨਾ ਹੋ ਰਿਹਾ, ਇੱਜ਼ਤ ਚਾਹ ਨਹੀਂ ਰਹੇ ਇੱਜ਼ਤ ਮਿਲ ਰਹੀ ਹੈ, ਗੱਲ 'ਚ ਹਾਰ ਪਵਾਉਣਾ ਨਹੀਂ ਚਾਹ ਰਹੇ ਪੈ ਰਹੇ, ਇਹ ਬਿਨਾਂ ਇੱਛਾ ਤੋਂ ਪੈ ਰਹੇ। ਉਹ ਕਿਵੇਂ ਹੁੰਦਾ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਨੇ ਜਦੋਂ ਹਜ਼ੂਰੀ 'ਚ ਆਉਂਦਾ। ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਇਹ ਬਚਨ ਕਿ ਗੁਰ ਕੇ ਚਰਨ ਬਸੇ ਰਿਧ ਭੀਤਰ ਸ਼ੁਭ ਲੱਖਣ ਪ੍ਰਭ ਕੀਨੇ ਭਏ ਕਿਰਪਾਲ ਪੂਰਨ ਪਰਮੇਸ਼ਰ ਨਾਮ ਨਿਧਾਨ ਮਨ ਕੀ। ਸਤਿਗੁਰੂ ਨੇ ਐਸੀ ਕਲਾ ਵਰਤਾਈ ਹੈ ਕਿ ਜਦੋਂ ਦੇ ਗੁਰੂ ਦੇ ਚਰਨ ਹਿਰਦੇ 'ਚ ਵਸ ਗਏ ਨੇ ਤਾਂ ਸਾਰੇ ਪਾਸੇ ਜੈ ਜੈਕਾਰ ਹੋ ਗਈ। ਸਤਸੰਗ ਜੀ, ਜਿਹੜਾ ਸਾਡੀ ਜ਼ਿੰਦਗੀ ਦਾ ਮਕਸਦ ਹੋਣਾ ਚਾਹੀਦਾ, ਸਾਡੀ ਜ਼ਿੰਦਗੀ ਦੀ ਸਫਲਤਾ ਹੋਣੀ ਚਾਹੀਦੀ ਹੈ, ਉਹਦਾ ਕ੍ਰਾਈਟੀਰੀਆ ਇਹ ਹੋਣਾ ਚਾਹੀਦਾ ਕਿ ਅੰਦਰੋਂ ਕਿੰਨਾ ਕੁ ਟਕਾ ਬਣਿਆ ਹੋਇਆ, ਅੰਦਰ ਕਿੰਨਾ ਕੁ ਠਹਿਰਿਆ ਹੋਇਆ, ਅੰਦਰ ਸੁੱਖ ਕਿੰਨਾ ਕੁ ਹੈ। ਅਤੇ ਸਤਿਗੁਰੂ ਨੇ ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਪੁੱਛਿਆ ਗਿਆ ਕਿ ਸਤਿਗੁਰੂ ਤੁਸੀਂ ਸੁੱਖ ਕਿਹੜੀ ਚੀਜ਼ ਨੂੰ ਮੰਨਦੇ ਹੋ, ਕੀ ਰਾਜ ਭਾਗ ਪ੍ਰਾਪਤ ਕਰਕੇ ਸੁੱਖ ਹੋ ਜਾਏਗਾ, ਇਹ ਸਤਿਗੁਰੂ ਦਾ ਬਚਨ ਸੀ ਕਿ ਜੋ ਸੁੱਖ ਪ੍ਰਭ ਗੋਬਿੰਦ ਕੀ ਸੇਵਾ ਸੋ ਸੁੱਖ ਰਾਜ ਨਾ ਲਏ। ਜੋ ਸੁੱਖ ਪ੍ਰਭ ਗੋਬਿੰਦ ਕੀ ਸੇਵਾ ਸੋ ਸੁੱਖ ਰਾਜ ਨਾ ਲਏ। ਕਹਿੰਦੇ ਜਿਹੜਾ ਸੁੱਖ ਉਸ ਪ੍ਰਭੂ ਦੀ ਸੇਵਾ ਦੇ ਵਿੱਚ ਹੈ ਉਹ ਸੁੱਖ ਰਾਜ ਪ੍ਰਾਪਤ ਕਰਕੇ ਨਹੀਂ ਮਿਲ ਸਕਦਾ, ਉਹ ਅਨੁਭਵ ਸਾਡੀ ਜ਼ਿੰਦਗੀ ਦਾ ਬਣੇ। ਅਸੀਂ ਗੁਰੂ ਕੋਲ ਇਹ ਅਰਦਾਸ ਕਰੀਏ ਕਿ ਮੇਰਾ ਗੁਰ ਹੋਵਾ ਆਪ ਸਹਾਈ, ਅਤੇ ਜਦੋਂ ਸਹਾਈ ਹੁੰਦਾ ਤਾਂ ਗੁਰ ਕੀ ਚਰਨ ਸਗਲ ਪੈ ਨਾਸੇ ਸਾਚੀ ਦਰਗਹਿ ਮਨ। ਹੁਣ ਜ਼ਿੰਦਗੀ ਦੇ ਵਿੱਚ ਕੰਸਰਨ ਹਨ, ਜ਼ਿੰਦਗੀ ਆਰ ਲਾਈਫ ਇਜ਼ ਫੁੱਲ ਆਫ ਫੀਅਰਸ ਐਂਡ ਕੰਸਰਨ, ਚਾਹੇ ਜਿੱਥੇ ਵੀ ਅਸੀਂ ਪਹੁੰਚ ਗਏ ਹਾਂ ਜੋ ਸਾਡੇ ਕੋਲ ਮਰਜ਼ੀ ਹੈ ਫਿਰ ਵੀ ਜ਼ਿੰਦਗੀ ਦੇ ਕੰਸਰਨ ਹੈ, ਫੀਅਰ ਫੁੱਲ ਲਾਈਫ ਇਜ਼ ਫੁੱਲ ਆਫ ਫੀਅਰਸ ਐਂਡ ਕੰਸਰਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਜਦੋਂ ਦਾ ਮੈਂ ਉਹਦੀ ਸ਼ਰਨ ਦੇ ਵਿੱਚ ਆ ਗਿਆ, ਜਦੋਂ ਦਾ ਮੈਂ ਸਰੈਂਡਰ ਕਰ ਦਿੱਤਾ ਨਾ, ਹੁਣ ਪ੍ਰਭ ਦੀ ਸ਼ਰਨ ਸਗਲ ਪੈ ਲੱਗ, ਗੁਰੂ ਦੀ ਸ਼ਰਨ ਦੇ ਵਿੱਚ ਪਿਆ ਸਾਰੀ ਜ਼ਿੰਦਗੀ ਦੇ ਭੈ ਲੱਥ ਗਏ ਨੇ ਅਤੇ ਆਜ਼ਾਦ ਹੋ ਗਏ, ਮੁਕਤ ਹੋ ਗਏ, ਨਵਾਂ ਨਰੋਆ ਹੋ ਗਿਆ, ਤਾਜ਼ਾ ਹੋ ਗਿਆ। ਹੁਣ ਤਾਜ਼ੀ ਜ਼ਿੰਦਗੀ ਦੀ ਮਹਿਕ ਹੀ ਕੁਝ ਹੋਰ, ਮੁਰਝਾਏ ਹੋਏ ਫੁੱਲਾਂ ਦੇ ਵਿੱਚੋਂ ਕੀ ਮਹਿਕ ਹੈ, ਜਿਹੜੇ ਮੁਰਝਾ ਚੁੱਕੇ ਨੇ ਜੀਵਨ ਉਹਦੇ ਵਿੱਚ ਕੀ ਮਹਿਕ ਹੈ, ਤਾਜ਼ਗੀ ਦੇ ਵਿੱਚ ਮਹਿਕ ਹੈ। ਅਤੇ ਤਾਜ਼ਗੀ ਹਮੇਸ਼ਾ ਬੰਦੇ ਖੋਜ ਦਿਲ ਹਰ, ਉਹਨਾਂ ਜੀਵਨਾਂ ਦੇ ਵਿੱਚ ਤਾਜ਼ਗੀ ਹੈ ਜਿਹੜੇ ਬੰਦੇ ਖੋਜ ਦਿਲ ਹਰ, ਜਿਹੜੇ ਹਰ ਰੋਜ਼ ਆਪਣੀ ਜ਼ਿੰਦਗੀ ਨੂੰ ਖੋਜਦੇ, ਜਿਹੜੇ ਹਰ ਰੋਜ਼ ਅੰਦਰ ਦੀ ਯਾਤਰਾ ਲਈ ਜਾਂਦੇ ਹਨ, ਜਿਹੜੇ ਹਰ ਰੋਜ਼ ਕੰਟਮਪਲੇਟ ਕਰਦੇ ਹਨ, ਮੈਡੀਟੇਸ਼ਨ ਕਰਦੇ ਹਨ, ਚਮਨ ਕਰਦੇ ਨੇ, ਬੰਦਗੀ ਕਰਦੇ ਨੇ, ਸ਼ੁਕਰ ਦੇ ਵਿੱਚ ਜਿਉਂਦੇ ਨੇ, ਉਹਨਾਂ ਦੇ ਕੋਲ ਤਾਜ਼ਗੀ ਦੇਖੀ ਜਾ ਸਕਦੀ ਹੈ। ਸਤਿਗੁਰ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ, ਅਤੇ ਇਹ ਤਾਜ਼ਗੀ ਜਿਹੜੀ ਹੈ ਨਾ ਸਤਸੰਗ ਜੀ, ਇਟ ਇਜ਼ ਵਿਦਨ ਰੀਚ ਆਫ ਐਵਰੀ ਵਨ, ਜਿਹੜੀ ਫਰੈਸ਼ਨੈਸ ਇਜ਼ ਵਿਦਨ ਰੀਚ ਐਂਡ ਐਵਰੀ ਡੇ ਵੀ ਕੈਨ ਅਚੀਵ ਦੈਟ ਫਰੈਸ਼ਨੈਸ ਬਾਈ ਡੂਇੰਗ ਮੈਡੀਟੇਸ਼ਨ, ਬੀਂਗ ਲਵਿੰਗ ਐਂਡ ਬੀਂਗ ਪ੍ਰੇਅਰਫੁਲ। ਸੋ ਇਹ ਜਿਹੜੀਆਂ ਚੀਜ਼ਾਂ ਸਾਡੇ ਜ਼ਿੰਦਗੀ 'ਚ ਉਤਰਨ ਤਾਂ ਕਿ ਸਾਡਾ ਜਨਮ ਸਫਲ ਹੋਵੇ। ਆਓ ਸਾਰੇ ਰਲ ਕੇ ਗੁਰੂ ਕੋਲ ਇਹ ਅਰਦਾਸ ਕਰੀਏ, ਮੇਰਾ ਗੁਰ ਹੋਆ ਆਪ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਜਹ ਜਹ ਪੇਖੋ ਤੈ ਹਜੂਰ ਦੂਰ ਕਤੋ ਨਾ ਜਾਈ ਰਵ ਰਹੇ ਸਰਬੱਤਰ ਮੈਂ ਮੰਥਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਸਾਂ ਪਾਤਸ਼ਾਹੀਆਂ ਦੇ ਆਤਮਕ ਸਰੂਪ ਮਨੁੱਖਤਾ ਦੇ ਸਾਂਝੇ ਗੁਰੂ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਨ੍ਹਾਂ ਸਤਿਗੁਰਾਂ ਦੀ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਸੰਧਿਆ ਵਚਨ ਦੇ ਸਜੇ ਹੋਏ ਦੀਵਾਨਾਂ ਅੰਦਰ ਆਪ ਸਰਬੱਤ ਮਾਈ ਭਾਈ ਸਿੱਖ ਸੰਗਤ ਦੇਵਤਿਆਂ ਸਮਾਨ ਚੌਂਕੜੇ ਲਾ ਕੇ ਗੁਰੂ ਹਜ਼ੂਰੀ ਅੰਦਰ ਜੁੜ ਬੈਠੇ ਹੋ। ਸਤਿਕਾਰਯੋਗ ਸੰਤ ਬਾਬਾ ਹਰੀ ਸਿੰਘ ਜੀ ਰੰਧਾਵਿਆਂ ਵਾਲੇ ਜਿਨ੍ਹਾਂ ਤੋਂ ਜਿਨ੍ਹਾਂ ਦੇ ਪਾਸੋਂ ਚੱਲ ਰਹੀ ਇਤਿਹਾਸ ਵਿਚਾਰ ਲੜੀਵਾਰ ਜੋ ਸਰਵਣ ਕੀਤਾ ਹੈ ਚਰਚਾ ਦੀ ਬਾਬਤ ਜੋ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੇ ਬਖਸ਼ਿਸ਼ਾਂ ਕੀਤੀਆਂ ਨੇ ਉਪਰੰਤ ਸਤਿਕਾਰਯੋਗ ਭਾਈ ਸਾਹਿਬ ਭਾਈ ਕੁਲਦੀਪ ਸਿੰਘ ਜੀ ਜਿਨ੍ਹਾਂ ਨੇ ਬੜੇ ਅਦਬ ਤੇ ਪਿਆਰ ਸਤਿਕਾਰ ਸਹਿਤ ਕੌਮੀ ਹਿੱਤਾਂ ਨੂੰ ਮੁੱਖ ਰੱਖਦਿਆਂ ਹੋਇਆਂ ਜਿਹੜਾ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਪ੍ਰੋਫੈਸਰ ਦਵਿੰਦਰਪਾਲ ਸਿੰਘ ਜੀ ਭੁੱਲਰ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਇਹਨਾਂ ਹੈਵਾਨੀਅਤ ਵਾਲੀ ਸੋਝ ਰੱਖਣ ਵਾਲੀਆਂ ਜ਼ਾਲਮ ਸਰਕਾਰਾਂ ਦੇ ਸੀਟਾਂ ਦੇ ਅੰਦਰ ਬਤੀਤ ਕੀਤੀ ਹੈ ਭਾਈ ਸਾਹਿਬ ਜੀ ਨੇ ਆਪ ਜੀ ਨੇ ਬੇਨਤੀ ਕੀਤੀ ਨਾਦਰਸ਼ਾਹੀ ਸਰਕਾਰ ਨੇ ਜੋ ਉਹਨਾਂ ਦੀ ਫਾਂਸੀ ਨੂੰ ਬਰਕਰਾਰ ਰੱਖਿਆ ਹੈ ਅੱਜ ਉਸ ਵਾਸਤੇ ਲੋੜ ਹੈ ਸਾਰੀ ਸਿੱਖ ਕੌਮ ਇੱਕ ਥਾਂ ਤੇ ਹੋ ਕੇ ਲਾਹਬੰਦ ਹੋ ਕੇ ਐਸੀ ਜਾਲਮਾਨਾ ਸਰਕਾਰ ਦਾ ਮੂੰਹ ਤੋੜਨਾ ਜਵਾਬ ਦੇ ਸਕੇ ਜਿਸ ਕਦਰ ਪਿਛਲੇ ਸਾਲ ਦੇ ਅੰਦਰ ਭਾਈ ਸਾਹਿਬ ਭਾਈ ਬਲਵੰਤ ਸਿੰਘ ਜੀ ਰਾਜੋਆਣਾ ਜਿਨ੍ਹਾਂ ਦੀ ਬਾਬਤ ਸਾਰੀ ਸਿੱਖ ਕੌਮ ਨੇ ਇੱਕ ਆਵਾਜ਼ ਕਰ ਦਿੱਤੀ ਪਿਆਰੇ ਗੁਰਸਿੱਖੋ ਅੱਜ ਦੀ ਲੋੜ ਹੈ ਥਾਂ ਥਾਂ ਤੇ ਇਸ ਗੱਲ ਦੀ ਚਰਚਾ ਹੈ ਜੋ ਆਪਣਾ ਫਰਜ਼ ਬਣਦਾ ਹੈ ਉਸ ਦੀ ਅਦਾਇਗੀ ਕਰੀਏ ਇੱਕ ਸ਼ਹਿਰ ਦੇ ਦੋ ਬੋਲ ਮੈਨੂੰ ਯਾਦ ਨੇ ਕੌਮੀ ਅਣਖ ਨੂੰ ਮਾਰੇ ਜਾਂ ਸੱਟ ਦੁਸ਼ਮਣ ਉਸ ਵੇਲੇ ਫਿਰ ਕਿੱਥੇ ਸ਼ਾਂਤੀ ਦਾ ਜਾਪ ਹੁੰਦਾ ਹੈ ਉਸ ਵੇਲੇ ਕੋਈ ਜੰਮਦਾ ਸ਼ੇਰ ਨਲੂਆ ਉਸ ਵੇਲੇ ਕੋਈ ਪੈਦਾ ਪ੍ਰਤਾਪ ਹੁੰਦਾ ਹੈ ਕੌਮਾਂ ਵਾਸਤੇ ਮਰਨ ਦਾ ਪਾਕ ਜਜ਼ਬਾ ਪੈਦਾ ਦਿਲਾਂ ਅੰਦਰ ਆਪਣੇ ਆਪ ਹੁੰਦਾ ਹੈ ਜ਼ੁਲਮ ਕਰਨਾ ਹੁੰਦਾ ਹੈ ਪਾਪ ਜੇਕਰ ਤੇ ਜ਼ੁਲਮ ਝੱਲਣਾ ਮਹਾਪਾਪ ਹੁੰਦਾ ਆਓ ਅੱਜ ਜਿਹੜਾ ਇਹ ਨਾਦਰਸ਼ਾਹੀ ਸਰਕਾਰਾਂ ਜ਼ੁਲਮ ਕਰ ਰਹੀਆਂ ਨੇ ਧੱਕਾ ਕਰ ਰਹੀਆਂ ਨੇ ਉਹਨਾਂ ਦਾ ਮੂੰਹ ਤੋੜਵਾ ਜਵਾਬ ਇੱਕ ਮੁੱਠ ਤੇ ਇਕਜੁੱਟ ਹੋ ਕੇ ਦੇ ਸਕੀਏ ਜੋ ਭਾਈ ਸਾਹਿਬ ਜੀ ਨੇ ਆਉਣ ਵਾਲੇ ਸ਼ੁੱਕਰਵਾਰ ਨੂੰ ਜੋ ਰੋਸ ਮੁਜ਼ਾਹਰੇ ਰੱਖੇ ਗਏ ਨੇ ਆਪ ਜੀ ਨੂੰ ਨੀਯਤ ਕੀਤੀ ਹੋਈ ਜਗ੍ਹਾ ਦੀ ਬਾਬਤ ਵੀ ਦੱਸਿਆ ਆਓ ਸਾਰੇ ਰਲ ਕੇ ਆਪਾਂ ਇਕਜੁੱਟ ਹੋ ਕੇ ਇੱਕ ਆਵਾਜ਼ ਦੇ ਨਾਲ ਇਸ ਆਵਾਜ਼ ਨੂੰ ਬੁਲੰਦ ਕਰ ਸਕੀਏ ਤਾਂ ਕਿ ਪ੍ਰੋਫੈਸਰ ਦਵਿੰਦਰਪਾਲ ਸਿੰਘ ਜੀ ਭੁੱਲਰ ਉਹਨਾਂ ਦੀ ਫਾਂਸੀ ਦੀ ਸਜ਼ਾ ਨੂੰ ਰੱਦ ਕਰਵਾਇਆ ਜਾ ਸਕੇ ਜਿਹੜੇ ਕੌਮ ਦੇ ਹੀਰੇ ਆਪਣੀ ਜ਼ਿੰਦਗੀ ਨੂੰ ਸਿੱਖਾਂ ਦੇ ਮਗਰ ਬਤੀਤ ਕਰ ਰਹੇ ਨੇ ਸੋ ਇਹਨਾਂ ਸ਼ਬਦਾਂ ਦੇ ਨਾਲ ਮੈਂ ਇਤਿਹਾਸਕ ਵਿਚਾਰ ਤੁਹਾਡੀ ਸੇਵਾ ਵਿੱਚ ਬੇਨਤੀ ਕਰਾਂ ਪਰ ਉਸ ਤੋਂ ਪਹਿਲਾਂ ਗੁਰਦੇਵ ਕਲਗੀਧਰ ਪਾਤਸ਼ਾਹ ਦੀ ਬਖਸ਼ੀ ਹੋਈ ਗੁਰੂ ਫਤਿਹ ਦੁਆਰਾ ਆਪਣੇ ਢਾਡੀ ਜਥੇ ਵੱਲੋਂ ਗੁਰੂ ਚਰਨਾਂ ਵਿੱਚ ਹਾਜ਼ਰੀ ਲਵਾਉਣੀ ਚਾਹੁੰਦਾ ਹੈ ਸਰਬੱਤ ਮਾਈ ਭਾਈ ਸਿੱਖ ਸੰਗਤ ਗੁਰੂ ਚਰਨਾਂ ਵਿੱਚ ਹਾਜ਼ਰੀ ਭਰ ਰਹੇ ਜਾਂ ਜਿੱਥੇ ਜਿੱਥੇ ਵੀ ਆਪ ਜੀ ਇਸ ਏਟੀਐਨ ਚੈਨਲ ਰਾਹੀਂ ਘਰਾਂ ਵਿੱਚ ਬੈਠੇ ਗੁਰੂ ਚਰਨਾਂ ਵਿੱਚ ਹਾਜ਼ਰੀ ਭਰ ਰਹੇ ਹੋ ਫਤਿਹ ਪ੍ਰਵਾਨ ਕਰੋ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਲ ਕਰਨ ਲੱਗਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਆਸਾਮ ਦੀ ਧਰਤੀ ਤੇ ਮਨੁੱਖਤਾ ਦਾ ਭਲਾ ਕਰਨ ਵਾਸਤੇ ਥਾਂ ਥਾਂ ਤੇ ਜਿੱਥੇ ਪ੍ਰਜਾ ਨੂੰ ਕੁਚਲਿਆ ਜਾ ਰਿਹਾ ਹੈ ਜਿੱਥੇ ਅਨਿਆਂ ਹੋ ਰਿਹਾ ਹੈ ਜਿੱਥੇ ਮਾੜੇ ਦੀ ਸੁਣਵਾਈ ਕਰਨ ਵਾਲਾ ਕੋਈ ਨਹੀਂ ਪਿਆਰੇ ਗੁਰਸਿੱਖੋ ਉਸ ਅਸਥਾਨ ਤੇ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜਾ ਕੇ ਸੱਚ ਦੀ ਆਵਾਜ਼ ਨੂੰ ਬੁਲੰਦ ਕਰਦੇ ਨੇ ਮਨੁੱਖਤਾ ਦੇ ਅੰਦਰ ਪਿਆਰ ਤੇ ਸਤਿਕਾਰ ਸਹਿਤ ਮਨੁੱਖ ਹੋਣ ਦਾ ਜਿਹੜਾ ਇਨਸਾਨ ਵਾਹਵਾ ਕਰਦਾ ਹੈ ਉਸਦੇ ਹਿਰਦੇ ਦੇ ਅੰਦਰ ਦਇਆ ਪਰਸਪਰ ਪਿਆਰ ਆਪਸ ਮੇਲ ਮਿਲਾਪ ਦੀ ਗੱਲ ਮੇਰੇ ਸਤਿਗੁਰੂ ਸਮਝਾਉਂਦੇ ਆਸਾਮ ਦੀ ਧਰਤੀ ਤੇ ਵਿਚਰਦਿਆਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਆਣ ਕੇ ਇੱਕ ਰਾਜੇ ਨੇ ਅਦਬ ਨਾਲ ਬੇਨਤੀ ਕੀਤੀ ਰਾਜਾ ਤੇ ਰਾਣੀ ਜਿਸ ਦਾ ਨਾਂ ਰਾਜਾ ਰਾਮ ਰਾਏ ਆਉਂਦਾ ਹੈ ਇਸ ਦੀ ਰਾਣੀ ਸਵਰਨਮਤੀ ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਵਿੱਚ ਬੇਨਤੀ ਕੀਤੀ ਦਾਤਾਰ ਜੀ ਇਸ ਸੰਸਾਰ ਦੇ ਅੰਦਰ ਵਰਤਣ ਵਾਸਤੇ ਸਾਡੇ ਕੋਲ ਧਨ ਬੜਾ ਦੌਲਤ ਵਜ਼ੀਰਾਂ ਬੜੀਆਂ ਨੇ ਰਾਜ ਪਾਗ ਹੈ ਪਰ ਮਹਾਰਾਜ ਇਸ ਸੰਸਾਰ ਦੇ ਅੰਦਰ ਸਾਡੇ ਚਲੇ ਜਾਣ ਤੋਂ ਬਾਅਦ ਇਸ ਰਾਜ ਪਾਗ ਦਾ ਵਾਰਸ ਸਾਨੂੰ ਨਜ਼ਰ ਨਹੀਂ ਆਉਂਦਾ ਗੱਲ ਸੰਖੇਪ ਤੇ ਸੀਮਤ ਵੀ ਕਰਨੀ ਚਾਹੁੰਦਾ ਹੈ ਪੁੱਤ ਦੀ ਗੱਲ ਇਹਨਾਂ ਨੇ ਪੁੱਤਰ ਦੀ ਬਾਬਤ ਅਰਦਾਸ ਕੀਤੀ ਹੈ ਬੇਨਤੀ ਕੀਤੀ ਹੈ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ
ਚਾਰ ਪਰੇ ਸ਼ਬਦਾਂ ਦੇ ਨਾਲ ਤੁਰਥੇ ਨੇ, ਵਚਨ ਕਰਦੇ ਨੇ। ਉਸ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦਾ ਸਦਕਾ ਤੁਹਾਡੇ ਘਰ ਦੇ ਅੰਦਰ ਪੁੱਤਰ ਪੈਦਾ ਹੋਵੇ ਔਰ ਉਹਦੇ ਮਸਤਕ ਵਿੱਚ ਕੇਸਾਂ ਦੇ ਨਾਲ ਬਿਲਕੁਲ ਇੱਕ ਨਿਸ਼ਾਨ ਹੋਵੇਗਾ, ਜਿਹੜੀ ਸਾਡੀ ਨਿਸ਼ਾਨੀ ਹੋਵੇਗੀ। ਪਿਆਰੇ ਗੁਰਸਿੱਖੋ, ਸਤਿਗੁਰੂ ਮਹਾਰਾਜ ਜੀ ਦਾ ਇਹ ਪਾਵਨ ਵਚਨ ਸੰਪੂਰਨ ਹੋਇਆ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਆਸਾਮ ਤੋਂ ਵਾਪਸ ਪਟਨਾ ਸਾਹਿਬ ਇੱਥੇ ਆਪਣੇ ਸਾਹਿਬਜ਼ਾਦੇ ਗੋਬਿੰਦ ਰਾਏ ਨੂੰ ਬਹੁਤ ਸਾਰੇ ਪਿਆਰ ਤੇ ਅਸੀਸਾਂ ਦਿੰਦੇ ਹੋਏ ਪੰਜਾਬ ਦੀ ਧਰਤੀ ਵੱਲੇ ਆਨੰਦਪੁਰ ਸਾਹਿਬ ਆਣ ਕੇ ਵਸਾਉਣਾ ਕੀਤਾ। ਉੱਧਰ ਆਸਾਮ ਦੀ ਧਰਤੀ ਤੇ ਰਾਜਾ ਰਾਮ ਰਾਏ ਤੇ ਰਾਣੀ ਸਵਰਨਮਤੀ ਦੇ ਘਰ ਦੇ ਵਿੱਚ ਸਮਾਂ ਆਉਣ ਤੇ ਇੱਕ ਪੁੱਤਰ ਨੇ ਜਨਮ ਲਿਆ, ਜਿਸ ਬਾਲਕ ਦਾ ਨਾਮ ਇਹਨਾਂ ਨੇ ਰਤਨ ਰਾਏ ਰੱਖਿਆ। ਅਜੇ 7 ਸਾਲ ਦਾ ਹੋਇਆ ਇਹ ਬਾਲਕ ਰਤਨ ਰਾਏ। ਇਸ ਦਾ ਪਿਤਾ ਰਾਮ ਰਾਏ ਅਕਾਲ ਚਲਾਣਾ ਕਰ ਗਿਆ, ਸੰਸਾਰ ਵਿੱਚ ਉਹ ਚੱਲ ਵਸਿਆ। ਮਾਤਾ ਨੇ ਪਿਆਰ ਦੇ ਨਾਲ ਰਾਜ ਘਰਾਣੇ ਵਿੱਚ ਇਸਦੀ ਪਰਵਰਿਸ਼ ਕੀਤੀ। ਇਤਿਹਾਸ ਕਹਿੰਦਾ 12 ਸਾਲਾਂ ਦਾ ਹੋ ਗਿਆ ਇਹ ਰਤਨ ਰਾਏ ਰਾਜਾ ਹੈ। ਇੱਕ ਦਿਨ ਇਸ਼ਨਾਨ ਕਰਕੇ ਆਤਮਕਾਲ ਸ਼ੀਸ਼ੇ ਦੇ ਸਾਹਮਣੇ ਖੜਾ ਹੋਇਆ, ਕੇਸ ਹਰੇ ਕਰਦਾ ਸਨ, ਕੇਸੀ ਇਸ਼ਨਾਨ ਕੀਤਾ ਹੋਇਆ, ਆਪਣੇ ਕੇਸਾਂ ਵਿੱਚ ਬੜੇ ਪਿਆਰ ਦੇ ਨਾਲ ਸ਼ੀਸ਼ੇ ਦੇ ਵਿੱਚੋਂ ਤੱਕਦਾ, ਹੱਥ ਫੇਰਦਾ। ਇਸ ਨੂੰ ਇੱਕਦਮ ਨਜ਼ਰ ਪਿਆ, ਕੇਸਾਂ ਦੇ ਨਾਲ ਉਹ ਇੱਕ ਕਾਲੇ ਰੰਗ ਦਾ ਨਿਸ਼ਾਨ ਮਹਿਸੂਸ ਹੋਇਆ, ਚਿੰਨ ਮਹਿਸੂਸ ਹੋਇਆ। ਇਹਦੇ ਮਨ ਅੰਦਰ ਖਿਆਲ ਆਇਆ, ਉਸ ਨਿਸ਼ਾਨ ਦੇ ਉੱਤੇ ਹੱਥ ਫੇਰਦਾ, ਮਨ ਅੰਦਰ ਸੋਚਦਾ, ਕਹਿੰਦਾ ਡਿੱਗਿਆ ਮੈਂ ਕਿਤੇ ਨਹੀਂ, ਚੋਟ ਮੈਨੂੰ ਕਿਤੇ ਨਹੀਂ ਲੱਗੀ, ਪਰ ਇਹ ਨਿਸ਼ਾਨ ਕਾਹਦਾ ਹੋਇਆ। ਖੈਰ ਲੰਮੀ ਸੋਚ ਤੋਂ ਬਾਅਦ ਸਿੱਟੇ ਤੇ ਪਹੁੰਚਿਆ, ਕਹਿੰਦਾ ਜੇ ਮੈਨੂੰ ਨਹੀਂ, ਹੋ ਸਕਦਾ ਮੇਰੇ ਬਚਪਨ ਵਿੱਚ ਜੋ ਮੈਨੂੰ ਯਾਦ ਨਹੀਂ ਮੇਰੇ ਮਾਤਾ ਜੀ ਜਾਣਦੇ ਹੋਣਗੇ। ਮਾਤਾ ਜੀ ਦੇ ਕੋਲ ਚਲਾ ਗਿਆ, ਬੇਨਤੀ ਕਰਦਾ, ਕਹਿੰਦਾ ਮਾਂ ਜੀ, ਆ ਮੇਰੇ ਸਿਰ ਦੇ ਉੱਤੇ ਮਸਤਕ ਦੇ ਉਤਲੇ ਪਾਸੇ ਕੇਸਾਂ ਦੇ ਵਿੱਚ ਇੱਕ ਨਿਸ਼ਾਨ ਹੈ, ਤੇ ਕਾਹਦੇ ਕਾਲਜ ਦੀ ਲੱਗੀ ਹੋਈ ਹੈ, ਕੋਈ ਚੋਟ ਤਾਂ ਲੱਗੀ ਨੀ, ਗਿਰਿਆ ਕਿਤੇ ਮੈਂ ਨੀ। ਮਾਂ ਸਵਰਨਮਤੀ ਨੇ, ਇਸ ਰਾਣੀ ਨੇ ਆਪਣੇ ਪੁੱਤਰ ਨੂੰ ਬਿਲਕੁਲ ਪਿਆਰ ਦੇ ਨਾਲ ਸਮਝਾਇਆ, ਨਾ ਮੇਰੇ ਲਾਲ, ਇਹਨੂੰ ਕੋਈ ਕਾਲਾ ਧੱਬਾ ਨਾ ਕਹਿ, ਇਹਨੂੰ ਕਾਲਖ ਨਾ ਕਹਿ, ਮਾਂ ਜੀ ਫਿਰ ਹੈ ਕੀ। ਇਸ ਰਾਣੀ ਨੇ, ਇਸ ਸਿਆਣੀ ਮਾਂ ਨੇ ਆਖਿਆ, ਲਾਲ ਜੀ, ਇਹ ਤਾਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਬਖਸ਼ਿਸ਼ ਕੀਤੀ ਹੋਈ ਨਿਸ਼ਾਨੀ ਹੈ। ਮਾਂ ਜੀ ਮੈਨੂੰ ਇਸ ਵੱਲ ਇਸ ਗੱਲ ਬਾਰੇ ਖੁੱਲ ਕੇ ਸਮਝਾਉਣਾ ਕਰੋ। ਮਾਤਾ ਸਵਰਨਮਤੀ ਨੇ ਇਸ ਆਪਣੇ ਬਾਲਕ ਰਤਨ ਰਾਏ ਨੂੰ ਪਿਆਰ ਨਾਲ ਸਮਝਾਇਆ, ਲਾਲ ਜੀ, ਦੀਨ ਦੁਨੀਆਂ ਦੇ ਮਾਲਕ ਨੌਵੇਂ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਆਸਾਮ ਦੀ ਧਰਤੀ ਤੇ ਮਨੁੱਖਤਾ ਦਾ ਭਲਾ ਕਰਨ ਵਾਸਤੇ ਆਏ, ਜਦੋਂ ਕਿ ਸਾਡੇ ਘਰ ਦੀ ਕੋਈ ਸੰਤਾਨ ਨਹੀਂ ਸੀ, ਅਸੀਂ ਬੇਨਤੀ ਕੀਤੀ ਤੇ ਉਹਨਾਂ ਦੇ ਬਚਨ ਦਾ ਸਦਕਾ 13 ਜਨਮ ਸਾਡੇ ਘਰ ਵਿੱਚ ਹੋਇਆ, ਇਹ ਉਹਨਾਂ ਦੀ ਬਖਸ਼ਿਸ਼ ਕੀਤੀ ਹੋਈ ਯਾਦਗਾਰ ਉਹਨਾਂ ਦੀ ਨਿਸ਼ਾਨੀ ਹੈ। ਰਾਜਾ ਰਤਨ ਰਾਏ ਇਸ ਗੱਲ ਨੂੰ ਸੁਣ ਕੇ ਹੈਰਾਨਤਾ ਦੇ ਨਾਲ ਔਰ ਦਿਲੋਂ ਖੁਸ਼ੀ ਦੇ ਨਾਲ ਮਹਿਸੂਸ ਕਰਦਾ ਪੁੱਛਦਾ, ਕਹਿੰਦਾ ਮਾਤਾ ਜੀ, ਤੁਸੀਂ ਮੈਨੂੰ ਅਜੇ ਤੱਕ ਕਦੇ ਦੱਸਿਆ ਹੀ ਨਹੀਂ। ਸਿਆਣੀ ਮਾਂ ਨੇ ਆਖਿਆ, ਲਾਲ, ਜਿੰਨਾ ਚਿਰ ਬੰਦੇ ਦੇ ਮਨ ਅੰਦਰ ਖਾਹਿਸ਼ ਨਾ ਪੈਦਾ ਹੋ ਜਾਵੇ ਕਿ ਮੈਂ ਇਸ ਗੱਲ ਬਾਬਤ ਜਾਣਕਾਰੀ ਲਵਾਂ, ਉਹਨਾਂ ਚਿਰ ਉਸ ਨੂੰ ਕਦਰ ਨਹੀਂ ਹੁੰਦੀ। ਅੱਜ ਤੇਰੇ ਦਿਲ ਅੰਦਰ ਖਿਆਲ ਉੱਠਿਆ ਤਾਂ ਤੂੰ ਬੜੇ ਖਿੱਚ ਦੇ ਨਾਲ ਇਸ ਗੱਲ ਨੂੰ ਪੁੱਛਿਆ, ਤੇਰੇ ਦਿਲ ਅੰਦਰ ਇਹ ਗੱਲ ਸੀ, ਅੱਜ ਤੈਨੂੰ ਇਸ ਗੱਲ ਦੀ ਕਦਰ ਹੋਏਗੀ। ਇਹ ਬਾਲਕ, ਇਹ ਰਾਜਾ ਰਤਨ ਰਾਏ ਪਿਆਰ ਦੇ ਨਾਲ ਬੇਨਤੀ ਕਰਦਾ, ਕਹਿੰਦਾ ਮਾਂ ਜੀ, ਫਿਰ ਐਸੇ ਸਤਿਗੁਰਾਂ ਦੇ ਮੈਨੂੰ ਦਰਸ਼ਨ ਕਰਵਾਓ। ਰਾਣੀ ਸਵਰਨਮਤੀ ਨੇ ਆਖਿਆ, ਲਾਲ ਜੀ, ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਤਾਂ ਹਿੰਦੂ ਧਰਮ ਦੀ ਰੱਖਿਆ ਵਾਸਤੇ ਸ਼ਹਾਦਤ ਦਾ ਜਾਮ ਪੀ ਗਏ ਨੇ। ਰਾਜਾ ਰਤਨ ਰਾਏ ਨੇ ਆਖਿਆ, ਮਾਤਾ ਜੀ, ਫਿਰ ਉਹਨਾਂ ਤੋਂ ਬਾਅਦ ਉਹਨਾਂ ਦੇ ਅਸਥਾਨ ਤੇ ਕੋਈ ਹੋਵੇਗਾ ਨਾ, ਕੌਣ ਹੈ? ਇਸ ਰਾਣੀ ਸਵਰਨਮਤੀ ਨੇ ਆਖਿਆ, ਲਾਲ ਜੀ, ਉਹਨਾਂ ਦੇ ਲਖਤੇ ਜਿਗਰ ਜਿਹੜੇ ਤੇਰੇ ਹਮ ਉਮਰ ਨੇ, ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਮਹਾਰਾਜ, ਉਹ ਪੰਜਾਬ ਦੀ ਧਰਤੀ ਤੇ ਆਨੰਦਪੁਰ ਸਾਹਿਬ ਵਿਖੇ ਰੌਣਕਾਂ ਲਗਾ ਰਹੇ ਨੇ, ਸਿੱਖ ਸੰਗਤਾਂ ਨੂੰ ਉਤਾਰ ਰਹੇ ਨੇ। ਇਹ ਵਿਚਾਰ ਸੁਣ ਕੇ ਰਾਜਾ ਰਤਨ ਰਾਏ ਕਹਿੰਦਾ, ਮਾਂ ਜੀ, ਫਿਰ ਉਹਨਾਂ ਦੇ ਦਰਸ਼ਨ ਕਰਨੇ ਚਾਹੀਦੇ ਨੇ, ਤਿਆਰੀ ਕਰੀਏ ਤੇ ਚੱਲੀਏ। ਮਾਤਾ ਸਵਰਨਮਤੀ ਨੇ ਪਿਆਰ ਨਾਲ ਆਖਿਆ, ਬਹੁਤ ਖੁਸ਼ੀ ਦੀ ਗੱਲ ਹੈ, ਮੇਰੇ ਲਾਲ, ਤੂੰ ਬੜਾ ਚੰਗਾ ਸੋਚਿਆ, ਗੁਰੂ ਦੇ ਦਰਸ਼ਨ ਦੁਬਾਰੇ ਚੱਲ ਕੇ ਕਰਨੇ ਚਾਹੀਦੇ ਨੇ, ਪਰ ਲਾਲ ਜੀ, ਜਿਹੋ ਜੀ ਹੈਸੀਅਤ ਹੋਵੇ, ਜਿਹੋ ਜੀ ਯੋਗਤਾ ਹੋਵੇ ਇਨਸਾਨ ਕੋਲ, ਫਿਰ ਗੁਰੂ ਦਰਬਾਰ ਵਿੱਚ ਜਾਣਾ, ਉਹੋ ਜੀ ਭੇਟਾ ਲੈ ਕੇ ਜਾਣਾ ਚਾਹੀਦਾ, ਕਿਉਂਕਿ ਗੁਰੂ ਦਾ ਬਖਸ਼ਿਆ ਹੋਇਆ ਧਨ ਦੌਲਤ ਬਹੁਤ ਕੁਛ ਹੈ ਤੇਰੇ ਕੋਲ। ਮੁੱਢਲੀ ਗੱਲ, ਮਾਤਾ ਦੇ ਕਹਿਣ ਅਨੁਸਾਰ ਇਸ ਰਾਜਾ ਰਤਨ ਰਾਏ ਨੇ ਬੜੀਆਂ ਕੀਮਤੀ ਸੌਗਾਤਾਂ ਗੁਰੂ ਦਰਬਾਰ ਵਿੱਚ ਭੇਟਾ ਕਰਨ ਵਾਸਤੇ ਲਈਆਂ, ਖਰੀਦੀਆਂ ਨੇ, ਜਿਨ੍ਹਾਂ ਵਿੱਚ 5 ਦਰਿਆਈ ਘੋੜੇ ਬੜੇ ਸੁੰਦਰ,
ਸਣੇ ਸਾਧ ਕੀਮਤੀ ਦੁਸ਼ਾਲੇ ਹੋਰ ਬੇਅੰਤ ਭੇਟਾਵਾਂ ਪੰਜ ਕਲਾ ਸ਼ਾਸਤਰ ਚੰਦਨ ਦੀ ਚੌਂਕੀ ਇਤਿਹਾਸਿਕ ਤੇ ਇੱਕ ਹਾਥੀ ਹੈ ਬੜਾ ਸੁਲਝਿਆ ਤੇ ਬੜਾ ਸਿਆਣਾ ਸਿਖਾਇਆ ਹੋਇਆ ਆਪਣੇ ਵਜ਼ੀਰਾਂ ਨੂੰ ਨਾਲ ਲੈ ਕੇ ਚੱਲ ਪਿਆ ਆਸਾਮ ਦੀ ਧਰਤੀ ਤੋਂ ਮੰਜ਼ਲਾਂ ਨੂੰ ਮੁਕਾ ਕੇ ਪੰਜਾਬ ਦੀ ਧਰਤੀ ਅਨੰਦਪੁਰ ਸਾਹਿਬ ਵਿਖੇ ਪਹੁੰਚ ਗਿਆ ਨੇੜੇ ਪਹੁੰਚ ਕੇ ਇਸ ਨੇ ਡੇਰਾ ਕੀਤਾ ਮੇਰੇ ਗੁਰਦੇਵ ਸਤਿਗੁਰੂ ਤੋਂ ਆਗਿਆ ਮੰਗੀ ਮਹਾਰਾਜ ਦਰਸ਼ਨ ਦਾਰੇ ਕਰਨ ਵਾਸਤੇ ਆਸਾਮ ਤੋਂ ਚੱਲ ਕੇ ਆਇਆ ਤੁਹਾਡੀ ਕਿਰਪਾ ਦਾ ਸਦਕਾ ਮਹਾਰਾਜ ਬੇਨਤੀ ਹੈ ਦਰਸ਼ਨ ਦਾਰੇ ਹੋ ਜਾਣ ਮੇਰੇ ਸਤਿਗੁਰਾਂ ਨੇ ਇਸ ਦੇ ਭੇਜੇ ਹੋਏ ਅਹਿਲਕਾਰ ਨੂੰ ਪਿਆਰ ਨਾਲ ਹੁਕਮ ਕੀਤਾ ਆਰਾਮ ਕਰੋ ਤੁਹਾਡੇ ਰਹਿਣ ਸਹਿਣ ਦਾ ਸਾਰਾ ਪ੍ਰਬੰਧ ਹੋਵੇਗਾ ਕੱਲ ਨੂੰ ਤੀਸਰੇ ਫੈਰ ਉਸੇ ਨੇ ਆਣ ਕੇ ਸਜੇ ਦਰਬਾਰ ਦੇ ਅੰਦਰ ਦਰਸ਼ਨ ਦਾਰੇ ਕਰਨੇ ਰਾਤ ਬਤੀਤ ਹੋ ਗਈ ਅਗਲੇ ਦਿਨ ਦੀਵਾਨ ਸਜਿਆ ਸਜੇ ਹੋਏ ਦੀਵਾਨ ਅੰਦਰ ਇਹ ਰਾਜਾ ਰਤਨ ਰਾਏ ਔਰ ਇਸ ਦੇ ਨਾਲ ਸਾਰੇ ਅਹਿਲਕਾਰ ਇਸ ਰਾਜਾ ਰਤਨ ਰਾਏ ਦੀ ਮਾਤਾ ਸਵਰਨਵਤੀ ਦੀ ਬੜੇ ਅਦਬ ਦੇ ਨਾਲ ਲਿਆਂਦੀਆਂ ਹੋਈਆਂ ਕੀਮਤੀ ਭੇਟਾਵਾਂ ਲੈ ਕੇ ਰਾਜਾ ਰਤਨ ਰਾਏ ਨੰਗੇ ਪੈਰੀ ਆਪ ਚੱਲ ਕੇ ਗੁਰਦੇਵ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਆਣ ਕੇ ਹਾਜ਼ਰ ਹੋਇਆ ਕੀਮਤੀ ਭੇਟਾਵਾਂ ਰੱਖੀਆਂ ਆਏ ਹੋਏ ਨਾਲ ਇਸ ਦੇ ਵਜ਼ੀਰਾਂ ਨੇ ਸਾਰਾ ਕੁਝ ਬੇਨਤੀ ਕੀਤਾ ਜੋ ਕੁਝ ਭੇਟਾ ਵਿੱਚ ਹਾਜ਼ਰ ਕੀਤਾ ਗੁਰੂ ਚਰਨਾਂ ਦੇ ਅੰਦਰ ਸਤਿਗੁਰੂ ਦੇ ਦਰਬਾਰ ਅੰਦਰ ਲਿਆਂਦੀਆਂ ਹੋਈਆਂ ਇਹਨਾਂ ਕੀਮਤੀ ਭੇਟਾਵਾਂ ਨੂੰ ਸੰਗਤ ਨੇ ਵੇਖਿਆ ਇਸ ਲਿਆਂਦੀ ਹੋਈ ਕੀਮਤੀ ਭੇਟਾ ਦੀ ਚਰਚਾ ਹਰ ਜ਼ਬਾਨ ਤੇ ਹੈ ਹਰ ਇਲਾਕੇ ਦੇ ਅੰਦਰ ਹਰ ਘਰ ਘਰ ਵਿੱਚ ਫੈਲ ਗਈ ਆਓ ਤੱਕੀਏ ਗੁਰਦੇਵ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਦਰਬਾਰ ਅੰਦਰ ਰਾਜਾ ਰਤਨ ਰਾਏ ਜੋ ਕੀਮਤੀ ਸੌਗਾਤਾਂ ਲੈ ਕੇ ਹਾਜ਼ਰ ਹੋਇਆ ਜਿਨ੍ਹਾਂ ਦੀ ਉਹ ਸਿਫਤਾਂ ਚਾਰ ਚੁਫੇਰੇ ਹਰ ਸਿੱਖ ਕਰ ਰਿਹਾ ਉਹਨਾਂ ਬੋਲਾਂ ਦਾ ਵੇਰਵਾ ਆਪ ਸੰਗਤ ਦੀ ਸੇਵਾ ਅੰਦਰ ਤਰੰਗੀਬਾਦ ਵਿੱਚ ਹਰਦੇਵ ਸਿੰਘ ਗਿੱਲ ਪਿੰਡ ਸੰਧਵਾ ਜ਼ਿਲ੍ਹਾ ਨਵਾਂ ਸ਼ਹਿਰ ਢਾਡੀ ਭਗਵੰਤ ਸਿੰਘ ਸਾਂਗਣਾ ਪਿੰਡ ਬਾੜੋਵਾਲ ਨਜ਼ਦੀਕ ਮੰਗਾ ਇਸ ਪਾਸੇ ਵੀ ਅਮਰਜੀਤ ਸਿੰਘ ਪਿੰਡ ਤਲਵੰਡੀ ਸੰਗੇੜਾ ਨਜ਼ਦੀਕ ਨਕੋਦਰ ਸੁਖਵਿੰਦਰ ਸਿੰਘ ਅਨਮੋਲ ਨਵਾਂ ਸ਼ਹਿਰ ਵਾਲਿਆਂ ਦਾ ਢਾਡੀ ਜੱਥਾ ਹੈ।

0: ਮਾਇਆ ਓ ਨਰਗਿਸ ਕਲਗੀ ਧਾਰ ਨੇ ਦਿਲ ਖਿੱਚਾਂ ਪਾਈਆਂ।
1: ਇੱਕ ਵਾਰ ਸਾਰੀ ਸੰਗਤ ਸਤਿਗੁਰਾਂ ਨੂੰ ਸੀਸ ਚੁਕਾ ਕੇ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਦਾ ਸਜਿਆ ਹੋਇਆ ਦਰਬਾਰ, ਸਤਿਗੁਰਾਂ ਦੇ ਪਾਵਨ ਦਰਬਾਰ ਅੰਦਰ ਇੰਨੀਆਂ ਸੁੰਦਰ ਸੌਗਾਤਾਂ ਨੂੰ ਵੇਖ ਕੇ ਪਾਵਨ ਦਰਬਾਰ ਆਨੰਦਪੁਰ ਸਾਹਿਬ ਦੀ ਸ਼ੋਭਾ ਚਾਰ ਚੁਫੇਰੇ ਹੋਣ ਲੱਗੀ। ਜਿਸ ਦਰਬਾਰ ਦੇ ਅੰਦਰ ਰਾਜੇ ਮਹਾਰਾਜੇ ਵੀ ਆਣ ਕੇ ਝੁਕਦੇ ਨੇ ਬੜੇ ਅਦਬ ਤੇ ਪਿਆਰ ਦੇ ਨਾਲ, ਮੇਰੇ ਸਾਹਿਬ ਜੀ ਦੀ ਤਾਰੀਫ ਕਿਉਂ ਨਾ ਚਾਰ ਚੁਫੇਰੇ ਹੋਵੇ। ਜਿਸ ਗੁਰੂ ਦੇ ਕੋਲ ਆਣ ਕੇ ਦੁਨੀਆਂ ਦੇ ਹਰ ਮਨੁੱਖ ਨੂੰ ਪਿਆਰ ਮਿਲਦਾ, ਜਿੱਥੋਂ ਮਿਲ ਵਰਤਣ ਦੀ ਆਵਾਜ਼ ਉੱਠਦੀ ਹੈ, ਜਿੱਥੇ ਉੱਚੇ ਤੇ ਨੀਵੇਂ ਦੇ ਐਸੇ ਭਰਮ ਪਖੰਡ ਨੂੰ ਤੋੜਿਆ ਜਾਂਦਾ ਹੈ, ਸਤਿਗੁਰਾਂ ਦੇ ਦਰਬਾਰ ਵਿੱਚ ਅਦਬ ਦੇ ਨਾਲ ਚੁੱਕੇ ਸੰਗਤਾਂ ਸਕੂਨ ਤੇ ਖੁਸ਼ੀ ਮਹਿਸੂਸ ਕਰਦੀ। ਅੱਜ ਇਹ ਆਵਾਜ਼ ਘਰ ਘਰ ਦੇ ਵਿੱਚ ਪਹੁੰਚੀ ਕਿ ਇੱਕ ਅਸ਼ਾਂਤਪਤੀ ਰਾਜਾ ਆਇਆ, ਉਹਨੇ ਸਤਿਗੁਰਾਂ ਦੇ ਦਰਬਾਰ ਵਿੱਚ ਪੰਜ ਕਲਾ ਸ਼ਾਸਤਰ, ਚੰਦਨ ਦੀ ਚੌਂਕੀ, ਬੜੇ ਸੁੰਦਰ ਸਣੇ ਸਾਜ ਘੋੜੇ, ਹੋਰ ਕੀਮਤੀ ਭੇਟਾਂ ਦੇ ਨਾਲ ਨਾਲ ਇੱਕ ਹਾਥੀ ਲਿਆਂਦਾ ਜਿਹੜਾ ਬੜਾ ਸਿਆਣਾ, ਬੜਾ ਸਿਖਾਇਆ ਹੋਇਆ, ਬੜੇ ਕਰਤਵ ਕਰਕੇ ਦਿਖਾਉਂਦਾ। ਇਹਨਾਂ ਗੱਲਾਂ ਦੀ ਚਰਚਾ ਘਰ ਘਰ ਵਿੱਚ ਹੋਣ ਲੱਗੀ। ਸੁਭਾਵਿਕ ਹੈ

ਚੰਗੀ ਤੋਂ ਚੰਗੀ ਭੇਟਾ ਗੁਰੂ ਦਰਬਾਰ ਵਿੱਚ ਹਾਜ਼ਰ ਕਰਦੇ। ਅੱਜ ਜਿਹੜੀ ਸ਼ੋਭਾ ਮੈਂ ਸੁਣੀ ਹੈ ਉਹ ਕਿਹੜੀਆਂ ਸੌਗਾਤਾਂ ਨੇ, ਮੈਨੂੰ ਜਾ ਕੇ ਦੇਖਣੀਆਂ ਚਾਹੀਦੀਆਂ। ਮਨ ਅੰਦਰ ਇਹ ਖਿਆਲ ਆਇਆ, ਆਪਣੇ ਇੱਕ ਅਹਿਲਕਾਰ ਨੂੰ ਤਿਆਰ ਕਰਕੇ ਤੋਰਿਆ, ਕਹਿੰਦਾ ਆਨੰਦਪੁਰ ਸਾਹਿਬ ਜਾਓ, ਜਿੱਥੇ ਸਿੱਖ ਸੰਗਤਾਂ ਦਾ ਵਿਸ਼ਾਲ ਇਕੱਠ ਹੁੰਦਾ, ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੁਭਾਵਾਨ ਹੁੰਦੇ ਨੇ, ਜਾਓ ਗੁਰੂ ਦਰਬਾਰ ਦੇ ਅੰਦਰ ਤੋਂ ਜਾ ਕੇ ਬੇਨਤੀ ਕਰਕੇ ਸਮਾਂ ਲਓ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਤੋਂ, ਤੇ ਇਹ ਗੱਲ ਕਿਹੋ ਕਿ ਰਾਜਾ ਭੀਮ ਚੰਦ ਆਨੰਦਪੁਰ ਸਾਹਿਬ ਵਿਖੇ ਪਹੁੰਚ ਕੇ ਤੁਹਾਨੂੰ ਮਿਲਣਾ ਚਾਹੁੰਦਾ। ਇਹ ਗੱਲ ਰਾਜੇ ਭੀਮ ਚੰਦ ਦੇ ਭੇਜੇ ਹੋਏ ਵਜ਼ੀਰ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲ ਪਹੁੰਚ ਕੇ ਬੜੇ ਅਦਬ ਦੇ ਨਾਲ ਬੇਨਤੀ ਕਰਕੇ ਆਖਿਆ। ਮੇਰੇ ਕਲਗੀਧਰ ਦਾ ਤਾਰ ਖੁਸ਼ ਹੋਏ, ਕਹਿਣ ਲੱਗੇ ਵਜ਼ੀਰ ਰਾਜੇ ਭੀਮ ਚੰਦ ਨੇ ਇੱਥੇ ਆਣ ਕੇ ਸਾਨੂੰ ਮਿਲਣਾ, ਇਹ ਤੇ ਗੁਰੂ ਨਾਨਕ ਦਾ ਘਰ ਹੈ, ਇੱਥੇ ਕੋਈ ਉੱਚਾ ਨਹੀਂ, ਕੋਈ ਨੀਵਾਂ ਨਹੀਂ, ਕੋਈ ਜਾਤ ਨਹੀਂ, ਕੋਈ ਪਾਤ ਨਹੀਂ, ਕੋਈ ਮਜ਼ਹਬਾਂ ਦਾ ਵਿਤਕਰਾ ਨਹੀਂ, ਇੱਥੇ ਇੱਕ ਲੰਗਰ ਹੈ, ਇੱਕ ਸੰਗਤ ਹੈ, ਇੱਥੇ ਸੰਗਤ ਵਿੱਚ ਸਾਰਿਆਂ ਨੂੰ ਇੱਕ ਥਾਂ ਤੇ ਬਰਾਬਰਤਾ ਮਿਲਦੀ ਹੈ, ਤੇ ਗੁਰੂ ਨਾਨਕ ਦੇ ਘਰ ਦੇ ਦਰਵਾਜ਼ੇ 24 ਘੰਟੇ ਖੁੱਲ੍ਹੇ ਨੇ, ਇੱਥੇ ਹਰ ਇੱਕ ਨੂੰ ਆਉਣ ਦੀ ਇਜਾਜ਼ਤ ਹੈ। ਰਾਜਾ ਭੀਮ ਚੰਦ ਨੂੰ ਜਾ ਕੇ ਸੁਨੇਹਾ ਦਿਓ, ਜਦੋਂ ਉਹਦਾ ਜੀ ਕਰੇ ਉਸੇ ਵੇਲੇ ਆ ਜਾਵੇ, ਇੱਥੇ ਕੋਈ ਇਨਕਾਰ ਨਹੀਂ। ਰਾਜੇ ਭੀਮ ਚੰਦ ਵੱਲੋਂ ਭੇਜਿਆ ਹੋਇਆ ਅਹਿਲਕਾਰ ਸਤਿਗੁਰਾਂ ਤੋਂ ਆਗਿਆ ਲੈ ਕੇ ਵਾਪਸ ਜਾ ਪਹੁੰਚਿਆ ਰਾਜ ਦਰਬਾਰ ਅੰਦਰ। ਰਾਜੇ ਭੀਮ ਚੰਦ ਨੂੰ ਜਾ ਕੇ ਇਹ ਸਾਰੀ ਗੱਲ ਕਹੀ, ਰਾਜਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤੁਹਾਡੇ ਵਾਸਤੇ ਵਚਨ ਕੀਤਾ ਵੀ ਜਿਸ ਵਕਤ ਵੀ ਰਾਜਾ ਆਉਣਾ ਚਾਹੇ ਉਹਨੂੰ ਕੋਈ ਮਨਾਹੀ ਨਹੀਂ। ਰਾਜਾ ਭੀਮ ਚੰਦ, ਯਾਦ ਰੱਖੋ, ਰਾਜ ਦਾ ਅਪਮਾਨ ਦਿਲ ਅੰਦਰ ਟਿਕਿਆ ਹੋਇਆ ਹੈ, ਆਪਣੇ ਆਪ ਵਿੱਚ ਦੂਜਿਆਂ ਨਾਲੋਂ ਉਹ ਤੇਰਾ, ਮੈਂ ਵੱਡਾ ਹਾਂ, ਬਸ ਇਹੋ ਹੀ ਗੱਲ ਨਹੀਂ ਕਈ ਵਾਰੀ ਟਿਕਣ ਦਿੰਦੀ। ਰਾਜਾ ਭੀਮ ਚੰਦ ਇਸ ਗੱਲ ਨੂੰ ਸੁਣ ਕੇ ਮਹਿਸੂਸ ਕਰਦਾ, ਦਿਲ ਅੰਦਰ ਸੋਚਦਾ, ਕਹਿੰਦਾ ਭੀਮ ਚੰਦ ਉਹ ਫੇਰ ਤੂੰ ਕੁਝ ਹੋਇਓ ਨਾ, ਤੇਰੀ ਤਾਕਤ ਨੂੰ ਗੁਰੂ ਗੋਬਿੰਦ ਸਿੰਘ ਵੀ ਮੰਨ ਰਹੇ ਨੇ, ਉਹਨਾਂ ਨੇ ਇਹ ਗੱਲ ਕਹੀ ਹੈ ਵੀ ਜਦੋਂ ਰਾਜਾ ਆਉਣਾ ਚਾਹੇ ਉਹ ਆ ਜਾਵੇ, ਉਹਦੇ ਵਾਸਤੇ ਕੋਈ ਵਕਤ ਦੀ ਨੀਅਤ ਵਕਤ ਨੀਅਤ ਨਹੀਂ, ਉਹਦੇ ਦਿਲ ਅੰਦਰ ਜਦੋਂ ਜੀ ਕਰਦਾ ਉਹ ਆ ਸਕਦਾ। ਰਾਜਾ ਭੀਮ ਚੰਦ ਤਿਆਰੀ ਕਰ, ਆਪਣੇ ਅਹਿਲਕਾਰਾਂ ਨੂੰ ਨਾਲ ਲੈ ਕੇ ਬੜੇ ਰੋਹਬ ਤੇ ਦਾਬ ਦੇ ਨਾਲ ਉਹ ਤੂੰ ਆਨੰਦਪੁਰ ਸਾਹਿਬ ਜਾਏਗਾ, ਤੇਰੇ ਇਸ ਰੋਹਬ ਦਾ ਦਬਦਬਾ ਜਦੋਂ ਸਤਿਗੁਰੂ ਪਾਤਸ਼ਾਹ ਮਹਾਰਾਜ ਤੇ ਦੇਖਣ ਵਾਲੇ ਲੋਕਾਂ ਦੇ ਉੱਤੇ ਪਿਆ, ਸੱਚਮੁੱਚ ਹੀ ਬੜਾ ਚੰਗਾ ਅਸਰ ਪਵੇਗਾ। ਰਾਜਾ ਭੀਮ ਚੰਦ ਵਕਤ ਬਣਾ ਕੇ ਹੁਕਮ ਕਰਦਾ ਹੈ, ਆਨੰਦਪੁਰ ਸਾਹਿਬ ਨੂੰ ਜਾਣ ਵਾਸਤੇ ਤਿਆਰੀ ਕਰਦਾ ਹੈ। ਸੁੰਦਰ ਰੇਸ਼ਮੀ ਪੁਸ਼ਾਕ ਪਹਿਨੀ ਹੈ ਰਾਜੇ ਭੀਮ ਚੰਦ ਨੇ, ਪੱਗਬੱਧੀ ਸਿਰ ਦੇ ਉੱਤੇ ਲਗਾਈ ਕਲਗੀ, ਲੰਮੀ ਸਾਰੀ ਮੋਤੀਆਂ ਦੀ ਮਾਲਾ ਆਪਣੇ ਗਲ ਵਿੱਚ ਪਾਈ ਹੈ। ਆਪਣੇ ਰਾਜ ਮਹਿਲ ਵਿੱਚ ਬਣੇ ਹੋਏ ਇੱਕ ਸੁੰਦਰ ਆਲੀਸ਼ਾਨ ਰੂਪ ਦੇ ਅੰਦਰ ਆਤਮ ਕੱਦ ਸ਼ੀਸ਼ੇ ਦੇ ਸਾਹਮਣੇ ਹੋ ਗਿਆ। ਬੰਦਾ ਆਪਣੀ ਸੁੰਦਰਤਾ ਨੂੰ ਵੇਖ ਵੇਖ ਕੇ ਬੜਾ ਖੁਸ਼ ਹੁੰਦਾ ਹੈ, ਇਸ ਤਨ ਤੇ ਬਣੀ ਹੋਈ ਸੁੰਦਰਤਾ ਨੂੰ ਵੇਖ ਵੇਖ ਦਿਲ ਅੰਦਰ ਬੜਾ ਫਖਰ ਤੇ ਮਾਣ ਕਰਦਾ ਹੈ। ਰਾਜਾ ਭੀਮ ਚੰਦ ਆਤਮ ਕੱਦ ਸ਼ੀਸ਼ੇ ਦੇ ਸਾਹਮਣੇ ਖਲੋ ਕੇ ਆਪਣੇ ਸਫੈਦ ਦਾੜੇ ਨੂੰ ਵੇਖਦਾ ਹੈ, ਸਿਰ ਤੇ ਬੱਧੀ ਹੋਈ ਪੱਗ, ਲੱਗੀ ਹੋਈ ਕਲਗੀ ਤੇ ਪਹਿਨੀ ਹੋਈ ਰੇਸ਼ਮੀ ਪੁਸ਼ਾਕ ਨੂੰ ਤੱਕਦਾ ਸ਼ੀਸ਼ੇ ਦੇ ਵਿੱਚੋਂ, ਦਿਲ ਅੰਦਰੋਂ ਅਹੰਕਾਰ ਉਬਾਲਾ ਮਾਰ ਕੇ ਕਹਿੰਦਾ ਉਹ ਭੀਮ ਚੰਦਾ ਜਦੋਂ ਇਸ ਸ਼ਾਨੋ ਸ਼ੌਕਤ ਦੇ ਨਾਲ ਸੱਜ ਭੱਜ ਕੇ ਤੂੰ ਜਾਏਗਾ ਆਨੰਦਪੁਰ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਹਮਣੇ ਹਾਜ਼ਰ ਹੋਏਗਾ, ਉਹ ਜਿਹੜਾ ਉਮਰ ਦੇ ਵਿੱਚ ਬੜਾ ਛੋਟਾ ਹੈ ਉਹ ਗੁਰੂ ਮੇਰੇ ਨਾਲੋਂ, ਯਾਦ ਰੱਖਿਓ ਉਮਰ ਦੀ ਜੇ ਗੱਲ ਕਰੀਏ, ਇਸ ਸੰਸਾਰਕ ਮਨੁੱਖਤਾਈ ਜੀਵਨ ਦੀ ਗੱਲ, ਤਾਂ ਮੇਰੇ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੀ ਉਮਰ ਰਾਜੇ ਭੀਮ ਚੰਦ ਨਾਲੋਂ ਬਹੁਤ ਘੱਟ ਹੈ, ਪਰ ਮੇਰੇ ਦਾਤਾਰ ਸੱਚੇ ਪਾਤਸ਼ਾਹ ਉਹਨਾਂ ਦੀ ਸੋਚ, ਉਹ ਤਾਂ ਅਕਾਲ ਪੁਰਖ ਵਾਹਿਗੁਰੂ ਦਾ ਆਪ ਰੂਪ ਸਨ, ਤਾਂ ਕਿ ਉਹਦੇ ਰਾਜਾ ਭੀਮ ਚੰਦ ਸੋਚਦਾ ਹੈ, ਕਹਿੰਦਾ ਉਹ ਜਿਹੜਾ ਇੱਕ ਬਾਲਕ ਗੁਰੂ ਹੈ ਮੇਰੇ ਸਾਹਮਣੇ, ਮੇਰਾ ਜ਼ਿੰਦਗੀ ਦਾ ਤਜਰਬਾ ਹੈ, ਮੇਰੀ ਲੰਬੀ ਉਮਰ ਹੈ, ਜਦੋਂ ਮੈਂ ਇਸ ਢੰਗ ਦੇ ਨਾਲ ਪਹੁੰਚਿਆ ਆਨੰਦਪੁਰ ਸਾਹਿਬ, ਸਿੱਖਾਂ ਦਾ ਗੁਰੂ ਗੁਰੂ ਗੋਬਿੰਦ ਸਿੰਘ ਮੇਰੀ ਇਸ ਦਿੱਖ ਨੂੰ ਤੱਕ ਕੇ ਹੈਰਾਨਤਾ ਦੇ ਨਾਲ ਉੱਠ ਕੇ ਮੇਰੇ ਸਾਹਮਣੇ ਝੁਕਣ ਵਾਸਤੇ ਮਜਬੂਰ ਹੋ ਜਾਏਗਾ। ਇਹਨਾਂ ਗੱਲਾਂ ਨੂੰ ਵਿਚਾਰਦਾ ਹੋਇਆ ਤੁਰਿਆ ਜਾਂਦਾ ਹੈ, ਆਨੰਦਪੁਰ ਸਾਹਿਬ ਦੇ ਨੇੜੇ ਪਹੁੰਚ ਗਿਆ, ਆਪਣੇ ਮੰਤਰੀ ਨੂੰ ਸਤਿਗੁਰਾਂ ਦੇ ਕੋਲ ਭੇਜਿਆ, ਮੇਰੇ ਦਾਤਾਰ ਸੱਚੇ ਪਾਤਸ਼ਾਹ ਜੀ ਦੇ ਕੋਲ ਜਾ ਕੇ ਇਸ ਨੇ ਬੇਨਤੀ ਕੀਤੀ, ਮਹਾਰਾਜ ਰਾਜਾ ਭੀਮ ਚੰਦ ਕਹਿਲੂਰੀਆ ਆ ਮਿਲਣ ਵਾਸਤੇ ਤੁਹਾਡੇ ਕੋਲ ਪਹੁੰਚਿਆ, ਮਹਾਰਾਜ ਕੀ ਹੁਕਮ ਹੈ? ਮੇਰੇ ਸਤਿਗੁਰੂ ਕਲਗੀਧਰ ਦਾਤਾਰ ਜੀ ਨੇ ਆਗਿਆ ਦਿੱਤੀ, ਸਜਿਆ ਹੋਇਆ ਦਰਬਾਰ, ਸਿੱਖ ਸੰਗਤਾਂ ਚੌਂਕੜੇ ਲਾ ਕੇ ਗੁਰੂ ਦੀ ਹਜ਼ੂਰੀ ਦੇ ਅੰਦਰ ਬੈਠੀਆਂ ਨੇ। ਮੇਰੇ ਕਲਗੀਧਰ ਦਾਤਾਰ ਜੀ ਦੇ ਦਰਸ਼ਨ ਕਰਨ ਵਾਸਤੇ ਰਾਜਾ ਭੀਮ ਚੰਦ ਅੱਗੇ ਵਧਿਆ, ਆਇਆ ਦਰਬਾਰ ਦੇ ਨਜ਼ਦੀਕ ਜਿੱਥੇ ਸੁੰਦਰ ਦੀਵਾਨ ਲੱਗਾ ਹੋਇਆ, ਇਹ ਸਜੇ ਹੋਏ ਦੀਵਾਨ ਅੰਦਰ ਜਦੋਂ ਰਾਜਾ ਭੀਮ ਚੰਦ ਆਪਣੇ ਕਦਮ ਰੱਖਦਾ, ਸੰਗਤ ਦੇ ਵਿੱਚ ਪਹੁੰਚਦਾ,
ਸਾਹਮਣੇ ਤੱਕਿਆ ਗੁਰੂ ਦਾ।

ਦਾ ਦਰਬਾਰ ਸੁੰਦਰ ਬਣਿਆ ਹੋਇਆ ਸਿੰਘਾਸਣ, ਜਿਸ ਉੱਤੇ ਮੇਰੇ ਦਾਤਾਰ ਦੀ ਚੌਕੜਾ ਲਾ ਕੇ ਬੈਠੇ ਨੇ, ਕਲਗੀਧਰ ਪਾਤਸ਼ਾਹ ਮਹਾਰਾਜ ਇੱਥੇ ਬੈਠੇ ਨੇ, ਉੱਤੇ ਲੱਗੀ ਹੋਈ ਪਸ਼ਮੀਨੇ ਦੀ ਚਾਂਦਨੀ ਵੇਖੀ ਜਿਹੜੀ ਕਾਬਲ ਦੀ ਸੰਗਤ ਨੇ ਲਿਆ ਕੇ ਭੇਟਾ ਕੀਤੀ ਸੀ। ਸੱਜੇ ਦਾਤਾਰ ਜੀ ਦੇ ਕੋਲ ਇੱਕ ਪਾਸੇ ਖਲੋਤੇ ਹੋਏ ਸ਼ਸਤਰਧਾਰੀ ਸੂਰਮੇ ਵੇਖੇ, ਇੱਕ ਪਾਸੇ ਦੇਵਤਿਆਂ ਵਾਂਗ ਚੌਂਕੜੇ ਲਾ ਕੇ ਬਾਣੀ ਪੜ੍ਹਨ ਵਾਲੇ ਰੱਬ ਰੂਪ ਗੁਰਸਿੱਖ ਤੱਕੇ ਨਾ ਰਹਿ ਸਕਿਆ। ਰਾਜਾ ਭੀਮ ਚੰਦ ਗੁਰੂ ਦੇ ਇਸ ਸਜੇ ਦਰਬਾਰ ਦੀ ਦੇਖਣ ਨੂੰ ਤੱਕਦਾ, ਜੋ ਗੁਰੂ ਦੇ ਦਰਬਾਰ ਦੀ ਸ਼ਾਨੋ ਸ਼ੌਕਤ ਹੈ ਉਹਦਾ ਨਕਸ਼ਾ ਆਪ ਸੰਗਤ ਦੀ ਸੇਵਾ ਦਰਸਾਉਂਦੀ ਜੱਥਾ।

0: ਸਾਸਰੀ ਮੋਰ ਚੁੱਲ੍ਹੇ ਨਿਸ਼ਾਨ ਮੋਰ ਚੁੱਲ੍ਹੇ ਨਿਸ਼ਾਨ ਮੋਰ ਚੁੱਲ੍ਹੇ ਨਿਸ਼ਾਨ
1: ਅਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਸਜੇ ਦਰਬਾਰ ਦੇ ਨਜ਼ਦੀਕ ਪਹੁੰਚ ਕੇ ਰਾਜਾ ਜਦੋਂ ਵੇਖਦਾ ਹੈਰਾਨ ਹੁੰਦਾ ਹੈ ਗੁਰੂ ਦਰਬਾਰ ਦੀ ਸਹਾਇਤਾ ਜੀ ਕੇਸਰੀ ਨਿਸ਼ਾਨ ਢੂੰਡਦਾ ਜਿਸ ਦਾ ਫਰਲਾ ਹਰ ਇੱਕ ਨੂੰ ਆਵਾਜ਼ ਮਾਰ ਕੇ ਕਹਿ ਰਿਹਾ ਸੀ ਉਸਨੂੰ ਕਿਤੇ ਕੋਈ ਟਿਕਾਣਾ ਨਹੀਂ ਮਿਲਦਾ ਇਸ ਥਾਂ ਤੇ ਆ ਗਏ ਜਿਨ੍ਹਾਂ ਲੋਕਾਂ ਨੂੰ ਹਮੇਸ਼ਾ ਆਪਣੇ ਆਪ ਵਿੱਚ ਕਹਾਉਣ ਵਾਲੇ ਉੱਚ ਜਾਤੀਆਂ ਨੇ ਜਿਨ੍ਹਾਂ ਲੋਕਾਂ ਨੂੰ ਹਮੇਸ਼ਾ ਦਬਾ ਦਬਾ ਕੇ ਰੱਖਿਆ ਸੀ ਅੱਜ ਗੁਰੂ ਦੇ ਦਰਬਾਰ ਵਿੱਚ ਉਹਨਾਂ ਨੂੰ ਇੱਕ ਸਮਾਨਤਾ ਵੇਖੀ ਉਹਨਾਂ ਲੋਕਾਂ ਦੇ ਮੋਢਿਆਂ ਤੇ ਪਏ ਹੋਏ ਕਮਾਨ ਤੇ ਭਰੇ ਹੋਏ ਪੱਥੇ ਤੀਰਾਂ ਦੇ ਵੇਖੇ ਧਾਗ ਦੇ ਉੱਤੇ ਛੂਕ ਦੀਆਂ ਤਲਵਾਰਾਂ ਵੇਖੀਆਂ ਜਿਹੜੇ ਚੁੱਕ ਚੁੱਕ ਕੇ ਇਹਨਾਂ ਦੇ ਸਾਹਮਣੇ ਆਪਣੀ ਜ਼ਿੰਦਗੀ ਬਤੀਤ ਕਰਦੇ ਸਨ ਅੱਜ ਉਹ ਛਾਤੀਆਂ ਚੌੜੀਆਂ ਕਰਕੇ ਕੋਲੇ ਹੋ ਗਏ ਰਾਜਾ ਭੀਮ ਚੰਦ ਦਿਲੋਂ ਤਾਂ ਸੜ ਵੜ ਕੇ ਕੋਲੇ ਹੋ ਗਿਆ ਪਰ ਪਹੁੰਚਿਆ ਦਰਬਾਰ ਅੰਦਰ ਜਿੱਥੇ ਮੇਰੇ ਦਾਤਾਰ ਵਿਸ਼ੇਸ਼ ਤੌਰ ਤੇ ਪਵਿੱਤਰ ਉਸ ਸਿੰਘਾਸਨ ਤੇ ਸਜੇ ਹੋਏ ਨੇ ਸਜੇ ਖੱਬੇ ਸਿੱਖ ਸੰਗਤਾਂ ਬੈਠੀਆਂ ਨੇ ਗੁਰੂ ਕੇ ਦਰਬਾਰ ਅੰਦਰ ਗੁਰਬਾਣੀ ਦੀ ਵਿਚਾਰ ਇਲਾਹੀ ਬਾਣੀ ਦੇ ਕੀਰਤਨ ਤੇ ਜੋਸ਼ੀਲੀਆਂ ਵਾਰਾਂ ਪਿਆਰੇ ਗੁਰਸਿੱਖੋ ਸਤਿਗੁਰਾਂ ਦੇ ਸਜੇ ਹੋਏ ਦਰਬਾਰ ਨੂੰ ਵੇਖ ਕੇ ਦੰਗ ਰਹਿ ਗਏ ਜਿਹੜਾ ਰਾਜਾ ਸੋਚਦਾ ਸੀ ਨਾ ਜਦੋਂ ਮੈਂ ਪਹੁੰਚਿਆ ਆਨੰਦਪੁਰ ਤੇ ਸਿੱਖਾਂ ਦਾ ਗੁਰੂ ਗੋਬਿੰਦ ਸਿੰਘ ਮੇਰੀ ਦਿੱਖ ਨੂੰ ਵੇਖ ਕੇ ਮੇਰੀ ਟੌਰ ਨੂੰ ਵੇਖ ਕੇ ਮੇਰੀ ਸ਼ਾਨ ਨੂੰ ਵੇਖ ਕੇ ਉੱਠ ਕੇ ਮੇਰੇ ਸਾਹਮਣੇ ਝੁਕਣ ਲਈ ਮਜਬੂਰ ਹੋ ਜਾਏਗਾ ਪਰ ਐਨ ਉਸ ਦੇ ਉਲਟ ਹੋਇਆ ਰਾਜਾ ਭੀਮ ਚੰਦ ਨਾ ਚਾਹੁੰਦਿਆਂ ਹੋਇਆਂ ਵੀ ਗੁਰਸਿੱਖਾਂ ਦੇ ਨਾਲ ਜਿੱਥੇ ਮੇਰੇ ਦਾਤਾਰ ਜੀ ਦੇ ਚਰਨਾਂ ਤੇ ਸਿੱਖ ਮੱਥਾ ਟੇਕਦੇ ਨੇ ਸੰਗਤਾਂ ਮੱਥਾ ਟੇਕਦੀਆਂ ਨੇ ਰਾਜਾ ਭੀਮ ਚੰਦ ਵੀ ਗੁਰੂ ਦੇ ਚਰਨਾਂ ਤੇ ਝੁਕ ਗਏ ਮੇਰੇ ਦਾਤਾਰ ਨੇ ਬੜੇ ਅਦਬ ਦੇ ਨਾਲ ਰਾਜੇ ਭੀਮ ਚੰਦ ਨੂੰ ਸਤਿਕਾਰ ਦਿੱਤਾ ਹੈ ਯਾਦ ਰੱਖੋ ਗੁਰੂ ਨਾਨਕ ਦਾ ਘਰ ਹੈ ਜਿੱਥੇ ਦੁਨੀਆਂ ਦਾ ਕੋਈ ਵੀ ਬੰਦਾ ਆ ਜਾਵੇ ਭਾਵੇਂ ਅਮੀਰ ਆ ਜਾਵੇ ਭਾਵੇਂ ਗਰੀਬ ਆ ਜਾਵੇ ਇਸ ਦਰਬਾਰ ਦੇ ਅੰਦਰ ਹਰ ਇੱਕ ਨੂੰ ਪਿਆਰ ਮਿਲਦਾ ਹੈ ਇੱਥੇ ਕਿਸੇ ਨਾਲ ਵਿਤਕਰਾ ਨਹੀਂ ਜੇ ਕਿਤੇ ਹੁੰਦਾ ਸਾਰੇ ਗੁਰਸਿੱਖੋ ਉਹ ਗੁਰੂ ਨਾਨਕ ਦਾ ਘਰ ਵੀ ਗਿਆ ਜਾ ਸਕਦਾ ਗੁਰੂ ਨਾਨਕ ਦੇ ਘਰ ਦੇ ਵਿੱਚ ਤਾਂ ਮਾਨਸ ਦੀ ਜਾਤ ਸਭ ਹੈ ਏਕ ਹੈ ਪਹਿਚਾਣ ਦੇ ਇੱਥੇ ਕੋਈ ਉੱਚਾ ਨਹੀਂ ਕੋਈ ਨੀਵਾਂ ਨਹੀਂ ਇਹ ਤਾਂ ਗੁਰੂ ਨਾਨਕ ਦਾ ਘਰ ਹੈ ਜਿੱਥੇ ਹਰ ਇੱਕ ਨੂੰ ਬਰਾਬਰਤਾ ਮਿਲਦੀ ਹੈ ਜਿੱਥੇ ਰਾਜਾ ਬਾਦਸ਼ਾਹ ਅਕਬਰ ਵਰਗਾ ਵੀ ਉਸ ਥਾਂ ਤੇ ਬਹਿ ਕੇ ਪ੍ਰਸ਼ਾਦ ਛਕਦਾ ਹੈ ਉਸੇ ਥਾਂ ਤੇ ਜਿਹਨੂੰ ਦੁਨੀਆਂ ਦੇ ਲੋਕ ਗਰੀਬ ਕਹਿੰਦੇ ਨੇ ਤਾੜਾ ਕਹਿੰਦੇ ਨੇ ਉਹ ਵੀ ਬਾਦਸ਼ਾਹ ਦੇ ਬਰਾਬਰ ਬਹਿ ਕੇ ਪ੍ਰਸ਼ਾਦ ਛਕਦਾ ਹੈ ਰਾਜਾ ਭੀਮ ਚੰਦ ਪਹੁੰਚਿਆ ਮੇਰੇ ਦਾਤਾਰ ਜੀ ਨੇ ਬੜਾ ਅਦਬ ਕੀਤਾ ਸਤਿਕਾਰ ਕੀਤਾ ਇਹਨੂੰ ਕੋਲ ਬਿਠਾਇਆ ਸਤਿਗੁਰਾਂ ਦੇ ਦਰਬਾਰ ਵੱਲੇ ਚਾਰ ਚਿਹਰੇ ਨਿਗਾਹ ਮਾਰ ਕੇ ਤੱਕਦਾ ਗੁਰਦੇਵ ਕਲਗੀਧਰ ਪਾਤਸ਼ਾਹ ਜੀ ਦੇ ਨਾਲ ਕੁਦਰਤੀ ਚਾਰ ਪਰੀਆਂ ਗੱਲਾਂ ਕਰਦਾ ਕਹਿੰਦਾ ਮਹਾਰਾਜ ਖੁਸ਼ੀ ਹੋਈ ਹੈ ਆਪ ਜੀ ਨੂੰ ਮਿਲ ਕੇ ਪਿਆਰ ਦੇ ਨਾਲ ਸਿੱਖ ਸੰਗਤਾਂ ਨੂੰ ਤੱਕ ਕੇ ਬੜਾ ਸੋਹਣਾ ਸਜਿਆ ਹੋਇਆ ਦਰਬਾਰ ਹੈ ਆਪਣੀ ਅਸਲ ਗੱਲ ਜਿਹੜੀ ਦਿਲ ਦੀ ਲਾਲਸਾ ਸੀ ਉਸ ਵੱਲੇ ਵਾਧਾ ਹੋਇਆ ਕਹਿੰਦਾ ਮਹਾਰਾਜ ਬੜੀ ਸ਼ੋਭਾ ਸੁਣੀ ਹੈ ਆਪ ਜੀ ਦੇ ਪਾਵਨ ਦਰਬਾਰ ਦੀ ਮੈਨੂੰ ਇਹ ਵੀ ਪਤਾ ਲੱਗਾ ਆਸਾਮ ਪਤੀ ਰਾਜਾ ਰਤਨ ਰਾਏ ਬੜੀਆਂ ਕੀਮਤੀ ਸੌਗਾਤਾਂ ਲੈ ਕੇ ਤੁਹਾਡੇ ਦਰਬਾਰ ਵਿੱਚ ਆਇਆ ਮਹਾਰਾਜ ਦਿਲ ਚਾਹੁੰਦਾ ਮੈਂ ਉਹਨਾਂ ਨੂੰ ਵੇਖ ਸਕਾਂ ਮੈਂ ਉਹਨਾਂ ਦੇ ਦਰਸ਼ਨ ਕਰ ਸਕਾਂ ਮੇਰੇ ਕਲਗੀਧਰ ਪਾਤਸ਼ਾਹ ਕਹਿੰਦੇ ਸੰਗਤ ਵਿੱਚ ਆਈ ਕੋਈ ਵੀ ਭੇਟਾ ਕੋਈ ਵੀ ਸੌਗਾਤ ਉਹ ਸੰਗਤਾਂ ਦੀ ਹੈ ਜਦੋਂ ਸੰਗਤ ਦੇਖਣ ਦੀ ਚਾਹਵਾਨ ਹੋਵੇ ਤੇ ਕਿਉਂ ਨਾ ਦਰਸ਼ਨ ਕਰਵਾਏ ਜਾਣ ਮੇਰੇ ਗੁਰਦੇਵ ਜੀ ਦੇ ਹੁਕਮ ਮੁਤਾਬਕ ਪੰਜ ਕਲਾ ਸ਼ਸਤਰ ਜਿਸ ਦੀ ਇੱਕ ਕਲਾ ਦੱਬਣ ਦੇ ਨਾਲ ਸ਼ਸਤਰ ਤਿਆਰ ਹੁੰਦਾ ਦੂਜੀ ਦੱਬਣ ਦੇ ਨਾਲ ਦੂਜਾ ਬਣ ਜਾਂਦਾ ਹੈ ਕਿਤੇ ਕਟਾਰ ਕਿਤੇ ਵਰਛਾ ਪਿਆਰੇ ਗੁਰਸਿੱਖੋ ਇਹ ਵੱਖੋ ਵੱਖਰੇ ਸ਼ਸਤਰ ਇੱਕੋ ਵਿੱਚੋਂ ਤਿਆਰ ਹੁੰਦੇ ਨੇ ਇਸ ਸ਼ਸਤਰ ਨੂੰ ਵੇਖ ਕੇ ਪੰਜ ਕਲਾ ਸ਼ਸਤਰ ਨੂੰ ਵੇਖ ਕੇ ਰਾਜਾ ਭੀਮ ਚੰਦ ਆਸ਼ਚ ਕਰ ਉੱਠਿਆ ਬੜੀ ਵਾਹਵਾ ਕਰਦਾ ਕਹਿੰਦਾ ਮਹਾਰਾਜ ਮੈਂ ਪਹਿਲੀ ਵਾਰ ਆਪਣੀ ਜ਼ਿੰਦਗੀ ਵਿੱਚ ਇਸ ਨੂੰ ਐਸੇ ਸ਼ਸਤਰ ਨੂੰ ਵੇਖ ਰਿਹਾ ਵਾਹਵਾ ਤਾਂ ਕਰਦਾ ਖੁਸ਼ ਤਾਂ ਹੁੰਦਾ ਪਰ ਉੱਪਰੋਂ ਹੁੰਦਾ ਅੰਦਰੋਂ ਨਹੀਂ ਹੁੰਦਾ ਪਿਆਰੇ ਗੁਰਸਿੱਖੋ ਦਿਲੋਂ ਨਾ ਜਿੰਨਾ ਚਿਰ ਬੰਦਾ ਰਾਜੀ ਹੋਵੇ ਉਹਨਾਂ ਚਿਰ ਉਹ ਰਾਜੀ ਨਹੀਂ ਉਹ ਬਿਮਾਰ ਹੀ ਰਾਜਾ ਭੀਮ ਚੰਦ ਸਤਿਗੁਰਾਂ ਦੇ ਦਰਬਾਰ ਅੰਦਰ ਜੋ ਕੁਝ ਵੀ ਰਾਜੇ ਆਸਾਮ ਪਤੀ ਨੇ ਲਿਆਂਦਾ ਸੀ ਪੰਜ ਕਲਾ ਸ਼ਾਸਤਰ ਚੰਦਨ ਦੀ ਚੌਂਕੀ ਤੇ ਲਿਆਂਦੇ ਹੋਏ ਸੁੰਦਰ ਘੋੜੇ ਉਹਨਾਂ ਨੂੰ ਤੱਕਿਆ ਇਸ ਨੇ ਸਾਰੇ ਦਰਬਾਰ ਅੰਦਰ ਜਿੱਥੇ ਜਿੱਥੇ ਵੀ ਮੇਰੇ ਦਾਤਾਰ ਜੀ ਦੇ ਹੁਕਮ ਮੁਤਾਬਕ ਲੱਗਾ ਅਖੀਰ ਬੇਨਤੀ ਕਰਦਾ ਕਹਿੰਦਾ ਮਹਾਰਾਜ ਅਜੇ ਇੱਕ ਚੀਜ਼ ਬਾਕੀ ਰਹਿ ਗਈ ਹੈ ਮਹਾਰਾਜ ਕਹਿੰਦੇ ਦੱਸੋ ਸੱਚੇ ਪਾਤਸ਼ਾਹ ਸੁਣਿਆ ਇੱਕ ਬੜਾ ਸਿਆਣਾ ਹਾਥੀ ਵੀ ਲਿਆਂਦਾ ਉਸ ਰਾਜੇ ਆਸਾਮ ਪਤੀ ਨੇ ਮਹਾਰਾਜ ਕਹਿੰਦੇ ਹੈ ਸੱਚੇ ਪਾਤਸ਼ਾਹ ਉਹਦੇ ਵੀ ਦੀਦਾਰ ਹੋ ਜਾਣ ਮੇਰੇ ਸਾਹਿਬ ਕਹਿੰਦੇ ਕਾਲਾ ਕਿਉਂ ਪੈਂਦਾ ਕੋਈ ਗੱਲ ਨਹੀਂ ਹੌਸਲਾ ਰੱਖ ਸਾਰਾ ਕੁਝ ਦਿਖਾਇਆ ਜਾਏਗਾ ਮੈਂ ਗੱਲ ਨੂੰ ਸੰਖੇਪਤਾ ਦੇ ਨਾਲ ਬੇਨਤੀ ਕਰਾਂ ਇੱਕ ਰਚਨਾ ਤੁਹਾਡੀ ਸੇਵਾ ਅੰਦਰ ਆਪਣੇ ਸਾਥੀ ਵੀਰਾਂ ਤੋਂ ਕਹਾਵਾਂ ਮਹਾਰਾਜ ਜੀ ਨੇ ਹੁਕਮ ਲਾਇਆ ਜਿਹੜਾ ਰਾਜਾ ਰਤਨ ਰਾਏ ਜਿਹਨੂੰ ਪ੍ਰਸ਼ਾਦੀ ਹਾਥੀ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਜਿਹਦੇ ਤੇ ਕਿਰਪਾ ਬੜਾ ਸਿਆਣਾ ਉਸ ਨੂੰ ਸਜਾ ਕੇ ਗੁਰਸਿੱਖ ਲੈ ਕੇ ਆਏ। ਰਾਜਾ ਭੀਮ ਚੰਦ ਵੇਖਦਾ ਮਹਾਰਾਜ ਜੀ ਦੇ ਪਾਵਨ ਦਰਬਾਰ ਵਿੱਚ ਪਹੁੰਚਿਆ ਹਾਥੀ। ਇਹਨੇ ਅਦਬ ਦੇ ਨਾਲ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਸਾਹਮਣੇ ਚੁੱਕੇ ਮੱਥਾ ਟੇਕਿਆ, ਨਮਸਕਾਰ ਕੀਤੀ। ਆਓ ਇਸ ਰਚਨਾ ਦੇ ਵਿੱਚ ਆਪਾਂ ਤੱਕ ਸਕੀਏ, ਸਤਿਗੁਰਾਂ ਦੇ ਦਰਬਾਰ ਵਿੱਚ ਜਿਹੜਾ ਬੜਾ ਸਿਆਣਾ ਤੇ ਸਿਖਾਇਆ ਹੋਇਆ ਹਾਥੀ, ਬੜਾ ਮਹਿੰਗੀ ਕੀਮਤ ਵਾਲਾ, ਜਿਸ ਦੀ ਸੁਣ ਤੋਂ ਲੈ ਕੇ ਪੂਛ ਤੱਕ ਚਿੱਟੇ ਰੰਗ ਦੀ ਧਾਰੀ ਹੈ, ਜਿਹੜਾ ਆਸਾਮ ਤੋਂ ਮਹਿੰਗੇ ਮੁੱਲ ਖਰੀਦ ਕੇ ਰਾਜਾ ਰਤਨ ਰਾਏ ਲਿਆਇਆ, ਉਹਨੇ ਗੁਰੂ ਦੇ ਦਰਬਾਰ ਵਿੱਚ ਆਣ ਕੇ ਜਿਹੜੇ ਕੌਤਕ ਰਾਜਾ ਭੀਮ ਚੰਦ ਦੀਆਂ ਅੱਖਾਂ ਦੇ ਸਾਹਮਣੇ ਕੀਤੇ, ਉਹਨਾਂ ਦਾ ਵੇਰਵਾ ਢਾਡੀ ਜੱਥਾ ਹੀ ਇਹ ਹੋਇਆ।

0: थोड़ी देर बाद ले हाजिर हो गया नरगिस जी, थोड़ी देर बाद ले हाजिर हो गया नरगिस जी।
1: वो धोखे पीर गुरां दे चरनी धरे दुबारे,
0: धोखे पीर गुरां दे चरनी धरे दुबारे, धोखे पीर गुरां दे चरनी धरे दुबारे।
2: ਬਾਰ ਅੰਦਰ ਰਾਜੇ ਭੀਮ ਚੰਦ ਦੀਆਂ ਨਜ਼ਰਾਂ ਦੇ ਸਾਹਮਣੇ ਇਸ ਪ੍ਰਸ਼ਾਦੀ ਹਾਥੀ ਨੇ ਆਣ ਕੇ ਸਤਿਗੁਰਾਂ ਨੂੰ ਝੁੱਕ ਕੇ ਨਮਸਕਾਰ ਕੀਤੀ। ਆਪਣੀ ਸੁੰਡ ਵਿੱਚ ਗੜਵਾ ਜਲ ਦਾ ਲੈ ਕੇ ਗੁਰਦੇਵ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਜੀ ਦੇ ਚਰਨ ਤੋਂ ਆਏ ਨੇ, ਤਾਵਲ ਨਾਲ ਸਾਫ਼ ਕੀਤੇ ਨੇ, ਪਰਿਕਰਮਾ ਕਰਦਾ ਹੋਇਆ ਮਗਰਲੇ ਪਾਸੇ ਪਹੁੰਚਿਆ। ਇੱਕ ਸਿੱਖ ਨੇ ਇਸ ਦੀ ਸੁੰਡ ਵਿੱਚ ਚੌਰ ਸਾਹਿਬ ਦਿੱਤਾ ਹੈ। ਬੜੇ ਅਦਭੁਤ ਦੇ ਨਾਲ ਮੇਰੇ ਦਾਤਾਰ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਸਿਰ ਉੱਤੇ ਚੌਰ ਸਾਹਿਬ ਕਰ ਰਿਹਾ, ਪਰਿਕਰਮਾ ਕਰਦਾ ਹੋਇਆ ਅੱਗੇ ਵਧਿਆ, ਕਿਉਂਕਿ ਨਮਸਕਾਰ ਕੀਤੀ, ਕੁਝ ਕਦਮ ਪਿੱਛੇ ਹੋ ਕੇ ਖਲੋ ਗਿਆ। ਸੁਣਿਆ ਤੇ ਸੁਲਤਾਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਆਪਣੇ ਮੋਢੇ ਉੱਤੋਂ ਉਤਾਰਿਆ ਕਮਾਨ ਤੇ ਸੱਜੇ ਹੱਥ ਟੰਗੇ ਹੋਏ ਪੱਥੇ ਦੇ ਵਿੱਚੋਂ ਇੱਕ ਕੱਢਿਆ ਤੀਰ, ਨਾਲ ਇਸ ਤੀਰਾਂ ਨੂੰ ਕੱਢ ਕੇ ਮੇਰੇ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਨੇ ਇਸ ਕਮਾਨ ਦੀ ਤੰਦੀ ਤੇ ਚੜ੍ਹ ਲਿਆ। ਹਾਥੀ ਦੇਖ ਰਿਹਾ, ਸਿੱਖ ਸੰਗਤਾਂ ਦਰਸ਼ਨ ਦਾਰੇ ਕਰ ਰਹੀਆਂ ਨੇ। ਰਾਜਾ ਭੀਮ ਚੰਦ ਕਦੇ ਉਸ ਲਿਆਂਦੇ ਹੋਏ ਸੁੰਦਰ ਪ੍ਰਸ਼ਾਦੀ ਹਾਥੀ ਵੱਲੇ ਵੇਖਦਾ ਤੇ ਕਰੇ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਉੱਚੇ ਸੁੱਚੇ ਸਿੰਘਾਸਨ ਵੱਲੇ ਵੇਖਦਾ, ਸਤਿਗੁਰਾਂ ਦੇ ਪੀਠ ਉੱਤੇ ਲੱਗੀ ਹੋਈ ਉਹ ਪਸ਼ਮੀਨੇ ਦੀ ਚਾਂਦਨੀ ਵੱਲੇ ਵੇਖਦਾ, ਸੰਗਤਾਂ ਦਾ ਵਿਸ਼ਾਲ ਇਕੱਠ ਤੇ ਗੁਰੂ ਵਾਸਤੇ ਇਹਨਾਂ ਗੁਰਸਿੱਖਾਂ ਸੰਗਤਾਂ ਦੇ ਹਿਰਦਿਆਂ ਦੇ ਅੰਦਰ ਸ਼ਰਧਾ ਨੂੰ ਵੇਖਦਾ। ਵੇਹਦਿਆਂ ਵੇਹਦਿਆਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੇ ਕਮਾਨ ਦੀ ਤੰਦੀ ਤੇ ਚਾੜ ਕੇ ਤੀਰਾਂ ਨੂੰ ਐਨ ਖਿੱਚ ਕੇ ਬਾਜੂਆਂ ਦੇ ਬਲ ਦੇ ਨਾਲ ਆਕਾਸ਼ ਵੱਲੇ ਛੱਡ ਦਿੱਤਾ ਹੈ। ਆਕਾਸ਼ ਦੀ ਹਿੱਕ ਨੂੰ ਚੀਰਦੇ ਹੋਏ ਤੀਰ ਅਗੇਰੇ ਵੱਧ ਰਹੇ ਸਨ, ਹਾਥੀ ਦੀ ਨਿਗਾਹ ਪਹੁੰਚੀ। ਮੇਰੇ ਗੁਰਦੇਵ ਸਤਿਗੁਰੂ ਸੱਚੇ ਪਾਤਸ਼ਾਹ ਨੇ ਕੀਤਾ ਇਸ਼ਾਰਾ, ਬਸ ਇਸ਼ਾਰਾ ਪਾਉਂਦੇ ਸਾਰ ਹਾਥੀ ਐਸਾ ਐਸਾ ਸੰਗਤ ਹੋਇਆ ਬਾਹਰ ਦੌੜ ਪਿਆ ਉਸ ਪਾਸੇ ਨੂੰ, ਜਿਸ ਪਾਸੇ ਵੱਲ ਨੂੰ ਮੇਰੇ ਦਾਤਾਰ ਜੀ ਨੇ ਤੀਰ ਚੱਲੇ ਸਨ। ਦੌੜ ਕੇ ਗਿਆ, ਉਹਨਾਂ ਤੀਰਾਂ ਦੀ ਭਾਲ ਕਰਕੇ ਲੱਭ ਕੇ ਲਿਆ ਕੇ ਤੀਰ ਗੁਰਦੇਵ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਚਰਨਾਂ ਤੇ ਰੱਖ ਦਿੱਤੇ। ਗੁਰਸਿੱਖਾਂ ਨੇ ਸਤਿ ਸ੍ਰੀ ਅਕਾਲ ਦੇ ਜਿਕਾਰੇ ਕੀਤੇ। ਗੁਰਸਿੱਖ ਪਿਆਰਿਓ, ਮੇਰੇ ਦਾਤਾਰ ਜੀ ਦੇ ਚਰਨਾਂ ਵਿੱਚ ਐਸੇ ਨਿਰਾਲੇ ਕੌਤਕ ਵੇਖ ਕੇ, ਇਸ ਪ੍ਰਸ਼ਾਦੀ ਹਾਥੀ ਦੇ ਪੰਜ ਕਲਾ ਸ਼ਸਤਰ ਵੇਖ ਕੇ, ਚੰਦਨ ਦੀ ਚੌਂਕੀ ਵੇਖ ਕੇ, ਪਜਮੀਨੇ ਦੀ ਸਜੀ ਹੋਈ ਚਾਂਦਨੀ ਨੂੰ ਵੇਖ ਕੇ ਆਸ਼ਿਸ਼ ਕਰਦਾ, ਬੜਾ ਖੁਸ਼ ਹੁੰਦਾ, ਦਾਤਾ ਜੀ ਐਸਾ ਸੁੰਦਰ ਸੁੰਦਰ ਰਮਣੀਕ ਆਨੰਦਮਈ ਦ੍ਰਿਸ਼ ਮੈਂ ਕਦੇ ਨਹੀਂ ਸੀ ਦੇਖਿਆ। ਉੱਤੋਂ ਵਾਹਵਾ ਕਰਦਾ, ਬੜਾ ਖੁਸ਼ ਹੁੰਦਾ, ਪਰ ਦਿਲੋਂ ਤੀਰਥਾਂ ਦੇ ਭਾਂਬੜ ਪਲ ਰਹੇ ਨੇ। ਸਤਿਗੁਰਾਂ ਦੇ ਕੋਲੋਂ ਆਗਿਆ ਲੈ ਕੇ ਨਮਸਕਾਰ ਕਰਕੇ ਰਾਜਾ ਭੀਮ ਚੰਦ ਵਾਪਸ ਆਪਣੇ ਰਿਆਸਤ ਕੈਲੂਰ ਵਿੱਚ ਆਪਣੇ ਰਾਜਮਹਿਲ ਦੇ ਵਿੱਚ ਚਲਾ ਗਿਆ। ਇਸ ਤੋਂ ਅੱਗੇ ਕੀ ਹੋਇਆ, ਕੱਲ ਦੇ ਦੀਵਾਨ ਨੰਗਰ ਦੀ ਸੇਵਾ ਨਿਰਦੇਸ਼ ਕਰਾਂਗਾ। ਇਹਨੇ ਸ਼ਬਦ ਪ੍ਰਵਾਨ ਕਰਨੇ, ਹੋਈਆਂ ਭੁੱਲਾਂ ਸਾਰੀਆਂ ਜਾਣ ਕੇ ਖਿਮਾ ਕਰ ਦੇਣੀਆਂ, ਚੰਗੇ ਸ਼ਬਦ ਗੁਰੂ ਦੇ ਜਾਣ ਕੇ ਆਪਣੇ ਹਿਰਦੇ ਵਿੱਚ ਵਸਾ ਲੈਣੇ। ਕੋਟਾਨ ਕੋਟ ਸ਼ੁਕਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ, ਸਮੂਹ ਸੰਗਤ ਦਾ ਧੰਨਵਾਦ, ਜਿਨ੍ਹਾਂ ਨੇ ਪਿਆਰ ਨਾਲ ਬੈਠ ਕੇ ਬਹੁਤ ਮਾਣ ਕੀਤਾ, ਸ਼ਰਵਣ ਕੀਤਾ ਤੇ ਇਤਿਹਾਸ ਦੀ ਕਦਰਦਾਨੀ ਕਰਦਿਆਂ ਬਹੁਤ ਸਾਰੀ ਮਾਇਆ ਅਰਦਾਸ ਕਰਵਾਈ ਹੈ। ਸੱਚੇ ਪਾਤਸ਼ਾਹ ਹਾਜ਼ਰੀ ਦਰ ਪ੍ਰਵਾਨ ਕਰਨੀ, ਗੁਰਸਿੱਖਾਂ ਦੀ ਮਾਇਆ ਸਫਲ ਕਰਨੀ, ਖਜ਼ਾਨੇ ਭਰਪੂਰ ਕਰਨੇ, ਦਸਾਂ ਨਹਾਂ ਦੀ ਸੱਚੀ ਤੇ ਸਿੱਖੀ ਕਿਰਤ ਬਖਸ਼ਿਸ਼ ਕਰਕੇ ਆਪਣੇ ਦਰ ਕਰਦਾ ਪਿਆਰ ਬਖਸ਼ਿਸ਼ ਕਰਨਾ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਹੈ। ਸਮੂਹ ਸੰਗਤ ਦਾ ਧੰਨਵਾਦ, ਸਮੂਹ ਪ੍ਰਬੰਧਕਾਂ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਆਪਾਂ ਪਿਆਰ ਦੇ ਸਤਿਕਾਰ ਸਹਿਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਮਹਾਨ ਪਵਿੱਤਰ ਗੁਰਬਾਣੀ ਆਨੰਦ ਸਾਹਿਬ ਜੀ ਦੇ ਜਾਪ ਸਾਰੇ ਰਲ ਮਿਲ ਕੇ ਕਰੀਏ ਜੀ। ਅਦਬ ਪਿਆਰ ਦੇ ਸਤਿਕਾਰ ਸਹਿਤ ਆਓ ਆਪਾਂ ਸਾਰੇ ਬਾਣੀ ਪੜੀਏ।

ਹੈ ਮਨ ਜਿਹੜਾ ਆਪਣਾ ਹੈ ਮਨ ਤੂੰ ਸਾਜਿਆ ਮਨ ਤੇਰੀ ਪ੍ਰੋਡਕਸ਼ਨ ਹੈ ਇਹ ਸਾਰਾ ਤਨ ਮਨ ਉਸੇ ਦਾ ਬਣਾਇਆ ਹੋਇਆ ਤਨ ਮਨ ਤੇਰਾ ਤੇਰਾ ਜੇ ਤੇ ਮਨ ਤੂੰ ਬਣਾਇਆ ਫਿਰ ਤੇ ਮੈਂ ਆਖਾਂ ਤੂੰ ਆਪਣੀ ਕੋਈ ਚੀਜ਼ ਦਿੱਤੀ ਹੈ ਤੇ ਰੱਬ ਨੂੰ ਖਰੀਦ ਲਿਆ ਬਿਲਕੁਲ ਅਮੋਲ ਕਿਸਮ ਦੇ ਵਪਾਰ ਹੈ ਆਮ ਵਪਾਰਾਂ ਨਾਲੋਂ ਵੱਖਰਾ ਕਿ ਜਿਹੜਾ ਉਹ ਚੀਜ਼ ਦੇਣ ਵਾਲਾ ਆਪ ਹੀ ਉਹਦੇ ਮੁੱਲ ਵੀ ਦੇ ਦੇਵੇ ਆਖੇ ਲੈ ਭਲਿਆ ਆ ਲੈ ਜਾ ਕੁਝ ਖਰੀਦ ਲਿਆ ਸਿਰਫ ਕੇਵਲ ਦੇਵੇ ਇਸ ਲਈ ਤਾਂ ਕਿ ਮੈਂ ਇਹਦੀ ਇੰਨੀ ਪਰਖ ਜ਼ਰੂਰ ਕਰਾਂ ਭਲਾ ਮੰਡੀ ਵਿੱਚ ਜਾ ਕੇ ਕੀ ਖਰੀਦਦਾ ਇਸ ਪਰਖ ਲਈ ਤੇ ਨਹੀਂ ਤਾਂ ਬਦਲੇ ਵਿੱਚ ਜੋ ਕੁਝ ਲੈ ਰਹੇ ਉਹ ਵੀ ਤਾਂ ਉਸੇ ਦਾ ਬਣਾਇਆ ਹੋਇਆ ਗੁਰੂ ਸਾਹਿਬ ਨੇ ਐਵੇਂ ਨਹੀਂ ਇਹ ਗੱਲ ਆਖੀ ਕਹਿਣ ਲੱਗੇ

ਲਵਾਂ, ਭਲਾ ਮੈਂ ਇਹ ਸਮਝ ਲਵਾਂ ਕਿ ਮੈਂ ਮਨ ਦਿੱਤਾ ਤੇ ਰੱਬ ਮੁੱਲ ਲੈ ਲਏ। ਮਨ ਵੀ ਤਾਂ ਹੁੰਦਾ, ਮੈਂ ਜੀਵਨ ਭੇਟ ਕੀਤਾ, ਆਪਾਂ ਗਵਾਇਆ, ਸਭ ਕੁਝ ਸਮਰਪਣ ਕਰ ਦਿੱਤਾ ਤੇ ਤਾਂ ਰੱਬ ਲੈ ਲਿਆ। ਜੀਵਨ ਬਣਾਇਆ ਕਿਵੇਂ ਹੈ? ਇੱਥੇ ਜਾ ਕੇ ਆਓ ਖਤਮ, ਇੱਥੇ ਜਾ ਕੇ ਪ੍ਰਭੂ ਦਾ ਮੁੱਲ ਪੜਨਾ, ਨਹੀਂ ਤਾਂ ਫਿਰ ਮੁੱਲ ਤੇ ਪੈ ਗਿਆ। ਇਹ ਜੋ ਆਖ ਦਿੱਤਾ ਮਨ ਦੇ ਰਾਮ ਲਿਆ ਹੈ ਮੋਲ, ਜੇ ਸ਼ਬਦ ਦੇ ਸੁੱਖ ਦਾ ਉੱਪਰੋਂ ਉੱਪਰੋਂ ਅਰਥ ਕਰਾਂਗੇ ਫਿਰ ਤੇ ਸੌਦਾ ਹੋ ਗਿਆ, ਮੁੱਲ ਤੇ ਪੈ ਗਿਆ। ਮਨ ਦਿੱਤਾ ਰੱਬ ਮੁੱਲ ਲੈ ਲਿਆ, ਤੈਨੂੰ ਨਾਲੇ ਸੋਚਣਾ ਪਏਗਾ ਇਹ ਮਨ ਕਿਹਨੇ ਦਿੱਤਾ, ਇਹ ਮਨ ਕਿਹਨੇ ਬਣਾਇਆ। ਜੇ ਤੂੰ ਜੀਵਨ ਸਮਰਪਣ ਕੀਤਾ ਤੈਨੂੰ ਨਾਲੇ ਸੋਚਣਾ ਪਏਗਾ ਜੀਵਨ ਕਿਹਨੇ ਦਿੱਤਾ, ਜੀਵਨ ਕਿਹਨੇ ਬਣਾਇਆ। ਜਦੋਂ ਤੂੰ ਇਹ ਸੋਚੇਂਗਾ ਫਿਰ ਰੱਬ ਦੀ ਦਿੱਤੀ ਹੋਈ ਬਦਲੇ ਵਿੱਚ ਲਈ ਹੋਈ ਜਾਤ ਜਿਹੜੀ ਹੈ ਨਾ ਉਹ ਅਮੋਲਕ ਹੋ ਜਾਏ। ਭਲਿਆ ਸੌਦਾ ਵੀ ਉਹੀ ਪਿਆ ਦਿੰਦਾ ਤੇ ਮੁੱਲ ਵੀ ਉਹੀ ਪਿਆ ਦਿੰਦਾ, ਰਾਸ ਵੀ ਉਹੀ ਪਿਆ ਦਿੰਦਾ। ਗੁਣ ਰਾਸ ਬੰਨ ਪੱਲਿਆ ਨੀ ਜਿਹਨੇ ਭੇਜਿਆ, ਰਾਸ ਵੀ ਉਹ ਪਾ ਦਿੰਦਾ, ਵਪਾਰ ਵੀ ਉਹ ਪਿਆ ਕਰਾਉਂਦਾ। ਭਲਿਆ ਇਸ ਲਈ ਇੱਕ ਖਿਆਲ ਕਰੀ, ਜੇ ਤੂੰ ਆਪਣੇ ਵੱਲੋਂ ਕੋਈ ਮੁੱਲ ਪਾ ਸਕੇ ਜਿਹੜਾ ਤੇਰੇ ਕੋਲ ਹੋਵੇ, ਤੇਰੀ ਪ੍ਰੋਡਕਸ਼ਨ, ਤੇਰੀ ਉਪਜ ਹੋਵੇ, ਫਿਰ ਆਖੀ ਮੈਂ ਵਪਾਰੀ।

ਘੇਰੇ ਵਿੱਚ ਜਾ ਕੇ ਫਿਰ ਇਸ ਪੌੜੀ ਦਾ ਖੇਤਰ ਪਤਾ ਲੱਗਦਾ ਹੈ ਤੇ ਉਸ ਪ੍ਰਭੂ ਦੇ ਕਰਮ ਖੇਤਰ ਰਹਿਮਤ ਖੇਤਰ ਵਿੱਚ ਜੋ ਕੁਝ ਹੋ ਰਿਹਾ ਤੇ ਜਿਸ ਕਿਸੇ ਨੇ ਉਹਦੇ ਵਿੱਚ ਪ੍ਰਵੇਸ਼ ਕਰਨਾ ਉਹ ਵਪਾਰੀ ਨਹੀਂ ਹੋ ਸਕਦਾ ਵਪਾਰੀ ਨੂੰ ਪਤਾ ਹੋਵੇ ਵਪਾਰੀ ਨੂੰ ਤਾਂ ਕੁਝ ਦੇਣਾ ਪੈਂਦਾ ਮੇਰੇ ਕੋਲ ਦੇਣ ਲਈ ਆਪਣਾ ਕੁਝ ਵੀ ਨਹੀਂ ਇੱਥੇ ਤਾਂ ਅਮਲ ਵਪਾਰ ਅਮਲ ਵਪਾਰ ਜੋ ਚੀਜ਼ ਮੈਂ ਦੇ ਰਿਹਾ ਉਹ ਵੀ ਭਾਵੇਂ ਅਮੁੱਲ ਹੈ ਪਰ ਉਹ ਅਮੁੱਲ ਇਸ ਤਰ੍ਹਾਂ ਉੱਥੇ ਦੀ ਦਿੱਤੀ ਹੋਈ ਜੀਵਨ ਵੀ ਅਮੁੱਲ ਹੈ ਐਸੀ ਗੱਲ ਨਹੀਂ ਖਰੀਦਿਆ ਜਾ ਸਕਦਾ ਮਨ ਵੀ ਅਮੁੱਲ ਹੈ ਬਾਜ਼ਾਰੋਂ ਨਹੀਂ ਖਰੀਦਿਆ ਜਾ ਸਕਦਾ ਧਨ ਵੀ ਅਮੁੱਲ ਹੈ ਬਾਜ਼ਾਰੋਂ ਨਹੀਂ ਖਰੀਦਿਆ ਜਾ ਸਕਦਾ ਪਰ ਦਿੱਤਾ ਕਿੰਨੇ ਜਿਹਨੂੰ ਖਰੀਦਣਾ ਚਾਹੁੰਦਾ ਜਿਹਨੂੰ ਪ੍ਰਾਪਤ ਕਰਨਾ ਚਾਹੁੰਦਾ ਇਸ ਲਈ ਜੇ ਕੋਈ ਆਪਣਾ ਹੀ ਪੈਸਾ ਰੱਖ ਕੇ ਆਪਣੀ ਰਾਸ ਰੱਖ ਕੇ ਤੇ ਆਪੇ ਤੇਰੇ ਕੋਲ ਆ ਜਾਏ ਤੇ ਫਿਰ ਉਹ ਮੁੱਲ ਹੋਇਆ ਕਿਉਂਕਿ ਉਹਨੂੰ ਪਤਾ ਇਹਦੇ ਕੋਲ ਤਾਂ ਮੇਰਾ ਮੁੱਲ ਹੈ ਕੋਈ ਇਹ ਵਿਚਾਰਾ ਮੇਰੇ ਤੋਂ ਖਾਲੀ ਰਹਿ ਜਾਏਗਾ ਲੋ ਆ ਆਉਂਦਾ ਤਰਸ ਉਹਨੇ ਤੈਨੂੰ ਜੀਵਨ ਦਿੱਤਾ ਉਹਨੇ ਤੈਨੂੰ ਮਨ ਦਿੱਤਾ ਪਰ ਦੇ ਕੇ ਨਾਲ ਕਹਿੰਦਾ ਭਲਿਆ ਜੇ ਤੂੰ ਮੈਨੂੰ ਮਿਲਣਾ ਚਾਹੇ ਇਹੋ ਹੀ ਮੈਨੂੰ ਵਾਪਸ ਕਰ ਦੇ ਤੂੰ ਉਹ ਵੀ ਨਹੀਂ ਕਰਦਾ ਤੂੰ ਉਹ ਵੀ ਨਹੀਂ ਕਰਦਾ ਕਿਉਂਕਿ ਤੂੰ ਸੌਦੇ ਵਾਲੇ ਵਪਾਰੀਆਂ ਵਿੱਚ ਸ਼ਾਮਲ ਇਸੇ ਲਈ ਗੁਰੂ ਨੇ ਬਾਣੀ ਅੰਦਰ ਇੱਕ ਗੱਲ ਆਖ ਦਿੱਤੀ

ਉਲਟ ਜਿਹੜਾ ਉਹਦੇ ਵਿੱਚ ਪ੍ਰਵੇਸ਼ ਕਰ ਗਿਆ। ਇਸੇ ਲਈ ਵਪਾਰ ਨੂੰ ਸੰਸਾਰਿਕ ਵਪਾਰ ਦੇ ਤਰਕੀਬ ਨੂੰ ਜ਼ਰੀਏ ਨੂੰ ਉੱਥੇ ਪ੍ਰਵੇਸ਼ ਹੋਈ ਨਹੀਂ। ਮੈਂ ਕੋਈ ਗੱਲ ਕਰਦਾ ਵੀ ਸਿਆਣੇ ਲੋਕਾਂ ਨੇ ਵੀ ਇਹ ਐਵੇਂ ਦੀ ਕਹਾਵਤ ਬਣਾ ਦਿੱਤੀ ਕਿ ਜਿੱਥੇ ਹੋਵੇ ਪਿਆਰ ਉੱਥੇ ਨਾ ਕਰੀਏ ਵਪਾਰ। ਇਹ ਹੁਣ ਤੂੰ ਫੈਸਲਾ ਕਰ ਕਿ ਰੱਬ ਨਾਲ ਪਿਆਰ ਕਰਨਾ ਕਿ ਵਪਾਰ ਕਰਨਾ। ਪ੍ਰਾਪਤੀ ਤਾਂ ਪਿਆਰ ਨਾਲ ਹੀ ਹੋਣੀ। ਤੂੰ ਰੋਜ਼ ਪੜ੍ਹੀ ਜਾਂਦਾ ਸਾਚ ਕਹੋ ਸੁਣ ਲਿਓ ਸਭ ਹੈ ਜੇ ਨਾ ਪ੍ਰੇਮ ਕੀ ਉਤਨੀ ਹੀ ਪ੍ਰਭ ਪਾਏ। ਪਿਆਰ ਦੀ ਲੋੜ ਹੈ ਵਪਾਰ ਦੀ ਨਹੀਂ। ਤੂੰ ਸੌਦੇ ਕਰਨਾ ਬਿਲਾਸ ਦੀ ਮਰਜ਼ ਕੀਤੀ, ਤੂੰ ਸੁਮਣੀ ਸਾਹਿਬ ਦਾ ਪਾਠ ਵੀ ਕਰਨਾ ਤੇ ਸੌਦਾ ਕਰਨਾ, ਜਿਸ਼ਰੀ ਸਾਹਿਬ ਦਾ ਪਾਠ ਵੀ ਕਰਨਾ ਤਦ ਵੀ ਸੌਦਾ ਕਰਨਾ। ਤੈਨੂੰ ਪਤਾ ਹੋਵੇ ਮੇਰੀ ਮਰਜ਼ੀ ਦੀ ਵਸਤੂ ਇੱਥੋਂ ਨਹੀਂ ਮਿਲਣੀ, ਬਿਲਕੁਲ ਨਹੀਂ ਕਰਦਾ ਵਪਾਰੀ। ਪਰ ਤੈਨੂੰ ਪਤਾ ਹੋਵੇ ਜਿਹੜਾ ਰੱਬ ਦਾ ਕਰਮ ਖੇਤਰ ਹੈ ਨਾ, ਜਿੰਨਾ ਘੇਰਾ ਹੈ ਉਹ ਅਵਲ ਹੈ, ਉੱਥੇ ਕੋਈ ਵਪਾਰ ਨਹੀਂ। ਉੱਥੇ ਜਿਸ ਵਪਾਰ ਦੀਆਂ ਤੂੰ ਗੱਲਾਂ ਕਰਨਾ, ਉਸ ਵਪਾਰ ਦੀ ਰਾਸ ਵੀ ਉਹਨੇ ਆਪੇ ਹੀ ਦਿੱਤੀ। ਤੇਰੇ ਕੋਲ ਕੁਛ ਨਹੀਂ ਦੇਣ ਨੂੰ, ਕੀ ਦੇਂਦਾ? ਧਰਮਨ ਤੇਰਾ, ਧਨ ਵੀ ਤੇਰਾ, ਤੂੰ ਠਾਕੁਰ ਸਵਾਮੀ ਸਭ ਕੁਛ ਤੇ ਪਹਿਲੇ ਵੀ ਤੇਰਾ, ਤੇਰਾ ਤੁਝ ਕੋਲ ਸਭ ਤੇ ਕਿਆ ਲੱਗੇ ਮੇਰਾ। ਕਹਿਣ ਲੱਗੇ ਜਦੋਂ ਇਸ ਖੇਤਰ ਵਿੱਚ ਜਾਣਾ ਫਿਰ ਤੈਨੂੰ ਪਤਾ ਲੱਗਦਾ ਹੈ ਅਮੁੱਲ ਗੁਣ, ਅਮੁੱਲ ਵਪਾਰ। ਇੱਥੇ ਗੁਣਾਂ ਦਾ, ਅਮੁੱਲ ਗੁਣਾਂ ਦਾ ਅਮੁੱਲ ਹੀ ਵਪਾਰ ਹੋ ਰਿਹਾ ਹੈ। ਇਹ ਵਪਾਰੀਏ ਵੀ ਅਮੁੱਲ ਨੇ ਜਿਹੜੇ ਇਸ ਗੁਣਾਂ ਦੇ ਵਪਾਰ ਨੂੰ ਕਰਨ ਲਈ ਇਸ ਖੇਤਰ ਵਿੱਚ, ਰੱਬ ਦੇ ਖੇਤਰ ਵਿੱਚ, ਧਰਮ ਖੇਤਰ ਵਿੱਚ ਪ੍ਰਵੇਸ਼ ਕਰਦੇ। ਇਹ ਭੰਡਾਰ ਵੀ ਅਮੁੱਲ ਨੇ, ਇਹਨਾਂ ਭੰਡਾਰਾਂ ਨੂੰ ਕੋਈ ਖਰੀਦ ਕੇ ਖਤਮ ਨਹੀਂ ਕਰ ਸਕਦਾ। ਇਹ ਸਟਾਕ ਕਦੀ ਖਤਮ ਨਹੀਂ ਹੁੰਦਾ, ਇਹਨੂੰ ਰੀਫਿਲ ਨਹੀਂ ਕਰਨਾ ਪੈਂਦਾ। ਇੱਥੇ ਜਿਹੜੇ ਵਪਾਰੀ ਬਣ ਕੇ ਪ੍ਰਭੂ ਕੋਲੋਂ ਉਹਦੀਆਂ ਦਿੱਤੀਆਂ ਹੋਈਆਂ ਦਾਤਾਂ, ਉਹਦੇ ਦਿੱਤੇ ਹੋਏ ਜੀਵਨ ਨੂੰ ਸਮਰਪਣ ਅਮੁੱਲ ਕਰ ਸਮਝ ਕੇ, ਅਸਮਰਪਣ ਕਰਕੇ ਉਹੋ ਹੀ ਅਮੁੱਲ ਪ੍ਰਭੂ ਨਾਲ ਜੁੜਦੇ ਨੇ। ਉਹ ਵਪਾਰੀ ਜਦੋਂ ਜੀਵਨ ਲੈ ਕੇ ਇਸ ਧਰਤੀ ਤੇ ਆਉਂਦੇ ਨੇ ਉਹ ਵੀ ਅਮੁੱਲ ਹੁੰਦੇ ਨੇ, ਉਹਨਾਂ ਦਾ ਜੀਵਨ ਅਮੁੱਲ ਹੁੰਦਾ। ਜਿਹੜੇ ਇਸ ਜੀਵਨ ਵਿੱਚ ਪ੍ਰਭੂ ਮਿਲਾਪ ਪ੍ਰਾਪਤ ਕਰਦੇ ਨੇ ਨਾ ਜੀਵਨ ਦੇ ਬਦਲੇ, ਉਹ ਵਪਾਰੀ ਵੀ ਅਮੁੱਲ ਨੇ। ਨਹੀਂ ਤਾਂ ਉਹੋ ਹੀ ਜੀਵਨ ਹੈ ਜਿਹਦੇ ਸੰਬੰਧ ਵਿੱਚ ਗੁਰੂ ਆਖਦਾ ਮਿਰਥਾ ਨਾਮ ਬਿਨਾ ਤਨ ਅੰਧ, ਮੁੱਖ ਆਵਤ ਤਾਂ ਕੇ ਦੁਰਗੰਧ, ਬਿਨ ਸਿਮਰਨ ਦਿਨ ਰਹਿਣ ਬਿਰਥਾ ਬਿਹਾਏ, ਮੇਘ ਬਿਨਾ ਜਿਉ ਖੇਤੀ ਜਾਏ। ਮਿਥਿਆ ਤਨ ਨਹੀਂ ਪਰ ਉਪਕਾਰਾ, ਮਿਥਿਆ ਬਾਸ ਲੇਤ ਬੇਕਾਰਾ, ਬਿਨ ਬੂਝੇ ਮਿਥਿਆ ਸਭ ਭੈ। ਜਿਹੜੀ ਕੋਲ ਹੈ ਹੋਈ ਮਿਥਿਆ। ਗੁਰੂ ਕਹਿੰਦੇ ਇਸ ਲਈ ਅਮੁੱਲ ਆਵੇ। ਇਸ ਖੇਤਰ ਵਿੱਚ ਜਿਹੜੇ ਪ੍ਰਵੇਸ਼ ਕੀਤੇ ਨੇ ਨਾ ਉਹ ਅਮੁੱਲ, ਜੀਵਨ ਵੀ ਅਮੁੱਲ ਨੇ। ਕਿਉਂ? ਕਿਉਂਕਿ ਉਹ ਆਪਣੇ ਜੀਵਨ ਵਿੱਚ ਅਮੁੱਲ ਨੂੰ ਲੈ ਜਾਂਦੇ ਨੇ, ਅਮੁੱਲ ਪ੍ਰਾਪਤ ਕਰਦੇ ਨੇ। ਅਮੁੱਲ ਜੀਵਨ ਨਾਲ ਜੀਵਨ ਵੀ ਅਮੁੱਲ ਹੈ, ਦਿੱਤਾ ਹੋਇਆ ਉਸੇ ਦਾ। ਉਸ ਅਮੁੱਲ ਜੀਵਨ ਨਾਲ ਅਮੁੱਲ ਪਰਮਾਤਮਾ ਪ੍ਰਾਪਤ ਕਰਦੇ ਨੇ। ਹਰ ਆਪ ਅਮੁੱਲਕ ਹੈ ਭਗਤ ਨਾ ਕੇ ਨਾਨਕਾ, ਜਿਹਨੇ ਹਰ ਪੱਲੇ ਪਾਏ। ਅਮੁੱਲ ਆਵੇ ਅਮੁੱਲ ਦੇ ਜਾਏ, ਉਹ ਅਮੁੱਲ ਦੀ ਭਾਵਨਾ ਹਿਰਦੇ ਵਿੱਚ ਲੈ ਕੇ ਆਉਂਦੇ ਨੇ। ਇਸ ਲਈ ਅਮੁੱਲ ਦੀ ਭਾਵਨਾ ਗਵਾਉਂਦੇ ਨਹੀਂ, ਨਤੀਜਾ ਨਿਕਲਦਾ ਉਸ ਅਮੁੱਲ ਪ੍ਰਭੂ ਵਿੱਚ ਸਮਾ ਜਾਂਦੇ। ਫਿਰ ਕਹਿਣ ਲੱਗੇ ਇਹ ਤਾਂ ਹੈ ਨਾ ਅਮੁੱਲ ਦਾ ਘੇਰਾ, ਹੁਣ ਅਮੁੱਲ ਦੇ ਸਿਧਾਂਤ ਦਾ ਘੇਰਾ ਵੀ ਦੱਸ ਦੇਣਾ ਚਾਹੁੰਦਾ, ਉਹਦੇ ਨਿਜ਼ਾਮ ਦਾ ਘੇਰਾ ਵੀ ਦੱਸ ਦੇਣਾ ਚਾਹੁੰਦਾ।

നിയമാവലി സംവിധാനം അമുൽ തരമാണ്. സംവിധാനം ജേടാ ਉਹ ਜਿਸ ਕਚਹਿਰੀ ਵਿੱਚੋਂ ਜਿਸ ਅਦਾਲਤ ਵਿੱਚੋਂ ਲਾਗੂ ਹੁੰਦਾ ਹੈ ਉਹਨੂੰ ਦੀਵਾਨ ਆਖਦੇ ਨੇ. ਉਹਦਾ ਸੰਵਿਧਾਨ ਕੋਈ ਬਦਲ ਨਹੀਂ ਸਕਦਾ.